0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
2: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਯਾ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਈ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ, ਮੈਲਬਰਨ ਦੁਆਰਾ ਅਧਿਕ੍ਰਿਤ।
3: ਥੋੜੇ ਦਿਨ ਤਾਂ ਮਗਰ ਘੁੰਮੇ ਰੇ, ਕੁੜੀਆਂ ਨੂੰ ਚੰਗਾ ਲੱਗਦਾ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਵੱਖ ਨਹੀਂ ਹੋ ਸਕਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਹੈ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਰਿਲੀਜ਼ ਹੋਣੀ ਆ ਅਤੇ ਐਡਵਾਂਸ ਜਿਹੜੀ ਸੇਲ ਸ਼ੁਰੂ ਹੋ ਚੁੱਕੀ ਆ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਆ ਉਹ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਕਰਵਾ ਸਕਦੇ ਹੋ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅਤੇ ਅੱਜ ਦੇ ਦਿਨ ਮੇਰੇ ਨਾਲ ਨੇ ਹਰਮੀਤ ਤੂੰ
1: ਰਾਮ ਰਾਮ ਸਾਰੇ ਭਾਈਆਂ ਨੇ ਹੁਣ ਕੀ ਲਗਾਈਆਂ ਨੇ ਬਾਈ ਇੱਕ ਵਾਰ ਹਾਜ਼ਰ ਹੋ ਗਏ ਫਿਰ ਅੱਜ ਡਾਕਟਰ ਸਾਹਿਬ ਬਣ ਕੇ ਆ ਗਏ
0: ਅੱਜ ਹਰਮੀਤ ਤੂੰ ਸਟੈਥੋਸਕੋਪ ਲੈ ਕੇ ਆ ਗਏ
1: ਆਹ ਨਹੀਂ ਮੈਂ ਬੜੇ ਸੰਜੀਦਗੀ ਵਾਲਾ ਦਿਨ ਹੁੰਦਾ ਤੁਹਾਡਾ ਅੱਜ ਅਤੇ
0: ਕਾਹਦੇ ਵਾਲਾ
1: ਸੰਜੀਦਗੀ ਨਹੀਂ ਤਾਂ ਬੋਲਣੀ ਆਉਂਦੀ ਸਾਨੂੰ ਹਰਿਆਣਾ ਸੰਜੀਤ ਕੀ
0: ਨਹੀਂ ਮੈਂ ਸ਼ਬਦ ਤੋਂ ਰਾਹ ਲਿਆ ਮੈਂ ਸੰਜੀਤ
1: ਸਹਿਨਸ਼ੀਲਤਾ ਸੰਜੀਦਗੀ ਇਹ ਸਾਰੇ ਸ਼ਬਦਾਂ ਦੀ ਗਰਿਮਾ ਬਣਾ ਕੇ ਰੱਖਣੀ ਪੈਂਦੀ ਇਹ ਗਰਿਮਾ ਬਣਾ ਕੇ ਰੱਖਣੀ ਪੈਂਦੀ ਹੈ ਨਾ
0: ਸ਼ਿੱਦਤ
1: ਨਹੀਂ ਸ਼ਿੱਦਤ ਵਰਡ ਵੱਖਰਾ ਹੋ ਗਿਆ ਜੀ
0: ਅੱਛਾ ਕਾਫੀ ਦਿਨਾਂ ਬਾਅਦ ਹਰਿਆਣਵੀ ਫਿਰ ਸੁਣਨ ਮਿਲੀ
1: ਹੌਲੇ ਹੌਲੇ
0: ਹੋਰ ਸੁਣਾਓ ਕਿੱਦਾਂ ਬੱਚਿਆਂ ਦਾ ਕਰ ਰਹੇ ਹੋ
1: ਫਾਦਰ ਡੇ
0: ਚੱਲ ਰਿਹਾ ਫਿਰ
1: ਚੱਲਣ ਡਿਆ ਭਾਅ ਜੀ ਉੱਥੇ ਬਸ ਗਏ ਹਾਂ ਬੱਚਿਆਂ ਨਾਲ ਖੇਡੇ ਹਾਂ ਅਤੇ ਮੁੜ ਕੇ ਬੱਚੇ ਨੇ ਆਪ ਹੀ ਕਹਿੰਦਾ ਜਾਓ ਤੁਸੀਂ ਹੁਣ ਕਹਿੰਦਾ
0: ਅੱਛਾ
1: ਕਹਿੰਦਾ ਜਾਓ
0: ਖਵਾਤਾ ਤੁਹਾਨੂੰ
1: ਖਵਾਉਣ ਨੂੰ ਅਤੇ ਉਹਨਾਂ ਨੇ ਕੀ ਕੌਫੀ ਸੀ ਅਤੇ ਡੋਨਟ ਰੱਖੇ ਆ
0: ਅੱਛਾ
1: ਅਤੇ ਹੋਰ ਕੁੱਕੀ 'ਚ ਰੱਖੀ ਹੋਈ ਸੀ ਬਾਕੀ ਸਾਡੇ ਮਤਲਬ ਦਾ ਕੁਛ ਹੈ ਨਹੀਂ ਸੀ ਜ਼ਿਆਦਾ
0: ਤੁਹਾਡੇ ਮਤਲਬ ਦਾ ਕੀ ਮਤਲਬ ਕੀ ਰੱਖ ਕੇ
1: ਨਹੀਂ ਸਾਡੇ ਹੁਣ ਮੇਰੀ ਗੱਲ
0: ਚੰਪਾ ਲਾਉਂਦੇ ਤੁਹਾਡੇ
1: ਕੌਮੇਡੀ ਕਿਹੜੀ ਆ ਰਹੀ ਪਕੌੜੇ ਰੱਖ ਲੋ ਕੋਈ ਮਨਾ ਕਰਦਾ ਪਕੌੜੇ ਰੱਖ ਲੋ ਪਕੌੜੇ ਮਨਾ ਕਰਦਾ ਉਹ ਪਕੌੜੇ ਚੱਕਰ ਮੈਨੂੰ ਲੱਗਦਾ ਆਪਣੇ ਇੰਡੀਪੈਂਡੈਂਸ ਸ਼ਾਇਦ ਘੱਟ ਆਉਂਦੇ ਆ ਆਏ ਨੀ ਨਾ ਜੇ ਕਿਤੇ ਉਹ ਵੀ ਰੱਖਿਆ ਹੋਵੇ ਫਿਰ ਸਾਰੇ ਉੱਥੇ ਚਾਹ ਵੀ ਪੀਣ ਨਾਲੇ ਗੱਲਾਂ ਬਾਤਾਂ ਵੀ ਕਰਨ
0: ਕਿਉਂਕਿ ਹਰ ਵਾਰੀ ਦਾ ਜਾ ਕੇ ਐਕਸਪੀਰੀਅੰਸ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੀ ਕਰਦੇ ਆ
1: ਕੁਕੀਜ਼ ਰੱਖੀ ਹੁੰਦੀ ਜਿਹੜੀਆਂ ਬਿਲਕੁਲ ਉਹ ਫਿੱਕੀਆਂ ਜੀ ਹੁੰਦੀਆਂ ਮਤਲਬ ਖਾ ਵੀ ਲਈਆਂ ਤਾਂ ਵੀ ਉਹ ਮੈਂ ਸ਼ੁਰੂ ਤੋਂ ਸੋਚਦਾ ਥਾ ਇੱਕ ਕੁੱਕੀ ਨਹੀਂ ਆਉਂਦੀ ਸ਼ੂਗਰ ਫਰੀ ਐਡੀ ਵੱਡੀ ਹੁੰਦੀ ਨਾ
0: ਵਾਹ ਵਾਹ ਵੱਡੇ ਜੀ
1: ਉਹ ਐਡੀ ਜੇ ਤੋੜ ਕੇ ਖਾਣੀ ਤਾਂ ਛੋਟੀ ਬਣਾ ਲਓ ਹੁਣ ਐਡੇ ਨੂੰ ਮੂੰਹ 'ਚ ਪਾਓਗੇ ਉਹਦੀਆਂ ਵਰਾਸ਼ਾਂ ਚੌੜੀਆਂ ਕਰਨ ਪਰ ਠੀਕ ਰਿਹਾ ਬੱਚਿਆਂ ਦੇ ਨਾਲ ਬੈਂਚ 'ਤੇ ਬੈਠੋ ਬਣਾਓ ਜੋ ਬੱਚੇ ਨੇ ਕਿਹਾ ਹੁਣ ਅਸੀਂ ਬਣਾਉਣ ਲੱਗਦੇ ਹਾਂ ਬੱਚੇ ਕੋਈ ਤੁਹਾਨੂੰ ਬਣਾਓ ਤਾਂ ਅੱਜ ਤਾਂ ਮੈਨੂੰ ਬਣਾ ਮੈਂ ਬਣਾ ਕੇ ਬਣਾ ਜੇ ਤੁਸੀਂ ਬਣਾਉਣਾ ਤਾਂ ਫਿਰ ਸਾਨੂੰ ਕਾਹ ਤੋਂ ਬੁਲਾਇਆ ਹੈ ਪਿਛਲੀ ਵਾਰ ਕੈਂਪ ਤੇ ਗਿਆ ਨਾ ਮੈਂ ਫੋਟੋ ਖਿੱਚਣ ਲੱਗ ਗਿਆ ਨਾ ਬੱਚਿਆਂ ਸਾਰਿਆਂ ਦੀ ਚੱਲੇ ਨਾ ਤੇ ਉਹ ਪਿੱਛੋਂ ਬੋਲਿਆ ਕਹਿੰਦਾ ਸੋ ਰਾਈਏ ਫਾਦਰ ਸੋਖੂ ਵਾਈ ਨੇ ਵੀ ਸਾਡਾ ਵੀ ਉਹਦਾ ਫੋਟੋ ਖਿੱਚਣ ਨਹੀਂ ਡਿਆ ਤੇਰਾ ਬਾਪੂ ਸਾਰਿਆਂ ਦੀ ਫੋਟੋ ਖਿੱਚਦਾ ਪਿਆ ਵੀ ਚੱਲੇ ਕੈਂਪਿੰਗ ਤੇ ਇਹ ਥਮਸਅਪ ਕਰ ਪਹਿਲੀ ਵਾਰ ਚੱਲੇ ਸੀ ਨਾ ਥਮਸਅਪ ਕਰ ਕਹਿੰਦਾ ਯੇ ਫਾਦਰ ਸੋਖੂ ਵਾਈ ਠੀਕ ਹੈ
0: ਨਹੀਂ ਵਧੀਆ ਚਲੋ ਇਹ ਵੀ ਕੋਈ ਕੋਈ ਧਿਆਨ ਕਰਦਾ ਨਾ ਇਸ ਪਾਸੇ ਨੂੰ
1: ਇਹ ਬੱਚਿਆਂ ਨੂੰ ਹੁੰਦਾ ਵੀ ਚਲੋ ਫਾਦਰ ਆਇਆ ਤੇ ਕੁਛ ਤਾਂ ਕਰੇਗਾ ਨਹੀਂ ਤਾਂ ਕਈ ਤਾਂ ਫਾਦਰ ਉੱਥੇ ਕਹਿੰਦਾ ਉਹ ਡਿਆਲਾ ਤੇਰੇ ਕੋਲ ਧੋਣਾ ਹੀ ਨਹੀਂ ਤੂੰ ਕਰ ਹੀ ਨਹੀਂ ਸਕਦਾ
0: ਇਹਦੇ ਬੜਾ ਮੈਂ ਕਰਕੇ ਵਿਖਾਵਾ ਨਹੀਂ ਇਹ ਪਿਓਾਂ ਦੇ ਨਾਲ ਹੁੰਦਾ ਵੈਸੇ ਧੱਕਾ ਮੈਂ ਵੀ ਨੋਟ ਕੀਤਾ ਕਈ ਵਾਰੀ ਵੀ ਇਹ ਜਦੋਂ ਮਦਰਸ ਡੇ ਹੁੰਦਾ ਨਾ ਤੇ ਉਦੋਂ ਪੂਰਾ ਉਹ ਮਤਲਬ ਆ ਕੇ ਦੱਸਣਗੇ ਬੱਚੇ ਜਾਂ ਮਾਵਾਂ ਵੀ ਉਹਨਾਂ ਨੇ ਉੱਥੇ ਹੱਥਾਂ ਦੀ ਮਸਾਜ ਬੱਚਿਆਂ ਨੇ ਕੀਤੀ ਹੈ ਨਾ ਉਹਨਾਂ ਨੇ ਆਹ ਕੀਤਾ ਯੇ ਕੀਤਾ ਪਲਾਂਟਿੰਗ ਯੇ ਵੋ ਕਿੰਨਾ ਕੁਛ ਹੀ ਦੱਸਦੇ ਹੈ ਨਾ ਹਾਂ ਵੀ ਉਹਨਾਂ ਟੀਚਰ ਨੇ ਕਿਹਾ ਮੰਮਾ ਨੂੰ ਹੈੱਡ ਮਸਾਜ ਦਿਓ ਹੈ ਨਾ ਟੀਚਰ ਨੇ ਕਿਹਾ ਵੀ ਮੰਮਾ
1: ਸਾਡਾ ਟੀਚਰ ਵੀ ਜੈਂਟ ਸੀ ਨਾ ਬੰਦਾ ਸੀ ਨਾ ਉਹਨੇ ਚੱਲ ਪਤਾ ਸੀ ਵੀ ਇਹਨਾਂ ਕੀ ਕਰਨਾ ਦੋ ਮਿੰਟ ਬੈਠਣ ਤੇ ਜਾਓ
0: ਨਹੀਂ ਫਾਦਰ ਜਾਣ ਤੇ ਉਹਨਾਂ ਨੂੰ ਮਤਲਬ ਮੈਂ ਤਾਂ ਇੱਕ ਦੋ ਵਾਰੀ ਇਹ ਵੇਖਿਆ ਵੀ ਉਹਨਾਂ ਨੂੰ ਤਾਂ ਪੁੱਛਦੇ ਵੀ ਨਹੀਂ ਆ ਜੂਸ ਆਸੇ ਆ ਇੱਕ ਪਾਸੇ ਪਿਆ ਹੁੰਦਾ ਵਾ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਹਾਨੂੰ ਮਤਲਬ ਸ਼ਰਮ ਜੀ ਆਉਂਦੀ ਆ ਤੇ ਤੁਸੀਂ ਭਾਵੇਂ ਉੱਦਾਂ ਵੀ ਆ ਜਾਓ ਤੇ ਉਹਨਾਂ ਨੇ ਨਹੀਂ ਪੁੱਛਣਾ ਵੀ ਆਹ ਤੁਹਾਡੇ ਲਈ ਆ ਜਾਂ ਕਿਹਦੇ ਲਈ ਆ ਨਾ ਹੀ ਆਣੇ ਦੱਸਦੇ ਆ ਉੱਦਾਂ ਹੀ ਉਂਗਲ ਫੜ ਕੇ ਤੁਸੀਂ ਫਿਰਦੇ
1: ਇੱਧਰ ਨੂੰ ਵੇਖੋ ਆ ਵੇਖੋ ਚਲੋ ਠੀਕ ਹੈ ਵਧੀਆ ਫਨ ਆ ਇੰਡੀਆ 'ਚ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ
0: ਸੀਗੀਆਂ
1: ਸਾਡਾ ਤਾਂ ਟੀਚਰ ਹੀ ਆਪਣੇ ਪਿਓ ਬਣ ਜਾਂਦਾ ਆਪੇ ਮਾਂ ਉਹਨੇ ਕੁੱਟ ਲੈਣਾ ਉਹਨੇ ਪਿਆਰ ਰਹਿਣਾ
0: ਨਹੀਂ ਹੌਲੀ ਹੌਲੀ ਆਈ ਜਾਂਦੇ ਹੁਣ ਜੇ ਮੰਨ ਲਓ ਇੰਡੀਆ ਕਿਸੇ ਨੇ ਸੱਦਿਆ ਹੋਵੇ ਤੇ ਉਹਨੇ ਸੱਦ ਕੇ ਤੇ ਉਹਨੇ ਉਹਨਾਂ ਚਿਰ ਤੁਹਾਡੇ ਬੱਚੇ ਨੂੰ ਹਾਰ ਹੀ ਪਾਉਣੇ
1: ਹਾਰ ਕੀ ਉਹ ਪਹਿਲਾਂ ਤਾਂ ਟੀਚਰ ਜਲੀਲ ਕਰਦਾ ਫਿਰ ਕਰਦੇ ਨਾਲ ਉੱਥੇ ਬਹਿ ਕੇ ਆਪ ਕਰਨਾ ਵੀ ਇੱਕ ਜਣਾ ਕਰ ਲਓ, ਇੱਕ ਨੇ
0: ਹਰ ਕੋਈ ਆਪੋ ਆਪਣੀ ਵੱਖਰੀ ਵੱਖਰੀ ਪੜਾਸ ਕੱਢਦਾ। ਚਲੋ ਖੈਰ, ਇਹ ਫਾਦਰਸ ਡੇ ਚੱਲ ਰਿਹਾ, ਕੀ ਤੁਹਾਡੇ ਬੱਚਿਆਂ ਨੇ ਤੁਹਾਡੇ ਲਈ ਲੈ ਆਉਂਦਾ ਕੁਛ, ਜਾਂ ਤੁਹਾਡੇ ਬੱਚੇ ਹਾਲੇ ਮਤਲਬ ਸੋਚ ਵਿਚਾਰ ਕਰ ਰਹੇ ਨੇ, ਜਾਂ ਫਿਰ ਤੁਸੀਂ ਹੋ ਆਏ ਹੋ, ਜਾਂ ਤੁਸੀਂ ਹੋਣਾ? ਮੇਰਾ ਖਿਆਲ ਹੈਗਾ ਤੇ ਕੱਲ੍ਹ ਕੱਲ੍ਹ ਐਤਵਾਰ ਹੈ,
1: ਲੰਘ ਗਿਆ ਮੈਨੂੰ ਲੱਗਦਾ, ਇੱਕ ਤਰੀਕ ਦਾ ਹੁੰਦਾ, ਇਹ ਵੀ ਨਹੀਂ ਪਤਾ ਬਈ ਰੋਜ਼ ਹੀ ਮਨਾਈ ਜਾਂਦਾ।
0: ਮੈਂ ਤਿੰਨ ਨੂੰ ਹੁੰਦਾ, ਮੇਰੇ ਘਰ
1: ਤਿੰਨ ਨੂੰ ਹੁੰਦਾ।
0: ਤੁਸੀਂ ਹੋ ਗਿਆ ਜੀ ਲੈ ਦੱਸ,
1: ਮੈਂ ਉਹਨਾਂ ਕਿਹੜਾ ਦੱਸਿਆ ਵੀ ਅੱਜ ਹੀ ਆ, ਉਹਨਾਂ ਨੂੰ ਫੋਟੋ ਖਿਚਾਈ ਖਿੱਚਿਆ ਅਸੀਂ ਜਾ ਕੇ, ਸਾਡੇ ਲਈ ਤਾਂ ਅੱਜ ਸੀ ਜੀ।
0: ਚਲੋ ਦੱਸਿਓ ਬਾਈ,
1: ਆਪਣੇ ਸਾਰੇ ਪੂਰੇ ਵਰਲਡ
0: ਨੂੰ ਪਤਾ ਕਿ ਇੱਕ
1: ਦਿਨ ਤਾਂ ਨਹੀਂ ਹੁੰਦਾ ਨਾ।
0: ਨਹੀਂ ਨਹੀਂ, ਆਸਟ੍ਰੇਲੀਆ ਦਾ ਵੱਖਰਾ
1: ਵੱਖਰਾ ਹੈ ਨਾ। ਮੈਂ ਪਹਿਲੀ ਵਾਰ ਕੈਨੇਡਾ ਫੋਨ ਕੀਤਾ ਸੀ ਅਤੇ ਉਹਨਾਂ ਨੂੰ ਮੈਂ ਵਧਾਈ ਦਿੱਤੀ, ਕਹਿੰਦੇ ਤੁਹਾਡਾ ਕਦੋਂ ਹੁੰਦਾ? ਮੈਂ ਕਿਹਾ ਵੀ ਸਾਡਾ ਨਹੀਂ ਹੈਗਾ, ਇਹ ਤੁਹਾਡਾ ਹੀ ਹੈ। ਅੱਜ ਫਿਰ ਫੋਨ ਕੀਤਾ, ਮੈਂ ਕਿਹਾ ਵੀ ਵਧਾਈ ਹੋਵੇ, ਮੈਂ ਕਿਹਾ ਅੱਜ ਸਾਡੇ ਵਾਲਾ। ਕਹਿੰਦੇ ਠੀਕ ਹੈ,
0: ਦੋਰੇ ਦੋਰੇ ਸਾਲ 'ਚ ਦੋ ਵਾਰੀ ਵਧਾਈਆਂ ਲੈ ਲਓ ਤੁਸੀਂ
1: ਫਾਦਰ ਡੇ
0: ਜੀ। ਚਲੋ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਸਾਰੇ ਫਾਦਰਸ ਨੂੰ, ਸਾਰੇ ਪਿਓਾਂ ਨੂੰ। ਬੱਚੇ ਇਸੇ ਤਰ੍ਹਾਂ ਦੇ ਨਾਲ ਹੱਸਦੇ ਖੇਡਦੇ ਰਹਿਣ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ। ਇੰਨਾ ਵੀ ਬੱਚੇ ਚੇਚ ਜ਼ਰੂਰ ਕਰਦੇ ਆ, ਸਾਡੇ ਵਾਰੀ ਤਾਂ ਉਹ ਵੀ ਨਹੀਂ ਹੁੰਦਾ ਕੰਮ, ਇੱਕ ਓਲਾ ਹੁੰਦਾ
1: ਵੱਡਾ ਓਲਾ। ਆਪਣੀ ਪਿੰਡ ਫਿਰ ਕਦੋਂ ਹੁੰਦੀ ਸੀ ਭਾਜੀ?
0: ਉਹ ਅੰਗਰੇਜ਼ੀ ਸਕੂਲਾਂ 'ਚ ਹੋ ਗਈਆਂ ਸੀ ਬਾਅਦ 'ਚ।
1: ਸਾਡਾ ਪਿੰਡ 'ਚ ਹੀ ਸਕੂਲ ਹੁੰਦਾ ਸੀ ਅਤੇ ਆਨੇ ਬਾਨੇ ਸਾਡੇ ਮਾਸਟਰ ਸਾਡੇ ਬਾਪੂ ਨੂੰ ਉੱਥੇ ਗਲੀ 'ਚ ਹੀ ਮਿਲਣਾ, ਕਿਤੇ ਰਹਿੰਦੇ ਉਹਦੇ ਸੌਦਾ ਲੈਣ ਲੱਗੇ, ਉਹਨੇ ਦੱਸ ਦੇਣਾ ਮੁੰਡਾ ਕੀ ਕਰਦਾ ਜੀ। ਸਾਡੀ ਮੀਟਿੰਗ ਇੱਦਾਂ ਹੀ ਹੋ ਜਾਂਦੀ ਸੀ, ਪੇਰੈਂਟ ਮੀਟਿੰਗ ਦੀ ਸਪੈਸ਼ਲ ਜ਼ਿਆਦਾ ਲੋੜ ਹੀ ਨਹੀਂ ਪੈਂਦੀ ਸੀ।
0: ਹਾਂ, ਹਰ ਰੋਜ਼ ਹੀ ਹੋ ਜਾਂਦੀ ਸੀ ਨਾਲ ਦੀ ਨਾਲ।
1: ਤੇ ਜੇ ਕਿਸੇ ਦੇ ਜਵਾਕ ਨੂੰ ਕੁੱਟ ਪਈ ਹੁੰਦੀ ਨਾ, ਤੇ ਜੇ ਸਾਨੂੰ ਵੀ ਪਈ ਹੁੰਦੀ, ਸਾਡੇ ਅਸੀਂ ਚੁੱਪ ਰਹਿਣਾ, ਪਰ ਉਹਨਾਂ ਦੀ ਮੰਮੀ ਨਾਲ ਕੇ ਦੱਸ ਦੇਣਾ, ਭੈਣ ਜੀ ਸਾਡਾ ਵੀ ਕੁੱਟਿਆ ਗਿਆ, ਤੁਹਾਡਾ ਵੀ ਨਾਲ ਕੁੱਟਿਆ ਗਿਆ ਸੀ। ਅੱਛਾ, ਸਾਡੇ ਵਾਲੇ ਦਾ ਨਾਲ ਹੀ ਲਿਆ।
0: ਹਾਂ, ਨਹੀਂ ਛੇ ਐਤਵਾਰ ਹੀ ਆ ਗਏ,
1: ਐਤਵਾਰ
0: ਆ, ਐਤਵਾਰ ਹੀ ਹੁੰਦਾ, ਪਹਿਲਾ ਐਤਵਾਰ
1: ਸਤੰਬਰ ਦਾ ਪਹਿਲਾ।
0: ਡੋਨਟ ਖਾ ਕੇ ਆ ਗਏ, ਪਤਾ ਸਾਨੂੰ ਨਹੀਂ ਹੈ ਕਦੋਂ ਹੈ। ਚਲੋ ਕੋਈ ਗੱਲ ਨਹੀਂ, ਠੀਕ ਆ ਭਾਈ, ਦੇਖੋ ਚੱਲਦਾ, ਇੰਨਾ ਕਿਤੇ ਚੱਲਦਾ ਵਾ। ਥੈਂਕ ਯੂ। ਆ ਵੇਖ ਲਓ, ਸੈਮੀ ਸਾਹਿਬ ਨੂੰ ਪਤਾ ਹੀ ਯਾਰ, ਕਮਾਲ ਦੀ ਗੱਲ ਦੱਸੇ,
1: ਦੱਸਤਾ ਉਹਨਾਂ ਨੇ। ਇਹ ਆਈਡੀਅਲ ਫਾਦਰ ਨੇ ਭਾਜੀ,
0: ਹੈ
1: ਇਹ ਆਈਡੀਅਲ ਫਾਦਰ ਨੇ।
0: ਉਹ ਕਿੱਦਾਂ ਦਿੰਦੇ
1: ਇੱਦਾਂ ਦੇ ਸੈਮੀ ਸ਼ੋਰ ਜਿਹੜੇ ਸਾਰੀ ਕਵਰ ਰੱਖਦੇ ਨਾ,
0: ਜਿਹੜੇ ਆਈਡੀਆ ਜਿਹਾ ਲੱਗ ਰਹਾ ਦੇ।
1: ਹਸਬੈਂਡ ਡੇ ਵੀ ਹੋਣਾ ਚਾਹੀਦਾ ਨਾ,
0: ਹਸਬੈਂਡ ਡੇ ਵੀ ਹੋਊਗਾ, ਛੱਡਿਆ ਤਾਂ ਕੋਈ ਨਹੀਂ ਨਾ, ਜਿੱਥੇ ਮਤਲਬ ਹੌਟ ਡੋਗ ਡੇ ਤੱਕ ਮਨਾ ਛੱਡਿਆ ਹੋਇਆ।
1: ਨਹੀਂ, ਹਸਬੈਂਡ ਡੇ ਵੀ ਹੋਣਾ ਚਾਹੀਦਾ,
0: ਪੀਜ਼ਾ ਡੇ, ਹੌਟ ਡੋਗ ਡੇ।
1: ਹਾਂ ਸੱਚ, ਉਹ ਕਰਵਾ ਚੌਥ ਹਸਬੈਂਡ ਹੀ ਹੁੰਦਾ ਨਾ।
0: ਨਹੀਂ, 27 ਜੂਨ ਤੇ ਹੁੰਦੀ ਆ।
1: ਅੱਛਾ,
0: 27 ਜੂਨ ਨੂੰ ਹੁੰਦਾ ਹਸਬੈਂਡ ਡੇ,
1: ਫੇ ਲੰਘ ਗਈ।
0: ਉਹ ਵੀ ਲੰਘ ਗਿਆ,
1: ਉਹ ਵੀ ਲੰਘ ਗਿਆ, ਉਹ ਵੀ ਲੰਘ ਗਿਆ, ਜਿਹੜਾ ਹਿੱਸੇ ਆ ਉਹ ਵੀ ਸਹੀ।
0: ਹਾਂ, ਚਲੋ ਥੈਂਕ ਯੂ ਜੀ, ਅਤੇ ਸਵਾਗਤ ਤੁਹਾਡਾ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਇੱਕ ਕਿਸੇ ਦੇ ਲਈ ਠੀਕ, ਕਿਸੇ ਲਈ ਗਲਤ ਹੋ ਸਕਦੀ ਆ, ਅਤੇ ਪਰ ਇਹ ਆ ਵੀ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਵਾ, ਉਹ ਤਾਂ ਫਿਰ ਤੂਰ ਸਾਹਿਬ ਆਪਾਂ ਉੱਤੋਂ ਕਿੱਦਾਂ ਭੱਜ ਸਕਦੇ ਹਾਂ। ਜਿੱਦਾਂ ਮੰਨ ਲਓ ਹੁਣ ਜੇ ਫਾਦਰ ਡੇ ਚੱਲ ਰਿਹਾ, ਅਤੇ ਚੱਲ ਰਿਹਾ ਤੁਹਾਨੂੰ ਜਾਣਾ ਪੈਣਾ, ਮਤਲਬ ਕੀ ਕਰ ਸਕਦੇ ਤੁਸੀਂ?
1: ਜਿਹਨੂੰ ਜਿਹਨੂੰ
0: ਹਾਂ ਆਈ ਆਈ ਆਈ ਇਹ ਆਈ ਆਈ ਆ, ਜਿਹਨੇ ਜਿਹਨੇ ਵੀ ਮਤਲਬ ਜਾਣਾ ਉਹਨੂੰ ਫਿਰ ਜਾਣਾ ਹੀ ਪੈਣਾ। ਅੱਛਾ, ਅੱਜ ਮੈਂ ਨਾ ਇੱਕ ਆਸਟ੍ਰੇਲੀਆ ਦੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਤੁਰ ਸਾਹਿਬ ਮੈਂ ਰਿਪੋਰਟ ਵੇਖ ਰਿਹਾ ਸੀ, ਇੱਕ ਰੀਅਲ ਸਟੇਟ ਦੀ ਇੱਕ ਰਿਪੋਰਟ ਆਈ ਹੈ, ਅਤੇ ਵੈਸੇ ਤਾਂ ਇੱਦਾਂ ਦੀਆਂ ਰਿਪੋਰਟਾਂ ਅਕਸਰ ਹੀ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ, ਅਕਸਰ ਹੀ ਸਾਨੂੰ ਇਹ ਰਿਪੋਰਟਾਂ ਡਰਦੀਆਂ ਡਰਾਉਂਦੀਆਂ ਰਹਿੰਦੀਆਂ ਵਾ ਸਾਨੂੰ।
1: ਏਅਰਪੋਰਟਾਂ
0: ਵੀ ਡਰਾਉਂਦੀਆਂ ਹੀ ਆ ਕਿ ਅੱਜ ਕੱਲ੍ਹ ਤਾਂ ਏਅਰਪੋਰਟਾਂ ਵੀ ਡਰਾਉਂਦੀਆਂ ਹੀ ਆ, ਕਿੱਥੇ ਲਈ ਜਾਂਦੀ ਟਿਕਟ?
1: ਨਹੀਂ ਸਸਤੀਆਂ ਹੋਈਆਂ,
0: ਹਾਂਜੀ
1: ਸਸਤੀਆਂ ਹੋਈਆਂ ਭਾਜੀ
0: ਅੱਗੇ ਨਾਲੋਂ।
1: ਹਲਕੀ
0: ਜੀ ਰਿਪੋਰਟ ਪਹਿਲਾਂ ਸਾਂਝੀ ਕਰ ਲੈਂਦੇ, ਫਿਰ ਆਪਾਂ ਅੱਗੇ ਵਧਦੇ ਹਾਂ, ਫਿਰ ਕਿਉਂਕਿ ਇਸੇ ਨਾਲ ਹੀ ਆਪਾਂ ਵਿਸ਼ਾ ਅੱਜ ਦੇ ਦਿਨ ਜਿਹੜਾ ਆਪਾਂ ਕਿਰਾਏਦਾਰਾਂ ਤੇ ਗੱਲ ਕਰਾਂਗੇ, ਜਿਹੜੇ ਜਿਹੜੇ ਕਿਰਾਏ ਦੇ ਉੱਤੇ ਰਹਿ ਰਹੇ ਨੇ, ਤੇ ਕਿਰਾਏਦਾਰਾਂ ਦੇ ਵਿੱਚ ਹੀ ਫਿਰ ਜਿਨ੍ਹਾਂ ਨੇ ਕਿਰਾਏ 'ਤੇ ਦਿੱਤੇ ਨੇ ਉਹ ਵੀ ਵਿੱਚ ਹੀ ਆ ਜਾਂਦੇ,
1: ਵਿੱਚ ਆ ਜਾਣਗੇ,
0: ਉਹਨਾਂ ਦੀਆਂ ਮਜਬੂਰੀਆਂ ਵੀ ਤਾਂ ਉੱਥੇ ਵੀ ਆ ਜਾਂਦੀਆਂ। ਸੋ ਹੁਣ ਆਪਣੇ ਆਸ ਪਾਸ ਤੋਂ ਹੀ ਝਾਤੀ ਮਾਰੋ ਕਿ ਕੀ ਪ੍ਰੋਪਰਟੀ ਦੇ ਕੀ ਸੂਰਤ ਹਾਲ ਨੇ, ਕਿ ਤੁਹਾਨੂੰ ਵੀ ਆਪਣੀ ਗਲੀ ਦੇ ਵਿੱਚ ਦੀਦਾ ਵਾ ਵੀ ਬੋਰਡ ਪਹਿਲਾਂ ਨਾਲੋਂ ਵਧੇਰੇ ਲੱਗੇ ਆ ਜਾਂ ਘੱਟ ਗਏ ਆ, ਜਾਂ ਘਰ ਕਿਰਾਏ ਦੇ ਉੱਤੇ ਵੱਧ ਜਾ ਰਹੇ ਜਾਂ ਘੱਟ ਜਾ ਰਹੇ ਆ, ਜਾਂ ਫਿਰ ਤੁਹਾਨੂੰ ਨੋਟਿਸ ਆਇਆ ਹੋਵੇ ਵੀ ਕਿਰਾਇਆ ਵਧਾ ਦੇਣਾ ਵਾ, ਜਾਂ ਫਿਰ ਵਧਾ ਦਿੱਤਾ ਵਾ ਆਲਰੇਡੀ, ਜਾਂ ਫਿਰ ਤੁਸੀਂ ਘਰ ਲੱਭ ਰਹੇ ਹੋ ਅਤੇ ਤੁਹਾਨੂੰ ਲੱਭ ਨਹੀਂ ਰਿਹਾ ਕਿ ਵਾਕਈ ਇੱਦਾਂ ਦੀ ਰਿਐਲਿਟੀ ਹੈਗੀ ਆ ਜਾਂ ਫਿਰ ਇਹ ਖ਼ਬਰਾਂ ਤੱਕ ਹੀ ਆ। ਸੋ ਇਹ ਜੇਕਰ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਆਸ ਪਾਸ ਤੋਂ ਸੁਣੇ ਸੁਣਾਏ ਤੋਂ ਜੇਕਰ ਥੋੜ੍ਹਾ ਜਿਹਾ ਸਾਂਝਾ ਕਰੋ ਅਤੇ ਫਿਰ ਆਪਾਂ ਇਹ ਜਿਹੜੀਆਂ ਆ ਰਹੀਆਂ ਰਿਪੋਰਟਾਂ ਨੇ ਇਹ ਨਾਲ ਦੱਸ ਕੇ ਅਤੇ ਇਹਨਾਂ ਦੇ ਨਾਲ ਮੈਚ ਕਰ ਲਾਂਗੇ, ਅਤੇ ਨਾਲ ਅੱਜ ਦੇ ਪ੍ਰੋਗਰਾਮ 'ਚ ਆਪਾਂ ਇਹ ਵੀ ਵੇਖ ਲਾਂਗੇ ਇੱਕ ਵਾਰੀ ਫਿਰ ਤੋਂ ਵੀ ਕੀ ਤੁਹਾਡਾ ਕਿੰਨਾ ਕੁ ਕਿਰਾਇਆ ਕੋਈ ਵਧਾ ਸਕਦਾ ਵਾ, ਤੁਸੀਂ ਕਿੰਨਾ ਕੁ ਆਪਣੇ ਕਿਰਾਏਦਾਰ ਦਾ ਵਧਾ ਸਕਦੇ ਹੋ, ਸਾਲ 'ਚ ਕਿੰਨੀ ਕੁ ਵਾਰੀ ਵਧਾ ਸਕਦੇ ਹੋ, ਵਧਾ ਸਕਦੇ ਹੋ ਜਾਂ ਨਹੀਂ ਵਧਾ ਸਕਦੇ, ਕਿਸੇ ਨੂੰ ਤੁਸੀਂ ਨੋਟਿਸ ਦੇ ਕੇ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ, ਕਿਉਂਕਿ ਉਸ ਬਾਬਤ ਵੀ ਪਿਛਲੇ ਦਿਨੀ ਜਿਹੜੇ ਪਿਛਲੇ ਸਮੇਂ 'ਚ ਆਏ ਨਵੇਂ ਕਾਨੂੰਨ ਨੇ ਉਹ ਵੀ ਕਾਫੀ ਹੱਦ ਤੱਕ ਕਿਸੇ ਨਾ ਕਿਸੇ ਦੇ ਹੱਥ ਬੰਨਦੇ ਨੇ।
1: ਬਿਲਕੁਲ ਬਿਲਕੁਲ,
0: ਠੀਕ ਆ, ਤੁਸੀਂ ਕੁਛ ਕਰ ਸਕਦੇ ਹੋ ਕੁਛ ਨਹੀਂ ਕਰ ਸਕਦੇ। ਸੋ ਅੱਜ ਦੇ ਦਿਨ ਆਪਾਂ ਪ੍ਰੋਪਰਟੀ ਦੇ ਉੱਤੇ, ਕਿਰਾਏ ਦੇ ਘਰਾਂ ਦੇ ਉੱਤੇ, ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਉੱਤੇ ਕਹਿ ਲਓ, ਅਤੇ ਮਤਲਬ ਕਿਰਾਏਦਾਰ ਦੇ ਪੱਖੋਂ ਜਾਂ ਫਿਰ ਲੈਂਡਲੋਰਡ ਦੇ ਪੱਖ ਤੋਂ ਉਸ ਲਿਹਾਜ਼ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਮਾਰਕੀਟ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਪ੍ਰੋਪਰਟੀ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਅਤੇ ਤੁਸੀਂ ਵੀ ਜ਼ਰੂਰ ਦੱਸਿਓ ਸੂਰਤ ਹਾਲ ਕੀ ਆਸ ਪਾਸ ਕੀ ਚੱਲ ਰਿਹਾ, ਉਹ ਚਾਹੇ ਇੱਕ ਦੂਸਰੇ ਨੂੰ ਹੌਸਲੇ ਦੇ ਲਈ ਹੋਵੇ, ਚਾਹੇ ਫਿਰ ਇਨਫੋਰਮੇਸ਼ਨ ਦੇ ਲਈ, ਅਪਡੇਟਸ ਦੇ ਲਈ ਹੋਵੇ। ਅਤੇ ਤੁਸੀਂ ਕੁਛ ਕਹਿਣ ਲੱਗੇ?
1: ਹਾਂਜੀ, ਮੈਂ ਥੋੜ੍ਹਾ ਜਿਹਾ ਪਿੱਛੇ ਝਾਤ ਲੈ ਗਿਆ ਸੀ ਆਪਣੀ। ਇੱਕ ਸਮਾਂ ਹੁੰਦਾ ਸੀ ਜਦੋਂ ਰੀਅਲ ਸਟੇਟ ਵਾਲਿਆਂ ਦੇ ਕਾਫੀ ਜਗ੍ਹਾ ਬੋਰਡ ਲੱਗੇ ਹੁੰਦੇ ਸੀ ਵੀ ਇਹ ਘਰ ਲੀਜ਼ ਲਈ ਖਾਲੀ ਪਿਆ ਵਾ, ਅਤੇ ਪਹਿਲਾਂ ਤੁਸੀਂ $50 ਮੇਰੇ ਖਿਆਲ ਡਿਪੋਜ਼ਿਟ ਕਰਕੇ ਅਤੇ ਚਾਬੀ ਆਪ ਲੈ ਕੇ ਚਲੇ ਜਾਂਦੇ ਹੁੰਦੇ ਸੀ।
0: ਉਹ ਵੀ ਨਹੀਂ ਹੁੰਦੇ ਪਹਿਲਾਂ,
1: ਹੈਨਾ,
0: ਪਹਿਲਾਂ ਜਦੋਂ ਮੈਂ ਆ, ਹੈਨਾ, ਉਦੋਂ 50 ਵੀ ਨਹੀਂ ਹੁੰਦੇ, ਉਦੋਂ ਸਿੰਪਲ ਹੁੰਦਾ ਸੀ ਪਿਆ ਲਓ ਲੈ ਜਾਓ ਚਾਬੀ ਅਤੇ ਵੇਖੋ
1: ਆਈ ਡੀ ਵੇਖ ਕੇ ਮਾੜੇ ਦੇ ਦਿੰਦੇ।
0: ਆਈ ਡੀ ਹਾਂ, ਉਹਦੀ ਕਾਪੀ ਜ਼ਰੂਰ ਰੱਖਦੇ ਸੀ ਆਈ ਡੀ ਦੀ।
1: ਉਹ ਬਾਅਦ 'ਚੋਂ ਚੇਂਜ ਕਰਤਾ ਸੀਗਾ। ਫਿਰ ਕੋਵਿਡ ਦੇ ਟਾਈਮ ਤੋਂ ਪਹਿਲਾਂ ਇਹ ਬੰਦ ਹੀ ਹੋ ਗਿਆ ਸੀਗਾ, ਮਤਲਬ ਇਹ ਵੀ ਬੰਦ ਹੋ ਗਿਆ ਅਤੇ ਲੀਜ਼ 'ਤੇ ਮਿਲਦੇ ਹੀ ਨਹੀਂ ਸੀ ਛੇਤੀ ਕਿਤੇ, ਸਿਰਫ ਅੱਜ ਖਾਲੀ ਪਿਆ, ਬੋਰਡ ਲਾਉਣ ਜੋਗਾ ਵੀ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਸੀਗਾ, ਅਤੇ ਨਾਲ ਦੀ ਨਾਲ ਐਂ ਕਰਕੇ ਚੜ੍ਹਦਾ ਹੁੰਦਾ ਸੀ।
0: ਅਗਲਾ ਪਹਿਲਾਂ ਅੰਦਰ ਹੁੰਦਾ ਸੀ ਅਤੇ ਪਹਿਲਾਂ ਹੀ ਉਹ ਚੜ੍ਹਦਾ,
1: ਹਾਂ, ਉਹਨੂੰ ਪਹਿਲਾਂ ਹੀ ਪਤਾ,
0: ਪੈਸੇ ਦੇ ਕੇ ਲਈਦਾ ਸੀ।
1: ਹਾਂ, ਵੀ ਇਹ ਥੋੜ੍ਹਾ ਜਿਹਾ ਮੈਂ $5 ਜਾਂ $10 ਵੀਕਲੀ ਐਕਸਟਰਾ ਪੇ ਕਰ ਦੂੰਗਾ, ਅਤੇ ਭਾਈ ਮੈਨੂੰ ਇਹ ਮਕਾਨ ਚਾਹੀਦਾ ਵਾ, ਕਿਉਂਕਿ ਉਦੋਂ ਮਾਰੋ ਮਾਰੀ ਇੰਨੀ ਸੀਗੀ। ਪਰ ਹੁਣ ਅਸੀਂ ਫਿਰ ਵੇਖਦੇ ਪਏ ਅੱਜ ਦੀ ਡੇਟ ਦੇ ਵਿੱਚ ਨਾ, ਤਕਰੀਬਨ ਮੈਂ ਆਪਣੀ ਗਲੀ 'ਚ ਵੀ ਗੱਲ ਕਰੀਏ ਅਤੇ ਜਾਂ ਅਸੀਂ ਲੰਘ ਕੇ ਜਾਈਦਾ, ਅਤੇ ਲੀਜ਼ ਵਾਲੇ ਬੋਰਡ ਜਿਹੜੇ ਆ ਉਹ ਅਜੇ ਵੀ ਲੱਗੇ, ਕਈ
0: ਵੱਧ ਰਹੇ,
1: ਉਹ ਹਾਂ ਵੱਧ ਰਹੇ, ਚੜ੍ਹ ਜਾਂਦੇ ਆ, ਛੇਤੀ ਚੜ੍ਹਦੇ ਆ, ਲੇਕਿਨ ਜਿਹੜੇ ਸੇਲ 'ਤੇ ਲੱਗੇ ਆ ਉੱਥੇ ਦੇ ਉੱਥੇ ਖਲੋਤੇ ਆ।
0: ਅੱਛਾ, ਸੇਲ ਵਾਲੇ ਉੱਥੇ ਆ,
1: ਸੇਲ ਦਾ ਉੱਥੇ, ਪਰ ਜੇ ਉਹਨਾਂ ਨੂੰ ਫੋਨ ਕਰੀਏ ਨਾ, ਉਹ ਕਹਿੰਦੇ ਵੀ ਜੇ ਵਿਕ ਗਿਆ ਠੀਕ ਨਹੀਂ ਤਾਂ ਅਸੀਂ ਲੀਜ਼ 'ਤੇ ਚੜ੍ਹਾ ਹੀ ਦੇਣਾ। ਮਾਰਕੀਟ ਦੇ ਵਿੱਚ ਵੀ ਇਹ ਮਕਾਨ ਇਹਨਾਂ ਨੇ ਲਾ ਕੇ ਰੱਖਿਆ ਹੋਇਆ, ਪਤਾ ਕਰੋ ਵੀ ਇਹ ਕਿਹਦਾ, ਵੀ ਇਹ ਤੱਕ ਵਿਕਿਆ ਨਹੀਂ ਗਾ, ਫਿਰ ਅਸੀਂ ਉਹ ਅਪਰੋਚ ਕਰ ਲੈਂਦੇ ਉਹਨਾਂ ਨੂੰ ਜਾ ਕੇ।
0: ਬੋਰਡ ਬਦਲਣ ਦਾ ਜਿਹੜਾ ਮੋਟਾ ਮੋਟਾ ਜਿਹਾ, ਵੈਸੇ ਤਾਂ ਜ਼ਰੂਰੀ ਨਹੀਂ ਇਹ, ਪਰ ਬੋਰਡ ਬਦਲਣ ਦਾ ਮਤਲਬ ਵੀ ਅਗਲੇ ਨੇ 3 ਮਹੀਨੇ ਜ਼ੋਰ ਲਾ ਲਿਆ ਵਾ,
1: ਲਾ ਲਿਆ ਜ਼ੋਰ,
0: ਇੰਨੇ ਕੁ ਤਾਂ ਕੰਟੈਕਟ ਕਰਦੇ ਹੀ ਆ,
1: ਇੰਨਾ ਕਹਿ ਵੀ ਜ਼ੋਰ ਲਾ ਲਿਆ ਵਾ ਵੀ ਇਹ ਹੁਣ ਸਾਨੂੰ ਦੇ ਦਿਓ, ਅਸੀਂ ਜ਼ੋਰ ਲਾ ਕੇ ਮਾਰਨੇ ਹਾਂ, ਜਾਂ ਸਾਡੇ ਕੋਲ ਆਪਣੀ ਇੱਕ ਵੱਖਰੀ ਇੱਕ ਮਾਰਕੀਟ ਹੈਗੀ ਆ ਉਹਨੂੰ ਕੱਢਣ ਦੀ, ਜਾਂ ਇੱਕ ਵੱਖਰਾ ਪਲੈਨਿੰਗ ਹੈਗੀ ਇਹਨੂੰ ਕੱਢਣ ਦੀ। ਅਤੇ
0: ਉਹ ਸ਼ੁਰੂ 'ਚ ਤਾਂ ਬਥੇਰੇ
1: ਤੁਹਾਡੇ ਅੱਜ ਕੱਲ੍ਹ ਤੁਹਾਡੇ ਲੈਟਰ ਬੋਕਸ ਵੇਖਿਓ, ਬਥੇਰੇ ਛੋਟੇ ਛੋਟੇ ਇੱਕ ਪੈਂਪਲੇਟ ਜਿਹੇ ਟਾਈਪ ਤੁਹਾਡੇ ਕੋਲ ਪਏ ਹੋਣੇ ਆ ਸੇਲ ਵਾਸਤੇ, ਕਈਆਂ ਰੀਅਲ ਸਟੇਟਾਂ ਦੇ ਆ, ਮੇਰੇ ਤਾਂ ਭਰੇ ਪਏ ਹੁੰਦੇ ਵੀ ਵੇਚਣ ਵਾਸਤੇ, ਤੁਹਾਡਾ ਪਿਛਲਾ ਮਕਾਨ
0: ਇਹਨੇ ਤੁਸੀਂ ਉਹ ਨੋ ਜੰਕ ਵਾਲਾ ਨਹੀਂ ਨਾ ਲਾਇਆ ਹੁਣ,
1: ਨੋ ਜੰਕ ਵਾਲਾ ਵੀ ਉਹ ਲਾ ਵੀ ਦਈਏ, ਫਿਰ ਦਰਵਾਜ਼ੇ ਖੜਕਾਉਂਦੇ ਭਾਅ ਜੀ, ਦਰਵਾਜ਼ੇ ਖੜਕਾ ਕੇ ਵੀ ਆਉਂਦੇ ਰੀਅਲ ਸਟੇਟ ਮੇਰੇ ਘਰ 'ਚ ਆਇਆ ਮੁੰਡਾ, ਕਹਿੰਦਾ ਵੀ ਪਿਛਲਾ ਮਕਾਨ ਅਸੀਂ ਵਿਹਾਣੇ ਦੇ ਵਿੱਚ ਨਾਲ ਵਾਲਾ ਵੀਕ ਨੂੰ ਤਿਆਰ ਹੈਗਾ, ਆਰ ਯੂ ਇੰਟਰਸਟਿਡ, ਮੈਂ ਕਿਹਾ ਆਹੀ ਆਹ ਮਸਾ ਲਿਆ ਤੂੰ ਪਰਾ ਪਰਾ ਚ, ਤੂੰ ਸੋਚਦਾ ਹੈਗਾ ਫੈਂਸ ਨਾਲ ਫੈਂਸ ਜੁੜਦੀ ਕਿਤੇ ਫੈਂਸ ਢਾ ਕੇ ਨਾਲ ਲਾ ਹੀ ਲਈਏ ਕਰਕੇ, ਮਤਲਬ ਮੈਂ ਆਪਣੀ ਸਮਾਲਾ 'ਚ ਨਹੀਂ ਵੇਖਿਆ ਸੀ ਵੀ ਰੀਅਲ ਸਟੇਟ ਵਾਲੇ ਇੱਦਾਂ ਜਾ ਕੇ ਤੁਹਾਡੇ ਨੋਕ ਡੋਰ ਕਰਕੇ ਤੁਹਾਨੂੰ ਕਰਦੇ ਪਏ ਆ, ਅਤੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਤਾਂ ਪੇਡ ਆਫ ਹੋਏ ਆ ਘਰ, ਉਹਨਾਂ ਨੂੰ ਤਾਂ ਭਾਅ ਜੀ ਫਿਰ ਉਹ ਕਹਿੰਦਾ ਵੀ ਮੈਂ ਵੇਟ ਕਰ ਲਵਾਂਗਾ ਜੀ ਚੁੱਕੇ ਜੇ ਅੱਜ ਨਹੀਂ ਤਾਂ ਕੱਲ੍ਹ ਵੇਖ ਲਵਾਂਗੇ, ਪਰ ਜਿਨ੍ਹਾਂ ਦੀ ਐਜ਼ ਇਨਵੈਸਟਮੈਂਟ ਪ੍ਰੋਪਰਟੀ ਚੱਲਦੀ ਪਈ ਆ, ਹੁਣ ਕਿਸ਼ਤ ਦੋਵੇਂ ਸਿਰ 'ਤੇ ਪੈਂਦੀ ਪਈ ਹੈ, ਉਹਨਾਂ ਨੂੰ ਫਿਰ ਹੁੰਦਾ ਵੀ ਇਹਨੂੰ ਰੈਂਟਡ ਚਾੜ ਦਈਏ, ਅਤੇ ਐਟਲੀਸਟ ਜਿੰਨਾ ਰੈਂਟ ਸਾਡੀ ਕਿਸ਼ਤ ਕਵਰ ਕਰ ਲਏ, ਬਾਕੀ ਅਸੀਂ ਬੇਅਰ ਕਰ ਲਾਂਗੇ, ਜਿੰਨਾ ਸਾਡਾ ਕਵਰ ਹੋ ਸਕਦਾ ਕਰ ਲਈਏ। ਅਤੇ ਫਿਰ ਉਹ ਰੈਂਟਡ ਮਾਰਕੀਟ ਵੀ ਇਸ ਟਾਈਮ 'ਤੇ ਸਟਰਗਲ ਕਰਦੀ ਪਈ ਆ, ਵੀ ਲੋਕਾਂ ਦਾ ਰੈਂਟ ਜਿਹੜੇ ਆ ਬੜੀ ਮੁਸ਼ਕਿਲ ਦੇ ਨਾਲ, ਹੁਣ 2023-2022 ਤਾਂ ਬੜੇ ਆਮ ਨੋਰਮਲ ਹੋ ਗਿਆ,
0: ਘੱਟ ਹੀ ਆ ਕੇ ਡਿਪੈਂਡ ਕਰਦਾ ਘਰ ਦਾ ਸਾਈਜ਼ ਕੀ ਆ, ਇਲਾਕਾ ਕੀ ਆ, ਹੁਣ ਤੇ ਟੱਪ ਗਿਆ
1: ਕਿ ਨੇੜੇ ਸਕੂਲ ਜੋਨ ਦੇ ਨੇੜੇ ਤਾਂ ਭਾਅ ਜੀ ਤੁਹਾਨੂੰ 2000 ਤੋਂ ਘੱਟ ਤੋਂ ਮਿਲਦੀ ਨਹੀਂ ਛੇਤੀ ਕਿਤੇ,
0: ਨਹੀਂ ਨਹੀਂ ਜ਼ਿਆਦਾ
1: ਉਹ ਹੀ ਹੈ ਨਾ ਵੀ ਇੱਕ ਦੀ ਐਪਲੀਕੇਸ਼ਨ ਇੰਨੀ ਹੁੰਦੀ ਆ,
0: ਹੁਣ ਤਾਂ ਆਪਣੇ ਆਹ ਜਿਹੜੇ ਆ 250-300 ਸਕੁਏਅਰ ਵਾਲੇ ਜਿਹੜੇ ਆ, ਈਵਨ ਇਹ ਨਹੀਂ 2200 ਤੋਂ ਥੱਲੇ ਨਾ ਲਾਉਂਦੇ,
1: ਫਿਰ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਅਸੀਂ 2 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਤੁਹਾਨੂੰ, 3 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਵੀ ਕਰਨ ਵਾਸਤੇ ਵੀ ਐਟਲੀਸਟ ਸਾਨੂੰ ਇਹ ਚਾਹੀਦਾ ਹੀ ਚਾਹੀਦਾ।
0: ਪਰ ਫਿਰ ਵੀ ਇਹਦੇ 'ਚ ਨਾ ਅੱਜ ਤੁਰ ਸਾਹਿਬ ਆਪਾਂ ਥੋੜ੍ਹਾ ਜਿਹਾ ਇਸ ਪੱਖ ਤੋਂ ਵੀ ਵੇਖਾਂਗੇ, ਬਾਕੀ ਜੋ ਸਾਡੇ ਸੁਣਨ ਵਾਲਿਆਂ ਦਾ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਵੇਖਿਓ ਕਿ ਜਿਹੜਾ ਇੱਕ ਡਿਸੀਜ਼ਨ ਤੁਹਾਡਾ ਰਿਹਾ ਮੰਨ ਲਓ ਆਪਾਂ ਬਹੁਤਾ ਪਿੱਛੇ ਨਹੀਂ ਜਾਂਦੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਕਿਰਾਏ ਬਹੁਤ ਜ਼ਿਆਦਾ ਵੱਧ ਗਏ। ਮੰਨ ਲਓ ਜੇ ਪਿਛਲੇ ਆਪਾਂ 3 ਤੋਂ 5 ਸਾਲ ਦੀ ਆਪਾਂ ਗੱਲ ਕਰਦੇ ਹਾਂ ਅਤੇ 3 ਤੋਂ 5 ਸਾਲਾਂ ਦੇ ਦਰਮਿਆਨ ਮੰਨ ਲਓ ਜਿੰਨਾ ਤੁਸੀਂ ਕਿਰਾਇਆ ਦਿੱਤਾ ਵਰਸਿਸ ਜਿੰਨੀਆਂ ਤੁਸੀਂ ਕਿਸ਼ਤਾਂ ਦਿੱਤੀਆਂ ਅਤੇ ਇਨ ਇਜ਼ ਇਕੁਅਲ ਟੂ ਓਨੀ ਗਰੋਥ ਕਿੰਨੀ ਕੁ ਹੋਈ ਆ, ਕੀ ਉਹ ਫਾਇਦਾ ਰਿਹਾ ਨੁਕਸਾਨ ਰਿਹਾ, ਕੀ ਆਪਾਂ ਇਸ ਪੱਖੋਂ ਕਦੀ ਵੇਖਿਆ ਕਦੀ ਖੰਗਾਲ ਕੇ?
1: ਆਪਾਂ ਇੱਕ ਮਾਇੰਡ ਸੈਟ ਦੀ ਗੱਲ ਕਰੀਏ ਨਾ, ਵੀ ਜਦੋਂ ਮੈਂ ਕਿਰਾਏ 'ਤੇ ਸੀਗਾ ਮੇਰੇ ਕੋਲ ਲੈਟਰ ਆਈ ਵੀ ਤੇਰਾ ਕਿਰਾਇਆ ਵਧਾਉਣਾ $50 ਵੀਕ ਦਾ ਜਾਂ $200 ਕਰਨਾ ਵਧਾਉਣਾ ਪੈਣਾ ਵੀ ਸਾਡਾ ਹੈ। ਉਦੋਂ ਸਾਡੇ ਮਨ 'ਚ ਇਹ ਚੀਜ਼ਾਂ ਆਉਂਦੀਆਂ ਨੇ ਯਾਰ ਵੀ ਇੱਦਾਂ ਕਿਰਾਇਆ ਵਧਾਈ ਜਾਂਦੇ ਨੇ, ਫਾਇਦਾ ਕੋਈ ਨਹੀਂ ਹੈਗਾ,
0: ਖਾਤੇ ਨਹੀਂ ਪੈਣ ਦੇ ਪੈਸੇ
1: ਉਹਨੇ ਵਧਾ ਦਿੱਤੇ ਹੈ ਨਾ। ਐਜ਼ ਉਹਦੇ ਪ੍ਰੋਸਪੈਕਟ ਨਾਲ ਜਿਹੜਾ ਉਹਦਾ ਮਾਲਕ ਆ ਲੈਂਡਲੋਰਡ ਦੇ ਪ੍ਰੋਸਪੈਕਟ ਦੇ ਨਾਲ ਵੀ ਉਹਨੂੰ ਉਹਦੇ ਖਰਚੇ ਵਧੇ ਆ ਉਹਦੇ ਉਹਨੇ। ਹੁਣ ਜਦੋਂ ਆਪ ਮਾਲਕ ਬਣੇ ਉਹ ਪਤਾ ਲੱਗਾ ਵੀ ਯਾਰ ਕੌਂਸਲ ਦੇ ਰੇਟ ਵੀ ਬੜੇ ਐਡ ਹੋਏ ਆ ਵਧੇ ਆ, ਬਿਜਲੀ ਪਾਣੀ ਦੀ ਬਿਜਲੀ ਦਾ ਸੋਰੀ ਪਾਣੀ ਦਾ ਜਿਹੜਾ ਸਰਵਿਸ ਚਾਰਜਿਸ ਆ ਉਹ ਵੀ ਵਧੇ ਆ, ਉਹ ਵੀ ਇਹਦੇ 'ਚ ਐਡ ਹੋਣੇ ਆ। ਵੀ ਜੇ ਮੈਂ ਰੈਂਟ ਦਿੰਦਾ ਪਿਆ ਵਾਂ ਅਤੇ ਉਹਨੇ ਤਾਂ ਜੇ ਵਧਿਆ ਉਹਨੇ ਮੇਰੀ ਜੇਬ 'ਚੋਂ ਕੱਢਣੇ ਪੱਲਿਓ ਨਹੀਂ, ਉਹ ਲੈਂਡਲੋਰਡ ਪਾਊਗਾ
0: ਉਹਨੇ ਅੱਗੇ ਪਾਸ ਔਨ ਕਰ।
1: ਅਤੇ ਫਿਰ ਹੁਣ ਦਿਮਾਗ 'ਚ ਆਉਂਦਾ ਵੀ ਜੇ ਉਦੋਂ ਲੈਂਡਲੋਰਡ ਸੱਚਾ ਸੀ ਵਿਚਾਰਾ ਉਹ ਤਾਂ ਹੀ ਵਧਾਇਆ ਚੀਜ਼ ਕਰਕੇ,
0: ਅਸੀਂ ਤਾਂ ਡਰਦੇ ਰਿਪੇਅਰ ਨਹੀਂ ਕਰਵਾਈ ਦੀ ਵੀ ਕਿਰਾਇਆ ਨਾ ਵਧਾ ਦੇ,
1: ਇੱਥੇ ਅਸੀਂ ਵੀ ਕਰਦੇ ਮਾੜਾ ਮੋਟਾ ਆਪ ਹੀ ਕਰ ਲਈਏ ਠੀਕ।
0: ਮਨਦੀਪ ਜੀ ਨੂੰ ਮਿਲਿਆ ਕਰਦੀ ਹੈ ਇਹਨਾਂ ਦੀ ਜੋਬ ਹੁੰਦੀ ਆ ਅਤੇ ਫਿਰ ਆਪਾਂ ਦੋਸਤੇ ਜਾਰੀ ਰੱਖਾਂਗੇ। ਤੁਸੀਂ ਵੀ ਆਪਣੇ ਥੋੜ੍ਹੇ ਜਿਹੇ ਕੱਢ ਕੇ ਰੱਖਿਓ ਅੰਕੜੇ ਅੱਜ ਜ਼ਰੂਰ ਪਾਇਓ ਸਾਂਝ ਕੀ ਤੁਹਾਡਾ ਐਕਸਪੀਰੀਅੰਸ ਹੈ। ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਭਾਜੀ,
0: ਸਤਿ ਸ਼੍ਰੀ ਅਕਾਲ ਠੀਕ ਠਾਕ ਹੋ? ਹੋਇਆ ਕਹਿੰਦੇ
2: ਨਹੀਂ ਭਾਜੀ, ਬਸ ਨਹੀਂ ਨਹੀਂ ਬਸ ਆ ਪਤਾ ਨਹੀਂ ਹੇ ਫੀਵਰ ਹੈ ਕੀ ਹੈ ਬਿਮਾਰ ਹੈ, ਬਸ ਛੁੱਟੀ ਕੀਤੀ ਅੱਜ ਸਿੱਕ ਕੋਲ।
0: ਓਕੇ ਓਕੇ, ਕੀ ਨੱਕ ਨੁੱਕ ਬੰਦ ਆ ਜਾਂ ਮਤਲਬ ਗਲਾ ਖਰਾਬ ਆ, ਕੀ ਹੋਇਆ ਕੀ ਹੈ?
2: ਛਿੱਕਾ ਆਈ ਜਾਂਦੀ ਹੈ ਬਸ ਜਦੋਂ ਬਾਹਰ ਨਿਕਲਦੀ ਆ।
0: ਆ ਫਿਰ ਤੇ ਉਹ ਤੁਹਾਨੂੰ ਅਲਰਜੀ ਆ ਕੇ
1: ਫੇ ਕਿੱਡੀ ਰਿਸਪੈਕਟ ਦੇ ਦੇਣਾ, ਹਾਈ ਫੀਵਰ ਹਾਈ
0: ਫੀਵਰ। ਨਹੀਂ ਤੁਸੀਂ ਕੁਝ ਉਹਦੇ ਲਈ ਉਹ ਲੈ ਲਓ ਨਾ, ਕੋਈ ਸਿਟੀਜਨ ਵਗੈਰਾ।
2: ਹਾਂਜੀ ਮੈਂ ਲਈ ਆ, ਦਵਾਈ ਤਾਂ ਲਈ ਆ।
0: ਅੱਛਾ ਚਲੋ,
2: ਹਾਂਜੀ
0: ਫਿਰ ਤੇ ਹੋ ਜਾਣਾ ਚਾਹੀਦਾ ਠੀਕ।
2: ਅੱਜ ਦਾ ਦਿਨ ਡਾਕਟਰ ਕਹਿੰਦਾ ਰੈਸਟ ਕਰ,
1: ਉਨੀ ਉਹ ਸਾਰੇ ਕਹਿੰਦੇ ਆ ਕੋਈ ਵੀ ਦਵਾਈ ਲੈ ਲਈ ਸਾਰੇ ਉਹ ਯਾਰ ਇਹ ਤਾਂ ਵਾਇਰਲ ਆ, 2-4 ਦਿਨ ਲੈਣੇ ਲੈਣੇ ਪੈ ਜਾਂਦੇ ਨੇ।
0: ਤੁਸੀਂ ਇਦਾਂ ਕਰੋ, ਤੁਸੀਂ ਨਾ ਉਹ ਚੇਂਜ ਕਰਕੇ ਵੇਖ ਲਓ ਆਪਣੀ, ਜੇ ਤੁਸੀਂ ਟੈਲਫਾਸਟ ਖਾਧੀ ਆ ਤੇ ਤੁਸੀਂ ਜ਼ਰਟੈਕ ਖਾ ਕੇ ਵੇਖ ਲਓ, ਤੇ ਜੇ ਜ਼ਰਟੈਕ ਖਾਧੀ ਆ ਫਿਰ ਤੁਸੀਂ ਟੈਲਫਾਸਟ ਜਾਂ ਫਿਰ ਇੱਕ ਹੋਰ ਆਉਂਦੀ ਆ ਉਹ ਕੈਟਾਪਸੀਟਾ 3 ਕੀ ਉਹ ਮਤਲਬ ਕਹਿਣ ਦਾ ਮੇਰਾ ਵੀ ਗੱਲ ਇਹ ਵੀ ਤੁਸੀਂ ਸੋਲਟ ਜਿਹਦਾ ਡਿਫਰੈਂਟ ਹੋਵੇ ਨਾ ਦਵਾਈ ਦਾ, ਕਿਉਂਕਿ ਹੁਣ ਮੇਰੇ ਮੈਂ ਆਪਣਾ ਵੀ ਦੱਸਾਂ, ਮੈਨੂੰ ਜਦੋਂ ਆਪਣਾ ਟੈਲਫਾਸਟ ਇੱਥੇ ਕਿੰਨੀ ਮਸ਼ਹੂਰ ਆ, ਮੇਰੇ ਟੈਲਫਾਸਟ ਅਸਰ ਨਹੀਂ ਕਰਦੀ, ਮੈਨੂੰ ਫਿਰ ਜ਼ਰਟੈਕ ਖਾਣੀ ਪੈਂਦੀ ਆ। ਰੈਸਟ ਹੋਵੇ ਨਾ ਬੰਦੇ ਦੀ,
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਕਿੱਥੇ ਨੀਲੇ ਪੱਤੇ ਵਾਲੀ ਗੋਲੀ ਪੀਲੇ ਦੇ ਦੇ ਹੁਣ ਨਾ ਲੈ
0: ਕੇ ਹੈ ਤੇ ਉਹ ਸਿਟਰੀਜਨ ਨੇ ਜਿਹੜੇ ਆਪਣੇ ਉਹ ਵੀ ਇਹੋ ਹੀ ਦਿੰਦੇ ਹੁੰਦੇ ਸੋਲਟ ਤੇ ਉਹੀ ਆ। ਹਾਂਜੀ ਮਤਲਬ ਕਈ ਵਾਰੀ ਨਾ ਗੱਲਾਂ ਗੁੱਲਾਂ ਸੁਣ ਕੇ ਵੀ ਬੰਦਾ ਠੀਕ ਹੋ ਜਾਂਦਾ ਹੁੰਦਾ।
2: ਹਾਂਜੀ ਹਾਂਜੀ, ਤਾਂ ਹੀ ਫੋਨ ਲਾਇਆ ਮੈਂ, ਮੈਂ ਕਿਹਾ ਵੀ ਹੈ ਨਾ ਜਿਹੜੇ ਰੋਜ਼ੇ ਫੋਨ ਕਰਦੇ ਆ ਵੀ ਉਹਨਾਂ ਨੂੰ ਤਾਂ ਟੌਪਿਕ ਤੇ ਹੀ ਬੋਲਣਾ ਚਾਹੀਦਾ ਵੈਸੇ ਤਾਂ।
0: ਹਾਂਜੀ ਨਹੀਂ ਸਾਨੂੰ ਇਹੀ ਵੈਸੇ ਜਿੰਨੇ ਅੱਜ ਕੱਲ੍ਹ ਬਿਮਾਰ ਪਏ ਸਾਨੂੰ ਤਾਂ ਬਿਮਾਰੀ 'ਤੇ ਬੋਲਣਾ ਚਾਹੀਦਾ,
1: ਉਹ ਧੱਕੇ ਨਾ ਬੋਲਿਆ ਜਾਂਦਾ ਭਾਜੀ।
2: ਜਿਹੜਾ ਕੋਈ ਆਫ ਟੌਪਿਕ ਬੋਲਦਾ ਵੀ ਆ ਤੇ ਉਹਨੂੰ ਮਾਫ ਕਰ ਦੋ ਨਾ, ਕਦੀ ਕਦੀ ਫੋਨ ਕਰਦਾ ਜਿਹੜਾ ਕਦੀ ਕਦੀ ਵਾਲਾ
0: ਹੈ ਨਾ, ਇਹ ਕਿ ਭਾ ਅੱਜ ਤਾਂ ਅੱਜ ਬਿਮਾਰੀ ਦਾ ਟੌਪਿਕ ਰੱਖੀਏ ਤੇ ਉਧਰੋਂ ਭਲਾ ਇੱਕ ਕਾਲ ਆਵੇ ਵੀ ਅੱਛਾ ਮੈਂ ਥੋੜੀ ਲੇਟ ਜੁੜਿਆ ਕਿ ਅੱਜ ਘਰ ਵਾਲਾ ਇਹਦੇ ਬਾਰੇ ਡਿਸਕਸ ਕਰ ਰਹੇ ਹੋ,
1: ਇਹਨੂੰ ਭਾਜੀ ਨੂੰ ਆਈਡੀਆ ਲੱਗ ਗਿਆ ਵੀ ਮਨਦੀਪ ਜੀ ਨੇ ਆਊਟ ਆਫ ਟੌਪਿਕ ਗੱਲ ਕਰਨੀ ਤਾਂ ਹੀ ਤੁਹਾਨੂੰ ਵਾਰੀ ਨਹੀਂ ਦੇਣ ਦੇ।
0: ਮੈਂ ਨਾ ਲਾਫਟਰ ਥੈਰੇਪੀ ਚ ਨਿਆਣੇ ਦੇ ਮੈਂ ਗਲਾ ਗੁਲਾ ਜਿਹਾ ਸਹੀ ਕਰਨ ਦੇ ਲਈ ਮੈਂ ਮਾੜਾ ਜਿਹਾ ਮਿਊਜ਼ਿਕ ਔਨ ਕਰਤਾ, ਅਮਨ ਜੀ ਦਾ ਮੈਸੇਜ ਆ ਕਹਿੰਦੇ ਆਹ ਬਹੁਤ ਪ੍ਰੋਫੈਸ਼ਨਲ ਲੱਗ ਰਿਹਾ, ਮੈਂ ਤੁਹਾਨੂੰ ਕੀ ਦੱਸੀਏ ਅਸੀਂ ਮਿਊਜ਼ਿਕ ਜਿਹਾ ਔਨ ਕਰ ਕਹਿੰਦੇ ਕੀਤਾ
2: ਆਪਣਾ ਗਲਾ ਸਾਫ ਕੀਤਾ
1: ਉਹਦਾ ਗਲਾ ਸਾਫ ਕੀਤਾ
0: ਕੀ ਉਹ ਕਹਿੰਦੇ ਹੁੰਦੇ ਆ ਪਿੰਡਾਂ 'ਚ ਮਾੜਾ ਢੱਗਾ ਛੱਤੀ ਰੋਗ
1: ਬੰਦਾ ਨਾਲ ਦੀ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੰਦਾ।
0: ਹਾਂਜੀ
2: ਟੌਪਿਕ ਦੀ ਗੱਲ ਕਰਾਂ ਭਾਜੀ, ਮੈਂ ਬਹੁਤ ਸਾਈਨ ਬੋਰਡ ਦੇਖਦੀ ਹਾਂ ਸੇਲ ਔਰ ਰਿਲੀਜ਼ ਦੇ, ਬਟ ਉਹ ਉੱਦਾਂ ਹੀ ਲੱਗੇ ਹੋਏ ਆ ਬਹੁਤ। ਕਿੰਨੇ ਮਹੀਨਿਆਂ ਤੋਂ ਨਾ ਹੁਣ ਇੱਕ ਘਰ ਲੀਜ਼ ਤੇ ਗਿਆ, ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਲੀਜ਼ ਤੇ ਲਾਏ ਹੋਏ ਨੂੰ।
0: ਸੇਲ ਦੇ ਵੀ ਲੀਜ਼ ਦੇ ਵੀ ਕੋਈ ਨਹੀਂ ਕਿਸੇ ਪਾਸੇ ਲੱਗ ਰਿਹਾ,
2: ਲੱਗ ਰਹੇ ਆ ਬਟ ਉਹ ਐਜ਼ ਇਟ ਇਜ਼ ਹੀ ਲੱਗੇ ਪਏ ਆ। 3-3 ਮਹੀਨੇ ਹੋ ਗਏ।
0: ਅੱਛਾ,
2: ਇੱਕ ਘਰ ਲੀਜ਼ ਤੇ ਗਿਆ 3 ਮਹੀਨੇ ਬਾਅਦ ਮੈਂ ਹੁਣ ਜਦੋਂ ਦੇਖਿਆ।
0: ਤੇ ਮਤਲਬ ਬੋਰਡ ਨੇ ਇਹ ਤੁਹਾਡੇ ਧਿਆਨ ਚ ਹੈ ਨਾ, ਉਹਨਾਂ ਕਿਹੜਾ ਤੁਰ ਕੇ ਕਰਕੇ ਚੱਲ ਜਾਣਾ, ਉੱਥੇ ਰਹਿਣਾ, ਤੁਹਾਨੂੰ ਵੀ ਲੱਗਦਾ ਵੀ ਰਾਤ ਨੂੰ ਘਰ ਚੱਲ ਜਾਣਗੇ ਉਹ,
1: ਸਵੇਰੇ ਫਿਰ ਆਏ ਗਲੋ ਜੀ
0: ਕਮਾਲ ਕਰਦੇ ਤੁਸੀਂ ਦੱਸਿਆ। ਜੇ ਕਿਤੇ ਬੋਰਡ ਤੁਰਦੇ ਹੋਣ ਨਾ ਤੇ ਫਿਰ ਬੜਾ ਤਮਾਸ਼ਾ ਲੱਗਿਆ ਨਾ, ਵੀ ਅਗਲਾ ਲੱਤਾਂ ਸਿੱਧੀਆਂ ਕਰਨ ਦੇ ਲਈ ਭਲਾ ਸੜਕ ਤੇ ਨਿਕਲੇ, ਅਗਲਾ ਗਲ ਪੈ ਜਾਓ, ਅਸੀਂ ਕਿੱਥੋਂ ਲਾਇਆ ਉਹ ਵੇਚਣੇ ਜਾਂ ਪਾ,
1: ਤੂੰ ਸਾਡੇ ਘਰ ਦੇ ਖਲੋ ਗਿਆ,
0: ਸਾਡੇ ਘਰ ਅੱਗੇ ਖਲੋ ਗਿਆ,
1: ਐਡਾ ਸਸਤਾ ਸਾਡਾ ਡਬਲ ਸਟੋਰੀ ਮੰਗਾ,
0: ਉਹਨੇ ਮੈਂ ਲੱਤਾਂ ਭੰਨੂ ਸਾਡਾ 2 ਸਕੇਅਰ ਵਾਧੀ ਧਿਰ ਤੋਂ। ਸਾਡੇ ਬੈਡਰੂਮ ਇੱਕ ਵਧਿਆ,
1: ਸਰਕਾਰੀ ਜ਼ਮੀਨ ਤੇ ਜਾ ਕੇ ਖਲੋ ਜਾਵੇਗਾ ਵਿੱਚ ਤੋਂ ਲਾਈ।
0: ਜਦੋਂ
1: ਮੈਂ ਵੇਖਿਓ ਤੇ ਖਲੋਤੇ ਸੀ,
0: ਹਾਂ ਨਹੀਂ ਹੋ ਸਕਦਾ, ਹੋ ਸਕਦਾ ਇਹਨਾਂ ਨੂੰ ਇਹ ਹੋਏ ਨਾ ਵੀ ਯਾਰ ਬੋਰਡ ਵੀ ਦਵਾਈ ਦੁਵਾਈ ਲੈ ਕੇ ਆਉਣ,
2: ਬੋਰਡ ਵੀ
0: ਸਿੱਧੇ ਖਲੋਤੇ, ਇਹਨਾਂ ਦੀ ਲੱਕ ਨੀ ਪੀੜ ਹੁੰਦੀ।
1: ਵੈਸੇ ਇਹਦੀ ਗੱਲ ਚੇਤੇ ਆ ਨਾ ਵੀ ਹੁਣ ਸੇਲ ਵੀ ਨੀ ਹੋ ਰਿਹਾ, ਲੀਜ਼ ਵੀ ਨੀ ਚੜ ਰਹੇ, ਤੇ ਰੀਅਲ ਸਟੇਟ ਕਦੀ ਯੂਨੀਵਰਸਿਟੀਆਂ ਬਣਾਈ ਜਾਂਦੇ ਵੀ ਬਾਜੀ ਇਸ ਸਾਲ ਟੋਪ ਤੇ ਗਏ ਅਸੀਂ ਅੱਜ ਟੋਪ ਤੇ, ਅਸੀਂ ਨੰਬਰ 1 ਤੇ।
2: ਉਹ ਕਹਿੰਦੇ ਮਿੰਤਾ ਕਰਕੇ ਅਸੀਂ ਇਸ ਘਰ ਦੀ ਚਾਬੀ ਲਈ ਆਪਣੇ ਦੀ 3 ਸਾਲ ਪਹਿਲਾਂ, ਤੇ ਹਜੇ 2 ਹਫ਼ਤੇ ਹੋਏ ਨੀ ਤੇ ਮੁੰਡੇ ਨੇ ਡੋਰ ਨੌਕ ਕੀਤੀ, ਪੰਜਾਬੀ ਸੀ ਮੁੰਡਾ ਆਪਣਾ, ਕਿ ਤੁਸੀਂ ਘਰ ਵੇਚਣਾ ਚਾਹੁੰਦੇ। ਮੈਂ ਕਿਹਾ ਹਾਏ ਭਰਾਵਾ ਮਸੀ ਚਾਬੀ ਲਈ ਆ, ਚੁੱਪ ਕਰ,
1: ਸਾਡੇ ਕੋਲ ਵੀ ਆਈ ਮੇਰੇ ਤੋਂ 6 ਮਹੀਨੇ ਬਾਅਦ ਆ ਗਏ।
0: ਅੱਛਾ ਆਪਣੇ ਨਾ ਆਪਣੇ ਇਹ ਬੜੀ ਗੱਲ ਆ, ਆਮ ਜਿਹੜਾ ਤੁਸੀਂ ਦੂਜਿਆਂ 'ਚ ਵੇਖੋਗੇ ਨਾ ਤੇ ਉਹਨਾਂ ਦੇ ਲਈ ਇਹ ਕਿਸੇ ਦੇ ਲਈ ਪ੍ਰੋਫਿਟ ਹੋਊਗਾ, ਕਿਸੇ ਦੇ ਲਈ ਮੂਵ ਔਨ ਹੋਊਗਾ, ਕਿਸੇ ਲਈ ਇਲਾਕਾ ਚੇਂਜ ਕਰਨਾ, ਆਪਣੇ ਲਈ ਇਹ ਇੱਕ ਸਟੇਜ ਤੱਕ ਮਨਹੂਸ ਗੱਲ ਆ ਵੀ ਲੈ ਅਸੀਂ ਘਰ 'ਚ ਆਏ ਹਾਂ, ਸਾਨੂੰ ਕਿੱਦਾਂ ਕਹਿਤਾ ਕਿਸੇ ਨੇ ਘਰ ਵੇਚਣਾ,
1: ਸਾਡਾ ਤਾਂ ਜੇ ਟੀਵੀ ਆਰਡਰ ਕੀਤਾ ਨਹੀਂ ਆਇਆ।
2: ਉਹਨੂੰ ਕਿਹਾ ਵੀ ਭਾਜੀ ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਕਹਿੰਦਾ ਇਨ ਫਿਊਚਰ, ਮੈਂ ਕਿਹਾ ਵੀ ਹਜੇ 5-7 ਸਾਲ ਇੱਥੇ ਰਹਿ ਲਈਏ ਜਦੋਂ ਹਟਿਆ ਨੀ, ਮੈਂ ਕਿਹਾ ਦੇਖ ਤੂੰ ਭਰਾ ਪੰਜਾਬੀ ਕਰਕੇ ਨਾ ਮੈਂ ਤਾਂ ਥੋੜ੍ਹੀ ਜਿਹੀ ਇੱਜ਼ਤ ਨਾਲ ਗੱਲ ਕਰ ਰਹੀ ਹਾਂ, ਜੇ ਹੋਰ ਹੁੰਦਾ ਨਾ ਮੈਂ ਡੋਰ ਬੰਦ ਕਰ ਦੇਣੀ।
0: ਨਹੀਂ ਉਹ ਵਿਚਾਰੇ ਜਾਜੂ 'ਚ ਵੀ ਸਿੱਖਦੇ ਆ ਨਾ, ਜਿੱਦਾਂ ਨੌਕਿੰਗ ਨੌਕਿੰਗ ਉਹ ਜਿਹੜੇ ਨਵੇਂ ਆਏ ਆ, ਇੱਦਾਂ ਹੀ ਤਾਂ ਪਤਾ ਲੱਗਦਾ ਨਾ ਵੀ ਹੌਲੀ ਹੌਲੀ ਬੰਦਾ ਇੱਦਾਂ ਹੀ ਹੰਡਦਾ।
2: ਇੱਕ ਵੀ ਫੋਨ ਵੀ ਆਇਆ ਵੀ ਤੁਸੀਂ ਤੁਸੀਂ ਪ੍ਰੋਪਰਟੀ ਲੈਣੀ ਆ, ਮੈਂ ਕਿਹਾ ਭਾਜੀ ਲੈਣੀ ਤਾਂ ਹੈਗੀ ਪਰ ਪੈਸੇ ਹੈ ਨਹੀਂ,
1: ਅੱਜ ਲੈ ਲੈਣੇ ਸੀ
0: ਕਿਉਂਕਿ ਪੈਸੇ ਫਸੇ ਆ,
1: ਅੱਜ ਲੈ ਲੈਣੇ ਪੈਸੇ ਬਾਅਦ 'ਚ। ਇਹ ਤੁਸੀਂ ਤਾਂ ਉਹ ਗੱਲ ਕਰਤੀ ਨਾ, ਉਹ ਬੰਦੇ ਨੂੰ ਫੋਨ ਕੀਤਾ, ਸਰ ਅਸੀਂ ਫਲਾਣੀ ਕੰਪਨੀ 'ਤੇ ਬੋਲ ਰਹੇ, ਸਾਡੀ ਇੱਕ ਸਕੀਮ ਚੱਲ ਰਹੀ ਹੈ, ਤੁਸੀਂ 6,000 ਰੁਪਇਆ ਮਹੀਨਾ ਦੇਣਾ ਆ, 5 ਸਾਲਾਂ ਬਾਅਦ ਤੁਹਾਨੂੰ 1 ਕਰੋੜ ਰੁਪਇਆ ਤੁਹਾਨੂੰ ਮਿਲੇਗਾ ਉਹਦਾ ਰਿਵਾਰਡ ਕਰਕੇ। ਕਹਿੰਦਾ ਕੋਈ ਚੱਕਰ ਨਹੀਂ, 1 ਕਰੋੜ ਤੁਸੀਂ ਮੈਨੂੰ ਦਿਓ, 6 ਮੇਰੇ ਤੋਂ ਲੈ ਲਿਆ ਜੀ ਵਾਪਸ, ਮੈਂ 7-7 ਦੇ ਦਿਆਂਗਾ ਤੁਹਾਨੂੰ, ਕਿਹੜੀ 1 ਕਰੋੜ ਤਾਂ ਦਿਓ ਮੈਨੂੰ।
2: ਤੇ ਫਾਦਰਸ ਡੇ ਸੰਡੇ ਆ ਬਾਜੀ।
0: ਹਾਂਜੀ
1: ਹਾਂਜੀ ਪਤਾ ਲੱਗ ਗਿਆ ਤੁਸੀਂ ਲੇਟ ਥੋੜਾ ਜਿਹਾ।
0: ਹਾਂ ਨਹੀਂ ਠੀਕ ਹੈ,
2: ਸੰਡੇ ਵੈਸੇ ਮੋਸਟ ਆਫ ਦ ਸਕੂਲ ਜਿਹੜੇ ਫਰਾਈਡੇ ਮਨਾ ਰਹੇ ਆ।
0: ਹਾਂਜੀ
2: ਫਰਾਈਡੇ ਆ ਸਕੂਲ ਤੇ ਮੇਰੇ ਨਾ ਵੱਡੇ ਬੇਟੇ ਉਹ ਹਾਈ ਸਕੂਲ ਚ ਆ ਨਾ, ਉੱਥੇ ਬਾਜੀ ਇੰਨਾ ਵਧੀਆ ਫਾਦਰਸ ਡੇ ਮਨਾਉਂਦੇ ਆ, ਫਾਦਰ ਮਤਲਬ ਫੂਡ ਉਹਨਾਂ ਦਾ ਫੂਡ ਅਨਲਿਮਿਟਿਡ ਹੁੰਦਾ,
0: ਉਹਨਾਂ ਨੂੰ ਫਿਰ ਪ੍ਰਿੰਸੀਪਲ ਹੋਣਾ ਮੇਲ।
2: ਹਾਂਜੀ
0: ਮੇਲ ਆ
2: ਸਾਰੇ ਬੱਚੇ ਆਪ ਫੂਡ ਤਿਆਰ ਕਰਦੇ ਉਹਨਾਂ ਦਾ ਆਪਣਾ ਫੂਡ। ਕੁਕੀ ਜੋ ਵੀ ਹੈ, ਸੌਸੇਜ ਰੋਲ ਹੈ, ਬੇਕਨ ਹੈ, ਐਗ ਐਂਡ ਬੇਕਨ ਜੋ ਵੀ ਸਾਰਾ ਸਮਾਨ ਹੈ ਨਾ, ਉਹ ਇੰਨਾ ਫੂਡ ਪਿਆ ਹੁੰਦਾ ਨਾ, ਜਾ ਕੇ ਏਦਾਂ ਲੱਗਦਾ ਕਿ ਓ ਮਾਈ ਗੋਡ
0: ਤੁਸੀਂ ਡੈਡੀ ਬਣ ਕੇ ਗਏ ਹੋ।
1: ਜਿਦਾਂ ਦੀ ਤਬੀਅਤ ਖਰਾਬ ਹੋਈ ਮੇਰੀ, ਮੈਂ ਡੈਡੀ ਵਰਗੀ ਲੱਗਣ ਡਈ ਆ।
0: ਮਦਰਸ ਡੇ ਤੇ ਸਾਨੂੰ ਪਤਾ ਵਾ ਵੀ ਬਹੁਤ ਚੀਜ਼ਾਂ ਮਿਲਦੀਆਂ, ਤੁਸੀਂ ਇਹ ਦੱਸੋ
2: ਫਾਦਰਸ ਡੇ ਤੇ ਵੀ ਬਹੁਤ ਸੀ ਬਾਜੀ, ਇਸ ਵਾਰ ਵੀ ਹੁਣ ਦੋਨਾਂ ਦਾ ਸੇਮ ਟਾਈਮ ਤੇ ਆ ਗਿਆ ਸਕੂਲ 'ਚ, ਫਰਾਈਡੇ ਫਰਾਈਡੇ, ਟਾਈਮਿੰਗ ਵੀ ਸੇਮ ਦੋਨਾਂ ਬੱਚਿਆਂ ਦੇ,
0: ਪਰ ਇੱਕ ਪਾਸੇ ਫਿਰ ਤੁਸੀਂ ਜਾਓਗੇ?
2: ਨਹੀਂ ਹੁਣ ਉਹ ਕਹਿੰਦੇ ਵੀ ਛੱਡ ਤੂੰ ਛੋਟੇ ਦੇ ਸਕੂਲੇ ਦਾ ਕੁਛ ਨਹੀਂ ਹੁੰਦਾ, ਉੱਥੇ ਤਾਂ ਡਰਾਇੰਗ ਹੀ ਕਰਨੀ ਆ, ਤੂੰ ਛੱਡ ਮਨਮੀਤ ਉੱਧਰ ਨਹੀਂ ਜਾਣਾ ਆਪਾਂ।
0: ਤੁਸੀਂ ਬਿਮਾਰ ਪਏ ਹੋ, ਹਫ਼ਤਾ ਕੱਪਰ ਲਿਪਿੰਗ ਛੱਡੋ ਤੇ ਇੱਕ ਪਾਸੇ ਤੁਸੀਂ ਜਾ ਜਾਓ।
1: ਹਫ਼ਤੇ ਦਾ ਬੰਦਾ ਵਿਦਆਊਟ ਮੇਕ ਮੈਂ ਵੀ ਲੱਗਣਾ
0: ਬਿਮਾਰਾਂ ਜੀ ਵਾਲੀ ਆਵਾਜ਼ ਨੀ ਇਹਨਾਂ ਦੀ, ਹੁਣ ਹੋ ਗਏ ਕਿ ਨਹੀਂ ਠੀਕ?
1: ਬਿਲਕੁਲ,
0: ਹੱਸ ਖੇਡ ਕੇ ਰੈਸਟ ਕਰਕੇ ਨਾ ਠੀਕ ਹੋ ਜਾਈਦਾ।
1: ਕੀ ਹੋਇਆ ਜੰਡ ਚ ਮੁੱਛਾਂ ਨਿਕਲ ਆਈਆਂ?

0: कुछ आया ही गया था नहीं।
1: अज भाजी आए नी ना प्रीतिंदर भाजी, भाजी लोहड़ी के प्रोग्राम से बोली पाई किसी ने उत्ते छड़े जेठ ते मैं हाथ भाजी वालू करता।
2: ਜਿਹੜੇ ਬੰਦੇ ਵਾਇਰਲ ਹੋਇਆ ਹੋਇਆ ਨਾ ਉਹ ਤੇ ਹੱਥ ਵੀ ਨਾ ਕਰੇ ਕਿਸੇ ਵਾਲੀ, ਇਹ ਕਹਿੰਦੇ ਛੂਤ ਛਾਤ ਦੀ ਬਿਮਾਰੀ ਆ ਅੱਜ ਕੱਲ
0: ਇਸ਼ਾਰੇ ਦੀ
2: ਹਾਈਟੈਕ ਹੋ ਗਈ ਹੈ, ਇਸ਼ਾਰੇ ਦੀ ਬਿਮਾਰੀ ਹੋ ਗਈ।
0: ਹਾਂਜੀ ਅੱਜ ਕੀ ਕਹਿਣਾ ਚਾਹੋਗੇ, ਖੜੇ ਬੋਰਡ ਲੱਗੇ ਜਿਹੜੇ
1: ਮੈਨੂੰ
2: ਲੱਗਦਾ ਨਾ ਭਾਈ ਨੂੰ ਨਾ ਬਹੁਤ ਹੀ, ਚਲੋ ਉਹ ਭਾਈ ਨੂੰ ਤੇ ਹੋ ਗਈ ਸਮਝ, ਹੋ ਸਕਦਾ ਕਈ ਭਾਜੀ ਨੇ ਇਸੇ ਕਰਕੇ ਚਲ ਜਾਂਦੇ ਹੋਣ ਵੀ ਉੱਥੇ ਨਾਰ ਸ਼ਾਇਦ ਹੋਣੀ ਆ, ਨਾਰ ਨਹੀਂ ਤੇ ਸਹਿਮੀ ਸਹੀ ਭਾਵੇਂ ਦੁਬਈ ਤੋਂ ਸ਼ਾਇਦ ਸੈਮੀ ਜੀ ਨਾਰ ਆਈ ਕੋਈ।
0: ਆਹੋ ਘੱਟ ਘੱਟ ਚਲੋ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤਾ ਵੀ ਪਾਰਟੀ ਛੋਟਾ ਜਿਹਾ ਕਿਵੇਂ ਬਫੇ ਜਿਹਾ ਲਾ ਕੇ ਵਧੀਆ ਬਹਿਣ ਨੂੰ ਨਾ, ਗੱਲਾਂ ਤਾਂ ਉੱਚੀਆਂ ਕਰਾਂਗੇ ਨਾ, ਉੱਚੀਆਂ ਗੱਲਾਂ ਕਰਾਂਗੇ ਉੱਥੇ, ਵਾਹ ਤੁਸੀਂ ਆਹ ਲੈ ਲਓ ਉਹ ਲੈ ਲਓ ਕੋਈ ਚੱਕਰ
2: ਨਹੀਂ। ਦੁਬਈ ਵਾਲਿਆਂ ਨੇ ਹੁਣ ਉਹ ਕਿਉਂਕਿ ਮਾਰਕੀਟ ਪਿਛਲੇ ਦਿਨ ਹੀ ਹੋਈ ਹੈ ਨਾ ਥੋੜ੍ਹੀ ਜਿਹੀ ਹਿਲਚੁਲ ਬਹੁਤ ਉੱਥੇ ਖਰਾਬ ਹੋ ਗਈ, ਪਹਿਲਾਂ ਤੇ ਮਤਲਬ ਧੜਾ ਧੜ
0: ਵਾਰ ਕਰਕੇ
2: ਚੱਲ ਰਿਹਾ ਸੀ, ਹੁਣ ਉਹ ਲੜਾਈ ਲੜੂਈ ਤੋਂ ਬਾਅਦ ਹੁਣ ਤੇ ਉਹ ਆ ਕੇ ਆਸਟ੍ਰੇਲੀਆ ਲਗਭਗ ਤਰਲਿਆਂ ਤੇ ਹੀ ਨਾ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਆਸਟ੍ਰੇਲੀਆ ਤੋਂ ਬਾਇਰ ਮਿਲ ਜਾਣਗੇ, ਪਤਾ ਨਹੀਂ ਹੁਣ ਮਿਲਦੇ ਕਿ ਨਹੀਂ ਮਿਲਦੇ, ਜੇ ਹੈਗੇ ਕਿਸੇ ਕੋਲ ਪੈਸੇ ਜਾਂ ਹਾਲੇ ਵੀ ਜਾਂ ਕਿੱਦਾਂ, ਕਿਉਂਕਿ ਇੱਥੇ ਤਾਂ ਦਿਖ ਨਹੀਂ ਰਿਹਾ ਕੁਝ ਹੁਣ,
1: ਨੁਕਸਾਨ ਹੈ
2: ਸਾਡੇ ਤੇ ਇਹ ਗੱਲੋਂ ਵੀ ਨੀਤ ਖਰਾਬ ਹੋ ਜਾਂਦੀ ਹੈ, ਸਗੋਂ ਬਿਮਾਰ ਹੁੰਦੇ ਤੇ ਬਾਬਾ ਚਲੋ ਫੋਨ ਫਾਨ ਕਰ ਲੈਂਦੇ ਆ।
1: ਮੇਰਾ ਸਭ ਤੋਂ ਪਹਿਲਾਂ ਮੋਟਿਵ ਇਹੀ ਸੀਗਾ ਕਿ ਮੈਂ ਬਿਮਾਰ ਹਾਂ, ਮੈਂ ਫੋਨ ਕਰਨਾ,
2: ਮੈਂ ਫੋਨ ਕਰਨਾ। ਥੈਂਕ ਯੂ ਥੈਂਕ ਯੂ
1: ਥੈਂਕ ਯੂ ਬਾਜੀ,
2: ਥੈਂਕ ਯੂ ਥੈਂਕ ਯੂ ਥੈਂਕ ਯੂ ਮਨਦੀਪ ਜੀ, ਚੜ੍ਹਦੀ ਕਲਾ 'ਚ ਰਹੋ। ਅਤੇ ਰੀਅਲ ਸਟੇਟ ਦੇ ਆਲੇ ਦੁਆਲੇ ਗੱਲਾਂ ਚੱਲ ਰਹੀਆਂ ਜੀ ਸਾਡੀਆਂ ਆਲੇ ਦੁਆਲੇ, ਉੱਥੇ ਫਿਰ ਫਾਦਰ ਦੇ ਵੀ ਘੁੰਮ ਗਈਆਂ, ਅਤੇ ਆਪਾਂ ਆ ਕੇ ਕੰਟੀਨਿਊਟੀ ਰੱਖਦੇ ਹਾਂ। ਆਪਾਂ ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ, ਰੇਡੀਓ ਹਾਂਜੀ 1674 AM
3: On Roads Honors Campaign, ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 Premium, ਸਿਰਫ 54,990 ਡਾਲਰ, BYD C-Line 8 Dynamic FWD, ਸਿਰਫ 56,990 ਡਾਲਰ, ਤੇ BYD Shark 6 Premium, ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD On Roads Honors, ਕੰਡੀਸ਼ਨਸ ਅਪਲਾਈ। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे ले बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending। मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक, ब्रांड पूरी स्ट्रीट विच सब

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਦਿਨ ਰੇੜੇ ਪਾ ਲਿਆ ਹੋਊਗਾ, ਤੁਸੀਂ ਬਦਲੇ ਮੌਸਮ ਦਾ ਖੁੱਲ੍ਹੇ ਦਿਨਾਂ ਦਾ ਆਨੰਦ ਮਾਣ ਰਹੇ ਹੋਗੇ। ਮੇਰੇ ਨਾਲ ਨੇ ਹਰਮੀਤ, ਤੂੰ
1: ਮੈਨੂੰ ਇਕੱਲਿਆਂ ਛੱਡ ਦੇ, ਨੇੜੇ ਨਾ ਹੋ ਕੇ ਮੈਂ ਇਨਵੈਸਟਮੈਂਟ ਪ੍ਰੋਪਰਟੀ ਕਹਿ ਰਹੀ ਹੁਣ।
0: ਨਹੀਂ ਇਨਵੈਸਟਮੈਂਟ ਪ੍ਰੋਪਰਟੀ ਨਹੀਂ, ਉਹਨੂੰ ਵੀ ਨਜ਼ਲਾ ਜ਼ੁਕਾਮ ਹੋਇਆ ਵਾ।
1: ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜੀ। ਗੱਲਬਾਤ ਕਰ ਰਹੇ ਹਾਂ ਆਪਾਂ ਰੈਂਟਲ ਦਾ ਅਤੇ ਮਾਰਕੀਟ ਕਿੱਦਾਂ ਮੂਵਮੈਂਟ ਕਰ ਰਹੀ ਹੈ, ਅੱਗੇ ਪਿੱਛੇ ਹੋ ਰਹੀ ਹੈ, ਕਿੰਨਾ ਕੁਛ ਸਾਨੂੰ ਮਿਲ ਰਿਹਾ ਵਾ। ਪਰ ਭਾਅ ਜੀ ਜਿੱਦਾਂ ਆਪਾਂ ਇੱਕ ਗੱਲਬਾਤ ਕਰਦੇ ਸੀਗੇ ਵੀ ਜਿੱਦਾਂ ਹੁਣ ਅਜੇ ਵੀ ਕਈ ਫੈਮਿਲੀ ਨੇ ਜਿਹੜੀਆਂ ਰੈਂਟਡ 'ਚ ਹਜੇ ਹੈਗੀਆਂ ਆ, ਪਰ ਉੱਧਰੋਂ ਜੇ ਰੈਂਟ ਵਧੇ ਆ ਉਹਨਾਂ ਦੀ ਇਨਕਮ ਵਧੀ ਆ, ਇਨਕਮ ਦੇ ਨਾਲ ਉਹਨਾਂ ਦੇ ਖਰਚੇ ਵੀ ਵਧੇ ਆ, ਲਾਈਫ ਸਟਾਈਲ ਬੜਾ ਵਧੀਆ। ਪਹਿਲਾਂ ਕਿੰਨੇ ਕੁ ਲੋਕ ਜਿੰਮ ਜਾਂਦੇ ਸੀ, ਪਹਿਲਾਂ ਕਿੰਨੇ ਕੁ ਲੋਕ ਮਹਿੰਗੀਆਂ ਕਾਰਾਂ ਅਫੋਰਡ ਕਰਦੇ ਸੀ, ਪਰ ਅੱਜ ਵੀ ਉਹਦੇ ਚੱਕਰ 'ਚ ਉਸ ਲਾਈਫ ਸਟਾਈਲ ਨੂੰ ਮੇਨਟੇਨ ਵੀ ਕਰਨਾ, ਫਿਰ ਜੇ ਨਵਾਂ ਘਰ ਲਿਆ ਅਤੇ ਨਵੇਂ ਘਰ ਦੀਆਂ ਜਿੰਨੀਆਂ ਅੱਗੇ ਐਕਸਪੈਂਸ ਆ ਰਿਹਾ ਉਹਨੂੰ ਵੀ ਕਵਰ ਕਰਨਾ, ਅਤੇ ਜੇ ਉਹ ਕੈਲਕੂਲੇਸ਼ਨ ਸਹੀ ਬੈਠਦੀ ਹੈ ਫਿਰ ਤਾਂ ਕੋਈ ਰਿਸਕ ਲੈਂਦਾ ਆ, ਚਲ ਅੱਗੇ ਲੈ ਲਈਏ। ਪਰ ਜਿਵੇਂ ਹੁਣ ਮਾਰਕੀਟ ਰੇਟ 'ਚ ਇੰਟਰਸਟ ਰੇਟ ਉੱਤੇ ਥੱਲੇ ਹੋ ਰਿਹਾ, ਫਿਰ ਉਹ ਕੈਲਕੂਲੇਸ਼ਨ ਤੁਹਾਡੀ ਗੜਬੜ ਆ ਜਾਂਦੀ ਹੈ ਜੇ ਟੂ ਟੂ ਦਾ ਪੁਆਇੰਟ ਕਰਦੇ ਆ। ਮੈਂ ਬਥੇਰਿਆਂ ਨੂੰ ਜਾਣਦਾ ਜਿਨ੍ਹਾਂ ਨੇ ਇੱਕ ਰੀਸ ਕਹਿ ਲਓ, ਇੱਕ ਵੀ ਵਿਖਾਵਾ ਕਰਨ ਵਾਸਤੇ ਕਰ ਲਿਆ, ਵੱਡਾ ਬਣਾ ਲਿਆ, ਗੱਡੀ ਵੱਡੀ ਲੈ ਲਈ, ਦੋਵਾਂ ਦੀ ਇਨਕਮ ਦੇ ਉੱਤੇ ਇਨਕਮ, ਵੈਸੇ ਤਾਂ ਸਿਆਣੇ ਕਹਿੰਦੇ ਵੀ ਇੱਕ ਦੀ ਇਨਕਮ 'ਤੇ ਘਰ ਹੋਣਾ ਚਾਹੀਦਾ, ਵਿੱਚ ਐਟਲੀਸਟ ਇੱਕ ਪਾਰਟਨਰ ਦੀ ਇਨਕਮ ਫਰੀ ਰਹਿਣੀ ਚਾਹੀਦੀ ਆ, ਘਰ ਨੂੰ ਫੈਮਿਲੀ ਵਧਾਉਣੀ ਹੈ ਜਾਂ ਬਿਮਾਰ ਹੁੰਦਾ ਕੁਛ ਤਾਂ ਐਟਲੀਸਟ ਕਵਰ ਅਪ ਹੋ ਜਾਵੇ। ਹੁਣ ਉਹ ਦੋਵਾਂ ਦੇ ਚੱਕਰ ਦੇ ਵਿੱਚ ਫਿਰ ਇੱਕ ਸਮਾਜਿਕ ਪ੍ਰੈਸ਼ਰ ਹੋਰ ਪੈਂਦਾ। ਸਾਡੇ ਕਜ਼ਨ 'ਤੇ ਬੜਾ ਪਿਆ ਸੀ ਵੀ ਸਾਰਿਆਂ ਨੇ ਲਈ ਪ੍ਰੋਪਰਟੀ ਯਾਰ, ਤੂੰ ਵੀ ਲੈ, ਤੂੰ ਵੀ ਲੈ, ਤੂੰ ਵੀ ਲੈ, ਉਹ ਵਿਚਾਰਾ ਕਹਿ ਕੁਆ ਕੇ 8.5 ਲੱਖ 'ਚ ਫਸ ਗਿਆ ਹੁਣ ਕਿਤੇ, ਅਤੇ ਹੁਣ ਉਹ ਦੋਵੇਂ ਜੀ ਹੁਣ 7 ਦਿਨ ਕੰਮ ਕਰਦੇ ਆ, ਅਤੇ ਚੀਜ਼ਾਂ ਖਿਲਾਰਾ ਸਾਡੇ ਹੱਥ ਵਸੋਂ ਨਿਕਲਿਆ ਵਾ, ਅਤੇ ਚੀਜ਼ਾਂ ਤਾਂ ਹੀ ਵੱਧਦੀਆਂ ਪਈਆਂ ਜੇ ਅਸੀਂ ਉਹਨੂੰ ਆਪ ਸਾਡੀ ਕੈਲਕੂਲੇਸ਼ਨ ਆਪ ਗੜਬੜਾਈ ਹੈ ਉਹ ਚੀਜ਼ਾਂ ਕਰਨ ਵਾਸਤੇ।
0: ਇਹ ਨਾ ਇਹ ਤੂਰ ਸਾਹਿਬ ਇੱਦਾਂ ਦੀਆਂ ਕੈਲਕੂਲੇਸ਼ਨਸ ਨੇ ਵੀ ਜਦੋਂ ਤੁਸੀਂ ਕਿਤੇ ਕੈਲਕੂਲੇਸ਼ਨਾਂ ਕਰਨ ਬਹਿ ਜਾਓ ਜਾਂ ਕਿਸੇ ਦੀਆਂ ਸੁਣ ਲਓ ਨਾ, ਤਾਂ ਤੁਹਾਨੂੰ ਲੱਗਦਾ ਯਾਰ ਕਿੱਦਾਂ ਇਹ ਕਿੱਦਾਂ ਚੱਲੀ, ਕਿੱਦਾਂ ਜਾ ਰਿਹਾ,
1: ਹਾਂ
0: ਇਹ ਕਿੱਦਾਂ ਗੁਜ਼ਾਰਾ ਹੋਈ ਜਾਣ ਡਿਆ।
1: ਅਤੇ ਹੁਣ ਅੱਜ ਤੁਸੀਂ ਐਵਰੇਜ ਵੇਖੋ ਆਪਣੇ ਆਸ ਪਾਸ ਹਰ ਘਰ ਦੇ ਕੋਲ ਮਿਨੀਮਮ 30,000 ਦੀ ਕਾਰ ਤਾਂ ਹੋਣੀ ਉਹਦੇ ਕੋਲ ਘੱਟੋ ਘੱਟ,
0: ਜ਼ਿਆਦਾ ਹੀ
1: ਹੁਣ ਮਿਨੀਮਮ 30,000 ਦੀ ਕਾਰ
0: ਉਹ ਤਾਂ ਇੱਕ ਹੋਗੀ ਨਾ, ਤੁਸੀਂ ਦੋਵੇਂ ਤਾਂ ਕਾਰਾਂ ਜੋੜ ਕੇ ਲਾ ਲਓ,
1: ਦੋ ਦੋ ਕਾਰਾਂ ਨੇ ਕਈਆਂ ਕੋਲ, ਤਿੰਨ ਤਿੰਨ ਵੀ ਕਾਰਾਂ ਹੈਗੀਆਂ ਨੇ, ਯੂਟ ਨੇ, ਫਿਰ ਤੁਸੀਂ ਉਹਦੇ ਬਿਜ਼ਨਸ ਵੀ ਸਟਾਰਟ ਕੀਤੇ ਨੇ, ਪਰ ਰੈਂਟਡ 'ਚ ਵੀ ਰਹਿ ਰਹੇ ਹੋ, ਪਰ ਉਹ ਜੇ ਘਰਾਂ ਵਾਲੇ ਨੇ ਇੰਟਰਸਟ ਰੇਟ ਵਧਾਏ ਆ ਅਤੇ ਕਾਰਾਂ ਨੂੰ ਵੇਖਿਆ ਵੀ ਇਹ ਕਾਰਾਂ ਹੁਣ ਲੋਕ ਉੱਧਰ ਪੈਸਾ ਲਾ ਦੇਣਗੇ ਅਤੇ ਸਾਡੀਆਂ ਕਾਰਾਂ ਕਿੱਥੇ ਵੇਚਣਗੇ, ਉਹਨਾਂ ਨੇ ਕਾਰਾਂ ਦੇ ਇੰਟਰਸਟ ਥੋੜ੍ਹੇ ਜਿਹੇ ਘਟਾ ਦਿੱਤੇ ਵੀ ਕੋਈ ਨਹੀਂ, ਨਹੀਂ ਤਾਂ ਜਦੋਂ ਐਂਡ ਆਫ ਦਾ ਈਅਰ ਹੁੰਦਾ ਜਾਂ ਫਾਈਨੈਂਸ਼ੀਅਲ ਈਅਰ ਹੁੰਦਾ ਉਦੋਂ 1-1% 'ਤੇ ਵੀ ਕਾਰਾਂ ਦਿੰਦੇ ਆ, ਬ੍ਰੈਂਡ ਨੂੰ ਚੱਕੋ 1-1% 'ਤੇ ਵੀ ਲੈ ਜਾਓ, ਸਾਨੂੰ ਲੱਗਦਾ ਯਾਰ ਚੱਲ ਕੋਈ ਚੱਕਰ ਨਹੀਂ,
0: ਜੀਰੋ ਇੰਟਰਸਟ ਵੀ ਦਿੰਦੇ,
1: ਜੀਰੋ ਇੰਟਰਸਟ ਦੇ ਵਿੱਚ
0: ਸਭ ਕੁਛ ਮਿਲਦਾ,
1: ਜੀਰੋ 'ਤੇ ਵੀ ਚੁਕਾ ਦਿੰਦੇ ਆ ਨਾ, ਉਹ ਇਹ ਸਾਰੀਆਂ ਚੀਜ਼ਾਂ ਨਾ ਮਾਰਕੀਟ ਨੂੰ ਸਲੋ ਕਰ ਦਿੰਦੀਆਂ। ਹੁਣ ਜਦੋਂ ਮੈਂ ਸੋਚ ਹੀ ਨਹੀਂ ਪਾ ਰਿਹਾ ਵੀ ਮੇਰੇ ਕੋਲ ਐਕਸਟਰਾ ਪੈਸਾ ਬਚ ਹੀ ਨਹੀਂ ਰਿਹਾ, ਅਤੇ ਫਿਰ ਮੈਂ ਸੋਚਾਂਗਾ ਕਿਵੇਂ ਮੈਂ ਇਨਵੈਸਟਮੈਂਟ ਕਰਾਂ ਜਾਂ ਮੈਂ ਕੁਛ ਚੀਜ਼ ਕਰਾਂ, ਇਹ ਸਾਰੀਆਂ ਚੀਜ਼ਾਂ ਮੈਨੂੰ ਸਲੋ ਕਰ ਦਿੰਦੀ, ਸਲੋ ਕਰਤਾ ਮੈਨੂੰ ਕਰਕੇ ਵੀ ਮੈਂ ਹੁਣ ਕਿਸੇ ਪਾਸੇ ਵਧਣਾ ਨਹੀਂ, ਮੇਰੇ ਕੋਲ ਜੋ ਹੈ ਇਹਦੇ 'ਚ ਮੈਂ ਗੁਜ਼ਾਰਾ ਕਰਕੇ ਵੇਖਾਂ, ਫਿਰ ਜੇ ਮੈਂ ਆਪਣੀ ਇਨਕਮ ਵਧਾਉਣ ਦੇ ਚੱਕਰ ਜਾਵਾਂਗਾ ਜਾਂ ਬਿਜ਼ਨਸ ਵਧਾਵਾਂ ਮੈਂ ਕੁਛ ਕਰਾਂ, ਬਿਜ਼ਨਸ ਜੇ ਵਧੂਗਾ ਤਾਂ ਜੇ ਉਹਦੇ 'ਚ ਥੋੜ੍ਹੀ ਇਨਵੈਸਟਮੈਂਟ ਕੁਛ ਹੋਰ ਹੋਵੇਗੀ, ਬੈਠੇ ਬੈਠੇ ਤਾਂ ਵਧਣਾ ਨਹੀਂਗਾ, ਅਤੇ ਮਾਰਕੀਟ 'ਚ ਆਲਰੇਡੀ ਕੰਪਟੀਸ਼ਨ ਬੜਾ, ਹਰ ਚੀਜ਼ ਦਾ ਕੰਪਟੀਸ਼ਨ ਬੜਾ, ਜਾਂ ਮੈਂ ਥੋੜ੍ਹੀ ਕੁਆਲਿਟੀ ਘਟਾ ਕੇ ਜਾਂ ਕਿਸੇ ਤਰੀਕੇ ਸਸਤਾ ਸਮਾਨ ਕਰਕੇ ਮੈਂ ਆਪਣੀ ਚੀਜ਼ ਨੂੰ ਵੇਚਾਂ, ਕਿਤੇ ਮੈਨੂੰ ਕੰਪਰੋਮਾਈਜ਼ ਕਰਨਾ ਪੈਣਾ ਵੀ ਜੇ ਮਾਰਕੀਟ 'ਚ ਥੋੜ੍ਹਾ ਜਿਹਾ ਪੈਰ ਬਾਹਰ ਪੱਟਾਂਗਾ ਮੈਂ। ਉਹ ਇਸ ਟਾਈਮ ਸਾਰਿਆਂ ਦੇ ਆਲੇ ਦੁਆਲੇ ਇੱਕ ਸਰਕਲ ਬਣਿਆ ਪਿਆ ਵਾ ਕੰਮ ਨੂੰ ਲੈ ਕੇ, ਰੈਂਟਲ ਇਨਵੈਸਟਮੈਂਟਾਂ ਨੂੰ ਲੈ ਕੇ, ਵੀ ਉਹ ਤੋਂ ਬਾਹਰ ਨਿਕਲਦਾ ਨਹੀਂ ਹੋ ਰਿਹਾ। ਹੁਣ ਸਾਰੇ ਕਹਿ ਦਿਓ, ਮੈਂ ਹੁਣ ਕਿੰਨੀਆਂ ਤੁਸੀਂ ਪਿੱਛੇ ਕੋਲ ਵੇਖਿਆ ਹੋਣਾ ਸਿਡਨੀ ਤੋਂ ਉੱਤੋਂ ਖਬਰ ਜਿਹੜੀ ਆਈ ਸੀਗੀ, ਬੜੀ ਵੱਡੀ ਕੋਈ ਕੰਸਟਰਕਸ਼ਨ ਕੰਪਨੀ ਜਿਹਨੇ ਆਪਣੇ ਨੂੰ ਡਿਕਲੇਅਰ ਕੀਤਾ
0: ਬੈਂਕਰਪਟਸ ਕਰਕੇ,
1: ਤਾਂ ਇਹ ਚੀਜ਼ਾਂ ਵੱਧ ਰਹੀਆਂ ਪਿੱਛੇ ਚਾਤ ਮਾਰੀ, ਬਥੇਰੀਆਂ ਕੰਪਨੀ ਲਾਈਨ 'ਚ ਲੱਗੀਆਂ ਖੜੀਆਂ ਨੇ ਅਤੇ ਬਥੇਰੀਆਂ ਆਲਰੇਡੀ ਡਿਕਲੇਅਰ ਕਰ ਚੁੱਕੀਆਂ ਨੇ।
0: ਯਕੀਨ ਹੀ ਨਹੀਂ ਨਾ ਕਿਸੇ ਦਾ, ਕੋਈ ਪਤਾ ਨਹੀਂ ਅੰਦਰ ਖਾਤੇ ਕੀ ਕਿਸੇ ਦਾ ਚੱਲ ਰਿਹਾ ਵਾ, ਕਿਹੜੇ ਵੇਲੇ ਤੁਹਾਡੇ ਨਾਲ ਕੀ ਹੋ ਜਾਣਾ ਵਾ, ਕਿਸੇ ਵੇਲੇ ਜਿਹਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਉਹਦਾ ਉਹਨੇ ਕਿਸੇ ਵੇਲੇ ਕੀ ਕਰ ਦੇਣਾ,
1: ਠੀਕ ਹੈ ਨਾ। ਉਹ ਸਾਡਾ ਸਰਕਲ, ਉਹ ਤਾਂ ਮਾਰਕੀਟ ਉੱਥੇ ਜਾਮ ਹੋਈ ਪਈ ਹੈ, ਨਿਕਲਦੀ ਨਹੀਂ ਪਈ ਹਰ ਸਾਡਾ ਸਾਰਾ ਸਰਕਲ। ਹੁਣ ਮੈਨੂੰ ਨਹੀਂ ਲੱਗਦਾ ਜਿਵੇਂ ਜੇ ਕੋਈ ਬੰਦਾ ਅੱਜ ਰੈਂਟਡ ਘਰ 'ਤੇ ਰਹਿ ਰਿਹਾ ਵਾ ਉਹਦੇ ਘਰ ਦੇ ਵਿੱਚ ਹਰ ਚੀਜ਼ ਫੈਸਿਲਿਟੀ ਵਾਲੀ ਵਧੀਆ ਰੱਖੀ ਨੇ ਉਹਨੇ। ਟੀਵੀ ਵੱਡੇ ਕਿੰਨੇ, ਹੁਣ ਪਹਿਲਾਂ ਤਾਂ ਟੀਵੀ ਬਹੁਤ ਛੋਟੇ ਤਾਂ ਗੁਜ਼ਾਰਾ ਹੋ ਜਾਂਦਾ ਸੀਗਾ, ਤੁਹਾਡੇ 40-40 ਇੰਚ ਦਾ ਵੀ ਕਰਦਾ, ਹੁਣ ਮੈਂ ਤਕਰੀਬਨ ਦੇ ਘਰਾਂ 'ਚ ਵੇਖੇ ਨੇ ਉਹ 60-70-75-85 ਇੰਚ ਤੱਕ ਦੇ ਟੀਵੀ ਆਰਾਮ ਨਾਲ ਵੇਖਦੇ ਆ। ਫਿਰ ਉਹ ਫਰਨੀਚਰ ਬੜੇ ਟੋਪ 'ਤੇ ਰੱਖੇ ਹੋਏ ਆ ਵੀ ਜਿਹੜਾ ਕੋਈ ਆਇਆ ਗਿਆ ਉਹ ਕਹਿੰਦੇ ਯਾਰ ਵੀ ਪਤਾ ਨਹੀਂ ਆਉਂਦਾ ਕਦੋਂ ਲਿਆ ਜਾਣਾ, ਘੱਟੋ ਘੱਟ ਚੀਜ਼ਾਂ ਦੇ ਨਜ਼ਾਰੇ ਤਾਂ ਲਈਏ। ਪਰ ਉਹ ਜਿਹੜੀ ਚੀਜ਼ਾਂ ਹੁਣ ਮਹਿੰਗੀਆਂ ਨੇਗੀਆਂ ਫਰਨੀਚਰ ਅੱਜ ਦੀ ਡੇਟ 'ਚ ਜੇ ਉਸ ਦੇ ਮੁਤਾਬਿਕ ਫਰਨੀਚਰ ਵੀ ਲਈਏ ਆਪਾਂ, ਤਾਂ ਘੱਟੋ ਘੱਟ ਨਹੀਂ ਤਾਂ 50-60 ਹਜ਼ਾਰ ਸਾਨੂੰ ਲਾਉਣਾ ਪੈਣਾ ਫਰਨੀਚਰ ਵਾਸਤੇ, ਐਡਾ ਵਧੀਆ ਲੈਣ ਵਾਸਤੇ। ਫਿਰ ਉਹਨੂੰ ਕਿੱਥੋਂ ਪੂਰਾ ਕਰੀਏ ਜਾਂ ਫਿਰ ਉਹਦੀ ਜੋਬ ਜ਼ਿਆਦਾ ਕਰੀਏ ਜਾਂ ਕੁਛ ਕਰੀਏ, ਇਹ ਸਰਕਲ ਸਾਨੂੰ ਅੱਗੇ ਵਧਣ ਦਿੰਦਾ ਹੀ ਨਹੀਂ ਗਾ। ਪੈਸਾ ਉੱਥੇ ਹੋਲਡ ਕਰ ਲੈਂਦਾ, ਹਰ ਚੀਜ਼ ਕਿਸ਼ਤ 'ਤੇ ਆ ਗਈ ਸਾਡੀ ਨਾ, ਪੈਸਾ ਉੱਥੇ ਹੋਲਡ 'ਤੇ ਹੋ ਗਿਆ।
0: ਬਿਲਕੁਲ, ਇਹ ਆਸ ਪਾਸ ਆਪਾਂ ਵੇਖ ਰਹੇ ਹਾਂ ਇਹ ਸਮੱਸਿਆ, ਪਰ ਕਿੰਨਾ ਕੁ ਆਪਾਂ ਉਸ ਚੀਜ਼ ਨੂੰ ਸਫ਼ਰ ਕਰ ਰਹੇ ਹਾਂ, ਕਿੰਨਾ ਕੁ ਆਪਾਂ ਸਮਝਦੇ ਹਾਂ। ਆਸ ਪਾਸ ਜੇ ਤਾਂ ਉਸੇ ਰਫ਼ਤਾਰ ਦੇ ਨਾਲ ਚੀਜ਼ਾਂ ਜਿਹੜੀਆਂ ਵਾਧੇ ਵੱਲ ਤੁਰੀਆਂ ਜਾਣ ਤਾਂ ਫਿਰ ਕਿਸੇ ਨੂੰ ਕੁਛ ਨਹੀਂ ਦੁੱਖਦਾ, ਪਰ ਜਦੋਂ ਕਰੀ ਗੱਡੀ ਖਲੋਂਦੀ ਹੈ ਜਿੱਦਾਂ ਕਿ ਹੁਣ ਖਲੋਤੀ ਆ, ਅਤੇ ਕਈ ਵਾਰੀ ਨਾ ਅਖਬਾਰਾਂ 'ਚੋਂ ਵੀ ਇਹ ਚੀਜ਼ ਜਾਣਨੀ ਬੜੀ ਔਖੀ ਹੋ ਜਾਂਦੀ, ਕਈ ਵਾਰੀ ਅਸਲ ਸਿਚੁਏਸ਼ਨ ਸਾਡੀ ਬਹੁਤ ਟਫ ਹੁੰਦੀ ਆ, ਅਖਬਾਰਾਂ ਸਾਨੂੰ ਰਿਲੈਕਸ ਸ਼ੋਅ ਕਰ ਰਹੀਆਂ ਹੁੰਦੀਆਂ, ਕਈ ਵਾਰੀ ਅਖਬਾਰਾਂ ਸਾਨੂੰ ਕਰ ਰਹੀਆਂ ਹੁੰਦੀਆਂ ਵੀ ਲੈ ਮਰ ਗਏ ਰੁੜ ਗਏ ਉਹ ਤੋਬਾ ਤੋਬਾ, ਪਰ ਉੱਦਾਂ ਸਾਨੂੰ ਲੱਗ ਰਿਹਾ ਹੁੰਦਾ ਵੀ ਠੀਕ ਆ। ਸੋ ਇਹ ਦੋਵਾਂ ਚੀਜ਼ਾਂ ਕਈ ਵਾਰੀ ਨਹੀਂ ਰਿਲੇਟ ਕਰਦੀਆਂ, ਜਾਂ ਫਿਰ ਉਹ ਕਿਤੇ ਹੋਰ ਦੀ ਕਹਾਣੀ ਹੁੰਦੀ ਆ ਜਿੱਥੇ ਤੁਸੀਂ ਜਿਹੜੇ ਸੈਗਮੈਂਟ 'ਚੋਂ ਜਾਂ ਜਿਹੜੇ ਦਾਇਰੇ 'ਚ ਤੁਸੀਂ ਉੱਥੇ ਥੋੜ੍ਹਾ ਜਿਹਾ ਠੀਕ ਚੱਲ ਰਿਹਾ ਹੁੰਦਾ। ਅੱਜ ਹੀ ਇੱਕ ਰੀਅਲ ਸਟੇਟ ਦੀ ਜਿਹੜੀ ਰਿਪੋਰਟ ਆ, ਆਪਾਂ ਫਿਲਹਾਲ ਵਿਕਟੋਰੀਆ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਕਿਰਾਏ ਦੇ ਘਰਾਂ ਦਾ ਸੰਕਟ ਕਹਿੰਦੇ ਕਿ ਵਧਿਆ ਵਾ, ਸੋ ਫਿਲਹਾਲ ਤੁਸੀਂ ਹੁਣ ਦੱਸਣਾ ਵਾ ਵੀ ਕਿੰਨਾ ਕੁ ਵਧਿਆ ਕਿੰਨਾ ਕੁ ਨਹੀਂ ਵਧਿਆ। ਨਵੇਂ ਅੰਕੜੇ ਵਿਕਟੋਰੀਆ ਦੇ ਇਹ ਸ਼ੋਅ ਕਰਦੇ ਨੇ ਕਿ ਜਿਹੜੇ ਰੈਂਟਲ ਮਾਰਕੀਟ ਆ ਉਹਦੇ ਵਿੱਚ ਇਸ ਟਾਈਮ ਦੇ ਉੱਤੇ ਕਾਫੀ ਵੱਡੀ ਸਮੱਸਿਆ ਚੱਲ ਰਹੀ ਆ। ਅਲੱਗ ਅਲੱਗ ਕੌਂਸਲਾਂ ਦੇ ਕੋਲੋਂ ਕਿਰਾਏ ਦੀਆਂ ਜਦੋਂ ਲਗਭਗ ਰਿਪੋਰਟਾਂ ਜਿਹੜੀਆਂ ਕਢਾਈਆਂ ਗਈਆਂ ਨੇ, ਅਤੇ ਬਹੁਤੀਆਂ ਕੌਂਸਲਾਂ ਇੱਦਾਂ ਦੀਆਂ ਨੇ ਜਿਨ੍ਹਾਂ ਕੋਲ ਕੋਈ ਵੀ ਘਰ ਇਸ ਟਾਈਮ ਬਚਿਆ ਹੀ ਨਹੀਂ ਆ, ਯਾਨੀ ਕਿ ਬਹੁਤੀਆਂ ਕੌਂਸਲਾਂ ਦੇ ਵਿੱਚ ਇਹੋ ਜਿਹਾ ਘਰ ਇੱਕ ਵੀ ਨਹੀਂ ਹੈ ਜਿਹੜਾ ਕਿਰਾਏ 'ਤੇ ਦਿੱਤਾ ਜਾ ਸਕਦਾ ਹੋਵੇ, ਯਾਨੀ ਕਿ ਨਿਵੇਸ਼ਕਾਂ ਨੇ ਯਾਨੀ ਕਿ ਇਨਵੈਸਟਰਸ ਨੇ ਆਪਣੇ ਹੱਥ ਖਿੱਚ ਲਿਆ। ਸੋ ਉਹਨਾਂ ਨੂੰ ਇਹ ਲੱਗਦਾ ਵੀ ਜਿੰਨੇ ਕੁ ਘਰ ਹੈਗੇ ਸੀ ਉਨੇ ਕੁ ਆਲਰੇਡੀ ਕਿਰਾਏ 'ਤੇ ਨੇ, ਅਤੇ ਇਸ ਟਾਈਮ ਬੜੇ ਸਾਰੀਆਂ ਥਾਵਾਂ ਨੇ ਜਿੱਥੇ ਸਮੱਸਿਆ ਆ ਰਹੀ ਹੈ। ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਘਾਟ ਜਿਹੜੀ ਆ ਉਹ ਨਿਲੰਬਿਕ ਅਤੇ ਯਾਰਾ ਰੇਂਜਿਸ ਅਤੇ ਮੁਰਿੰਡਾ ਵਰਗੇ ਇਲਾਕਿਆਂ ਦੇ ਵਿੱਚ ਆ ਰਹੀ, ਜਿੱਥੇ 100 ਤੋਂ ਵੀ ਘੱਟ ਘਰ ਕਿਰਾਏ ਦੇ ਲਈ ਵਿਹਲੇ ਨੇ, ਇਹ ਅੱਜ ਦੀ ਰਿਪੋਰਟ ਹੈ। ਇਸ ਤੋਂ ਇਲਾਵਾ ਕੈਰੰਗਾਮਾਈਟ, ਇੰਡੀਗੋ ਅਤੇ ਮਾਊਂਟ ਅਲੈਗਜ਼ੈਂਡਰ, ਇਸ ਤੋਂ ਇਲਾਵਾ ਟੂਵੋਂਗ, ਇਹਦੇ ਵਿੱਚ 10 ਤੋਂ ਵੀ ਘੱਟ ਘਰ ਨੇ ਜਿਹੜੇ ਕਿਰਾਏ ਦੇ ਲਈ ਇਸ ਟਾਈਮ ਖਾਲੀ ਨੇ। ਜਦਕਿ ਕੋਮਪੈਸਪੀ ਅਤੇ ਆਪਣਾ ਸਟ੍ਰੈਸ ਬੋਗੀ, ਹੋ ਸਕਦਾ ਮੈਂ ਪ੍ਰੋਨਾਂਸੀਏਸ਼ਨ ਨਾ ਸਹੀ ਕਰ ਪਾ ਰਿਹਾ ਵਾਂ, ਨਵੇਂ ਨਵੇਂ ਇਲਾਕੇ ਨੇ, ਇਹਨਾਂ ਦੇ ਵਿੱਚ ਸਿਰਫ 10-10 ਘਰ ਕਿਰਾਏ ਦੇ ਲਈ ਖਾਲੀ ਨੇ ਅੱਜ ਸਵੇਰ ਦੀ ਰਿਪੋਰਟ ਦੇ ਮੁਤਾਬਕ। ਹੁਣ ਆਉਂਦੇ ਆਪਾਂ ਬੇ ਸਾਈਡ ਵੱਲ, ਕਿਉਂਕਿ ਇਹ ਅਮੀਰਾਂ ਦਾ ਇਲਾਕਾ ਮੰਨਿਆ ਜਾਂਦਾ ਮੈਲਬਨ ਦੇ ਵਿੱਚ। ਇੱਥੇ ਕਿਰਾਇਆ ਜਿਹੜਾ ਵਾ $885 ਪਰ ਵੀਕ ਦੇ ਹਿਸਾਬ ਦੇ ਨਾਲ ਇਸ ਟਾਈਮ ਚੱਲ ਰਿਹਾ, ਅਤੇ ਇਸ ਟਾਈਮ ਦੇ ਉੱਤੇ ਮੁਸ਼ਕਲ ਦੇ ਨਾਲ ਇਹਨਾਂ ਕੋਲ 90 ਕੁ ਘਰ ਕਹਿੰਦੇ ਨੇ ਖਾਲੀ ਨੇ ਇਸ ਸਾਰੇ ਬੇ ਸਾਈਡ ਦੇ ਇਲਾਕੇ ਦੇ ਵਿੱਚ। ਮੈਲਬਨ ਦੇ ਵਿੱਚ 150 ਤੋਂ ਵੱਧ ਜਿਹੜੇ ਸਬਰਬ ਨੇ ਉਹਨਾਂ ਦੇ ਵਿੱਚ ਕਿਰਾਏ ਦੇ ਵਿੱਚ ਸਾਲਾਨਾ ਲਗਭਗ 1,000 ਤੱਕ ਦਾ ਵਾਧਾ ਹੋ ਚੁੱਕਾ ਪਹਿਲਾਂ ਦੇ ਮੁਕਾਬਲੇ। ਹੁਣ ਤੁਸੀਂ ਇਸ ਕਰਕੇ ਆਪਾਂ ਪਹਿਲਾਂ ਤੁਹਾਨੂੰ ਸਵਾਲ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਨੋਟਿਸ ਆਇਆ ਜਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਤੁਸੀਂ ਵੀ ਆਪਣਾ ਤੁਹਾਡੇ ਹੋਰ ਇੰਨੇ ਖਰਚੇ ਵੱਧ ਗਏ ਨੇ, ਬਿੱਲ ਵੱਧ ਗਏ ਨੇ, ਪਾਣੀ ਦੇ ਖਰਚੇ ਯੇ ਵੋ ਇੰਨਾ ਕੁਛ, ਤੇਲ ਦੇ ਖਰਚੇ ਵੱਧ ਗਏ ਆ, ਤੁਹਾਡੇ ਵੀ ਕੀ ਮਨ ਦੇ ਵਿੱਚ ਆਇਆ ਕਿ ਆਪਾਂ ਵੀ ਆਪਣੇ ਕਿਰਾਏਦਾਰ ਨੂੰ ਨੋਟਿਸ ਭਿਜਵਾਈਏ ਆਪਾਂ, ਸੋ ਤੁਸੀਂ ਜਾਂ ਭੇਜ ਚੁੱਕੇ ਹੋ, ਕੀ ਸੂਰਤ ਹਾਲ ਹੈ ਕੀ ਤੁਹਾਡੇ ਆਸ ਪਾਸ ਦੀ। ਹੁਣ ਖਾਲੀ ਘਰਾਂ ਦੀ ਜੇ ਗਿਣਤੀ ਕਰੀਏ ਤਾਂ ਸਿਟੀ ਆਫ ਮੈਲਬਨ ਦੇ ਵਿੱਚ ਸਭ ਤੋਂ ਵੱਧ 1,322 ਘਰ ਖਾਲੀ ਨੇ ਸਿਰਫ, ਇਸ ਤੋਂ ਇਲਾਵਾ ਮੈਲਟਨ ਤੁਹਾਡੇ ਵਾਲਾ ਇਲਾਕਾ ਜਿਹੜਾ ਵਾ ਇੱਥੇ ਸਿਰਫ 800 ਘਰ, ਅਤੇ ਵਿੰਡਮ ਦੇ ਵਿੱਚ 700 ਘਰ ਇਸ ਟਾਈਮ ਅਵੇਲੇਬਲ ਹੈ, ਜਦਕਿ ਇਹਨਾਂ ਇਲਾਕਿਆਂ ਦੇ ਵਿੱਚ, ਕਿਉਂਕਿ ਇਲਾਕੇ ਵੱਡੇ ਨੇ ਇਹਨਾਂ ਇਲਾਕਿਆਂ ਦੇ ਵਿੱਚ, ਸ਼ਾਇਦ ਇਸ ਤੋਂ ਕਿਤੇ ਘਰ ਵਾਧੂ, ਇਹ ਘਰ ਉਹ ਨੇ ਮਤਲਬ ਜਿੱਦਾਂ ਮੰਨ ਲਓ ਇਸ ਟਾਈਮ ਵਿਹਲੇ ਨੇ, ਹੋ ਸਕਦਾ ਅਗਲੀ ਪਲ ਚੜ ਗਏ ਦੂਸਰੇ ਕਈ ਵਿਹਲੇ ਹੋ ਗਏ, ਸੋ ਇੱਦਾਂ ਇਹ ਚੀਜ਼ ਚੱਲਦੀ ਰਹਿੰਦੀ। ਪਰ ਜ਼ਿਆਦਾ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਇਹ ਘਰਾਂ ਦੀ ਗਿਣਤੀ ਜਿਹੜੀ ਆ ਉਹ ਘੱਟਦੀ ਜਾਂਦੀ ਆ, ਅਤੇ ਉਸ ਸਮੇਂ ਫਿਰ ਆਪਣੇ ਆਪ ਹੀ ਕਿਰਾਇਆ ਵਧਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਵੇਲੇਬਿਲਟੀ ਨਹੀਂ ਲੱਭ ਰਹੀ। ਹੁਣ ਜਿਹੜੇ ਇਨਵੈਸਟਰਸ ਨੇ ਅਤੇ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਪ੍ਰਭਾਵ ਕੀ ਆ, ਜਿਹੜੀ ਪ੍ਰੋਪਰਟੀ ਇਨਵੈਸਟਮੈਂਟ ਕੌਂਸਲ ਆਫ ਆਸਟ੍ਰੇਲੀਆ ਵਾ ਉਹਦੇ ਚੇਅਰਮੈਨ ਦੇ ਅਨੁਸਾਰ ਘਰਾਂ ਦੇ ਵਿੱਚ ਜਿਹੜੀ ਇਸ ਟਾਈਮ ਦੇ ਉੱਤੇ ਘਾਟ ਦਾ ਕਾਰਨ ਜਿਹੜਾ ਮਕਾਨ ਮਾਲਕ ਕਿਰਾਏ ਵਧਾ ਰਹੇ ਨੇ ਇਸ ਕਰਕੇ ਆ। ਸੋ ਇਹਦੇ ਨਾਲ ਜਿਹੜੀਆਂ ਵੱਧ ਰਹੀਆਂ ਵਿਆਜ ਦਰਾਂ ਨੇ ਜਾਂ ਫਿਰ ਟੈਕਸ ਹੈ ਜਾਂ ਫਿਰ ਹੋਰ ਖਰਚੇ ਨੇ ਉਹਨਾਂ ਦੇ ਬੋਝ ਨੂੰ ਕਵਰ ਕਰਨ ਦੇ ਲਈ ਇਹ ਕਹਿੰਦੇ ਆ ਵੀ ਉਹ ਆਪਣੇ ਕਿਰਾਏ ਵਧਾ ਰਹੇ, ਇਸ ਵਜ੍ਹਾ ਦੇ ਕਰਕੇ ਸਮੱਸਿਆ ਵੱਧ ਰਹੀ ਆ। ਬਾਕੀ ਸਾਨੂੰ ਪਤਾ ਹੀ ਆ ਜਿੱਦਾਂ ਵੀ ਹੁਣ ਲੋਕ ਇਨਵੈਸਟ ਨਹੀਂ ਕਰ ਰਹੇ, ਹੁਣ ਤੁਸੀਂ ਨੋਟ ਕੀਤਾ ਹੋਊਗਾ ਕਿੰਨੇ ਤੁਹਾਡੇ ਸਰਕਲ ਦੇ ਵਿੱਚ ਲੋਕ ਹੋਣਗੇ ਜਿਹੜੇ ਘਰ ਬਣਾਉਂਦੇ ਹੀ ਅਤੇ ਵੇਚਦੇ ਹੀ ਜਾਂ ਬਿਲਡਰ ਹੀ ਜਿਹੜੇ ਲੋਕਾਂ ਦੇ, ਇੱਕ ਇੱਕ ਟਾਈਪ ਉਹ ਬਿਲਡਰਾਂ ਦੀ ਆ ਜਿਹੜੇ ਕਿਸੇ ਦੇ ਲਈ ਘਰ ਨਹੀਂ ਬਣਾਉਂਦੇ, ਜਿਹੜੇ ਸਿਰਫ ਆਪਣੇ ਘਰ ਬਣਾਉਂਦੇ ਆ, ਬਲੋਕ ਲੈਂਦੇ ਆ ਅਤੇ ਗਾਂ ਵੇਚਦੇ ਆ, ਹੈ ਨਾ, ਜਾਂ ਫਿਰ 50-50 ਜਿਹਾ ਵੀ ਕਰਦੇ ਕਈ। ਹੁਣ ਇਹ ਜਿਹੜੀ ਕੈਟੇਗਰੀ ਆ ਇਹ ਸਾਰੇ ਹੋਲਡ 'ਤੇ ਚਲ ਗਏ ਆ, ਉਹ ਉਹਨਾਂ ਦੇ ਕਿਉਂਕਿ ਪਹਿਲੇ ਬਣੇ ਘਰ ਨਹੀਂ ਵਿਕੇ, ਜਾਂ ਫਿਰ ਉਹਨਾਂ ਦੇ ਵਿਕੇ ਵੀ ਆ ਅਤੇ ਉਹਨਾਂ ਨੇ ਮੰਨ ਲਓ ਉੱਤੇ ਲਾਇਆ ਵਾ 7 ਲੱਖ ਮਿਲਣ ਉਹਨਾਂ ਨੂੰ ਡਿਆ ਵਾ 6, ਉਹ ਕਹਿੰਦੇ ਵੀ ਇਹਨੂੰ ਤਾਂ ਪਹਿਲਾਂ ਗਲੋਂ ਲਾਓ, ਭਾਵੇਂ ਤੁਸੀਂ ਸੌਖਾ ਔਖਾ ਕਰਕੇ ਸਸਤਾ ਮਹਿੰਗਾ, ਪਰ ਗਾਂ ਇੱਥੋਂ ਹੱਥ ਉਹਨਾਂ ਨੇ ਖਿੱਚ ਲਿਆ। ਸੋ ਇਸ ਕਰਕੇ ਮਾਰਕੀਟ ਦੇ ਵਿੱਚ ਘਰ ਹਾਲੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਇਹਦਾ ਜਿਹੜਾ ਅਸਰ ਆ, ਕਿਉਂਕਿ 4 ਮਹੀਨਿਆਂ ਦੇ ਵਿੱਚ ਇਹ ਘਰ ਬਣਾ ਦਿੰਦੇ ਆ ਜਿਹੜਾ ਆਪਣੇ ਲਈ ਬਣਾਉਂਦੇ, 3 ਤੋਂ 4 ਮਹੀਨੇ, ਚਲੋ 6 ਮਹੀਨੇ, ਅਗਲੇ 6 ਮਹੀਨਿਆਂ ਦੇ ਵਿੱਚ ਆਪਾਂ ਵੇਖਾਂਗੇ ਵੀ ਇਹ ਸਮੱਸਿਆ ਹੋਰ ਜ਼ਿਆਦਾ ਲੇਡੂੰਗੀ ਹੋਊਗੀ, ਕਿਉਂਕਿ ਉਹਨਾਂ ਨੇ ਹੁਣ ਉਹ ਇਰਾਦਾ ਹੀ ਬਦਲਤਾ ਵਾ।
1: ਇੱਕ ਨਾ ਭਾਅ ਜੀ ਬੜਾ ਇਫੈਕਟ ਹੋਰ ਅੱਜ ਕੱਲ੍ਹ ਜੇ ਪੈ ਰਿਹਾ, ਜੇ ਤੁਹਾਨੂੰ ਤੁਸੀਂ ਡੇਲੀ ਕਵਰ ਕਰਦੇ ਹੋ ਖਬਰਾਂ ਨੂੰ, ਮੈਲਬਨ ਦੇ ਕਈ ਇਲਾਕਿਆਂ 'ਚ ਚੋਰੀ ਚਕਾਰੀ ਅਤੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਬਣੀਆਂ ਨੇ, ਜਿਹੜੇ ਘਰ ਨਵੇਂ ਬਣਦੇ ਪਏ ਆ, ਇਕੱਲੇ ਇਕੱਲੇ ਬਣੇ ਆ ਅਜੇ, ਅਤੇ ਉਹ ਨਵੀਂ ਇਨਵੈਸਟਮੈਂਟ ਬਣੀ ਹੈ। ਹੁਣ ਜਿਹੜੇ ਪਾਸੇ ਇੱਕ ਵਾਰ ਤੁਹਾਡੀਆਂ ਚੋਰੀ 'ਚ ਕਰਦੀ ਹੈ ਜਾਂ ਗੱਡੀਆਂ ਦੀ ਕੁਛ ਵੀ ਹੈ, ਰੈਂਟਡ ਪ੍ਰੋਪਰਟੀ ਵਾਲਾ ਉਹ ਡਰਦਾ ਆ ਉਸ ਪਾਸੇ ਨੂੰ ਜਾਣ ਨੂੰ ਵੀ ਮੇਰਾ ਘਰ ਇਕੱਲਾ ਇਕੱਲਾ ਰਹਿਣਾ ਉੱਧਰ ਨੂੰ,
0: ਓਕੇ,
1: ਵੀ ਮੈਂ ਚੋਰੀ ਚਕਾਰੀ ਦੇ ਜ਼ਿਆਦਾ ਡਰ ਨੇ, ਮੈਂ ਕੋਸ਼ਿਸ਼ ਕਰਾਂ ਵੀ ਜਿੱਥੇ ਆਲਰੇਡੀ ਪਹਿਲਾਂ ਵੱਸੋ ਫਿਰਦੀ ਹੈ ਜਾਂ ਕੁਛ ਵੀ ਹੋਵੇ ਮੈਂ ਉੱਥੇ ਜ਼ਿਆਦਾ ਕਰ ਲਵਾਂ, ਤਾਂ ਉੱਥੇ ਘਰ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਸਪਲਾਈ ਘੱਟ ਆ ਅਤੇ ਇਸ ਕਰਕੇ ਘਰ ਮਿਲਦੇ ਨਹੀਂ, ਅਤੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀਆਂ ਨਵੀਆਂ ਸਟੇਟਾਂ ਦੇ ਵਿੱਚ ਵੀ ਨਵਾਂ ਕੰਮ ਸਾਰਾ
0: ਬਾਰ ਬਾਰ
1: ਕੀਤਾ ਆ, ਉਹ ਫਿਰ ਨਾ ਰੈਂਟ 'ਤੇ ਚੜ੍ਹਦੇ ਪਏ ਆ ਅਤੇ ਨਾ ਉਹ ਵਿਕਦੇ ਪਏ ਆ, ਕਿਉਂਕਿ ਮਾਇੰਡ ਸੈੱਟ ਪਿਕਚਰ ਕਦੋਂ ਹੋ ਜਾਂਦਾ ਵੀ ਆਹ ਚੀਜ਼ਾਂ ਜੀਆਂ ਵੀ ਇਸ ਇਲਾਕੇ ਦੇ ਵਿੱਚ ਰੈਪੂਟੇਸ਼ਨ ਕਿੱਦਾਂ ਦੀ ਹੈ, ਇਹ ਵੀ ਮੈਟਰ ਕਰਨ ਲੱਗ ਗਿਆ ਅੱਜ ਕੱਲ੍ਹ ਦੇ ਵਿੱਚ, ਪੈਸਾ ਤਾਂ ਮੈਂ ਲਾਹਤਾ। ਈਵਨ ਜੇ ਤੁਹਾਨੂੰ ਯਾਦ ਹੋਵੇਗਾ, ਜੇ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਹੋ ਨਾ, ਕਾਰ ਦੀ ਇੰਸ਼ੋਰੈਂਸ ਜੇ ਤੁਸੀਂ ਆਪਣਾ ਐਡਰੈਸ ਪਾਉਂਦੇ ਹੋ ਨਾ, ਐਡਰੈਸ ਦੇ ਹਿਸਾਬ ਦੇ ਨਾਲ ਤੁਹਾਨੂੰ ਡਿਸਕਾਊਂਟ ਮਿਲਦਾ ਵੀ ਇਹ ਏਰੀਆ ਜ਼ਿਆਦਾ ਹਾਈ ਐਟ 'ਚ ਆ ਕਿ ਘੱਟ 'ਚ ਆ, ਵੀ ਜੇ ਇਸ ਏਰੀਏ 'ਤੇ ਚੋਰੀ ਚਕਾਰੀ ਦੀ ਵਾਰਦਾਤਾਂ ਜ਼ਿਆਦਾ ਰਿਪੋਰਟ ਹੋਈਆਂ ਨੇ ਤਾਂ ਤੁਹਾਨੂੰ ਪ੍ਰੀਮੀਅਮ ਤੁਹਾਡਾ ਵੱਧ ਜਾਣਾ ਜੇ, ਅਤੇ ਜੇ ਏਰੀਆ ਸੇਫੈਂਸ ਮੰਨਿਆ ਗਿਆ ਤਾਂ ਤੁਹਾਡਾ ਪ੍ਰੀਮੀਅਮ ਘੱਟ ਜਾਂਦਾ ਆ। ਇਹਦਾ ਫਰਕ ਸਾਡੀ ਇਸ ਕੰਸਟਰਕਸ਼ਨ ਇੰਡਸਟਰੀ 'ਤੇ ਵੀ ਪੈਂਦਾ ਆ। ਫਿਰ ਜਿਹੜਾ ਬੰਦਾ ਜਿਹਨੇ ਘਰ ਬਾਹਰ ਇਨਵੈਸਟਮੈਂਟ ਕਰਤੀ, ਘਰ ਬਣਾ ਦਿੱਤੇ ਆ ਵੀ ਫਟਾਫਟ ਮੈਂ ਭਾਈ ਬਣਾ ਕੇ ਵੀ, ਕਿਉਂਕਿ ਮੇਰੇ 'ਤੇ ਪ੍ਰੈਸ਼ਰ ਚੜ੍ਹ ਰਿਹਾ ਵੀ ਮੈਨੂੰ ਪੱਲਿਓ ਸਾਰਾ ਕੁਛ ਪੈ ਰਿਹਾ ਵਾ, ਇੰਟਰਸਟ ਪੈ ਰਿਹਾ, ਸਭ ਕੁਛ ਪੈ ਰਿਹਾ, ਵੀ ਛੇਤੀ ਬਣਾ ਕੇ ਉਹਨੂੰ ਰੈਂਟ 'ਤੇ ਚੜ੍ਹਾਈਏ, ਜਾਂ ਤਾਂ ਉਹਦੀ ਇਹ ਮਜਬੂਰੀ ਹੋਊਗੀ ਫਿਰ ਮੈਂ ਥੋੜ੍ਹਾ ਘੱਟ ਰੈਂਟ 'ਤੇ ਚੜ੍ਹਾਵਾਂ, ਐਟਲੀਸਟ ਰੈਂਟ 'ਤੇ ਚੜ੍ਹ ਜਾਏ ਕੁਛ ਪੱਲਿਓ ਪਵੇ, ਪਰ ਉੱਥੇ ਤੱਕ ਰੈਂਟਰ ਨੂੰ ਲੈ ਕੇ ਵੀ ਜਾਣਾ ਪੈਣਾ ਨਾ ਵੀ ਮੇਰਾ ਘਰ ਤੂੰ ਲੈ, ਅਤੇ ਜੇ ਉਹ ਲੈਂਦਾ ਤਾਂ ਕੱਲ੍ਹ ਨੂੰ ਫਿਰ ਇਹ ਪਾਰਟ ਰਹੇਗਾ ਉਹਦਾ, ਉਹਦੇ ਦਰਵਾਜ਼ੇ ਤੋਂ ਬਾਹਰ ਦਾ ਪਾਰਟ ਜਿਹੜਾ ਨਾ ਉਹ ਫਿਰ ਪ੍ਰਸ਼ਾਸਨ ਦਾ ਕੰਮ ਆ ਜਾਂਦਾ ਵੀ ਚੋਰੀ ਚਕਾਰੀ ਨਾ ਹੋਵੇ, ਇਹੋ ਜਿਹੀ ਅਣਸਖਾਵੀਆਂ ਘਟਨਾ ਨਾ ਹੋਣ, ਇਹੋ ਜਿਹੀਆਂ ਵੀ ਉਹਦਾ ਅਸਰ ਫਿਰ ਮਕਾਨ ਮਾਲਕ, ਜਿਹੜਾ ਮਕਾਨ ਮਾਲਕ ਉਹਦਾ ਚਾਰਾ ਬੈਠਾ, ਉਹ ਤਾਂ ਆਪਣਾ ਆਪਣੇ ਲਈ ਸੇਫਟੀ ਕੈਮਰੇ ਲਾ, ਪੁਰਾਣੀ ਚੀਜ਼ਾਂ ਲਾ ਵੀ ਨਹੀਂ ਯਾਰ ਇੱਥੇ ਮੇਰਾ ਆਪਣਾ ਮਕਾਨ ਹੈ ਤਾਂ ਮੈਨੂੰ ਇੱਥੇ ਬਹਿਣਾ ਪੈਣਾ ਜਦ ਤੱਕ ਕਿ ਵੱਸੋਂ ਹੋਰ ਨਹੀਂ ਆ ਜਾਂਦੀ ਮੇਰੇ ਆਲੇ ਦੁਆਲੇ। ਰੈਂਟਰ ਕਹਿੰਦਾ ਵੀ ਠੀਕ ਹੈ ਭਾਈ, ਮੇਰਾ ਤਾਂ ਜੇ ਲੁੱਟ ਵੀ ਗਿਆ ਤਾਂ ਮੈਂ ਕਿਤੇ ਹੋਰ ਜਾ ਕੇ ਪਾਵਾਂਗਾ, ਉਹ ਘਰ ਫਿਰ ਖਾਲੀ ਹੋ ਜਾਣਾ।
0: ਕਿਉਂਕਿ ਇਹ ਵੀ ਮੰਨਿਆ ਜਾਂਦਾ ਨਾ ਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਆ, ਜਦੋਂ ਮਹਿੰਗਾਈ ਵੱਧਦੀ ਆ ਅਤੇ ਉਦੋਂ ਚੋਰੀਆਂ ਚਕਾਰੀਆਂ ਵੱਧਦੀਆਂ, ਕਿਉਂਕਿ ਗੁਜ਼ਾਰਾ ਤਾਂ ਫਿਰ ਮੰਨ ਲਓ ਜਿਹਦਾ ਔਲਰੇਡੀ ਔਖਾ ਚੱਲ ਰਿਹਾ ਉਹਦਾ ਹੁਣ ਗੁਜ਼ਾਰਾ ਹੋਣਾ ਬੰਦ ਹੋ ਗਿਆ, ਅਤੇ ਜਿਹਦਾ ਸੌਖਾ ਚੱਲਦਾ ਸੀ ਉਹਦਾ ਹੋਣਾ ਔਖਾ ਹੋ ਗਿਆ।
1: ਰੀਸੈਂਟਲੀ ਇੰਸੀਡੈਂਟ ਦੱਸਦਾ ਆ, ਸਾਡੇ ਮਿੱਤਰ ਪਿਆਰੇ ਨਾਲ ਹੀ ਹੈਡ ਕਮਾਂਡਾ ਕੰਮ ਕਰਦਾ ਹੁੰਦਾ ਸੀਗਾ, ਫਰੇਜ਼ਰਾਈਜ਼ ਦੀ ਘਟਨਾ ਜੀ, ਅਤੇ ਉਹ 3 ਜਣੇ ਘਰ 'ਚ ਰਹਿੰਦੇ ਨੇ, ਬੱਚਾ ਉਹਨਾਂ ਦਾ ਇੰਡੀਆ ਹੀ ਰਹਿੰਦਾ ਵਾ ਅਤੇ ਮੀਆਂ ਬੀਬੀ ਆਪਣੇ ਅਤੇ ਮੁੰਡਾ ਉਹਨਾਂ ਨੇ ਸ਼ੇਅਰ ਕਰਦਾ ਉਹਨਾਂ ਦੇ ਨਾਲ, ਉਹ ਕੰਮ ਤੋਂ ਘਰੇ ਆਉਂਦੇ ਨੇ 7 ਵਜੇ, ਸਵੇਰੇ ਚਲੇ ਜਾਂਦੇ ਆ ਸ਼ਾਮੀ 7 ਵਜੇ ਘਰੇ ਆਉਂਦੇ ਆ। ਹੁਣ ਇਹਨੂੰ ਐਂ ਕਹਿ ਲਓ ਵੀ ਕਿਸੇ ਨੇ ਰੇਕੀ ਕੀਤੀ ਇਹਨਾਂ ਦੀ, ਜਾਂ 1-2 ਇੱਦਾਂ ਦੀ ਚੀਜ਼ਾਂ ਉਹਨਾਂ ਦੇ ਨਾਲ ਹੋਈਆਂ ਨੇ ਵੀ ਜਿੱਦਾਂ ਆਪਣੇ ਰੀਅਲ ਸਟੇਟ ਵੱਲੋਂ ਆਇਆ ਵੀ ਤੁਹਾਡੇ ਘਰ ਸੇਫਟੀ ਜਿਹੜੇ ਉਹ ਲੱਗੇ ਆ, ਸਮੋਕ ਡਿਟੈਕਟਰ ਵੀ ਇਹਦੀ ਸਰਵਿਸ ਵਗੈਰਾ ਕਰਾਉਣੀ ਹੈ, ਅਤੇ ਤੁਹਾਨੂੰ ਫੋਨ ਆਏਗਾ ਉਹ ਕੰਪਨੀ ਨੇ ਫੋਨ ਕੀਤਾ ਉਹਨੂੰ ਵੀ ਯੈਸ ਵੀ ਅਸੀਂ ਸਰਵਿਸ ਕਰਨ ਆਉਣਾ ਵਾ ਅਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ। ਉਹ ਕਹਿੰਦਾ ਸੀ ਵੀ ਮੈਂ 7 ਵਜੇ ਤੋਂ ਬਾਅਦ ਹੀ ਅਵੇਲੇਬਲ ਹੁੰਦਾ, ਉੱਥੋਂ ਪਹਿਲਾਂ ਨਹੀਂ, ਕਹਿੰਦੇ ਅਸੀਂ 7 ਵਜੇ ਤੋਂ ਪਹਿਲਾਂ ਹੁੰਦੇ ਨਹੀਂ, 7 ਵਜੇ ਤੋਂ ਬਾਅਦ ਅਸੀਂ ਆਉਂਦੇ ਨਹੀਂ।
0: ਉਹਨਾਂ ਨਾਲ ਸ਼ੇਅਰ ਕੀਤੀ ਡਿਟੇਲ,
1: ਅਤੇ ਉਹਨੇ ਸਿਰਫ ਇੰਨੀ ਗੱਲ ਕਹਿਤੀ, ਮੈਂ ਬਾਅਦ 'ਚ ਉਹਨੂੰ ਪੁੱਛਿਆ ਸੀ ਮੁੰਡੇ ਨੂੰ, ਮੈਂ ਉਹਨੂੰ ਪੁੱਛਿਆ ਮੈਂ ਕਿ ਫਿਰ ਤੂੰ ਕੀ ਕੀਤਾ, ਕਹਿੰਦਾ ਯਾਰ ਵੀ 4 ਵਾਰੀ ਕੈਂਸਲ ਹੋ ਗਿਆ ਸੀ, 5ਵੀਂ ਵਾਰੀ ਕਹਿਤਾ ਵੀ ਜੇ ਹੁਣ ਕੈਂਸਲ ਹੋਇਆ ਤਾਂ ਅਸੀਂ ਤੇਰੇ ਕੋਲ ਚਾਰਜ ਕਰਾਂਗੇ ਪੈਸੇ, ਅਤੇ ਮੈਂ ਉਹਨੂੰ ਕਹਿੰਦਾ ਯਾਰ ਮੈਂ ਚਾਬੀ ਰੱਖ ਜਾਵਾਂਗਾ ਜਦੋਂ ਤੁਹਾਡਾ ਬੰਦਾ ਆਵੇ ਵੀ ਵੀਡੀਓ ਕਾਲ 'ਤੇ ਮੈਨੂੰ ਦਿਖਾ ਦੇ। ਮੈਂ ਕਿਹਾ ਵੀ ਹੋ ਸਕਦਾ ਉਹਦੇ ਨਾਲ ਕੋਈ ਬੰਦਾ ਆਇਆ ਹੋਵੇ, ਹੈ ਨਾ, ਇਹ ਵੀ ਚੀਜ਼ ਪੋਸੀਬਿਲਿਟੀ ਹੈਗੀ ਆ। ਹੁਣ ਵੀਡੀਓ ਕਾਲ 'ਚ ਤਾਂ ਤੂੰ ਉਹਨੇ ਉਹੀ ਦਿਖਾਉਣਾ ਜੋ ਤੂੰ ਦਿਖਾਉਣਾ ਚਾਹੇਗਾ, ਬਾਕੀ ਚੀਜ਼ਾਂ ਤਾਂ ਤੈਨੂੰ ਪਤਾ ਹੀ ਨਹੀਂ ਨਾ ਮੇਰੇ ਨਾਲ ਕੌਣ ਆਇਆ ਕਿਵੇਂ ਆਇਆ, ਉਹ ਤੋਂ ਹਫ਼ਤੇ ਬਾਅਦ ਇੱਕ ਚੀਜ਼ ਚੋਰੀ ਹੋਈ। ਹੁਣ ਬੰਦਾ ਕੈਮਰਾ 'ਚ ਕੈਦ ਵੀ ਹੋਇਆ, ਆਇਆ ਉਹਨੇ ਕੋਈ ਮਾਸਕ ਨਹੀਂ ਪਾਇਆ, ਕੋਈ ਉਹਨੇ ਹੁੱਡੀ ਨਹੀਂ ਪਾਈ, ਬੜੇ ਆਰਾਮ ਨਾਲ ਸਾਈਡ ਕੰਧ ਟੱਪਿਆ,
0: ਮਤਲਬ ਰਿਲੈਕਸ ਹੀ, ਉਹਨੂੰ ਪਤਾ ਸੀ ਵੀ ਨਹੀਂ
1: ਰਿਲੈਕਸ, ਵੀ ਇਹ ਵੀ 7 ਵਜੇ ਤੋਂ ਪਹਿਲਾਂ ਕਰਨੀ ਆ ਉਹਦੇ। ਸਵੇਰੇ 9 ਵਜੇ ਆਇਆ ਆਰਾਮ ਨਾਲ, ਉਹਨੇ ਲੌਂਡਰੀ ਵਾਲਾ ਦਰਵਾਜ਼ਾ ਖੋਲ੍ਹਿਆ, ਅੰਦਰ ਵੜਿਆ, ਗਰਾਜ ਖੋਲ੍ਹਿਆ, ਗੱਡੀ ਅੰਦਰ ਲਾਈ ਉਹਨੇ, ਮੁੜ ਕੇ ਫਿਰ ਸਾਰੇ ਉਹਨਾਂ ਦੇ ਲਗਜ਼ਰੀ ਜੋ ਕੱਪੜਾ ਲੀੜਾ ਸੀ ਉਹਨਾਂ ਦਾ, ਬੂਟ ਉਹਨਾਂ ਦੀ, ਜਵੈਲਰੀ ਉਹਨਾਂ ਦੇ, ਡਾਕੂਮੈਂਟ, ਪਾਸਪੋਰਟ, ਗਰਾਜ ਦੇ ਵਿੱਚ ਸਮਾਨ ਜਿਹੜਾ ਕਰਨ ਵਾਲਾ ਸੀ, ਸਭ ਗੱਡੀ 'ਚ ਲੱਦ ਲੁੱਦ ਕੇ ਵਾਲਾ ਗਿਆ ਆਰਾਮ ਨਾਲ, ਉੱਥੇ ਨਿਕਲ ਗਿਆ,
0: ਮਤਲਬ ਤਸੱਲੀ ਨਾਲ
1: ਕਰਕੇ ਉਹ ਚੀਜ਼ ਚਲਾ ਗਿਆ। ਹੁਣ ਉਹ ਉਹਨਾਂ ਦੇ ਜੇ ਮੈਂ ਆਸ ਪਾਸ ਵੇਖਿਆ ਨਾ, ਘਰ ਦੇ ਆਸ ਪਾਸ ਕਈ ਮਕਾਨ ਬਣਦੇ ਨੇ, ਉਹ ਮਕਾਨ ਥੋੜ੍ਹਾ ਪਿੱਛੇ ਜਾ ਉਹਨਾਂ ਨੇ ਹੁਣ ਮਕਾਨ ਛੱਡਿਆ ਉੱਥੋਂ, ਕਹਿੰਦੇ ਵੀ ਨਹੀਂ ਅਸੀਂ ਹੁਣ ਚੇਂਜ ਕਰਨਾ ਮਕਾਨ ਨੂੰ ਲੈ ਕੇ, ਵੀ
0: ਬੰਦਾ ਆਪਣੇ ਘਰ ਇਨਸਿਕਿਓਰ ਫੀਲ ਕਰਨਾ ਸ਼ੁਰੂ ਕਰ,
1: ਉਹ ਚੀਜ਼ ਦਾ ਪਤਾ ਵੀ ਲੱਗ ਗਿਆ ਜੀ ਕਰਕੇ। ਹੁਣ ਉਸ ਪਾਸੇ ਕਹਿੰਦਾ ਵੀ ਹੁਣ ਇੱਕ ਵਾਰ ਤਾਂ ਹੋਈ ਹੈ, ਤਾਂ ਹੁਣ ਇੱਕ ਦੋ ਘਰ ਜਿਹਨਾਂ ਦੇ ਆਪਣੇ ਨੇ, ਬਾਕੀ ਰੈਂਟਡ ਨੂੰ ਨਹੀਂ ਉੱਥੇ ਕੋਈ ਵੜਦਾ ਯਾਰ, ਇੱਥੇ ਚੋਰੀ ਬਹੁਤ ਹੁੰਦੀ ਆ। ਤੋ ਜਿਹਦਾ ਹੁਣ ਮਕਾਨ ਹੈ ਉਹਨੂੰ ਸਟਰਗਲ ਹੋਏਗਾ ਹੁਣ ਰੈਂਟ 'ਤੇ ਉਹਨੂੰ ਦੁਬਾਰਾ ਚੜ੍ਹਾਉਣ ਵਾਸਤੇ, ਵੀ ਇਸ ਮਕਾਨ ਦੇ ਵਿੱਚ ਚੋਰੀ ਬਹੁਤ
0: ਕਰੀ, ਤਾਂ ਬੰਦਾ ਰਿਲੈਕਸ ਹੋਇਆ ਬੈਠਾ ਹੁੰਦਾ ਨਾ,
1: ਹੈ ਨਾ। ਇੱਕ ਵਾਰ ਚੀਜ਼ਾਂ ਹੋ ਜਾਂਦੀਆਂ ਨੇ, ਪਰ ਮੈਂ ਇੱਕ ਐਜ਼ ਏ ਹੁਣ ਕਹਿ ਸਕਦਾ ਕਿ ਨਾ ਬਾਬੇ ਦੀ ਕਿਰਪਾ ਆ ਗਈ, ਬਾਅਦ 'ਚ ਸਾਰੇ ਕਰਦੇ ਨਾ ਬਾਬੇ ਦੀ ਕਿਰਪਾ ਆ ਗਈ ਵੀ ਕਰਨਾ ਹੈਗਾ ਨਾ, ਪਰ ਜੇ ਅਸੀਂ ਇਨਵੈਸਟਮੈਂਟ ਕਰਦੇ ਹਾਂ ਨਾ, ਅਤੇ ਅਸੀਂ ਇਨਵੈਸਟਮੈਂਟ ਦੇ ਨਾਲ ਹੈਗੀ ਤਾਂ ਸਾਡੀ ਆਪ ਦੀ ਪ੍ਰੋਪਰਟੀ ਹੈ ਨਾ, ਅਤੇ ਮੈਂ ਰੈਂਟਰ 'ਚ ਬਿਠਾ ਰਿਹਾ ਅਤੇ ਭਾਈ ਜ਼ਿਆਦਾ ਮਹਿੰਗਾ ਖਰਚਾ ਨਹੀਂ ਹੁੰਦਾ, ਅਤੇ ਤੁਸੀਂ ਉਹਨਾਂ ਨੂੰ ਜੇ ਰੈਂਟਰ ਵਾਲਾ ਪ੍ਰੋਪਰਟੀ ਵਾਲਾ ਆਪਣੇ ਪੈਸੇ ਬਚਾਉਂਦਾ ਹਰ ਪਾਸੋਂ ਵੀ ਮੇਰੇ ਨਾ ਹੀ ਜ਼ਿਆਦਾ ਲੱਗਣ, ਤੁਹਾਡੀ ਪ੍ਰੋਪਰਟੀ ਡੈਮੇਜ ਹੋਏਗੀ, ਤੁਸੀਂ ਇੰਸ਼ੋਰੈਂਸ ਨੂੰ ਕਲੇਮ ਉੱਨਾ ਹੀ ਕਰੋਗੇ ਜਿੰਨਾ ਉਹਦਾ, ਜੇ ਪ੍ਰੀਮੀਅਮ ਜ਼ਿਆਦਾ ਹੈ ਤੁਸੀਂ ਕਰੋਗੇ ਨਹੀਂ ਕਲੇਮ, ਤੁਸੀਂ ਮਾੜਾ ਜਿਹਾ ਭਾਈ ਉਹਨੂੰ ਸਿਕਿਉਰਿਟੀ ਕੈਮਰਾ ਵੀ ਲਵਾ ਦਿਓ, ਐਟਲੀਸਟ ਉਹਨੂੰ ਇਹ ਚੀਜ਼ ਦਾ ਪਤਾ ਲੱਗ ਜਾਵੇ ਵੀ ਘਰ ਦੇ ਵਿੱਚ ਬੰਦਾ ਬੜਿਆ। ਦੇਖੋ ਅੱਜ ਕੱਲ੍ਹ ਐਪ 'ਤੇ ਪਤਾ ਮੈਸੇਜ ਆ ਜਾਂਦਾ, ਬੰਦਾ ਉਸੇ ਟਾਈਮ ਪੁਲਿਸ ਨੂੰ ਫੋਨ ਕਰ ਸਕਦਾ, ਭਾਈ ਮੇਰੇ ਘਰ ਬੰਦਾ ਬੜਿਆ ਖੜੋਤਾ, ਕਿਤੇ ਨਾ ਕਿਤੇ ਉਹ ਚੀਜ਼ ਦਾ ਬਚਾਅ ਰਹੇ, ਤੁਹਾਡਾ ਆਪਦਾ ਹੀ ਬਚਾਅ ਹੋਣਾ ਵਾ। ਜੇ ਰੈਂਟਰ ਬੰਦਾ ਨਹੀਂ ਕਰ ਰਿਹਾ ਅਤੇ ਜਿਹਨਾਂ ਦੀ ਪਰਮਿਸ਼ਨ ਪ੍ਰੋਪਰਟੀਆਂ ਨੇ, ਇਹ ਥੋੜ੍ਹੇ ਜਿਹੇ ਫੀਚ ਤੁਹਾਨੂੰ ਇਹ ਚੀਜ਼ਾਂ ਦੇਣੀਆਂ ਹੁਣ ਪੈਣੀਆਂ ਨੇ, ਕਰਨੀਆਂ ਪੈਣੀਆਂ ਨੇ, ਤਾਂ ਕਿ ਅਗਲਾ ਬੰਦਾ ਤਾਂ ਮੇਰੇ ਘਰ 'ਚ ਬਹਿ ਗਿਆ ਯਾਰ, ਉੱਥੇ ਸਾਰੀ ਸੇਫਟੀ ਹੈਗੀ ਆ, ਮਾਲਕ ਨੇ ਪ੍ਰੋਵਾਈਡ ਕਰਵਾਈ ਹੈ, ਉਹਦਾ ਅਗਲਾ ਰੈਂਟ ਜਾਂਦਾ, ਉਹ ਤਾਂ ਤੁਹਾਡੀ ਇਹ ਵਨ ਟਾਈਮ ਇਨਵੈਸਟਮੈਂਟ ਆ, ਜੇ ਕੱਲ੍ਹ ਨੂੰ ਤੁਸੀਂ ਆਪ ਲਓਗੇ ਜਾਂ ਕਿਸੇ ਨੂੰ ਵੇਚੋਗੇ ਤਾਂ ਉਹ ਸਾਰੀ ਚੀਜ਼ਾਂ ਕਵਰ ਹੋ ਜਾਣੀਆਂ ਨੇ। ਇਹ ਵੀ ਇੱਕ ਛੋਟੀ ਜਿਹੀ ਚੀਜ਼ ਮੈਂ ਸੋਚਦਾ ਵੀ ਯਾਰ, ਜੇ ਮਕਾਨ ਮਾਲਕ ਲਵਾ ਆਪਣੇ ਪੱਲੋਂ ਵੀ ਲਵਾ ਦੇਗਾ ਤਾਂ ਉਹਦਾ ਹੀ ਫਾਇਦਾ ਹੋਣਾ, ਉਹਦੇ ਵਿੱਚ ਕੱਲ੍ਹ ਨੂੰ ਕੋਈ ਚੀਜ਼ ਤੋੜੇਗਾ। ਹੁਣ ਇਹ ਨਵੇਂ ਇਲਾਕਿਆਂ 'ਚ ਘਰ 'ਚ ਕੋਈ ਵੜਦਾ ਨਹੀਂ ਛੇਤੀ, ਕਿਤੇ ਵੀ ਯਾਰ ਘਰ ਬੜਾ ਇਕੱਲਾ ਇਕੱਲਾ, ਵੀ ਕੱਲ੍ਹ ਨੂੰ ਡਰ ਲੱਗਦਾ ਕੋਈ ਪਿੱਛੋਂ ਫੈਂਸ ਟੱਪ ਆਵੇ, ਟੱਪੇ ਆ ਟੱਪਦੇ ਆ, ਅੱਜ ਵੀ ਅੱਜ ਵੀ ਕੰਮ ਚੱਲਦੇ ਪਏ, ਇਹ ਵੀ ਫਰਕ ਪਾਉਂਦਾ ਤੁਹਾਡੀ ਪ੍ਰੋਪਰਟੀ ਨੂੰ, ਸਲੋ ਕਰਦਾ ਵੀ ਵਿਕਣ 'ਚ ਵੀ ਅਤੇ ਰੈਂਟ 'ਤੇ ਵੀ। ਫਿਰ ਜੇ ਲੋਕ ਭੱਜਦੇ ਨੇ ਜਿੱਥੇ ਪੁਰਾਣੀ ਵਸੋਂ ਆਲਰੇਡੀ ਚੱਲਦੀ ਪਈ ਆ,
0: ਡਿਪੈਂਡ ਕਰਦਾ
1: ਕਿਉਂਕਿ ਉੱਥੇ ਤਾਂ ਹੀ ਉੱਥੇ ਘਰਾਂ ਦੀ ਕੀਮਤਾਂ ਘੱਟ ਨੇ, ਫਿਰ ਜੇ ਇੱਥੇ ਡਿਮਾਂਡ ਜਿਹੜੀ ਜ਼ਿਆਦਾ ਆ, ਸਪਲਾਈ ਘੱਟ ਆ, ਓਬਵੀਅਸਲੀ ਉਹਨਾਂ ਨੇ ਫਿਰ ਰੈਂਟ ਵਧਾ ਕੇ ਗੱਲ ਕਰਨੀ ਆ। ਭਾਈ ਮੈਂ ਇੱਕ ਐਪਲੀਕੇਸ਼ਨ ਨੂੰ, ਤੁਸੀਂ ਇੱਕ ਮਕਾਨ ਨੂੰ, ਤੁਹਾਡੇ ਕੋਲ 400 ਐਪਲੀਕੇਸ਼ਨ ਆਈ ਪਈ ਹੈ, ਤੁਸੀਂ ਮੂੰਹ ਮੰਗਿਆ ਰੈਂਟ ਮੰਗੋਗੇ ਵੀ ਠੀਕ ਆ ਭਾਈ ਮੈਨੂੰ ਇੰਨਾ ਰੈਂਟ ਦੇ, ਜਿਹੜਾ ਨਹੀਂ ਅਫੋਰਡ ਕਰ ਸਕਦਾ ਵਿਚਾਰਾ ਕਿੱਥੇ ਤਾਂ ਜਾਏਗਾ ਹੀ ਜਰਾ।
0: ਹਾਂ ਪਰ ਜਦੋਂ ਵੇਖੋ ਤੂੰ ਸਭ, ਹੁਣ ਆਪਾਂ ਉਹ ਸਿਚੁਏਸ਼ਨ 'ਚ ਹਾਂ ਵੀ ਜਿੱਥੇ ਮੰਨ ਲਓ ਤੁਹਾਨੂੰ ਮਿਲਣੀ ਘੱਟ ਲੱਗ ਪਈ, ਅਵੇਲੇਬਿਲਿਟੀ ਤੁਹਾਨੂੰ ਘੱਟ ਲੱਗਦੀ ਹੈ, ਅਤੇ ਉੱਥੇ ਫਿਰ ਬੰਦਾ ਕਿਸੇ ਵੀ ਹੱਦ ਤੱਕ ਬੰਦਾ ਕਹਿੰਦਾ ਛੱਤ ਲੱਭੇ ਯਾਰ। ਹੁਣ ਰੈਂਟ 'ਤੇ ਆਪਾਂ ਕਿਉਂ ਜਾਂਦੇ ਹਾਂ, ਹੁਣ ਪਹਿਲੀ ਮੇਨ ਗੱਲ ਹੈ, ਜਾਂ ਤਾਂ ਆਪਾਂ ਔਲਰੇਡੀ ਰੈਂਟ 'ਤੇ ਹੋਵਾਂਗੇ ਅਤੇ ਉਹ ਲੀਜ਼ ਐਕਸਪਾਇਰ ਹੋ ਗਈ ਜਾਂ ਉੱਥੇ ਕੋਈ ਪ੍ਰੋਬਲਮ ਆ ਗਈ, ਆਪਾਂ ਕੰਮਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਉਲਝੇ ਹਾਂ ਵੀ ਅਸੀਂ ਉਦੋਂ ਕੀ ਨਿਕਲਦੇ ਹਾਂ ਉੱਠ ਕੇ ਜਦੋਂ ਕੋਈ ਮੰਨ ਲਓ ਸਿਰ 'ਤੇ ਹੀ ਪੈ ਗਈ। ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਊਗਾ ਵੀ 6 ਮਹੀਨੇ ਬਾਅਦ ਲੀਜ਼ ਖਤਮ ਹੋਣ ਵਾਲੀ ਹੈ, ਤਾਂ ਅੱਜ ਘਰ ਲੱਭਣ ਸ਼ੁਰੂ ਕਰ ਦੇਣਗੇ, ਬਹੁਤ ਘੱਟ ਨੇ ਇੱਦਾਂ ਦੇ ਟਾਈਮ ਦੇ ਟਾਈਮ, ਕੋਈ ਨਹੀਂ ਹਲੇ ਘੱਟ ਟਾਈਮ, ਕਿਹਾ ਵਾ ਭਾਅ ਜੀ ਉਹਨਾਂ ਨੂੰ, ਕਿਹਾ ਵਾ ਫਲਾਣੇ ਨੂੰ, ਅਤੇ ਦਿਨ ਦੇ ਦਿਨ ਹੀ ਆਪਾਂ ਮਤਲਬ ਕਾਲੀ ਕਾਲੀ ਦੇ ਵਿੱਚ ਜਾ ਕੇ ਤਾਂ ਆਪਾਂ ਲੱਭਣਾ। ਜਾਂ ਫਿਰ ਦੂਸਰਾ ਕੌਣ ਰੈਂਟ 'ਤੇ ਜਾਂਦਾ, ਜਿਹੜੇ ਮੰਨ ਲਓ ਕੋਈ ਇਕੱਠੇ ਰਹਿ ਰਹੇ ਆ 2-4 ਜਣੇ, ਅਤੇ ਉਹਨਾਂ ਦੇ ਵਿੱਚ ਕਪੱਤ ਹੋ ਗਿਆ, ਜਿੱਥੇ ਕਪੱਤ ਵੀ ਹੋ ਜਾਂਦਾ ਉੱਥੇ ਵੀ ਬੰਦਾ ਰਾਤ ਆਉਂਦਾ ਵੀ ਜਿੱਦਾਂ ਦਾ ਵੀ ਲੱਭਦਾ ਯਾਰ ਦਾ ਵਾਧਾ ਬਣਨਾ, ਚੁੱਕੇ ਅਤੇ ਆਪਣਾ ਸਮਾਨ ਕਿਤੇ ਵਾੜ ਗਿਆ,
1: ਸ਼ੇਅਰ ਕਰਾ ਲਾਂਗੇ ਜੇ ਮਹਿੰਗਾ ਮਿਲਿਆ ਤਾਂ,
0: ਹਾਂ ਕੋਈ ਨਵਾਂ ਆਇਆ ਵਾ ਉਹ। ਸੋ ਇਹ ਸਾਰੇ ਜਿਹੜੇ ਸਨੈਰੀਓ ਨੇ ਕਾਲ ਵਾਲੇ ਨੇ, ਬਹੁਤ ਘੱਟ ਲੋਕ ਨੇ ਆਪਣੇ ਭਾਈਚਾਰੇ ਦੇ ਵਿੱਚ ਉਹ ਜਿਹੜੇ ਸਮਾਂ ਰਹਿੰਦੇ ਆਏ ਤਸੱਲੀ ਦੇ ਨਾਲ ਚੀਜ਼ ਲੱਭਦੇ ਕਰਦੇ ਨੇ, ਪਰ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਮੁੜ ਕੇ ਨੁਕਸਾਨ ਤੁਹਾਡਾ ਕਰਦੀਆਂ ਨੇ। ਕੁਛ ਇੱਕ ਜਿਹੜੀਆਂ ਚੀਜ਼ਾਂ ਇਸ ਟਾਈਮ ਕਿਰਾਏ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀਆਂ ਕਰ ਦਈਏ, ਜੇ ਤੁਸੀਂ ਕਿਰਾਏ 'ਤੇ ਦਿੱਤਾ ਵਾ ਘਰ ਜਾਂ ਤੁਸੀਂ ਲਿਆ ਵਾ, ਅਤੇ ਵੈਸੇ ਇੰਤਜ਼ਾਰ ਤੁਹਾਡੀਆਂ ਕਾਲਸ ਦਾ ਵੀ ਰਹੂਗਾ, ਤੁਸੀਂ ਵੀ ਆਪਣੇ ਦੱਸ ਸਕਦੇ ਹੋ ਆਪਣੇ ਵਿਚਾਰ ਵੀ ਕੀ ਆਸ ਪਾਸ ਤੁਸੀਂ ਨੋਟ ਕਰਦੇ ਹੋ ਅਤੇ ਕੀ ਤੁਹਾਡੇ ਵੱਲੋਂ ਇਨਪੁੱਟ ਹੈ ਇਸ ਵਿਸ਼ੇ ਦੇ ਉੱਤੇ। ਸੋ ਇਸ ਟਾਈਮ ਦੇ ਉੱਤੇ ਜਿਹੜੇ ਆਪਾਂ, ਕਿਉਂਕਿ ਮੈਂ ਇਹ ਵੇਖ ਰਿਹਾ ਵੀ ਆਪਣਾ ਇਲਾਕਾ ਜਿੱਥੇ ਜ਼ਿਆਦਾ ਆਪਣਾ ਭਾਈਚਾਰਾ ਰਹਿੰਦਾ, ਮਿਲਟਨ ਹੋ ਗਿਆ, ਵਿੰਡਮ ਕੌਂਸਲ ਹੋ ਗਈ, ਜਾਂ ਫਿਰ ਇਹਦੇ ਆਸ ਪਾਸ ਦੇ ਟਾਰਨੇਟ ਵਗੈਰਾ ਦੇ ਇਲਾਕੇ, 400 ਤੋਂ 450 ਜਾਂ ਫਿਰ 455 ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਇਸ ਟਾਈਮ ਦੇ ਉੱਤੇ ਚੱਲ ਰਿਹਾ, ਡਿਪੈਂਡ ਔਨ ਵੀ ਕਿੱਦਾਂ ਦਾ ਘਰ ਆ, ਵੱਧ ਵੀ ਘੱਟ ਵੀ ਕੁੱਲ ਮਿਲਾ ਕੇ ਇੰਨੀ ਕੁ ਐਵਰੇਜ ਆ ਰਹੀ ਹੈ। ਹੁਣ ਜਿਹੜੇ ਇਸ ਟਾਈਮ ਦੇ ਉੱਤੇ ਨਵੇਂ ਕੁਛ ਆਏ ਪਿਛਲੇ ਸਮੇਂ ਦੇ ਵਿੱਚ ਰੂਲ ਰੈਗੂਲੇਸ਼ਨ ਹੀ, ਉਹਨਾਂ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ, ਅਤੇ ਜੇ ਤੁਹਾਨੂੰ ਕਿਰਾਇਆ ਵਧਾਉਣ ਦਾ ਤੁਹਾਨੂੰ ਨੋਟਿਸ ਆਇਆ ਵਾ ਜਾਂ ਫਿਰ ਤੁਸੀਂ ਭੇਜਣਾ ਵਾ, ਅਤੇ ਯਾਦ ਰਹੇ ਕਿ ਨਵੇਂ ਕਾਨੂੰਨ ਦੇ ਮੁਤਾਬਕ ਹੁਣ 90 ਦਿਨਾਂ ਦਾ ਨੋਟਿਸ ਤੁਹਾਨੂੰ ਲਿਖਤੀ 'ਚ ਦੇਣਾ ਪਊਗਾ। ਸੋ 3 ਮਹੀਨੇ ਮੰਨ ਲਓ ਜੇ ਤੁਸੀਂ ਕਿਰਾਇਆ ਵਧਾਉਣਾ, ਅਤੇ ਅੱਜ ਤੁਸੀਂ ਨੋਟਿਸ ਦਿੰਦੇ ਹੋ ਅਤੇ ਇਹ ਮੰਨ ਲਓ ਵੀ ਨਵੇਂ ਸਾਲ 'ਤੇ ਜਾ ਕੇ ਤੁਹਾਡੀ ਗੱਲ ਬਣਨੀ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਵਧਾ ਚੁੱਕੇ ਹੋ ਕਿਰਾਇਆ, ਅਤੇ ਤੁਸੀਂ 1 ਸਾਲ ਦੇ ਵਿੱਚ ਦੁਬਾਰਾ ਨਹੀਂ ਵਧਾ ਸਕਦੇ, 12 ਮਹੀਨੇ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ। ਮਕਾਨ ਮਾਲਕ ਜਾਂ ਫਿਰ ਜਿਹੜੀ ਵੀ ਰੀਅਲ ਸਟੇਟ ਦੇ ਰਾਹੀਂ ਤੁਸੀਂ ਦਿੱਤਾ ਵਾ, ਸੋ ਉਹਨਾਂ ਦੇ ਉਹਨਾਂ ਦੇ ਖਿਲਾਫ਼ ਤੁਸੀਂ ਕੰਪਲੇਂਟ ਕਰ ਸਕਦੇ ਹੋ, ਕਿਉਂਕਿ ਇਸ ਤਰੀਕੇ ਦੇ ਨਾਲ ਉਹ ਸ਼ਰਤਾਂ ਰੱਖ ਕੇ ਤਾਂ ਤੁਹਾਨੂੰ ਨਹੀਂ ਵਧਾ ਸਕਦੇ। ਬਾਕੀ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਫੌਜ ਰੀਅਲ ਸਟੇਟ ਦੇ ਉੱਤੇ ਜਾ ਕੇ ਤਾਂ ਤੁਸੀਂ ਹੋਰ ਵਧੇਰੇ ਆਪਣੇ ਰਾਈਟਸ ਤੁਸੀਂ ਜਾਣ ਸਕਦੇ ਹੋ। ਲੀਜ਼ ਖਤਮ ਹੋਣ ਤੋਂ ਬਿਨਾਂ, ਕਿਸੇ ਵੀ ਮਤਲਬ ਖਾਸ ਠੋਸ ਕਾਰਨ ਤੋਂ ਬਿਨਾਂ ਤੁਸੀਂ ਹੁਣ ਕਰ ਕਿਰਾਏ ਤੋਂ ਵਿਹਲਾ ਵੀ ਨਹੀਂ ਕਰਵਾ ਸਕਦੇ। ਯਾਨੀ ਕਿ ਕੁੱਲ ਮਿਲਾ ਕੇ ਆਪਾਂ ਜਿੱਦਾਂ ਸੁਣਨ 'ਚ ਵੇਖੀਏ ਤਾਂ ਇਹ ਬਹੁਤਾ ਕੁਛ ਜਿਹੜਾ ਵਾ ਇਹ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਆ, ਪਰ ਇਹ ਸਾਰਾ ਕੁਛ ਹੱਕ ਦੇ ਵਿੱਚ ਉਦੋਂ ਵੀ ਇਹ ਰੌਲਾ ਪਿਆ ਸੀ ਵੀ ਹੱਕ ਦੇ ਵਿੱਚ ਤਾਂ ਆ ਗਿਆ, ਪਰ ਇਹ ਸਭ ਕੁਛ ਨੇ ਕਿਰਾਏ ਵਧਾ ਦਿੱਤੇ, ਥੋੜ੍ਹਾ ਥੋੜ੍ਹਾ ਜਿਹਾ ਫਰਕ ਪਿਆ ਅਤੇ ਬਾਕੀ ਦਾ ਜਿਹੜਾ ਰਹਿੰਦਾ ਉਹ ਹੁਣ ਪੈਣ ਵਾਲਾ ਵਾ ਜਾਂ ਹੁਣ ਪੈ ਰਿਹਾ ਵਾ ਜੋ ਇਹ ਰਿਪੋਰਟਾਂ ਕਹਿ ਰਹੀਆਂ ਨੇ। ਹੁਣ ਬਿਨਾਂ ਕਿਸੇ ਠੋਸ ਕਾਰਨ, ਠੋਸ ਕਾਰਨ ਕਿੱਦਾਂ ਹੁੰਦੇ ਆ, ਮੰਨ ਲਓ ਕਿਸੇ ਨੇ ਘਰ ਵੇਚਣਾ ਵਾ, ਠੀਕ ਆ, ਉਹ ਠੋਸ ਕਾਰਨ ਹੋ ਗਿਆ। ਛੋਟੀ ਮੋਟੀ ਮੁਰੰਮਤ ਨਹੀਂ, ਕੋਈ ਵੱਡੀ ਕੋਈ ਮੇਨਟੇਨੈਂਸ ਆ,
1: ਸੇਫਟੀ,
0: ਠੀਕ ਆ, ਸੇਫਟੀ ਆ, ਜਾਂ ਅਗਲਾ ਉੱਦਾਂ ਤੁਹਾਡੇ ਨਾਲ ਕਿਤੇ ਸਹਿਮਤੀ ਜਿਤਾ ਜਾਂਦਾ, ਜਾਂ ਫਿਰ ਮਾਲਕ ਇਹ ਕਵੇ ਵੀ ਮੈਂ ਖੁਦ ਆ ਕੇ ਰਹਿਣਾ, ਇਹ ਕੁਛ ਇੱਕ ਜਿੱਦਾਂ ਵੱਡੇ ਕਾਰਨਾਂ ਦੇ ਵਿੱਚੋਂ ਆ ਗਿਆ। ਅਤੇ ਬਾਕੀ
1: 60 ਦਿਨ ਦੀ ਹੁੰਦੀ ਭਾਅ ਜੀ, ਫਿਰ ਜੇ ਮਾਲਕ ਵੀ ਰਵੇ ਆ ਕੇ ਉਹਨੂੰ 60 ਦਿਨ ਘੱਟੋ ਘੱਟ।
0: ਹਾਂ ਨਹੀਂ ਉਹ ਪਰ ਉੱਦਾਂ ਤਾਂ ਹੈ ਹੀ ਨਹੀਂ ਨਾ, ਉੱਦਾਂ ਤਾਂ ਕੋਈ ਉਹ ਤੁਹਾਡਾ ਬਿਨਾਂ ਕਾਰਨ ਦੇ ਤੁਹਾਡੀ ਜਿਹੜੀ ਉਹ ਦਖਲ ਅੰਦਾਜ਼ੀ ਹੈ ਨਾ, ਫਿਰ ਉਹਦੇ ਵਿੱਚ ਤੁਸੀਂ ਇਹ ਤਾਂ ਤੁਹਾਡੇ ਕੋਲ ਵੱਡੇ ਕਾਰਨ ਹੋ ਗਏ। ਕਿਰਾਏ 'ਤੇ ਦੇਣ ਤੋਂ ਪਹਿਲਾਂ ਵੱਡੀ ਜਿਹੜੀ ਚੀਜ਼ ਆ, ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਚਲੋ ਉਹਦੇ ਵਿੱਚ ਨਹੀਂ ਆ, ਪਰ ਹੁਣ ਜਦੋਂ ਆਪਾਂ ਵੀ ਕਿਰਾਏ 'ਤੇ ਦੇਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਵੀ ਤੁਹਾਡੇ ਜਿਹੜੇ ਤਾਲੇ ਤੂਲੇ ਨੇ ਉਹ ਠੀਕ ਹੈ, ਕਿਉਂਕਿ ਉਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਆ, ਕੋਈ ਨਹੀਂ ਚੱਜ ਦੇ ਨਾਲ ਕੋਈ ਤਾਲਾ ਤੂਲਾ ਲੱਗਦਾ ਤਾਂ ਉਹ ਵੀ ਤੁਹਾਡੇ ਉਹਦੇ 'ਚ ਆ ਜਾਂਦਾ ਤੁਹਾਡੀ ਓਬਲੀਗੇਸ਼ਨ ਦੇ ਵਿੱਚ। ਇਸ ਤੋਂ ਇਲਾਵਾ ਘਰ ਦੀ ਜਿਹੜੀ ਵੈਂਟੀਲੇਸ਼ਨ ਪ੍ਰੋਪਰ ਹੈਗੀ ਆ, ਬਿਜਲੀ ਪਾਣੀ ਸਹੀ ਆ, ਕੋਈ ਉਹ ਤਾਂ ਰਿਸਕੀ ਤਾਂ ਨਹੀਂ ਹੈ ਕੁਛ, ਜਾਂ ਕੁਛ ਹੋਣ ਵਾਲਾ ਤਾਂ ਨਹੀਂ ਆ। ਅਤੇ ਆਸਟ੍ਰੇਲੀਆ ਵਾ ਇਹ ਚੀਜ਼ ਚਲੋ ਥੋੜ੍ਹੀ ਜਿਹੀ ਸਮਝ ਤੋਂ ਬਾਹਰ ਆ, ਕਿਉਂਕਿ ਇੱਥੋਂ ਦਾ ਮੌਸਮ ਤਾਂ ਥੋੜ੍ਹਾ ਜਿਹਾ ਉੱਦਾਂ ਦਾ ਹੀ ਆ ਵੀ ਹੁਣ ਜਾਂ ਤਾਂ ਕੂਲਿੰਗ ਵੀ ਹੋਏ ਨਾਲ, ਪਰ ਸਰਪ੍ਰਾਈਜ਼ਿੰਗਲੀ ਕੂਲਿੰਗ ਦਾ ਜਿਹੜਾ ਵਾ ਉਹ ਮੈਂ ਵੇਖਣਾ ਵੀ ਰੂਲ 'ਚ ਨਹੀਂ ਹੈਗਾ। ਹਾਂ ਹੀਟਿੰਗ ਜ਼ਰੂਰ ਆ, ਵੀ ਹੀਟਿੰਗ ਜਿਹੜੀ ਆ ਉਹ ਜ਼ਰੂਰ, ਜਾਂ ਤਾਂ ਫਿਰ ਉਹੀ ਇੰਗਲੈਂਡ ਵਾਲੇ ਚੇਪੇ ਨੇ, ਹਾਲੇ ਤੱਕ ਕਾਨੂੰਨ ਪਤਾ ਨਹੀਂ ਚਲੋ ਇਹਦੇ ਪਿੱਛੇ ਕੀ ਕਾਰਨ ਆ, ਪਰ ਜਿਹੜੀ ਹੀਟਿੰਗ ਆ ਉਹ ਤੁਹਾਨੂੰ ਉਹ ਔਨ ਦਾ ਸਪੋਟ ਕਹਿ ਸਕਦੇ ਆ, ਬਾਕੀ ਪਲੰਬਿੰਗ ਦਾ ਕੋਈ ਮੇਜਰ ਕੰਮ ਹੈ। ਸੋ ਕੁੱਲ ਮਿਲਾ ਕੇ ਤੁਸੀਂ ਇੱਕ ਵਾਰੀ ਜਦੋਂ ਦੇਣਾ ਵਾ ਘਰ 'ਤੇ ਤੁਸੀਂ ਸਾਰਾ ਤੁਹਾਨੂੰ ਚੈੱਕ ਚੁੱਕ ਕਰਕੇ ਐਂ ਠੀਕ ਠਾਕ ਲੰਬਾ ਪੁੱਛ ਕਰਕੇ, ਅਤੇ ਇਹਨਾਂ ਨਹੀਂ ਤਾਂ ਫਿਰ ਇਹਦੇ ਬਿਹਾਫ ਦੇ ਉੱਤੇ ਉਹ ਤੁਹਾਨੂੰ ਨੋਟਿਸ ਭੇਜ ਭਿਜਵਾ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਘਰ ਦੇ ਵਿੱਚ ਰੱਖਣੀਆਂ
1: ਕਰਨੀ ਪੈਣੀ।
0: ਸੋ ਫਿਲਹਾਲ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਹਾਨੂੰ ਕੀ ਤੁਹਾਡੇ ਕੀ ਤਜਰਬੇ ਨੇ ਹਾਲੀਆ, ਤੁਹਾਡੇ ਕੀ ਤਜਰਬੇ ਚੱਲ ਰਹੇ ਨੇ, ਜਾਂ ਫਿਰ ਤੁਹਾਨੂੰ ਇਸ ਟਾਈਮ ਖੱਜਲ ਖੁਆਰੀ ਕਿਤੇ ਕਰਨੀ ਪੈ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ, ਕਿਉਂਕਿ ਆਪਾਂ ਤਾਂ ਤੂੰ ਸਭ ਕੁਛ ਇੱਕ ਚੀਜ਼ਾਂ ਤੋਂ ਹਿਸਾਬ ਜਿਹੜਾ ਰੇਡੀਓ 'ਤੇ ਬੈਠੇ ਬੈਠੇ ਇਹ ਲਾਉਂਦੇ ਹਾਂ ਵੀ ਸਾਨੂੰ ਕਿਰਾਏ 'ਤੇ ਲੱਭਣ ਲਈ ਜਾਂ ਕਿਰਾਏ 'ਤੇ ਚਾੜਨ ਦੇ ਲਈ ਜਦੋਂ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਇਹਦਾ ਮਤਲਬ ਇਹ ਹੁੰਦਾ ਵੀ ਥੋੜ੍ਹਾ ਜਿਹਾ ਹਿੱਲਿਆ ਕੰਮ, ਕੋਈ ਨੌਕਰੀ ਦਾ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ ਅਤੇ ਸਾਡੇ ਲਈ ਇਹ ਹੁੰਦਾ ਵਾ ਵੀ ਹਾਂ, ਕਿਉਂਕਿ ਸਾਨੂੰ ਇੱਕ ਐਵਰੇਜ ਜੀ ਜਿਹੜੀ ਆ ਉਹ ਡਿਪਾਰਟਮੈਂਟ
1: ਪਤਾ ਲੱਗ ਜਾਂਦੀ ਵੀ ਡੇਲੀ 5-6 ਬੰਦੇ ਦੀ ਤੁਹਾਡੇ ਕੋਲ ਆ ਰਹੀਆਂ ਨੇ ਵੀ ਨਹੀਂ ਯਾਰ ਚੀਜ਼ਾਂ, ਔਰ ਜੇ ਉਹੀ ਚੀਜ਼ ਰਿਪੀਟ ਹੋ ਰਹੀ ਹੈ ਤੁਹਾਡੀ ਮਹੀਨੇ ਬਾਅਦ ਵੀ ਯਾਰ, ਇਹਦਾ ਮਤਲਬ ਵੀ ਉਸ ਪਾਸੇ ਚੀਜ਼ ਦਾ ਮਸਲਾ ਹੱਲ ਨਹੀਂ ਹੋ ਰਿਹਾ।
0: 5-6 ਦਾ ਮਤਲਬ ਤਾਂ ਆ ਵੀ ਬਲੰਡਰ ਹੀ ਚੱਲ ਰਿਹਾ, 5-6 ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ, ਮਤਲਬ ਇਹਦੇ ਵਿੱਚ ਬਹੁਤ ਘੱਟ ਲੋਕ ਆਪਾਂ ਉੱਦਾਂ ਸੋਚੀਏ ਨਾ ਵੀ ਕਿੰਨਿਆਂ ਕੁ ਨੂੰ ਕਿਤੇ ਲੋੜ ਹੋਊਗੀ। ਆਪਾਂ ਉੱਦਾਂ ਆਪਣੇ ਸਰਕਲ 'ਚੋਂ ਤੁਸੀਂ ਝਾਤੀ ਮਾਰ ਕੇ ਵੇਖੋ ਵੀ ਤੁਹਾਡੇ ਸਰਕਲ 'ਚ ਮੰਨ ਲਓ ਜਾਣ ਪਛਾਣ 'ਚ 50 ਬੰਦੇ ਹੋਣਗੇ, ਹੈ ਨਾ, 10 ਪਰਿਵਾਰ ਹੋਣਗੇ, 20 ਪਰਿਵਾਰ ਹੋਣਗੇ, ਅਤੇ ਉਹਨਾਂ 'ਚੋਂ ਐਟ ਏ ਟਾਈਮ ਕਿਤੇ ਕਿੰਨੇ ਕੁ ਨੂੰ ਲੋੜ ਹੁੰਦੀ ਆ, ਕਿਤੇ ਮੋਸਟ ਆਫ ਦਾ ਟਾਈਮ ਕਿਸੇ ਨੂੰ ਵੀ ਨਹੀਂ ਹੋਵੇ ਵੀ ਤਾਂ ਇੱਕ ਅੱਧੇ ਨੂੰ।
1: ਸਾਡਾ ਸਰਕਲ ਹੁਣ ਮਿਲਟਨ ਪਾਸੇ, ਪਰ ਮਿਲਟਨ 'ਚ ਅਸੀਂ ਬਚਾਇਆ ਕਿਉਂਕਿ ਸਾਡੇ ਲੋਕ ਟੂਣੇ ਨਹੀਂ ਕਰਦੇ, ਸਾਡੇ ਵਾਲਾ ਤਰ੍ਹਾਂ ਬਚਾਇਆ,
0: ਟੂਣੇ ਕੱਲ੍ਹ ਹੋ ਗਏ, ਟੂਣੇ ਕੱਲ੍ਹ ਹੋ ਗਏ,
1: ਕਮਾਲ ਕਰ,
0: ਟੂਣੇ ਟੱਪੇ ਕੱਲ੍ਹ ਹੋ ਟੇ ਨੇ,
1: ਉਹੀ ਕਹਿੰਦਾ ਸਾਡਾ ਬਚਾਇਆ ਅਜੇ,
0: ਚਲੋ ਬਚਾ ਹੀ ਰਹੇ, ਚੰਗੀ ਗੱਲ। ਥੈਂਕ ਯੂ ਟਾਈਗਰ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਆਸ ਕਰਦੇ ਹਾਂ ਕਿ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਊਗੇ। ਅਤੇ ਕੱਲ੍ਹ ਦਾ ਡਿਨਰ ਕਹਿੰਦੇ ਇੱਕ ਵਾਈਟ ਛੋਲੇ ਰਾਈਸ ਐਂਡ ਰਾਇਤਾ, ਚਿੱਟੇ ਛੋਲਿਆਂ ਦੇ ਨਾਲ ਚੌਲ, ਇਹ ਵਾਹਵਾ ਚਿਰ ਬਾਅਦ।
1: ਚਿੱਟੇ ਕਿਉਂ, ਚਿੱਟੇ ਤਾਂ ਨਹੀਂ ਹੁੰਦੇ, ਬੱਗੇ ਹੁੰਦੇ ਉਹ ਤਾਂ,
0: ਹੈਂ,
1: ਬੱਗੇ ਛੋਲੇ ਹੁੰਦੇ ਆ ਤਾਂ,
0: ਉਹ ਕਿਉਂਕਿ ਦੂਸਰੇ ਕਾਲੇ ਹੁੰਦੇ ਨੇ ਇਸ ਕਰਕੇ ਇਹਨਾਂ ਨੂੰ ਸਿੱਧਾ ਸਿੱਧਾ ਚਿੱਟੇ ਕਹਿ ਦਿੰਦੇ ਆ, ਉਹ ਸੁਣਨ 'ਚ ਵਧੀਆ ਲੱਗਦਾ।
1: ਇਸ ਫਿਰ ਕਾਲੇ ਨਾਲ ਰੇਸਿਜ਼ਮ ਕਰ ਰਹੇ ਨੇ ਨਾ ਵੀ ਚਿੱਟਾ ਕਹਿ ਕੇ ਉਹਨੂੰ, ਬੱਗੇ ਕਿਉਂ, ਬੱਗੇ ਛੋਲੇ।
0: ਹਾਂ ਇਹ ਗੱਲ ਸਹੀ ਹੈ, ਵੈਸੇ ਕਈ ਤਾਂ ਉਹਨੂੰ ਉਹ ਪੱਤੀ ਪੁੱਤੀ ਜੀ ਪਾ ਕੇ ਈਵਨ ਉਹਨਾਂ ਨੂੰ ਵੀ ਕਾਲਾ ਹੀ ਕਰ ਦਿੰਦੇ, ਪਰ ਫਿਰ ਵੀ ਉਹਨਾਂ ਦਾ ਨਾਂ ਉਹਨਾਂ ਦਾ ਕਾਲ ਚਿੱਟੇ ਹੀ ਆ।
1: ਇੱਧਰ ਚਿੱਟੇ ਕਹਿਣ ਡੇ ਹੈ, ਬੱਗੇ ਨੇ ਉੱਧਰ ਕਾਲਾ ਉਹ ਲੱਗਾ ਕੀ ਨਾਂ ਉਹਦਾ, ਬੱਗੇ ਬੱਗੇ ਬੇਲਿਆਂ ਦਾ ਕੀ ਕਰੇਂਗੇ, ਉਹ ਬੱਗੇ ਪਾਈ ਫਿਰਦਾ ਉੱਧਰ।
0: ਚਲੋ ਮਰਜ਼ੀ ਆ ਬਈ ਉਹਨਾਂ ਦੀ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनु बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।

0: ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿਰਾਏਦਾਰਾਂ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਲੈਂਡਲੋਰਡਾਂ ਦੇ ਉੱਤੇ ਗੱਲਾਂ ਬਾਤਾਂ ਪ੍ਰੋਪਰਟੀ ਦੇ ਉੱਤੇ ਇਸ ਟਾਈਮ ਆਸਟ੍ਰੇਲੀਆ ਦੇ ਹਾਲਾਤਾਂ ਦੇ ਉੱਤੇ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ ਔਰ ਅਸੀਂ ਰੈਂਟਲ ਤੋਂ ਓਨਰ ਬਣੇ ਓਨਰ ਤੋਂ ਫਿਰ ਹੁਣ ਗਾਂ ਇੱਕ ਸਟੈਪ ਹੋਰ ਹੁੰਦਾ ਇਨਵੈਸਟਰ ਦਾ ਆ ਜਾਂਦਾ ਨਾ ਵੀ ਉਹ ਵੀ ਬੰਦਾ ਕਰਕੇ ਵੇਖ ਲਵੇ ਉਹ ਸਾਰੇ ਤਿੰਨੋਂ ਸਟੈਪ ਜਿਹੜੇ ਪੈਰਲਰ ਨਾਲ ਚੱਲਦੇ ਆ ਅਤੇ ਹੁਣ ਮਾਰਕੀਟ ਨੂੰ ਵੇਖਣਾ ਪੈਂਦਾ ਪਹਿਲਾਂ ਕਦੀ ਸੋਚਿਆ ਨਹੀਂ ਸੀ ਪਹਿਲਾਂ ਦੇਖਾ ਦਿਖਾਈ ਬੜੀ ਕੀਤੀ ਸੀ ਵੀ ਉਹ ਚਾਹ ਵੀ ਕਰ ਦਿਓ ਉਹ ਵੀ ਕਰ ਦਿਓ ਪਰ ਕੈਲਕੂਲੇਸ਼ਨਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਇੱਕ ਸਹੀ ਐਡਵਾਈਸ ਬੜੀ ਕਈਆਂ ਦੀ ਜ਼ਰੂਰੀ ਵੀ ਸਾਰਾ ਬੰਦਾ ਕੈਲਕੂਲੇਸ਼ਨ ਕਰੇ ਇੱਕ ਸਹੀ ਐਡਵਾਈਸ ਵੀ ਬੜੀ ਜ਼ਰੂਰੀ ਹੁੰਦੀ ਹੈ ਵੀ ਮਾਰਕੀਟ ਨੂੰ ਤੁਸੀਂ ਅੱਜ ਲਈ ਪਟੈਂਡ ਨਾ ਕਰੋ ਵੀ ਅੱਜ ਕੀ ਚੱਲਦੀ ਪਈ ਹੈ ਅਗਲੇ 10 ਸਾਲ 15 ਸਾਲ ਦਾ ਪਟੈਂਡ ਕਰਕੇ ਉਹ ਚੀਜ਼ 'ਚ ਹੱਥ ਪਾਈਏ ਅਤੇ ਫਿਰ ਸਾਨੂੰ ਲੱਗਦਾ ਵੀ ਯੈਸ ਮੈਂ ਚਾਹੇ ਰੈਂਟਲ 'ਚ ਜਾਵਾਂ ਚਾਹੇ ਇਨਵੈਸਟਮੈਂਟ 'ਚ ਜਾਵਾਂ ਤਾਂ ਮੈਂ ਆਪਣਾ ਪੈਸਾ ਅਤੇ ਟਾਈਮ ਐਨਰਜੀ ਇਮੋਸ਼ਨਸ ਉਹ ਬਚਾ ਸਕਦਾ
0: ਮੈਨੂੰ ਤਾਂ ਦੂਰ ਸਾਹਿਬ ਇਹ ਲੱਗਦਾ ਹੁੰਦਾ ਵੀ ਆਪਾਂ ਨਾ ਲੱਕੀ ਰਹੇ ਇਸ ਗੱਲੋਂ ਕਿਉਂਕਿ ਆਪਣੇ ਇਹ ਚੀਜ਼ਾਂ ਆ ਜਾਂਦੀਆਂ ਨੇ ਸੌਰਟ ਆਫ ਥੋੜ੍ਹੇ ਜਿਹੇ ਬਿਜ਼ਨਸ ਸਕਿੱਲ ਇਨਵੈਸਟਮੈਂਟ ਸਕਿੱਲ ਹੈ ਨਾ ਅਤੇ ਉਹਦੇ ਵਿੱਚ ਆਪਾਂ ਲੱਕੀ ਇਸ ਗੱਲੋਂ ਰਹੇ ਹਾਂ ਕਿਉਂਕਿ ਕਿਸੇ ਨੇ ਮਹਿੰਗਾ ਸਸਤਾ ਜਿੱਦਾਂ ਦਾ ਮਰਜ਼ੀ ਬਲੰਡਰ ਕੀਤਾ ਨਾ ਜਿੱਦਾਂ ਦੇ ਮਰਜ਼ੀ ਉਹਨੇ ਬੇਵਕੂਫੀ ਕੀਤੀ ਆ ਮੰਨ ਲਓ ਬਹੁਤ ਸਾਰੇ ਬੰਦੇ ਤੁਸੀਂ ਜਾਣਦੇ ਹੋਗੇ ਤੁਹਾਡੇ ਆਸ ਪਾਸ ਜਿਨ੍ਹਾਂ ਨੇ ਮਿਲੀਅਨ ਵਾਲੀ ਚੀਜ਼ 1.5 ਮਿਲੀਅਨ ਦੀ ਵੀ ਲੈ ਲਈ ਕਿਸੇ ਨਾ ਕਿਸੇ ਝਾਂਸੇ ਦੇ ਵਿੱਚ ਆ ਕੇ ਅਤੇ ਉਹ ਚੰਗੀ ਕਿਸਮਤ ਇਹ ਰਹੀ ਵੀ ਉਹ 1.5 ਮਿਲੀਅਨ ਦੀ ਵੀ ਲੈ ਕੇ ਫਾਇਦੇ 'ਚ ਰਹਿ ਗਿਆ ਬੰਦਾ ਅਤੇ ਉਹ ਵੀ ਪੈਰ ਹੇਠ ਬਟੇਰਾ ਉਹ ਵੀ ਮਤਲਬ ਭਾਜੀ ਬੜੇ ਸਿਆਣੇ ਭਾਜੀ ਬੜੇ ਸਿਆਣੇ ਹੋ ਗਈ ਕਿਉਂਕਿ ਉਹ 1.5 ਵਾਲੀ ਵੀ ਜਿਹੜੀ ਆ ਉਹ ਥੋੜ੍ਹੇ ਸਮੇਂ ਬਾਅਦ ਦਿਨਾਂ 'ਚ ਹੀ ਉਹ 2 ਦੀ ਹੋ ਗਈ ਅਤੇ ਉਹਨੂੰ ਉਹ 1.5 ਵੀ ਨਹੀਂ ਚੁੱਪਿਆ ਹੈਗੀ ਤਾਂ ਉਹ ਵੀ ਵੱਧ ਹੀ ਹੁਣ ਉਸ ਸਨੈਰੀਓ ਦੇ ਵਿੱਚ ਇੱਕ ਨਾ ਇੱਕ ਸਮਾਂ ਜ਼ਰੂਰ ਇੱਦਾਂ ਦਾ ਆਉਂਦਾ ਵਾ ਜਦੋਂ ਉਹ ਚੀਜ਼ ਆਪਣੀ ਅਸਲ ਔਕਾਤ ਦੇ ਵਿੱਚ ਆਉਂਦੀ ਹੈ ਉਹ ਜਦੋਂ ਔਕਾਤ ਦੇ ਵਿੱਚ ਆਉਂਦੀ ਹੈ ਫਿਰ ਸਾਨੂੰ ਲੱਗਦਾ ਵੀ ਲੈ ਮਾਰਕੀਟ ਡੁੱਬ ਗਈ ਮਾਰਕੀਟ ਰੁੜ ਗਈ ਜਦਕਿ ਵੇਖਿਆ ਜਾਵੇ ਅਤੇ ਐਡਾ ਉਹ ਇੰਨੀਆਂ ਥੋੜ੍ਹੀ ਡਿੱਗੀਆਂ ਕੀਮਤਾਂ ਮੈਨੂੰ ਤਾਂ ਲੱਗਦਾ ਵੀ ਹਾਲੇ ਆਪਣੀ ਉਹ ਔਕਾਤ ਜਿਹੀ 'ਚ ਹੀ ਆ ਰਹੀਆਂ ਨੇ ਵਾਪਸ ਜਿਹੜਾ ਉਹ ਨਜਾਇਜ਼ ਇੱਕ
1: ਉਹ ਬਲੰਡਰ ਉਹ ਪੱਤਰ ਨਾ ਨਹੀਂ ਲੈਂਦੇ ਕਿਸੇ ਦਾ ਬਲੰਡਰ ਜਿਹੜੀ ਚੀਜ਼ਾਂ ਇੱਦਾਂ ਹੀ ਪੈਦਾ ਹੋਈਆਂ ਵੀ 1 ਤੋਂ ਲੈ ਕੇ 10 ਤੱਕ ਮਕਾਨ ਆ ਜੇ ਮੈਂ ਇਹਨਾਂ ਦੇ ਮਕਾਨਾਂ ਦੇ ਰੇਟ ਵਧਾਉਣੇ ਆ ਨਾ ਇਹਨਾਂ 'ਚੋਂ 2 ਮਕਾਨ ਮੈਂ ਆਪ ਖਰੀਦੂੰਗਾ ਵੀ ਜੇ ਮਾਰਕੀਟ 'ਚ 5 ਲੱਖ ਦੇ ਨੇ ਮੈਂ ਉਹਨੂੰ 5.5-6 ਦਾ ਵੀ ਲਊਂਗਾ ਅਤੇ ਹੁਣ ਬਾਕੀ ਦੀ ਕੀਮਤ ਵੱਧ ਗਈ ਨਾ ਅਤੇ ਉਹ ਵੇਚਿਆ ਕਿੰਨੇ ਮੈਂ ਹਰਵੀਰ ਸਿੰਘ ਤੂਰ ਨੇ ਵੇਚਿਆ ਜੀ ਉਹਨਾਂ ਨੇ ਮੇਰੇ ਕੋਲ ਆਉਣਾ ਵੀ ਯਾਰ ਸਾਡਾ ਵੀ ਵੇਚ ਹੁਣ ਜਿਹੜਾ ਬੰਦਾ ਲੈਣਗੇ ਨਾ ਯਾਰ ਆ ਵੀ ਘਰ 6 ਦਾ ਵਿਕਿਆ ਆ ਵੀ 6 ਦਾ ਵਿਕਿਆ ਅਤੇ ਇਹ ਤਾਂ 6 ਤੋਂ ਘੱਟ ਹੈ ਨਹੀਂ ਗਾ ਉਹਨਾਂ ਨੇ ਉਹ 6-6 ਦੇ ਵੇਚ ਦੇਣੇ ਆ ਅਤੇ ਜਿੱਦਣ ਜੇ ਉਹ ਸਾਰੇ 2 ਮੈਂ ਲਿਆ ਸੀ ਪਹਿਲਾਂ ਉਹ ਸਾਰੇ 8 ਦੇ 8 6 ਦੇ ਵੇਚ ਦਿੱਤੇ ਜਿੱਦਣ ਮੈਂ ਵੇਚਿਆ ਤਾਂ ਜਾਂਗਾ ਮੈਂ ਤਾਂ 7 ਦਾ ਵੇਚ ਕੇ ਆਉਂਗਾ ਕਿਉਂਕਿ ਮਾਰਕੀਟ ਬੂਮ ਕੀਤੀ ਇੱਦਾਂ ਹੀ ਬੂਮ ਕੀਤੀ ਹੈ ਮਾਰਕੀਟ ਇੱਦਾਂ ਰੀਅਲ ਸਟੇਟ ਘੁਮਾਤੀ ਉਹਨਾਂ ਨੇ
0: ਹੈਰਾਨੀ ਦੀ ਗੱਲ ਇਹ ਆਪਾਂ ਤੂੰ ਸਭ ਮਤਲਬ ਕਈ ਚੀਜ਼ਾਂ ਤੁਹਾਡੇ ਹੁਣ ਤੁਸੀਂ ਸੋਚਦੇ ਹੋ ਅਤੇ ਤੁਸੀਂ ਤੁਹਾਨੂੰ ਮਤਲਬ ਹਾਸਾ ਆਉਂਦਾ ਜਾਂ ਹਾਸਾ ਤਾਂ ਚਲੋ ਕਾਹਦਾ ਹੈਰਾਨੀ ਹੁੰਦੀ ਹੈ ਤੁਹਾਨੂੰ ਵੀ ਅਸੀਂ ਉਸ ਸਿਸਟਮ 'ਚੋਂ ਨਿਕਲ ਕੇ ਆਏ ਹਾਂ ਥੋੜ੍ਹਾ ਚਿਰ ਪਹਿਲਾਂ ਜਿੱਥੇ ਲੋਟਰੀ ਸਿਸਟਮ ਦੇ ਨਾਲ ਪਲਾਟ ਲੋਕ ਚੁੱਕਦੇ ਰਹੇ ਆ ਠੀਕ ਆ ਹੁਣ ਉਹ ਜਿਨ੍ਹਾਂ ਨੇ ਕਈ ਉਹਨਾਂ 'ਚੋਂ ਵੀ ਕਈ ਇੱਦਾਂ ਦੇ ਨੇ ਜਿਨ੍ਹਾਂ ਲੋਟਰੀ ਦੇ ਨਾਲ ਚੁੱਕੇ ਨੇ ਅਤੇ ਹੁਣ ਉਹ ਕਹਿੰਦੇ ਵੀ ਸਸਤਾ ਹੀ ਲੈ ਲਓ ਜਿੱਥੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਇੱਥੇ ਲੱਭਣੇ ਕੁਛ ਨਹੀਂ ਇੱਥੇ ਮਿਲਣੇ ਕੁਛ ਨਹੀਂ ਕਿਉਂਕਿ ਪਹਿਲਾਂ ਜਿਹੜਾ ਉਹ ਚੱਲਿਆ ਹੀ ਇੱਦਾਂ ਵਾ ਵੀ ਬਹੁਤ ਸਸਤਾ ਲੈ ਕੇ ਅਤੇ ਮਤਲਬ ਉਸੇ ਦੇ ਵਿੱਚ ਹੀ ਨਾਲ ਦੀ ਨਾਲ ਹੀ ਉਹ ਤੁਸੀਂ ਮਹਿੰਗਾ ਵੇਚ ਲਓ
1: ਇੱਕ ਫਰਕ ਹੋਰ
0: ਹੋਊਆ ਕ੍ਰੀਏਟ ਕੀਤਾ ਗਿਆ
1: ਮੇਰੇ ਦਿਮਾਗ 'ਚ ਹੁਣ ਗੱਲ ਚੇਤੇ ਆ ਗਈ 2012 ਦੀ ਗੱਲ ਆ ਮਕਾਨ ਲੈਣਾ ਸੀ ਮਿਲਟਨ ਦੇ ਵਿੱਚ ਉਦੋਂ ਰੇਟ ਲੱਗ ਗਿਆ ਜੀ ਇਹਦਾ 2 ਲੱਖ ਆਈ ਥਿੰਕ 80,000 ਕੁਛ ਲੱਗਾ ਰੇਟ ਨਾ ਡਨ ਵੀ ਮਾਲਕ ਨੇ ਕਿਹਾ ਤਾ ਵੀ ਯੈਸ ਠੀਕ ਹੈ ਵੀ ਡਨ ਕਰ ਲਾਂਗੇ ਅਸੀਂ ਰਾਤੋਂ ਰਾਤ ਹੀ ਆਪਣੇ ਬੰਦੇ ਗਿਆ ਅਤੇ ਉਹਨਾਂ ਨੇ 5,000 ਉਹਨੂੰ ਹੋਰ ਔਫਰ ਕਰਤਾ ਵੱਧ ਔਫਰ ਕਰਤਾ ਹੁਣ ਅਗਲੇ ਨੂੰ ਕੀ ਚਾਹੀਦਾ 5 ਵੱਧ ਮਿਲਦਾ ਪਿਆ ਵਾ ਹੁਣ ਜਿਹੜਾ 2-80 ਵਾਲਾ ਰੇਟ ਲਾ ਕੇ ਸੀ ਗੋਰਾ ਸੀ ਉਹ
0: ਓਕੇ
1: ਉਹਨੂੰ ਬੜਾ ਉਹ ਹੋਇਆ ਕਹਿੰਦਾ ਚੱਲ ਠੀਕ ਹੈ ਵੀ ਉਹ ਤਾਂ ਬਾਇਰ ਆ ਕਹਿੰਦਾ ਯਾਰ ਤੁਸੀਂ ਮਾਰਕੀਟ ਕਿਉਂ ਖਰਾਬ ਕਰਦੇ ਹੋ ਵੀ ਜਦ ਦਾ ਰੇਟ ਇੰਨਾ ਹੀ ਸੀਗਾ ਵੀ ਤੁਸੀਂ 5,000 ਵੀ ਕਿਉਂ ਵਧਾਈ ਔਰ 5 ਤੋਂ ਬਾਅਦ ਇਹਨੇ ਗਾਂਹ ਹੋਰ ਵਧਾਈ ਜਾਣਾ ਉਹਦਾ ਇੱਕ ਜਵਾਬ ਸੀ ਕਹਿੰਦਾ ਯਾਰ ਲੋਨ ਹੀ ਲੈਣਾ ਜਿੱਥੇ 2-80 ਦਾ ਲੋਨ ਲੈਣਾ 85 ਦਾ ਲੈ ਲਾਂਗੇ 5 ਹੋਰ ਸਹੀ ਸਾਡਾ ਕੀ ਜਾਂਦਾ ਪਰ ਸਾਨੂੰ ਘਰ ਤਾਂ ਮਿਲ ਜਾਏਗਾ ਨਾ ਕਹਿੰਦਾ ਪਰ ਮਾਰਕੀਟ ਜਿਹੜਾ ਬੰਦਾ ਜਿਹਨੂੰ ਪਤਾ ਮੇਰੀ ਇੰਨੀ ਇਨਕਮ ਨਹੀਂ ਹੈਗੀ ਮੈਂ ਮਾੜੀ ਮੁਸ਼ਕਿਲ ਨਾਲ ਵੀ 2-80 ਤੱਕ ਵੀ ਮੈਂ ਕਵਰ ਕਰਦਾ ਪਿਆ ਮੇਰੇ ਲਈ ਤਾਂ 5 ਵੀ ਬੜਾ ਵਾ ਤੂੰ ਔਫਰ ਕਰਕੇ ਕਰ ਲੈ ਗਿਆ ਹੁਣ ਮੈਨੂੰ ਮਾਰਕੀਟ 'ਚ ਗਾਂ ਕਰ ਲੈ ਬਣਾ ਵੀ ਸਾਰੇ ਤੂੰ ਅੱਜ ਜਿਹੜਾ ਜਿਹੜੀ ਗਲੀ 'ਚ ਮਹਿੰਗਾ ਵਿਕ ਗਿਆ ਉਹਨਾਂ ਦੂਜੇ ਦਾ ਰੇਟ ਥਾਂ ਵੱਧ ਜਾਣੇ ਨਾਲ ਦੀ ਨਾਲ
0: ਕਰ ਉਹ ਰੈਫਰੈਂਸ ਹੋ ਜਾਂਦੀ
1: ਰੈਫਰੈਂਸ ਹੋ ਜਾਂਦੀ ਕਹਿੰਦਾ ਜਿੱਥੇ ਇੰਨਾ ਲੋਨ ਲਿਆ ਉੱਥੇ ਆ ਵੀ ਸਹੀ
0: ਉੱਥੇ ਆ ਵੀ ਸਹੀ ਆਪਣੇ ਇਹੋ ਹੀ ਆ ਨਾ ਆਪਣੇ ਲੋਨ ਨੂੰ ਤੇ ਸਮਝਿਆ ਨਹੀਂ ਨਾ ਜਾਂਦਾ ਵੀ ਆਪਣੇ ਤਾਂ ਆਮ ਤੁਸੀਂ ਮਤਲਬ ਇਹ ਸੁਣਿਆ ਹੋਊਗਾ ਵੀ ਲੋਨ ਮਿਲ ਜੂ ਤਾਂ ਫਿਰ ਲੈ ਲਾਂਗੇ ਮਤਲਬ ਇਹ ਨਹੀਂ ਵੇਖਣਾ ਵੀ ਪਿੱਛੇ ਅਫੋਰਡੇਬਿਲਟੀ ਲੋਨ ਨੂੰ ਤੇ ਕਰਨ ਵਾਲੀ ਹੈਗੀ ਆ ਜਾਂ ਨਹੀਂ ਹੈਗੀ ਉਹ ਬਾਅਦ 'ਚ ਤੁਸੀਂ ਫਸਣਾ
1: 30 ਸਾਲ ਦਾ ਮੈਂ ਸੁਣ ਕੇ ਚੱਲ
0: ਨਹੀਂ ਪਰ ਉਹ ਬਾਅਦ 'ਚ ਸਟੱਕ ਹੋਣਾ ਤੁਸੀਂ ਹੁਣ ਆਪਣੇ ਕਈ ਇੱਕ ਹੋਰ ਗਲਤੀ ਕਰਦੇ ਆ ਕਈ ਲੋਕ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰੋਂ ਉੱਧਰੋਂ ਬੜਿਆਂ ਨੂੰ ਕਿਤੇ ਸਲਾਹਾਂ ਮਿਲਦੀਆਂ ਵੀ ਹੋਣਗੀਆਂ ਵੀ ਤੁਸੀਂ ਮੰਨ ਲਓ ਗੱਡੀ ਲਈ ਜਾਂ ਕੋਈ ਹੋਰ ਕੋਈ ਇੱਦਾਂ ਦਾ ਕੰਮ ਕੀਤਾ ਅਤੇ ਤੁਸੀਂ ਇੱਦਾਂ ਕਰੋ ਵੀ ਗੱਡੀ ਦਾ ਲੋਨ ਕਾਹਤੋਂ ਲੈਣਾ ਤੁਸੀਂ ਇੱਦਾਂ ਕਰੋ, ਘਰ ਨੂੰ ਰੀਫਾਈਨੈਂਸ ਕਰਾਓ, ਗੱਡੀ ਉਹਦੇ ਵਿੱਚੋਂ ਕੱਢ ਲਓ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਇਹ ਤਾਂ ਵੇਖ ਲੈਂਦੇ ਆ ਵੀ ਆਹੋ ਇੰਨੇ ਕੁ ਪਰਸੈਂਟ ਦੇ ਉੱਤੇ ਸਾਨੂੰ ਮਿਲ ਗਿਆ, ਪਰ ਮੈਨੂੰ ਹੈਰਾਨੀ ਹੁੰਦੀ ਵੀ ਯਾਰ ਉਹ ਤੁਹਾਡਾ ਤਾਂ 30 ਸਾਲਾਂ ਦੇ ਵਿੱਚ ਐਡ ਹੋ ਗਿਆ, ਉਹ ਤੁਹਾਡਾ 25 ਸਾਲ ਐਡ ਹੋ ਗਏ ਜਿੰਨਾ ਵੀ ਤੁਹਾਡਾ ਰਹਿੰਦਾ। ਇੱਧਰ ਕਾਰ ਲੋਨ ਤਾਂ ਤੁਹਾਡਾ ਜਿਹੜਾ ਉਹ 5-7 ਸਾਲਾਂ 'ਚ ਵਿਹਲਾ ਹੋਣਾ ਸੀ, ਉਹਨੂੰ ਤੁਸੀਂ ਉਹਦੇ ਨਾਲ ਕਿੱਥੇ ਮਿਲਾਈ ਜਾਂਦੇ ਜੇ? ਇੱਦਾਂ ਦੇ ਵੀ ਕਈ ਬਲੰਡਰ ਕਰ ਰਹੇ ਨੇ ਅਤੇ ਉਹਨਾਂ ਨੂੰ ਦੱਸੇ ਜਾ ਰਹੇ ਨੇ, ਸੁਝਾਏ ਜਾ ਰਹੇ ਨੇ, ਅਤੇ ਆਪਾਂ ਨੂੰ ਇਹ ਲੱਗਦਾ ਵੀ ਚੱਲ ਲੋਨ ਕੋਈ ਚੱਕਰ ਨਹੀਂ, ਇਹ ਤਾਂ ਆਪਾਂ ਕਰਕੇ ਤਾਂ ਲਾਈ ਜਾਣਾ, ਪਰ ਉਹੀ ਤਾਂ ਚੀਜ਼ ਹੈ ਜਿਹੜੀ ਬਾਅਦ 'ਚ ਸਾਨੂੰ ਮਾਰਦੀ ਹੈ। ਸਿਮਰਨ ਜੀ ਕਹਿੰਦੇ ਕਿ ਟਾਈਗਰ ਜੀ ਮੈਂ ਨਹੀਂ ਖੇਡਦਾ, ਆਪਾਂ ਕਹਿੰਦੇ ਇਕੱਠੇ ਚਿਕਨ ਪਨੀਰ ਮਿਕਸ ਵੈੱਜ ਦਾਲ ਨਾਲ ਡਿਨਰ ਕੀਤਾ ਅਤੇ ਪ੍ਰਮੋਟ ਤੂੰ ਚਿੱਟੇ ਛੋਲੇ ਕਰੀ ਜਾਣ ਡਿਆ। ਅੱਗੇ ਤੋਂ ਕਹਿੰਦੇ ਲੂਣ ਨਾਲ ਫੁਲਕਾ ਹੀ ਗਵਾਉਂਦੇ ਨੂੰ, ਹੋ ਸਕਦਾ ਉਹਨਾਂ ਨੇ ਬਾਕੀ ਚੀਜ਼ਾਂ ਨਾ ਖਾਧੀਆਂ ਹੋਣ, ਉਹਦੇ ਨਾਲ ਲਾ ਲਾ ਕੇ ਖਾ ਲਈ ਹੋਵੇ, ਵੀ ਕੀ ਪਤਾ ਲੱਗਦਾ ਯਾਰ। ਕਹਿੰਦੇ ਟਾਈਗਰ ਜੀ ਕਹਿੰਦੇ ਵੀ ਕੈਂਸਲ, ਗਲਤੀ ਮਾਫ਼ ਤੂਰ ਸਾਹਿਬ। ਕਹਿੰਦੇ ਕੈਮਲ ਕਲਰਡ ਛੋਲੇ ਰਾਈਸ ਐਂਡ ਰਾਇਤਾ, ਹੁਣ ਠੀਕ ਹੈ?
1: ਇਹ ਫਿਰ ਨੋਨ ਵੈਜ ਜੀ ਪ੍ਰਨਾਉਂਸ ਹੁੰਦਾ ਨਾ ਕੈਮ,
0: ਇਹ ਨਹੀਂ ਇਹ ਹਾਲੇ ਵੀ ਨਹੀਂ ਗੱਲ ਬਣੀ। ਹਾਂਜੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਮੇਰੀ ਇੱਕ ਕਵਿਤਾ ਆਸ ਹੈ ਕਿ ਤੁਹਾਨੂੰ ਸਮਝ ਆਵੇਗੀ। ਜੇ ਚਿੜੀਆਂ ਵੇੜੇ ਚਹਿਕਦੀਆਂ ਤਾਂ ਚਿੜੇ ਵੀ ਬਥੇਰੀ ਰੌਣਕ ਲਾਉਂਦੇ ਨੇ, ਮਾਂ ਪਿਓ ਨਾਲ ਲਾਡ ਅਤੇ ਪਿਆਰ ਇਹ ਵੀ ਬਥੇਰਾ ਹੰਡਾਉਂਦੇ ਨੇ, ਧੀਆਂ ਨੇ ਬਗਾਨਾ ਘਰ ਤੁਰ ਜਾਵਣ ਇਹ ਵੀ ਤਾਂ ਰੋਜ਼ੀ ਦੀ ਭਾਲ ਦੇ ਵਿੱਚ ਸਮੁੰਦਰੋਂ ਪਾਰ ਜਾਂਦੇ ਨੇ, ਕੁੜੀਆਂ ਮਾਪੇ ਯਾਦ ਕਰਕੇ ਰੋਵਣ ਅਤੇ ਪੁੱਤ ਵੀ ਤਾਂ ਮਾਂ ਦੀ ਆਟੇ ਦੀ ਚਿੜੀ ਗਾਉਂਦੇ ਨੇ। ਅੱਛਾ ਜੀ, ਅਤੇ ਪਰ ਇਹ ਮੈਨੂੰ ਸਮਝ ਨਹੀਂ ਲੱਗਿਆ ਕਿ ਲਿਖਣ ਵਾਲੇ ਇਹਨਾਂ ਨੂੰ ਕਿਉਂ ਭੁੱਲ ਜਾਂਦੇ ਨੇ। ਸਤਬੀਰ ਕੌਰ ਜੀ ਲਿਖਦੇ ਨੇ, ਨਹੀਂ ਚਲੋ ਧੰਨਵਾਦ ਜੀ। ਲਿਖਣ ਵਾਲੇ ਕਿਉਂ ਭੁੱਲ ਜਾਂਦੇ ਨੇ, ਹੁਣ ਗੱਲ ਲੰਮੀ ਚੱਲ ਜਾਣੀ ਆ, ਅਤੇ ਨਹੀਂ ਤਾਂ ਫਿਰ ਜਿਹੜਾ ਜਿਹੜਾ ਵੀ ਛੁੱਟਾ ਹੁੰਦਾ ਵਾ ਉਹ ਫਿਰ ਬਾਕੀਆਂ ਨੇ ਲਿਖਣਾ ਹੁੰਦਾ ਵਾ, ਇਸ ਕਰਕੇ ਛੱਡ ਜਾਂਦੇ ਨੇ। ਧੰਨਵਾਦ ਸਵੇਰ ਸ਼ੁਭ ਸਵੇਰ ਜੀ ਐਡੀਲੇਟ ਤੋਂ, ਅਤੇ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ, ਧੰਨਵਾਦ ਮਿਹਰਬਾਨੀ ਤੁਹਾਡੀ। ਅਤੇ ਤੂਰ ਸਾਹਿਬ ਨਹੀਂ ਕਹਿੰਦੇ ਕਿ ਪਾਣੀ ਪੈਣ ਦਿੰਦੇ, ਅੱਛਾ ਪੀਣ ਲੱਗਾ ਸੀ ਮੈਨੂੰ ਪਰ ਇਹਨਾਂ ਨੇ ਪੈਣ ਕਿਹਾ ਵਾ, ਚਲੋ ਮਿਹਰਬਾਨੀ ਜੀ ਤੁਹਾਡੀ। ਅਤੇ ਹਾਂਜੀ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ ਘੁੰਮਣ ਸਾਹਿਬ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਲੰਘ ਗਈਆਂ ਠੰਡੀਆਂ ਅਤੇ ਕੋਰੀਆਂ ਰਾਤਾਂ, ਮੌਸਮ 'ਤੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ, ਮੌਸਮ ਨੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ ਬਾਤਾਂ, ਆ ਗਈ ਬਸੰਤ ਅਤੇ ਫੁੱਲ ਬੂਟਿਆਂ ਨੂੰ ਵੀ ਪੈਣ ਲੱਗ ਪਏ ਬੂਰ, ਖਿੜਗੀ ਹੈ ਕੁਦਰਤ 'ਤੇ ਚੜ੍ਹਿਆ ਚਾਰੇ ਪਾਸੇ ਅਲੌਕਿਕ ਨੂਰ। ਘੁੰਮਣ ਵੱਲੋਂ ਸਤਿ ਸ਼੍ਰੀ ਅਕਾਲ, ਰਣਜੋਤ ਸਿੰਘ ਅਤੇ ਹਰਮੀਤ ਤੂਰ
1: ਸਤਿ ਸ਼੍ਰੀ ਅਕਾਲ,
0: ਧੰਨਵਾਦ ਮਿਹਰਬਾਨੀ ਜੀ, ਬੜਾ ਸੋਹਣਾ ਹਰ ਵਾਰ ਦੀ ਤਰ੍ਹਾਂ। ਗੁਰਜੀਤ ਜੀ ਕਹਿੰਦੇ ਕਿ ਲਵਲੀ ਜੇ ਸੌਂਗ ਵਿਦ ਚਾਹ ਇੰਜੋਏ ਕੀਤੇ, ਥੈਂਕ ਯੂ। ਅਤੇ ਗੁਰਸੇਵਕ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਅੱਜ ਦਾ ਦਿਨ ਅਤੇ ਸਰਬੱਤ ਦੇ ਭਲੇ ਦੀ ਆਲੋਚਨਾ ਕਰਦੇ ਨੇ, ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ।
1: ਵਾਹ ਜੀ ਵਾਹ, ਮੈਂ ਲਾਇਆ ਸਾਹਿਬ ਜਿਹਦੇ ਟਾਈਗਰ ਜੀ ਲਿਖਿਆ ਸੀ ਨਾ, ਉਹ ਇੰਗਲਿਸ਼ 'ਚ ਲਿਖ ਰਹੇ ਸੀ ਨਾ ਕੈਮਲ ਕਲਰ ਵਾਲਾ, ਉਹਨਾਂ ਨੂੰ ਅੰਗਰੇਜ਼ੀ 'ਚ ਬੱਗੇ ਲਿਖਣਾ ਔਖਾ ਲੱਗਦਾ,
0: ਊਠ ਰੰਗੇ ਛੋਲੇ
1: ਊਠ ਤੋਂ ਨਾ ਗੱਲ ਚੇਤੇ ਆ ਗਈ ਨਾ, ਉਹ ਕਹਿੰਦਾ ਕਿਸੇ ਨੇ ਨਾ ਊਠ ਸੀ ਜਿਮੀਦਾਰ ਦੇ, ਅਤੇ ਉਹਨੇ ਗਾਂ ਬੰਦਾ ਲੱਭਦਾ ਫਿਰਦਾ ਸੀ ਚਰਾਉਣ ਵਾਸਤੇ ਨਾ, ਕੋਈ ਬੰਦੇ ਨੂੰ ਚਰਾਇਆ ਕਰੇ ਨਾ, ਅਤੇ ਉਹਨੂੰ ਇੱਕ ਬੰਦਾ ਮਿਲ ਗਿਆ ਕੰਮ 'ਤੇ ਰੱਖ ਲਿਆ ਉਹਨੇ, ਵੀ ਕਹਿੰਦਾ ਵੀ ਕੰਮ ਚਾਹੀਦਾ, ਕਹਿੰਦਾ ਹਾਂਜੀ, ਕਹਿੰਦਾ ਵੀ ਮੇਰੇ ਊਠ ਚਰਾ ਕੇ ਲਿਆਉਣੇ ਆ, ਕਹਿੰਦਾ ਠੀਕ ਆ। ਹੁਣ ਉਹ ਬੰਦੇ ਨੂੰ ਨਹੀਂ ਪਤਾ ਵੀ ਇਹਨਾਂ ਨੂੰ ਊਠ ਕਹਿੰਦੇ ਆ,
0: ਅੱਛਾ,
1: ਅਤੇ ਉਹ ਬੰਦੇ ਨੂੰ ਇਹ ਨਹੀਂ ਪਤਾ ਸੀ ਵੀ ਮਾਲਕ ਦਾ ਨਾਂ ਕਿਹੜਾ, ਬਸ ਉਹ ਊਠ ਲੈ ਕੇ ਤੁਰ ਪਿਆ ਦੇ ਚਰਾਉਣ ਵਾਸਤੇ ਵੀ ਸ਼ਾਮ ਨੂੰ ਲੈ ਹੀ ਆਉਣੇ ਆ, ਅਤੇ ਉਹ ਜਦੋਂ ਊਠ ਚੜ੍ਹਦੇ ਪਏ ਸੀ ਉਹ ਕਿਤੇ ਦਰਖਤਾਂ 'ਤੇ ਬੈਠਾ, ਤਾਂ ਉਹਨੂੰ ਨੀਂਦ ਆ ਗਈ, ਨੀਂਦ ਆਈ ਤਾਂ ਊਠ ਚੜ੍ਹਦੇ ਚੜ੍ਹਦੇ ਨਿਕਲ ਗਏ ਦੂਰ। ਹੁਣ ਉਹ ਵਿਚਾਰਾ ਬੜਾ ਵੇਖੇ ਵੀ ਊਠ ਚਲੇ ਗਏ ਨੇ, ਇਹਨਾਂ ਨੂੰ ਊਠ ਕਹਿੰਦੇ ਨੇ, ਮੈਨੂੰ ਪਤਾ ਵੀ ਨਹੀਂ ਇਹਨੂੰ ਕੀ ਕਹਿੰਦੇ, ਜਾਨਵਰ ਨੂੰ ਕਹਾਂ ਕੀ, ਅਤੇ ਜਿਹਦਾ ਮੈਂ ਮਾਲਕ ਨੌਕਰ ਹਾਂ ਉਹ ਮਾਲਕ ਦਾ ਵੀ ਨਹੀਂ ਪਤਾ, ਤਾਂ ਉੱਥੇ ਇੱਕ ਰਾਹਗੀਰ ਲੰਘਿਆ ਤੁਹਾਡੇ ਵਰਗਾ ਨਾ, ਅਤੇ ਉੱਥੇ ਊਠ ਦੀ ਉਹ ਲਿੱਦ ਪਈ ਸੀ, ਉਹਨੇ ਚੁੱਕ ਲਈ, ਅਤੇ ਉਹ ਚੁੱਕ ਕੇ ਉਹਨੂੰ ਕਹਿਣ ਲੱਗਾ ਰਾਹਗੀਰ ਨੂੰ, ਕਹਿੰਦਾ ਕਹਿ ਦੇਣਾ ਉਹਨਕੋ ਜਿਨ ਕਹਿ ਹਮ ਖੋ ਗਏ ਹੈ ਵੋ ਜਿਨ ਕਹਾ ਯੇ।
0: ਅੱਛਾ ਇਹ ਹੁਣ ਇੱਦਾਂ ਕਰਨਾ, ਇਹਦੇ ਨਾਲ ਕਹੋ ਵੀ ਭਲਾ ਸਵੇਰੇ ਦੱਸਣ ਦਾ ਸਟਾਈਲ ਚੇਂਜ ਕਰ ਲੈਣ, ਭਲਾ
1: ਕਹਿ ਦੇਣਾ ਉਹਨਾਂ ਕੋ ਐਸੇ ਨਾ ਬੋਲੇ ਸਾਡੇ ਰਹਿਣੇ ਵਾਈਟ ਹੀ ਛੋਲੇ ਆ।
0: ਹਾਂ ਨਹੀਂ ਮੈਂ ਤੁਹਾਨੂੰ ਇਹ ਕਹੂੰਗਾ ਵੀ ਇਹੋ ਹੀ ਰਹਿਣ ਦੋ, ਇਹੋ ਹੀ ਰਹਿਣ ਦੋ, ਇੰਨਾ ਹੀ ਠੀਕ ਆ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਕੁਛ ਇੱਕ ਜਿਹੜੀਆਂ ਅੱਜ ਦੇ ਦਿਨ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜੁੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਦਾ ਦਿਨ ਯਾਨੀ ਕਿ ਅੱਜ ਦਾ ਦਿਨ 2 ਤਰੀਕ ਅਤੇ 2 ਤਰੀਕ ਨੂੰ ਆਸਟ੍ਰੇਲੀਆ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਕੀਤੀਆਂ ਵਾਪਰੀਆਂ। ਸੋ ਉਸੇ ਲਿਹਾਜ਼ ਦੇ ਨਾਲ ਇੱਕ ਚੀਜ਼ ਮੈਂ ਤੁਹਾਡੇ ਲਈ ਕੱਢ ਕੇ ਰੱਖੀ ਸੀ ਅਤੇ ਜੇ ਮੈਂ ਕਹਾਂ ਗਵਾਚ ਗਈ ਤਾਂ ਮਾਫ਼ ਕਰ ਦੋਗੇ?
1: ਤੁਸੀਂ ਪ੍ਰਮੋਸ਼ਨ ਕਰ ਰਹੇ ਹੋ, ਬੋਲ ਭਾਵੇਂ ਨਾ ਬੋਲ।
0: ਹਾਂਜੀ,
1: ਬੋਲ ਭਾਵੇਂ ਨਾ ਬੋਲ।
0: ਹਾਂ ਨਹੀਂ, ਉਹ ਤਾਂ ਹੈ ਹੀ ਆ, ਅਤੇ ਮੈਂ ਕੁਛ ਹੋਰ ਕੱਢ ਕੇ ਰੱਖਿਆ ਸੀ, ਉਹ ਮੈਨੂੰ ਲੱਗਦਾ ਵਾ ਵੀ
1: ਤੁਹਾਨੂੰ ਉਹਦੀ ਰਸਮਟ ਚੇਤੇ ਆ ਗਈ ਹੋਣੀ, ਦਿਮਾਗ ਉੱਧਰ ਚਲਾ ਗਿਆ ਹੋਣਾ ਵੀ ਯਾਰ ਤਾਂ ਹਿਸਾਬ ਨਹੀਂ ਲਾਇਆ ਕਦੇ ਮੈਂ ਤਾਂ
0: ਬਹੁਤੇ ਤਾਂ ਮੈਨੂੰ ਲੱਗਦਾ ਬਹੁਤੇ ਮੈਨੂੰ ਲੱਗਦਾ ਇਸੇ ਕਰਕੇ ਬਿਮਾਰ ਪਏ ਹੁੰਦੇ,
1: ਮੇਰਾ ਅੱਜ ਫੋਨ ਤਾਂ ਹੀ ਨਹੀਂ ਕਰਨ ਡਿਆ।
0: ਇਹ ਮਸਲਾ ਜ਼ਿਆਦਾ ਬਿਮਾਰ ਕਰਨ ਵਾਲਾ, ਬਾਕੀ ਸਾਰੀਆਂ ਫਿਰ ਵੀ ਬੰਦੇ ਕਹੋ ਚੱਲੀਆਂ ਜਾਂਦੀਆਂ ਨੇ। ਇਸ ਮਹੀਨੇ ਦੀਆਂ ਕੁਛ ਘਟਨਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਝਾਤੀ ਤੁਹਾਡੇ ਨਾਲ ਮਾਰ ਲੈਂਦੇ ਹਾਂ। ਫਿਲਹਾਲ ਅੱਜ ਦੀ ਜਿਹੜੀ ਕਹਾਣੀ ਆ ਉਹਦੇ ਉੱਤੇ ਝਾਤੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਅਸਲ ਵਿੱਚ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ ਵੀ ਇੱਥੇ ਨਾ ਤੂਤ ਸਾਹਿਬ ਬੜਾ ਮਤਲਬ ਗੈਂਗਵਾਰ ਬੜੀ ਚੱਲਦੀ ਰਹੀ ਹੈ। ਸੋ ਅੱਜ ਦੇ ਦਿਨ ਦੇ ਨਾਲ ਰਿਲੇਟਿਡ, ਕਿਉਂਕਿ ਪਤਾ ਵੀ ਲੱਗ ਜਾਂਦਾ ਵੀ ਕੀ ਹੁੰਦਾ ਰਿਹਾ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਕੀ ਚੱਲ ਰਿਹਾ, ਉਹਦੀ ਬੈਕਗਰਾਊਂਡ ਕੀ ਹੈ। 2 ਸਤੰਬਰ 1984 ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਇਸ ਸਭ ਦੇ ਦਰਮਿਆਨ ਜੇ ਪ੍ਰੋਪਰਟੀ 'ਚ ਨਹੀਂ ਇੰਟਰਸਟ, ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2 ਬਾਈਕੀ ਗੈਂਗਾਂ ਤੋਂ, ਦੋਵਾਂ ਦੀ ਆਪਸੀ ਦੁਸ਼ਮਣੀ ਤੋਂ। ਆਪਾਂ ਨਾਂ ਤਾਂ ਆਪਾਂ ਸਾਰਿਆਂ ਨੇ ਸੁਣੇ ਹੀ ਹੈ, ਇੱਕ ਕਮਾਂਚ ਹੀਰੋ ਜਿਹੜੇ ਮੋਟਰਸਾਈਕਲ ਕਲੱਬ ਨੇ ਅਤੇ ਦੂਸਰਾ ਸੀ ਐੱਮ ਸੀ, ਸਿਡਨੀ ਦੀ ਪੁਰਾਣੀ ਗੈਂਗ ਸੀ। 1982 ਦੇ ਵਿੱਚ ਜਿਹੜਾ ਸਿਡਨੀ ਦੇ ਵਿੱਚ ਕਮਾਂਚ ਹੀਰੋ ਦਾ ਇੱਕ ਦੂਸਰਾ ਚੈਪਟਰ ਕਹਿੰਦੇ ਨੇ ਕਿ ਸ਼ੁਰੂ ਹੋਇਆ, ਕਲੱਬ ਦੇ ਅੰਦਰ ਹੀ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਫਿਰ ਬੈਡੀਦੋਸ ਜਿਹੜਾ ਮੋਟਰਸਾਈਕਲ ਕਲੱਬ ਆ, ਬੈਡੀਦੋਸ ਐੱਮ ਸੀ, ਉਹਨਾਂ ਨੇ ਉਹਨਾਂ ਜਿਹੜਾ ਟੁੱਟਾ ਧਰਿਆ ਸੀ ਧੜਾ ਸੀ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ। ਲੋਕ ਹੁਣ ਜਿਹੜੇ ਇਹਨਾਂ ਦੇ ਹੀ ਉਹ ਵਿੱਚੋਂ ਕਈ ਟੁੱਟ ਕੇ ਅਤੇ ਉਹ ਬੈਡੀਡੋਸ ਬਣ ਗਏ, ਅਤੇ ਆਪਣੇ ਪੁਰਾਣੇ ਸਾਥੀਆਂ ਦੇ ਕਿਉਂਕਿ ਉਹ ਲੂਪਹੋਲ ਜਾਣਦੇ ਹੀ, ਇਸ ਕਰਕੇ ਦੁਸ਼ਮਣੀ ਹੋਰ ਦਿਨੋਂ ਦਿਨ ਗਾੜੀ ਹੁੰਦੀ ਗਈ। ਉਹ ਅੰਦਰ ਖਾਤੇ ਜਿਹੜੀ ਇੱਕ ਕੋਲਡ ਵਾਰ ਸੀ ਉਹ ਕਾਫੀ ਲੰਮਾ ਸਮਾਂ ਚੱਲਦੀ ਰਹੀ। ਬੈਡੀਦੋਰ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਚੈਪਟਰ ਆ ਉਹ ਬਣਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਇਹਨਾਂ ਨੇ ਅਮਰੀਕਾ ਤੋਂ ਕਹਿੰਦੇ ਨੇ ਕਿ ਮਨਜ਼ੂਰੀ ਲਈ ਉਸ ਸਮੇਂ, ਕਿਉਂਕਿ ਤਾਰਾਂ ਜਿਹੜੀਆਂ ਨੇ ਉੱਥੋਂ ਤੱਕ
1: ਜੁੜੀਆਂ
0: ਸੀ, ਉੱਥੋਂ ਕਈ ਗੈਂਗ ਜਿਹੜੇ ਨੇ ਉੱਥੋਂ ਕਿਸੇ ਤਰ੍ਹਾਂ ਦੀਆਂ ਸੇਧਾਂ ਜਿਹੜੀਆਂ ਉਹਨੂੰ ਉੱਥੋਂ ਵੀ ਲੈਂਦੇ ਸੀ। ਸੋ ਹੁਣ ਜਿਹੜਾ ਨਵਾਂ ਬੈਡੀਦੋਸ ਬਣਿਆ ਉਹਦੇ ਵਿੱਚ ਕਈ ਤਾਂ ਇੱਥੋਂ ਤੱਕ ਵੀ ਮੰਨਦੇ ਨੇ ਵੀ ਜਿਹੜੀ ਉੱਥੋਂ ਮਨਜ਼ੂਰੀਆਂ ਲਈਆਂ ਗਈਆਂ ਉਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਕੀ ਚੱਲ ਰਿਹਾ ਵਾ, ਉਹਨਾਂ ਨੇ ਲੋਕਲ ਲੈਵਲ ਦਾ ਧਿਆਨ 'ਚ ਨਹੀਂ ਰੱਖਿਆ, ਉੱਥੋਂ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ, ਰਲਾਉਣੇ ਨਹੀਂ ਚਾਹੀਦੇ ਜਾਂ ਜੋ ਵੀ ਵਾਟ ਐਵਰ। ਹੁਣ ਇੱਕ ਰਸਮ ਸੀ ਇਹਨਾਂ ਦੇ ਵਿੱਚ ਕਿ ਆਪਣੇ ਪੁਰਾਣੇ ਜਿਹੜੇ ਜਿਹੜੇ ਸੀ ਕਮਾਂਚੀਰੋ ਦੇ ਮੈਂਬਰ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਸਾੜਨੇ, ਵੀ ਜਦੋਂ ਤੁਸੀਂ ਮੰਨ ਲਓ ਦੂਸਰਾ ਗੈਂਗ ਜੁਆਇਨ ਕੀਤਾ ਅਤੇ ਨਿਸ਼ਾਨ ਜਿਹੜੇ ਉਹਨਾਂ ਦੇ ਸਾੜ ਦੇਣੇ, ਤੋ ਉਹਨਾਂ ਨੇ ਨਿਸ਼ਾਨ ਜਦੋਂ ਸਾੜੇ ਤਾਂ ਇਹਦਾ ਮਤਲਬ ਇਹ ਹੁੰਦਾ ਸੀ ਵੀ ਦੂਸਰਿਆਂ ਦੇ ਫਿਰ ਸੀਨੇ ਦੇ ਵਿੱਚ ਅੱਗ ਥੋੜ੍ਹੀ ਜਿਹੀ ਹੋਰ ਭੜਕਾਉਣੀ। ਇਸੇ ਵਜ੍ਹਾ ਕਰਕੇ ਦੋਵਾਂ ਗੈਂਗਾਂ ਦੀ ਫਿਰ ਕੜੱਤਣ ਵਧਣ ਲੱਗੀ, ਵੀ ਜਿੱਦਾਂ ਮੰਨ ਲਓ ਹੁਣ ਕਿਸੇ ਦਾ ਕੋਈ ਝੰਡਾ ਜਾਂ ਕਿਸੇ ਦਾ ਕੋਈ ਸਾਈਨ ਸਾੜ ਦਿੰਦਾ ਅਤੇ ਇਹਨੂੰ ਉਹ ਇੱਕ ਤਰ੍ਹਾਂ ਦੇ ਨਾਲ ਇੱਧਰ ਇਹਨਾਂ ਨੇ ਇੱਦਾਂ ਸ਼ੋਅ ਕੀਤਾ ਵੀ ਅਸੀਂ ਹੁਣ ਇਹਨਾਂ ਦਾ ਸਾਰਾ ਕੁਝ ਸਾੜ ਕੇ ਅਤੇ ਅਸੀਂ ਨਵੇਂ ਥਾਂ ਚੱਲ ਗਏ ਹਾਂ, ਨਵੀਂ ਪਛਾਣ ਲੈ ਲਈ ਆ, ਪਰ ਉੱਧਰ ਇਹਦਾ ਮਤਲਬ ਇਹ ਸੀਗਾ ਵੀ ਇਹ ਬੇਇੱਜ਼ਤੀ ਕੀਤੀ ਗਈ ਆ ਸਾਡੀ, ਸਾਡੇ ਨਿਸ਼ਾਨ ਸਾੜੇ ਗਏ। ਪੁਲਿਸ ਦਾ ਇਹ ਮੰਨਣਾ ਕਿ ਇਹ ਲੜਾਈ ਨਸ਼ਿਆਂ ਕਰਕੇ ਹੋਈ, ਪੁਲਿਸ ਨੇ ਜੋ ਰਿਪੋਰਟਾਂ ਦੇ ਵਿੱਚ ਦੱਸਿਆ, ਪਰ ਜਿਹੜੇ ਕਲੱਬ ਦੇ ਮੈਂਬਰਾਂ ਦੀਆਂ ਕੁਛ ਇੰਟਰਵਿਊ ਸਾਹਮਣੇ ਆਈਆਂ ਉਹਨਾਂ ਨੇ ਅਸਲੀ ਵਜ੍ਹਾ ਇਹ ਦੱਸੀ ਸੀ ਕਿ ਜਿਹੜੀ ਇਹ ਟੁੱਟ ਕੇ ਗਏ ਨੇ ਉਸ ਤੋਂ ਕੜੱਤਣ ਸ਼ੁਰੂ ਹੋਈ, ਫਿਰ ਇਹਨਾਂ ਨੇ ਜਿਹੜੇ ਨਿਸ਼ਾਨ ਸਾੜੇ ਨੇ ਉਸ ਤੋਂ ਹੋਰ ਅੱਗ ਜਿਹੜੀ ਆ ਹੋਰ ਭੜਕ ਗਈ, ਫਿਰ ਇੱਕ ਦੂਸਰੇ ਦੀਆਂ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ੀ, ਇੱਕ ਦੂਸਰੇ ਦੇ ਖਿਲਾਫ਼ ਬਿਆਨਬਾਜ਼ੀ, ਇੱਕ ਦੂਸਰੇ ਦੇ ਖਿਲਾਫ਼ ਮੰਨ ਲਓ ਵੀ ਕਈਆਂ ਦੇ ਵਿੱਚ ਇੱਧਰੋਂ ਦੀਆਂ ਗੱਲਾਂ ਉੱਧਰ ਦੱਸ ਉੱਧਰ, ਹੌਲੀ ਹੌਲੀ ਹੌਲੀ ਹੌਲੀ ਇਹ ਮਸਲਾ ਭਖਦਾ ਰਿਹਾ। ਹੁਣ ਅਗਲੇ ਕੁਛ ਇੱਕ ਮਹੀਨੇ ਜਿਹੜੇ ਨੇ ਉਹ ਕਾਫ਼ੀ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਚਰਚਾ ਰਹੀ ਵੀ ਹੁਣ ਪੰਗਾ ਪਿਆ ਅਤੇ ਹੁਣ ਪੰਗਾ ਪਿਆ। ਦੋਵਾਂ ਨੇ ਹਾਲੇ ਤੱਕ ਸਿੱਧੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਹਮਲਾ ਨਹੀਂ ਕੀਤਾ, ਪਰ ਕਲੱਬ ਹਾਊਸ ਜਿੱਦਾਂ ਇੱਕ ਦੂਸਰੇ ਦੇ ਜਿਹੜੇ ਇਹਨਾਂ ਦੇ ਕਲੱਬ ਹਾਊਸ ਅੱਜ ਵੀ ਆਪਾਂ ਵੇਖਦੇ ਹਾਂ ਵੀ ਜਿੱਥੇ ਬਹਿਣ ਖਲੋਣ ਖਾਣ ਪੀਣ, ਸੋ ਇੱਕ ਦੂਸਰੇ ਦੀਆਂ ਥਾਂ ਟਿਕਾਣਿਆਂ ਦੇ ਉੱਤੇ ਇਹਨਾਂ ਨੇ ਹਮਲੇ ਜ਼ਰੂਰ ਕਰਦੇ ਰਹੇ, ਜਿੱਥੇ ਮੰਨ ਲਓ ਉਹਨਾਂ ਦਾ ਬਹਿਣ ਖਲੋਣ ਹੀ ਕਲੱਬ ਹਾਊਸ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਕਿਤੇ ਪੱਬ ਦੇ ਵਿੱਚ ਉੱਥੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ, ਉਹਨਾਂ ਨੇ ਉਹਨਾਂ ਦੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ।
1: ਕੁੱਲ ਮਿਲਾ ਕੇ ਉਹਦੀ ਮੂਵੀ ਸੀ ਕੀ ਨਾਂ ਉਹਦਾ, ਤਰਸੇਮ ਜੱਸੜ ਵਾਲੀ,
0: ਅੱਛਾ
1: ਉਹ ਆਪਸ ਹੀ ਲੜਦੇ ਰਹੇ ਗਏ
0: ਇੱਕ ਦੂਸਰੇ ਨਾਲ। ਖੈਰ ਕਹਿੰਦੇ ਕਿ ਅਗਸਤ 1984 ਆ ਗਈ ਇਸੇ ਦੇ ਦਰਮਿਆਨ, ਅਤੇ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਫਿਰ ਇੱਕ ਦਿਨ ਫੋਨ 'ਤੇ ਗੱਲਬਾਤ ਹੁੰਦੀ ਹੈ ਦੋਵਾਂ ਦੀ, ਟਾਈਮ ਪੈ ਗਿਆ
1: ਜੀ।
0: ਹਾਂ ਟਾਈਮ ਪੈ ਗਿਆ,
1: ਮਤਲਬ ਟਾਈਮ ਆਸਟ੍ਰੇਲੀਆ ਦਾ ਬਥੇਰੇ ਨੇ ਪਾਇਆ, ਉਦੋਂ ਤਾਂ ਪੈਂਦਾ ਰਿਹਾ ਟਾਈਮ, ਹੈ ਨਾ,
0: ਮੈਨੂੰ ਲੱਗਦਾ ਮੁੱਧ ਕੁ ਦਿਨ ਹੀ ਪੈਂਦਾ ਆਇਆ ਹੋਊਗਾ। ਅਤੇ ਹੁਣ ਦੋਵਾਂ ਗੈਂਗਾਂ ਦਾ ਟਾਈਮ ਪੈ ਗਿਆ, ਫਿਰ ਆ ਗਿਆ ਅੱਜ ਦਾ ਦਿਨ 2 ਸਤੰਬਰ 1984, ਜਿਹਦੇ ਕਰਕੇ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ। 2 ਸਤੰਬਰ 1984 ਨੂੰ ਆਸਟ੍ਰੇਲੀਆ ਦੇ ਵਿੱਚ, ਹੋ ਸਕਦਾ ਉਦੋਂ ਦੀਆਂ ਡੇਟਾਂ ਜਿਹੜੀਆਂ ਨੇ, ਜਿੱਦਾਂ ਆਪਾਂ ਕਹਿ ਰਹੇ ਹਾਂ ਵੀ ਇਹ ਚੇਂਜ ਹੁੰਦੀਆਂ ਨੇ, ਇਹ ਚੀਜ਼ ਦਾ ਧਿਆਨ ਰੱਖੋ ਕਿ ਪਹਿਲੇ ਐਤਵਾਰ ਹੁੰਦੀਆਂ ਨੇ, ਸੋ ਇਹ ਐਤਵਾਰ ਦਾ ਦਿਨ ਪੈਂਦਾ ਹੋਊਗਾ ਅਸਿਊਮ, ਫਾਦਰ ਡੇ ਸੀ ਉਸ ਦਿਨ। ਅਤੇ ਸਿਡਨੀ ਦਾ ਇੱਕ ਇਲਾਕਾ ਪੈਂਦਾ ਮਿਲਪੇਰਾ, ਉੱਥੇ ਜਿਹੜਾ ਇੱਕ ਪੁਰਾਣੇ ਜਿਹੜੇ ਸਾਜੋ ਸਮਾਨ ਮੋਟਰਸਾਈਕਲਾਂ ਦੇ ਪੁਰਾਣੇ ਪੁਰਜੇ ਇੱਦਾਂ ਦਾ ਨਾ ਇੱਕ ਮੇਲਾ ਕਹਿੰਦੇ ਉੱਥੇ ਲੱਗਦਾ, ਹੋ ਸਕਦਾ ਹਾਲੇ ਵੀ ਲੱਗਦਾ ਹੋਵੇ ਜਾਂ 19 ਦਿਨੀ ਲੱਗਦਾ ਹੈ। ਅਤੇ ਉਹਦੇ ਵਿੱਚ ਅਖਬਾਰਾਂ ਦੇ ਵਿੱਚ ਉਹਦਾ ਇਸ਼ਤਿਹਾਰ ਆਉਂਦੇ ਹੀ ਉਸ ਸਮੇਂ ਦੇ ਹਿਸਾਬ ਦੇ ਨਾਲ ਵੀ ਹਾਂਜੀ ਮੇਲਾ ਲੱਗਣਾ, ਅਤੇ ਉੱਥੇ ਮਤਲਬ ਬਹੁਤ ਸਾਰੇ ਲੋਕ ਮੇਲੇ ਨੂੰ ਅਟੈਂਡ ਕਰਨ ਜਾਂਦੇ ਸੀ, ਕਾਫ਼ੀ ਮਸ਼ਹੂਰ ਹੀ ਮੇਲਾ। ਸਵੇਰੇ 10 ਵਜੇ ਮੇਲਾ ਸ਼ੁਰੂ ਹੋਣਾ ਹੈ, ਦੋਵਾਂ ਗੈਂਗਾਂ ਨੂੰ ਹੁਣ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਉੱਥੇ ਦੂਸਰੀ ਧਿਰ ਵੀ ਆਉਂਦੀ ਆ, ਅਤੇ ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਸੀ ਵੀ ਇੱਥੇ ਹੁਣ ਟਾਕਰਾ ਹੋ ਜਾਣਾ। ਲਗਭਗ ਦੁਪਹਿਰਾਂ ਦਾ 1 ਵਜਾ ਹੀ 2 ਸਤੰਬਰ 1984 ਨੂੰ 19 ਦੇ ਕਰੀਬ ਜਿਹੜੇ ਮੈਂਬਰ ਸੀ ਕਮਾਂਚ ਹੀਰੋ ਦੇ, ਉਹਨਾਂ ਨੇ ਵਾਈਕਿੰਗ ਵੈਟਰਨ ਦੀ ਪਾਰਕਿੰਗ ਦੇ ਵਿੱਚ, ਵਾਈਕਿੰਗ ਵੈਟਰਨ ਜਿਹੜਾ ਇਹ ਮੇਲਾ ਸੋਰੀ ਵਾਈਕਿੰਗ ਟੈਵਰਨ ਅਤੇ ਜਿੱਥੇ ਮੇਲਾ ਲੱਗਦਾ ਹੈ ਉਹਦੀ ਪਾਰਕਿੰਗ ਦੇ ਵਿੱਚ ਇਹਨਾਂ ਨੇ ਜਾ ਕੇ, ਅਤੇ ਬੜੀਆਂ ਅਲੱਗ ਅਲੱਗ ਕਹਿੰਦੇ ਨੇ ਕਿ ਥਾਵਾਂ ਦੇ ਉੱਤੇ ਆਪਣੇ ਹਥਿਆਰ ਹਥਿਊਰ ਜਿਹੜੇ ਲਕਾ ਲਏ ਜਾਂ ਫਿਰ ਆਪਣੀਆਂ ਜਗ੍ਹਾ ਮਲਕ ਲਈਆਂ ਵੀ ਆਪਾਂ ਇੱਥੋਂ ਬਹਿ ਕੇ ਇੱਦਾਂ ਹਮਲਾ ਕਰਨਾ। ਵਾਕੀ ਟੋਕੀ ਇਹਨਾਂ ਨੇ ਮਤਲਬ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਦਾ ਸਿਸਟਮ ਹੋਇਆ, ਤਾਂ ਕਰਕੇ ਗੱਲਬਾਤ ਬਹੁਤ ਚਰਚਾ ਦੇ ਵਿੱਚ ਰਹੀ। ਵਾਕੀ ਟੋਕੀ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਮੈਂਬਰਾਂ ਦੇ ਨਾਲ ਉਸ ਸਮੇਂ ਕਹਿੰਦੇ ਕਿ ਗੱਲਬਾਤ ਆਪਸ ਵਿੱਚ ਕਰ ਰਹੇ। ਇਹਨਾਂ ਦਾ ਆਗੂ ਸੀ ਜੌਕ ਅਤੇ ਰੌਸ। ਹੁਣ ਇਹ ਜਿਹੜੇ ਨੇ ਇਹ ਆਪਣੇ ਆਪ ਨੂੰ ਕਿਸੇ ਫੌਜੀ ਤੋਂ ਘੱਟ ਨਹੀਂ ਸਮਝਦੇ, ਵੀ ਆਪਾਂ ਫੌਜ ਦੀ ਸਾਰੀ ਰਣਨੀਤੀ ਜਾਣਦੇ, ਉਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਕਹਿੰਦੇ ਕਿ ਰਣਨੀਤੀ ਆਪਣੀ ਤਿਆਰ ਕੀਤੀ, ਮਨਸੂਬੇ ਤਿਆਰ ਕੀਤੇ, ਅਤੇ ਆਪਣੇ ਬੰਦਿਆਂ ਨੂੰ ਸਾਰੀਆਂ ਜਿਹੜੀਆਂ ਲੋਕੇਸ਼ਨ ਸੀ ਉਹ ਪਹਿਲਾਂ ਹੀ ਦੱਸ ਦਿੱਤੀਆਂ ਵੀ ਇੱਥੋਂ ਇੱਦਾਂ ਅਤੇ ਇੱਦਾਂ ਅਤੇ ਇੱਦਾਂ, ਪਲੈਨ ਏ ਅਤੇ ਪਲੈਨ ਬੀ ਦਿਸ ਦੈਟ। ਲਗਭਗ 1:20 ਦੇ ਉੱਤੇ 34 ਦੇ ਕਰੀਬ ਜਿਹੜੇ ਬੈਡੋਸ ਮੈਂਬਰ ਸੀ ਉਹ ਵੀ ਪਹੁੰਚ ਗਏ ਉੱਥੇ ਟੈਫਰਨ ਦੇ ਵਿੱਚ, ਉਹ ਪਹੁੰਚ ਗਏ ਜਿਹੜੇ ਦੂਸਰੇ ਸੀ ਉਹ ਪਹਿਲਾਂ ਹੀ। ਬੈਡੀਦੋਸ ਦਾ ਗਰੁੱਪ ਜਿਹੜਾ ਉਹ ਪਾਰਕਿੰਗ ਦੇ ਵਿੱਚ ਜਿਹੜਾ ਪਹਿਲਾਂ ਹੀ ਬੈਠਾ ਸੀ, ਹਥਿਆਰ ਉਹਨਾਂ ਨੇ ਵੰਡ ਲਏ ਸੀ, ਅਤੇ ਸਿੱਧੇ ਜਿਹੜੇ ਨੇ ਉਹਨਾਂ ਨੇ ਜਿਹੜਾ ਕਮਾਂਚ ਗਰੁੱਪ ਸੀ ਉਹਦੇ ਪ੍ਰਧਾਨ ਵੱਲੋਂ ਵਧੇ ਵੀ ਆਪਾਂ ਸਭ ਤੋਂ ਪਹਿਲਾਂ ਇਹਨੂੰ ਹੀ ਆਪਾਂ ਫੜਦੇ ਹਾਂ। ਸੋ ਉਸ ਸਮੇਂ ਫਿਰ ਕਹਿੰਦੇ ਨੇ ਵੀ ਕਾਫ਼ੀ ਖੁੱਲ੍ਹ ਕੇ ਜਿਹੜੀ ਉਹਨਾਂ ਦੀ ਵੀ ਟੋਲੀ ਅੱਗੇ ਵਧੀ, ਉਹ ਵੀ ਪੂਰੀ ਤਿਆਰੀ ਦੇ ਨਾਲ ਆਏ ਸੀ, ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਸੀ। ਸੋ ਉਸ ਸਮੇਂ ਜਿਹੜੀ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ, ਕਿਉਂਕਿ ਉਸ ਸਮੇਂ ਕੋਈ ਇੰਨਾ ਕੁ ਜ਼ਿਆਦਾ ਇੱਥੋਂ ਦੀ ਆਬਾਦੀ ਨਹੀਂ, ਜਾਂ ਜਿਹੜੇ ਬਹੁਤ ਪੁਰਾਣੇ ਆਏ ਸ਼ਾਇਦ ਉਹ ਜਾਣਦੇ ਹੋਣ। ਦੋਵੇਂ ਧਿਰ ਆਮੋ ਸਾਹਮਣੇ ਗੋਲੀ ਚਲਾਉਂਦੇ ਚਲਾਉਂਦੇ ਆਮੋ ਸਾਹਮਣੇ ਆ ਗਈਆਂ, ਸ਼ਾਰਟਗਨ ਪਿਸਤੌਲ ਹੋਰ ਹਥਿਆਰ ਜਾਇਜ਼ ਨਜਾਇਜ਼ ਸਾਰਾ ਕੁਛ ਭਰੇ ਬਾਜ਼ਾਰ ਦੇ ਵਿੱਚ ਚੱਲਦੇ ਮੇਲੇ ਦੇ ਵਿੱਚ, ਕਿਉਂਕਿ ਮੇਲਾ ਜਿਹੜਾ ਭੱਖ ਚੁੱਕਾ ਸੀ ਦੁਪਹਿਰ ਦਾ ਸਮਾਂ 1:20 ਡੇਢ ਕੁ ਵਜੇ ਦੇ ਕਰੀਬ ਪੂਰਾ ਭਰਿਆ ਸੀ, ਬੱਚੇ ਵੀ ਸੀ ਪਰਿਵਾਰ ਵੀ ਸੀ ਸਾਰਾ ਕੁਛ, ਮਤਲਬ ਮੇਲੇ ਦਾ ਜੋ ਵੀ ਮਾਹੌਲ ਚਾਲ ਪੂਰਾ, ਸ਼ਰੇਆਮ ਗੋਲੀਆਂ ਚੱਲੀਆਂ। ਨਤੀਜਾ ਇਹ ਹੋਇਆ ਵੀ 7 ਲੋਕ ਮਾਰੇ ਗਏ, 6 ਉਹਨਾਂ ਦੇ ਵਿੱਚੋਂ ਗੈਂਗ ਮੈਂਬਰ ਸੀ, ਇੱਕ ਕੋਈ ਬੇਕਸੂਰ ਮੇਲੇ ਦੇ ਵਿੱਚ ਆਇਆ 14 ਸਾਲਾਂ ਦੀ ਲੜਕੀ ਜਿੱਦਾਂ ਲੀਐਨ ਨਾਂ ਦੱਸਿਆ ਜਾਂਦਾ, ਉਹਨੂੰ ਵੀ ਗੋਲੀ ਲੱਗੀ, ਉਹ ਵਿਚਾਰੀ ਮਾਰੀ ਗਈ। ਕਮਾਂਚ ਹੀਰੋ ਦੇ 4 ਮੈਂਬਰ ਮਾਰੇ ਗਏ ਅਤੇ ਬੈਡੀਦੋਸ ਦੇ ਜਿਹੜੇ 2 ਮੈਂਬਰ ਮਾਰੇ ਗਏ, ਲਗਭਗ 28 ਲੋਕ ਜ਼ਖਮੀ ਹੋਏ। ਅਤੇ ਜਿਹੜੇ ਵੇਖਣ ਵਾਲੇ ਸੀ ਮੇਲੇ ਦੇ ਵਿੱਚ ਉਹ ਦੱਸਦੇ ਨੇ ਵੀ ਇੰਨਾ ਕੁ ਜ਼ਿਆਦਾ ਖੌਫਨਾਕ ਉਹ ਮਾਹੌਲ ਸੀ ਵੀ ਇੱਦਾਂ ਦਾ ਆਪਾਂ ਆਪਣੀ ਜ਼ਿੰਦਗੀ 'ਚ ਪਹਿਲਾਂ ਨਹੀਂ ਕਦੀ ਵੇਖਿਆ। ਬਾਅਦ ਦੇ ਵਿੱਚ ਜਿਹੜੇ ਮਤਲਬ ਅੱਜ ਜਿਹੜੇ ਦਿਨ ਸੀ ਇਹਨੂੰ ਫਾਦਰਸ ਡੇ ਕਤਲੇਆਮ,
1: ਓਕੇ,
0: ਮਤਲਬ ਉਸ ਦਿਨ ਲੋਕ ਜਦੋਂ ਅਗਲੇ ਦਿਨ ਅਖਬਾਰਾਂ ਛਪੀਆਂ ਅਤੇ ਉਸ ਦਿਨ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਵੀ ਇਹ ਮਤਲਬ ਇਹ ਕਿਲਰ ਫਾਦਰ ਡੇ ਸੀ, ਮਤਲਬ ਇਹ ਇੱਦਾਂ ਨਹੀਂ ਆਸਟ੍ਰੇਲੀਆ 'ਚ ਹੋਣਾ ਚਾਹੀਦਾ, ਬਹੁਤ ਰੌਲਾ ਰੱਪਾ ਪਿਆ। ਹੁਣ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਆਪਣੀ ਸ਼ੁਰੂ ਕੀਤੀ ਅਗਲੇ ਦਿਨ, ਯਾਨੀ ਕਿ 3 ਸਤੰਬਰ ਨੂੰ ਦੋਵੇਂ ਗੈਂਗ 21 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਉਸ ਦੇ ਨਾਲ ਜੋ ਵੀ ਬਣਦੇ ਦੋਸ਼ ਸੀ ਉਹਨਾਂ ਦੇ ਉੱਤੇ ਆਇਦ ਕੀਤੇ। ਆਖਿਰਕਾਰ 43 ਦੇ ਕਰੀਬ ਲੋਕ ਸੀ ਜਿਹੜੇ ਮਤਲਬ ਦੋਸ਼ੀ ਪਾਏ ਗਏ ਇਹਨਾਂ ਹੋਈਆਂ ਮੌਤਾਂ ਦੇ ਲਈ ਅਤੇ ਆਸਟ੍ਰੇਲੀਆ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਸਾਰਿਆਂ ਨੂੰ ਜਿਹੜੀ ਆ ਇੱਕ ਮਤਲਬ ਸਾਂਝੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ, ਕਿਸੇ 'ਤੇ ਭਾਰ ਵੱਧ ਨਹੀਂ, ਕਿਸੇ 'ਤੇ ਘੱਟ ਨਹੀਂ, ਮੈਂ ਤੇ ਦਾ ਇਹ ਮਤਲਬ ਕੱਢੂੰਗਾ। ਅਤੇ ਹੁਣ ਭਾਵੇਂ ਉਹਨਾਂ ਨੇ ਖੁਦ ਗੋਲੀ ਚਲਾਈ ਆ ਭਾਵੇਂ ਜਾਂ ਨਹੀਂ, ਕਿਉਂਕਿ ਉਹਨਾਂ ਨੇ ਬਥੇਰਾ ਕੁਛ ਆਪਣੇ ਬਚਾਅ 'ਚ ਕਿਹਾ ਜਾਂ ਇੱਕ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਸਾਰਿਆਂ ਨੂੰ ਜਿਹੜੀ ਉਹ ਬਣਦੀ ਜ਼ਿੰਮੇਵਾਰੀ ਸਾਰਿਆਂ ਦੀ ਹੀ, ਇਸ ਕਰਕੇ ਸਾਰਿਆਂ ਨੂੰ ਸਜ਼ਾ ਦਿੱਤੀ ਗਈ। ਹੁਣ ਜਿਹੜਾ ਉਸ ਸਮੇਂ ਦੇ ਜਿਹੜਾ ਮੁਕੱਦਮਾ ਜਦੋਂ ਚੱਲਿਆ ਸੀ, ਇੱਥੋਂ ਤੱਕ ਗੱਲਾਂ ਬਾਤਾਂ ਪਹੁੰਚੀਆਂ ਵੀ ਵੱਡੇ ਵੱਡੇ ਜਿਹੜੇ ਰਾਜਨੇਤਾ ਸੀ ਉਹਨਾਂ ਨੂੰ ਵੀ ਇਹਦੇ ਉੱਤੇ ਗੱਲ ਕਰਨੀ ਪਈ। ਕਈ ਜਿਹੜੇ ਬਚੇ ਹੀ ਮੈਂਬਰ ਉਹਨਾਂ ਨੂੰ ਲੰਮੇ ਸਮੇਂ ਤੱਕ ਅੰਦਰ ਵੀ ਬਾਅਦ 'ਚੋਂ ਰੱਖਿਆ ਗਿਆ, ਉਸ ਹਿਸਾਬ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਵੀ ਹੁਣ ਇਹਨਾਂ ਨੂੰ ਇੱਦਾਂ ਦਾ ਨਾ ਕੁਛ ਕਰਨ, ਇਸ ਤਰੀਕੇ ਦੇ ਨਾਲ ਲੱਕ ਇਹਨਾਂ ਦਾ ਤੋੜ ਦਿੱਤਾ ਜਾਵੇ। 1987 ਦੇ ਵਿੱਚ ਜੇਲ੍ਹ ਦੇ ਅੰਦਰ ਕਈ ਜਿਹੜੇ ਵੱਡੇ ਨਾਂ ਸੀ ਉਹ ਜੇਲ੍ਹ ਦੇ ਅੰਦਰ ਹੀ ਦਮ ਤੋੜ ਗਏ, ਅਤੇ ਬਹੁਤ ਸਾਰੇ ਜਿਹੜੇ ਮੈਂਬਰ ਸੀ ਜਿਨ੍ਹਾਂ ਦੇ ਵਿੱਚ ਕਿ ਇਹਨਾਂ ਦਾ ਇੱਕ ਜਣੇ ਦਾ ਜਿਹੜਾ ਬੌਸ ਸੀ ਉਹਦੇ ਦਿਮਾਗ 'ਤੇ ਸੱਟ ਲੱਗੀ ਸੀ, ਇਸ ਕਰਕੇ ਉਹ ਵੀ ਬਹੁਤਾ ਚਿਰ ਨਹੀਂ ਕੱਢ ਪਾਇਆ। ਸੋ ਇਹ ਘਟਨਾ ਸੀ ਜਿਹਦੇ ਕਰਕੇ ਨਿਊ ਸਾਊਥ ਵੇਲ ਦੇ ਵਿੱਚ ਹਥਿਆਰਾਂ ਦੇ ਉੱਤੇ ਜਿਹੜੀ ਆ ਉਹ ਕਾਨੂੰਨੀ ਰੂਪ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ, ਅਤੇ ਅੱਜ ਵੀ ਆਸਟ੍ਰੇਲੀਆ ਦੇ ਵਿੱਚ ਕਈ ਜਿਹੜੇ ਪੁਰਾਣੇ ਨੇ ਉਹ ਕਹਿੰਦੇ ਵੀ ਇਸ ਦਿਨ ਨੂੰ ਬਹੁਤਾ ਯਾਦ ਵੀ ਨਹੀਂ ਕਰਨਾ ਚਾਹੁੰਦੇ। ਸੋ ਇਹ ਗੈਂਗਸਟਰਾਂ ਦੀ ਜਿਹੜੀ ਲੜਾਈ ਸੀ ਉਸ ਤੋਂ ਬਾਅਦ ਬੜਾ ਕੁਛ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਕਿ ਚੇਂਜ ਹੋਇਆ, ਇਸ ਕਰਕੇ ਅੱਜ ਦਾ ਦਿਨ ਜਿਹੜਾ ਕਾਫੀ ਅਹਿਮ ਮੰਨਿਆ ਜਾਂਦਾ, ਪਰ ਛੋਟੇ ਮੋਟੇ ਰੂਪ ਦੇ ਵਿੱਚ ਜਾਂ ਫਿਰ ਜਿੰਨੇ ਕੁ ਆਪਾਂ ਵੇਖ ਰਹੇ ਹਾਂ ਆਰਟੀਕਲਸ ਦੇ ਵਿੱਚੋਂ, ਇਹ ਲੜਾਈ ਕਹਿੰਦੇ ਵੀ ਉੱਥੇ ਮੁੱਕੀ ਨਹੀਂ, ਇਹ ਮਤਲਬ ਹਾਲੇ ਵੀ ਗੈਂਗ ਜਿਹੜੇ ਨੇ ਐਗਜਿਸਟ ਵੀ ਕਰਦੇ ਨੇ, ਹਾਲੇ ਵੀ ਰਨ ਕਰਦੇ ਨੇ, ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਿੱਧੇ ਰੂਪ ਦੇ ਵਿੱਚ ਅਖਬਾਰਾਂ ਦੇ ਵਿੱਚ ਨਹੀਂ ਛਪਦੀਆਂ, ਪਰ ਬੈਕਐਂਡ ਦੇ ਉੱਤੇ ਬਹੁਤ ਕੁਛ ਇੱਦਾਂ ਦਾ ਜਿਹੜਾ ਲਗਾਤਾਰ ਹੁੰਦਾ ਰਹਿੰਦਾ, ਜਿਹਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨਾ ਕੁਛ ਨਹੀਂ, ਪਰ ਬਾਅਦ ਵਿੱਚ ਬੜੇ ਜਿਹੜਾ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਕਾਬੂ ਪਾਇਆ, ਸਮੇਂ ਦਰ ਸਮੇਂ ਇਹ ਚੀਜ਼ਾਂ ਜਿਹੜੀਆਂ ਭੜਕਦੀਆਂ ਵੀ ਰਹੀਆਂ। ਅੱਜ ਵੀ ਆਪਾਂ ਵੇਖਦੇ ਹਾਂ ਇੱਥੇ ਆ ਫਲਾਣੇ ਰੈਸਟੋਰੈਂਟ ਨੂੰ ਅੱਗ ਲੱਗ ਗਈ ਜਾਂ ਫਲਾਣੇ ਤੰਬਾਕੂ ਸ਼ੋਪ ਨੂੰ ਅੱਗ ਲੱਗ ਗਈ ਜਾਂ ਕਿੱਦਾਂ, ਉਹਨਾਂ ਨੂੰ ਵੀ ਉਸੇ ਚੀਜ਼ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਖਾਸ ਤੌਰ ਦੇ ਉੱਤੇ ਜਿਹੜੀਆਂ ਸਿਗਟਾਂ ਸੁਗਟਾਂ ਵਾਲੀਆਂ ਦੁਕਾਨਾਂ ਨੇ।
1: ਮੈਨੂੰ ਲੱਗਦਾ ਜਿਹੜੀ ਇੱਕ ਗੈਂਗਵਾਰ ਤੇ ਸੀਰੀਜ਼ ਵੀ ਬਣਾਈ ਸੀ ਅੰਡਰ ਵੈਲੀ, ਆਈ ਥਿੰਕ ਉਹ
0: ਅੰਡਰ ਵੈਲੀ, ਹਾਂ ਉਹ ਥੋੜ੍ਹੀ ਜਿਹਾ ਉਹ ਸਿਟੀ ਵਾਲੇ ਜਿਹੜੇ ਇਲਾਕਾ ਸੀ ਉਹਦੀ, ਹਾਂ ਮੇਨ ਚਿਹਰੇ ਮੋਹਰੇ ਤੇ ਚਲੋ ਉਹੀ ਹੋਣਗੇ,
1: ਸੋ ਚੱਲਦੀ ਨਹੀਂ ਇਹ ਚੀਜ਼ਾਂ ਨਾਲ ਦੀ ਨਾਲ।
0: ਸੋ ਇਹ ਅੱਜ ਦੇ ਦਿਨ ਇਹ ਘਟਨਾ ਵਾਪਰੀ, ਇਸ ਕਰਕੇ ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ। ਸੋ ਆਸਟ੍ਰੇਲੀਆ ਦੇ ਵਿੱਚ ਥੋੜ੍ਹੀ ਜਿਹੀ ਉਸ ਪੱਖੋਂ ਅੰਡਰਸਟੈਂਡਿੰਗ ਦੇ ਲਈ। ਅਤੇ ਪਕੌੜੇ ਮੰਗ ਰਹੇ ਤੁਸੀਂ ਤੂੰ ਸਾਹਿਬ, ਉਹਦਾ ਆਲੂ ਪਾਲਕ ਦੇ ਪਕੌੜੇ ਬਣੇ ਆ ਕਹਿੰਦੇ,
1: ਕੌਣ ਲਿਆ?
0: ਹਾਂਜੀ ਇਹ ਸ਼੍ਰੇਆ ਹੋਣਾ ਨੇ ਬਣਾਏ ਜੀ, ਵਿਦ ਨੂਨ ਟੀ ਕਹਿੰਦੇ ਅੱਜ ਚੱਲਣਗੇ ਪਕੌੜੇ।
1: ਓਏ ਹੋਏ ਹੋਏ, ਨੂਨ ਟੀ,
0: ਨੂਨ ਟੀ ਹਾਂਜੀ,
1: ਅਤੇ ਪਕੌੜੇ ਮਿੱਠੇ?
0: ਨਹੀਂ ਨਹੀਂ, ਨੂਨ ਟੀ ਮਤਲਬ ਆਫਟਰ ਨੂਨ ਟੀ,
1: ਹੈਗਾ ਵੀ ਨੂਨ ਇਹਨਾਂ ਨੇ ਟੀ ਚ ਪਾ ਤਾ ਤੇ ਮਿੱਠਾ ਨਾਲ ਪਕੌੜੇ ਆ।
0: ਆਫਟਰ ਨੂਨ ਟੀ, ਆਫਟਰ ਨੂਨ ਟੀ, ਥੈਂਕ ਯੂ। ਕਹਿੰਦੇ ਅਸੀਂ ਸਿਡਨੀ ਮੂਵ ਹੋਏ ਹਾਂ ਓਰੀਜਨਲ ਤੋਂ, ਅਤੇ ਸਿਡਨੀ ਦੇ ਵਿੱਚ ਰੈਂਟ ਕਹਿੰਦੇ ਕਿ 800 ਘਰ ਦਾ ਅਤੇ ਯੂਨਿਟ ਦਾ 600। ਬਹੁਤ ਬੰਦੇ ਆਉਂਦੇ ਆ ਰੈਂਟ ਦੇ ਲਈ ਘਰ ਦੀ।

0: ਲੱਗਦਾ ਹੁਣ ਤੇ ਉੱਥੇ ਬਹੁਤ ਮਹਿੰਗਾ ਹੋ ਗਿਆ ਕੰਮ, ਹੈ ਨਾ। ਮੈਲਬਨ ਵਾਲਾ ਜਿਹੜਾ ਉਹਨੂੰ ਮੰਨ ਲਓ ਐਡੀਲੇਡ ਜਾ ਕੇ ਲੱਗਦਾ ਵੀ ਇਹ ਬਹੁਤ ਸਸਤਾ,
1: ਐਡੀਲੇਡ ਵੀ ਮਹਿੰਗਾ,
0: ਇਹ ਵੀ ਮਹਿੰਗਾ,
1: ਐਡੀਲੇਡ ਅਪ੍ਰੈਲ ਨੂੰ ਮਹਿੰਗਾ।
0: ਤੇ ਮੈਂ ਦੱਸ ਮੈਂ ਕਿੱਥੇ ਖੜਾ,
2: ਥੋੜ੍ਹਾ ਜਿਹਾ ਪਿੱਛੇ
0: ਗੱਲ ਕਿੱਦਾਂ, ਕਿੱਥੇ ਕੁ ਜੋੜਾਂ ਜਾ ਕੇ ਮੈਨੂੰ
2: ਕੰਟਰੀ ਸਾਈਡ ਜਿਹੜੇ ਡਿਵੈਲਪ ਨਹੀਂ ਉੱਥੇ ਜਾ ਕੇ ਲੈਣਾ ਪੈਣਾ।
0: ਕਹਿੰਦਾ ਮੈਂ ਡੈਸ਼ ਪਾ ਦਿੰਦਾ ਤੁਸੀਂ ਆਪੇ ਲਾ ਲਿਓ ਅੱਗੇ,
2: ਆਪੇ ਲਾ ਲਿਓ ਨਹੀਂ, ਕਿਉਂਕਿ ਉੱਥੇ ਸਿਟੀ ਛੋਟੀ ਕਰਕੇ ਨਾ, ਅਤੇ ਹੁਣ ਲੋਕ ਬਾਹਰ ਨਿਕਲਦੇ ਪਿਆ, ਕਿਉਂਕਿ ਇੱਕ ਇੱਕ ਤਬਕਾ ਵੇਖੋ ਨਾ ਵੀ ਪਹਿਲਾਂ ਜੋ ਹੁਣ ਪੱਕੇ ਵੀ ਬਹੁਤ ਹੋਏ ਲੋਕ ਹੋਏ ਆ, ਜਿਵੇਂ ਜਿਵੇਂ ਸਟੂਡੈਂਟ ਆਏ ਸੀਗੇ ਯਾਰਾਂ ਨੂੰ ਇੱਕ ਦੋ ਵਾਰ ਜਿਹੜੇ ਸਟਰਗਲ ਕੀਤੀ ਹੁਣ ਪੱਕੇ ਵੀ ਹੋਏ ਆ, ਮੁੜ ਕੇ ਉਹਨਾਂ ਨੇ ਘਰ ਬਾਰ ਵੀ ਲੈਣੇ ਸੀ, ਉਸ ਹਿਸਾਬ ਨਾਲ ਕੰਸਟਰਕਸ਼ਨ ਵੀ ਚੱਲਦੀ ਪਈ ਹੈ, ਇੰਨਾ ਜਿੰਨਾ ਮੈਲਬਨ ਡਿਵੈਲਪ ਹੋਇਆ ਐਡੀਲੇਡ ਇੰਨਾ ਡਿਵੈਲਪ ਨਹੀਂ ਹੋਇਆ, ਤਾਂ ਆਪਣੇ ਨਾਲ ਮਹਿੰਗਾ ਚੱਲਦਾ ਕੰਮ ਉੱਥੇ,
0: ਮਤਲਬ ਹਰ ਇੱਕ ਜਗ੍ਹਾ ਦੇ ਉੱਤੇ
2: ਕਈਆਂ ਨੇ ਤਾਂ ਫਰਕ, ਕਈ ਤਾਂ ਉਸ ਸਮੇਂ ਦੇ ਬੰਦੇ ਨੇ ਜਦੋਂ ਆਈ ਥਿੰਕ 25-25 ਹਜ਼ਾਰ ਵੀ ਗ੍ਰਾਂਟ ਮਿਲਦੀ ਸੀ, 35-35 ਮਿਲਦੀ, 5-5 ਪਾ ਕੇ ਇਹਨਾਂ ਨੇ ਬਸ ਉੱਤੇ 10% ਦੇ ਕੇ ਅਤੇ ਮਕਾਨ ਵੀ ਲਏ ਸੀਗੇ, ਭਲੇ ਟਾਈਮ ਵਾਲੇ ਹੁਣ ਤਾਂ ਗ੍ਰਾਂਟਾਂ ਵੀ ਖਤਮ ਹੋ ਗਈ। ਪਰ ਹਾਂ ਕੰਟਰੀ ਸਾਈਡ 'ਚ ਨਿਕਲ ਜਾਓ, ਉੱਥੇ ਭਾਵੇਂ ਸ਼ਾਇਦ ਤੁਹਾਨੂੰ ਮਿਲ ਜਾਵੇ।
0: ਕੰਟਰੀ ਸਾਈਡ 'ਤੇ ਵੀ ਹੁਣ ਨਾਲ ਹੀ ਅੱਜ ਦੀ ਜਿਹੜੀ ਰਿਪੋਰਟ ਸੀ, ਅਗਲਾ ਹਿੱਸਾ ਜਿਹੜਾ ਆਪਾਂ ਮਿਸ ਕੀਤਾ, ਉਹਦੇ ਵਿੱਚ ਇਹੋ ਹੀ ਸੀਗਾ ਵੀ ਬਹੁਤ ਸਾਰੇ ਲੋਕ ਕੋਵਿਡ ਤੋਂ ਬਾਅਦ ਕੰਟਰੀ ਸਾਈਡ ਹੀ ਉਹਨਾਂ ਨੇ ਮੂਵ ਕੀਤਾ, ਅਤੇ ਇਸ ਕਰਕੇ ਕੰਟਰੀ ਸਾਈਡ ਵੀ ਜੇ ਆਪਾਂ ਕੰਪੈਰੀਜ਼ਨ ਦੇ ਵਿੱਚ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ। ਆਪਾਂ ਕੰਪੈਰੀਜ਼ਨ ਇਨ ਦਾ ਸੈਂਸ ਵੀ ਪਹਿਲਾਂ ਦੇ ਮੁਕਾਬਲੇ ਜੇ ਆਪਾਂ ਹੁਣ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ, ਉਹ ਵੱਖਰੀ ਗੱਲ ਹੈ,
2: ਬਣੇ ਘੱਟ ਰਹੇ।
0: ਹਾਂ, ਹੁਣ ਜਿਹੜੇ ਲਾਗੇ ਬੰਨੇ ਵਾਲੇ ਇਲਾਕੇ ਨੇ, ਤੁਸੀਂ ਝਾਤੀ ਮਾਰੋ, ਉਹਨਾਂ ਦੇ ਵਿੱਚ ਤਾਂ ਲਗਭਗ ਸੇਮ ਰੇਟ ਨੇ, ਥੋੜ੍ਹਾ ਜਿਹਾ ਹੋਰ ਡੀਪ ਜਾਓ ਤੁਸੀਂ ਤਾਂ ਫਿਰ ਉੱਥੇ ਹੀ ਫਰਕ ਪਊਗਾ, ਬਾਕੀ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ
2: ਆ। ਨਹੀਂ ਉਹ
0: ਹੁਣ ਇੱਧਰ ਤੁਸੀਂ ਆਹ ਲਾ ਲਓ, ਆਹ ਪਰਲਾ ਆਪਣਾ ਸਨਬਰੀ ਲਾ ਲਓ, ਜਾਂ ਪਰੇ ਹੋਰ ਬਾਹਰ ਨਿਕਲ ਜਾਓ ਤੁਸੀਂ, ਆਪਣਾ ਜਿਹੜਾ
2: ਵੋਲਨ ਆ ਗਿਆ ਅੱਗੇ, ਬੈਂਡਿੰਗੋ ਤਾਂ ਗਏ ਨੇ ਸਾਰੇ, ਪਰ ਅੱਗੇ ਨਿਕਲ ਜਾਂਦੇ
0: ਆ। ਨਹੀਂ ਇੱਧਰਲੇ ਆਪਣੇ ਜਿਹੜੇ ਆ ਇਲਾਕੇ ਨੇ,
2: ਡਿਗਰੈਸਟ
0: ਅੱਡੇ ਕੇ ਰਸਤੇ, ਚਲੋ ਇਹਦੇ 'ਚ ਹੀ ਆ ਗਿਆ ਨਾ, ਉਹ ਤਾਂ ਉਹ ਵੀ ਬਥੇਰਾ ਮਹਿੰਗਾ ਹੋ ਗਿਆ, ਜਿਹੜੇ ਇਸ ਤੋਂ ਬਾਹਰ ਥੋੜ੍ਹਾ ਜਿਹਾ ਆਪਾਂ ਨਿਕਲ ਜਾਈਏ,
2: ਉੱਧਰ ਜਿਹਨੇ ਸ਼ੋਪੀ ਸ਼ਟਰ ਵਗੈਰਾ ਕੁਛ ਨਹੀਂ ਗਾ, ਬਥੇਰਾ ਮਹਿੰਗਾ ਕੀਤਾ ਹੋਵੇ, ਉਹ ਵੀ ਬਥੇਰਾ ਮਹਿੰਗਾ।
0: ਸੋ ਇਹ ਸਾਰੀਆਂ ਜਿਹੜੀਆਂ ਆਸ ਪਾਸ ਦੀਆਂ, ਬੈਲਟ ਲਾ ਲਓ ਤੁਸੀਂ, ਬੈਂਡੀਗੋ ਲਾ ਲਓ, ਜਲੌਂਗ ਕਿੰਨਾ ਮਹਿੰਗਾ ਹੋ ਗਿਆ। ਹੁਣ ਤੁਸੀਂ ਇਹ ਥੋੜ੍ਹੀ ਕਹਿ ਸਕਦੇ ਹੋ ਵੀ ਮੈਲਬਨ ਦੇ ਵਿੱਚ ਉਹ ਚੀਜ਼ ਸਸਤੀ ਆ ਅਤੇ ਮਹਿੰਗੀ ਆ ਅਤੇ ਉੱਥੇ ਸਸਤੀ,
2: ਲਾਰਾ ਜਾ ਕੇ ਤਾਂ ਲਾਰਾ ਹੀ ਲੱਗਦਾ ਫਿਰ,
0: ਹਾਂ
2: ਲਾਰਾ ਵੀ ਮਹਿੰਗਾ ਹੋ ਗਿਆ, ਲਾਰਾ ਵੀ ਲਾ, ਉੱਥੇ ਲਾਰਾ ਹੀ ਲੱਗਦਾ ਵੀ ਇੱਥੇ ਲੈਣਾ।
0: ਹਾਂ ਨਹੀਂ ਉਹ ਸਾਰਾ ਨਾਲ ਹੀ ਜੁੜ ਗਿਆ,
2: ਮਹਿੰਗਾ ਹੋ ਗਿਆ
0: ਉੱਥੋਂ ਤੱਕ ਸਾਰੀ, ਇੱਦਾਂ ਹੀ ਵੱਧਦਾ ਜਾਂਦਾ ਕੰਮ। ਚਲੋ ਖੈਰ, ਇਹ ਸ਼ਾਇਦ ਕਿੱਥੇ ਤੱਕ ਵੱਧਦਾ ਇਹ ਤਾਂ ਹੁਣ ਰੱਬ ਜਾਣੇ, ਪਰ ਹਾਂ ਸਮੇਂ ਦਰ ਸਮੇਂ ਇੱਦਾਂ ਦੀਆਂ ਬ੍ਰੇਕਾਂ ਦੁਨੀਆ ਭਰ ਦੇ ਵਿੱਚ ਲੱਗਦੀਆਂ ਰਹਿੰਦੀਆਂ, ਆਪਾਂ ਇੰਡੀਆ ਦੇ ਵਿੱਚ ਵੀ ਵੇਖਿਆ ਇਹੋ ਕੁਛ ਹੀ ਚੱਲਿਆ।
2: ਸਿਆਣੇ ਕਹਿੰਦੇ ਨਾ ਵੀ ਅੱਡੀਆਂ ਚੁੱਕ ਕੇ ਫਾਹ ਨਹੀਂ ਲਈਦਾ ਹੁੰਦਾ ਨਾ, ਹੁਣ ਅਗਲੇ ਪਾ ਕੇ ਹੀਲ ਤੁਰਦੇ ਨੇ,
0: ਪਰ ਵੱਡੀਆਂ ਤਾਂ ਨਹੀਂ ਚੁੱਕਦੇ,
2: ਵੱਡੀਆਂ ਪਾ ਕੇ ਹੀਲ ਤੁਰਦੇ ਨੇ, ਫਾਹ 'ਚ ਜਾ ਕੇ ਆਪ ਵੱਜਦੇ ਨੇ।
0: ਕਹਿੰਦੇ ਟੀਚਰ ਬੱਚਿਓ ਖੂਨ ਦੇ ਅੱਡ ਅੱਡ ਗਰੁੱਪ ਕਿਉਂ ਹੁੰਦੇ ਨੇ? ਬੱਚਾ, ਮੈਡਮ ਜੀ ਤਾਂ ਕਿ ਮੱਛਰ ਇੱਕੋ ਤਰ੍ਹਾਂ ਦਾ ਖੂਨ ਪੀ ਕੇ ਬੋਰ ਨਾ ਹੋਵੇ।
2: ਜੇ ਇਹ ਚੰਗਾ ਟਾਈਗਰ ਜੀ ਨੇ ਮੈਨੂੰ ਰੱਖਿਆ, ਅੱਜ ਮੈਂ ਬੀ ਪੋਜ਼ਿਟਿਵ ਪੀਣਾ, ਅੱਜ ਮੈਂ ਸੀ ਪੋਜ਼ਿਟਿਵ।
0: ਲੂਈ, ਥੈਂਕ ਯੂ ਭਾਜੀ,
2: ਉਹ ਵੀ ਤੁਹਾਨੂੰ ਮੈਸੇਜ ਭੇਜਿਆ ਕਰਾਂ, ਲਾਸਟ ਨਾਈਟ ਦਾ ਡਿਨਰ ਸਾਡਾ ਅੱਜ ਏ ਬੀ ਪੋਜ਼ਿਟਿਵ ਸੀ ਹੈ।
0: ਅਤੇ ਆਪਣਾ ਕਹਿੰਦੇ ਭਾਈ ਸਾਡੇ ਵਾਲੇ ਪਾਸੇ ਕਹਿੰਦੇ ਕਿ ਮੇਡ ਇਨ ਪ੍ਰਾਈਜ਼ ਆ ਨੋ ਲੈੱਸ ਦੈਨ ਮੈਟਰੋਪੋਲੀਟਨ ਸਬਰਬਸ, ਵੀ ਪੇ 580 ਏ ਵੀਕ, 3-bedroom ਟਾਊਨ ਹਾਊਸ ਦਾ। ਹੁਣ ਤੁਸੀਂ ਮਤਲਬ ਸਾਡੇ ਵਾਲੇ ਪਾਸਾ ਤਾਂ ਤੁਸੀਂ ਕਹਿ ਦਿੱਤਾ, ਪਰ ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ, ਸੋ ਥੋੜ੍ਹਾ ਜਿਹਾ ਜੇ ਤੁਸੀਂ ਇਹ ਦੱਸ ਦਿੰਦੇ ਹੋ ਅਤੇ ਫਿਰ ਥੋੜ੍ਹਾ ਜਿਹਾ
2: ਜਗ੍ਹਾ ਵੀ ਦੱਸੋ ਨਾ ਕਿੰਨੀ
0: ਕੰਪੈਰੀਜ਼ਨ ਹੋ ਜਾਂਦਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ। ਇੱਕ ਤਾਂ ਪਾਸਾ ਉਹ ਹੁੰਦਾ ਜਿਹੜਾ ਜਨਾਨੀਆਂ ਪਾਉਂਦੀਆਂ,
2: ਇੱਕ ਉਹ ਪਾਸਾ ਜਿਹੜਾ ਬੜਾ ਦੁੱਖਦਾ ਹੁੰਦਾ, ਇੱਕ ਚੋਕਰ ਵਾਲਾ ਪਾਸਾ ਦਾ ਮੈਂ ਪਾਸਾ ਸੱਟਿਆ ਜਿਹੜਾ ਮਾਂ ਭਰਤੇ ਸੀ, ਪਾਸੇ ਬੜੇ ਭਾਜੀ।
0: ਹਾਂ ਪਾਸੇ ਬਹੁਤ ਹੈ ਨਾ, ਇੱਕ ਉਹ ਜਿਹੜਾ ਪਾਸਾ ਜਿਹੜਾ ਸੇਕਿਆ ਜਾਂਦਾ, ਤੇਰੇ ਮੈਂ ਪਾਸੇ ਸੇਕ ਦੇਣੇ ਤੇਰੇ, ਤੁਸੀਂ ਦੱਸੋ ਤੁਹਾਡਾ ਪਾਸਾ ਪਹਿਲਾਂ ਹੈ ਕਿਹੜਾ,
2: ਕਿਹੜਾ ਪਾਸਾ
0: ਨਹੀਂ ਲਿਖ ਰਹੇ ਨੇ ਸ਼ਾਇਦ ਕੋਲ,
2: ਲਿਖਣਾ ਪੈਣਾ ਜਿੰਨੇ ਤੁਸੀਂ ਪਾਸੇ ਗਣਾ ਦੇ,
0: ਇੱਕ ਵੀ ਪਾਸਾ ਦਾ ਪਾਸੇ ਹੋ।
2: ਇਹ ਵਾਲਾ ਇਹਨਾਂ ਵਾਲਾ ਪਾਸਾ ਸਸਤਾ, ਉੱਥੇ ਭੇਜਿਆ ਕਰਕੇ ਪਾਸੇ ਹੋ, ਪਾਸੇ ਰਹਿ,
0: ਜਾਂ ਫਿਰ ਇੱਕ ਪਾਸੇ ਤੋਂ ਪਾਸ ਵੀ ਹੁੰਦਾ ਵਾ ਅੰਗਰੇਜ਼ੀ ਵਾਲਾ, ਸੋਰੀ ਪਾਸਟ ਵੇ,
2: ਇੱਕ ਜ਼ਿਆਦਾ।
0: ਤੁਸੀਂ ਦੱਸੋ ਕਿਹੜਾ, ਮੌਨਿੰਗਟਨ ਪੈਨਜ਼ੋਲਾ, ਮੌਨਿੰਗਟਨ ਪੈਨਜ਼ੋਲਾ ਤਾਂ ਸ਼ਹਿਰ ਹੀ ਆ ਜੀ, ਮੌਨਿੰਗਟਨ ਪੈਨਜ਼ੋਲਾ ਤਾਂ ਮਤਲਬ
2: ਸੋਹਣੀ ਜਗ੍ਹਾ,
0: ਹੈਂ
2: ਸੋਹਣੀ ਜਗ੍ਹਾ।
0: ਹਾਂ ਨਹੀਂ ਉਹ ਤਾਂ ਇਟਸੈਲਫ ਇੱਕ ਮਤਲਬ ਕੰਪਲੀਟ ਸ਼ਹਿਰ ਹੀ ਹੋ ਗਿਆ ਕਿ
2: ਅੱਧੇ ਬੰਦੇ ਉੱਧਰ ਤਾਂ ਨਹੀਂ ਜਾਂਦੇ, ਲਿਖਣਾ ਸਪੈਲਿੰਗ ਲਿਖਣੀ ਪੈਂਦੀ ਮੌਨਿੰਗਟਨ ਪੈਨਜ਼ੋਲਾ,
0: ਅਸੀਂ ਤਾਂ ਨਹੀਂ ਗਏ ਕਿ ਐਡਰੈਸ ਲਿਖਣ 'ਚ ਪ੍ਰੋਬਲਮ ਆਉਂਦੀ।

0: ਇਸ ਕਰਕੇ ਉੱਧਰਲੇ ਪਾਸੇ ਨੂੰ ਨਹੀਂ ਗਏ। ਸੋਹਣੇ ਸੋਹਣਾ ਐਕਸਕਿਊਜ਼ ਆ। ਚਲੋ ਜਸਵਾਲ ਸਾਹਿਬ ਦੁਬਾਰਾ ਕਰ ਲਿਓ ਸੋਰੀ, ਤੁਹਾਡਾ ਕੱਟ ਕਟਾ ਤੁਹਾਡਾ
1: ਪਾਸੇ ਪਾਸੇ ਕੱਟਿਆ ਗਿਆ ਫੋਨ,
0: ਮੇਰਾ ਤੁਹਾਡੇ ਪਾਸੇ 'ਤੇ ਹੱਥ ਵੱਜ ਗਿਆ ਪਾਸੇ ਭਾਅ ਜੀ ਬਾਹਰ ਡੁੱਲ ਰਹੇ ਨੇ ਤੁਹਾਡੇ ਸ਼ੈਡ 'ਚੋਂ,
2: ਇਕੱਠੇ ਕਰਕੇ ਰੱਖੋ ਇਹਨਾਂ
0: ਨੂੰ ਜੀ। ਸੋ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਅਤੇ ਚਲੀਏ ਫਿਰ ਆਪਾਂ ਤੁਰ ਸਭ ਲਈਏ ਇਜਾਜ਼ਤ।
2: ਬਿਲਕੁਲ ਜੀ ਬਿਲਕੁਲ,
0: ਠੀਕ ਆ। ਜਿੱਦਾਂ ਉਹ ਕਹਿੰਦਾ ਨਹੀਂ ਆ ਉਹ ਕਿ ਚਲੋ ਆਈ ਗਿਆ ਜਸਵਾਲ ਸਾਹਿਬ, ਆਪਾਂ ਇਹਨਾਂ ਨਾਲ ਹੈਲੋ ਹਾਏ ਕਰਕੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ। ਹਾਂਜੀ ਜਸਵਾਲ ਸਾਹਿਬ, ਕੀ ਹਾਲ ਚਾਲ ਹੈ? ਚਾਹੀਦਾ ਥੋੜਾ ਬਹੁਤਾ
3: ਜੀ ਸਰ। ਮੈਂ ਨਾ ਸੇਮ ਸਿਮਰਨ ਵਾਲੀ ਗੱਲ ਹੋਈ, ਅੱਜ ਮੇਰੇ ਨਾਲ ਪਾਣੀ ਪੀਣ ਲੱਗਿਆ ਸੀਗਾ ਸਵਾਰੀ ਨਾਲ ਸੀ।
0: ਸ਼ੀਸ਼ੇ ਤੇ ਦਾਦਾ ਜ਼ਿਆਦਾ ਕੰਮ ਖਰਾਬ ਹੁੰਦਾ ਕਿਉਂਕਿ ਅੰਦਰ ਬਾਹਰ ਵਾਈਪਰ ਨਹੀਂ ਨਾ ਹੁੰਦੇ।
1: ਮੈਂ ਆਪ ਲਾਇਆ
3: ਤੁਹਾਡਾ
0: ਹੁਥੂ ਵੀ ਕਿਹੜਾ ਨਿੱਕਾ,
1: 5 ਲੀਟਰ
0: ਢਾਈ ਲੀਟਰ ਦਾ ਘੁੱਟ ਭਰਿਆ ਹੋਣਾ, ਹੁਥੂ ਕਿਹੜਾ ਨਿੱਕਾ।
1: ਚੰਗੀ ਬੜੀ ਸੁਨਾਮੀ ਨੂੰ ਮਾਰ ਦਿੰਦੇ ਜੀ ਸਰ, ਕਰ ਲਓ ਫੋਨ ਤੁਸੀਂ ਤਾਂ
0: ਤੁਹਾਡਾ ਕੋਸਕੋ ਵਾਲੇ ਘੜੇ ਜਿਨ੍ਹਾਂ ਦੇ ਤੁਹਾਡਾ ਘੁੱਟ ਹੋਣਾ ਇੱਕ।
3: ਸਾਡੇ ਮੋਸਟਲੀ ਕੀ ਹੁੰਦਾ, ਚਾਹੇ ਰੈਂਟਲ ਪ੍ਰੋਪਰਟੀ ਲਈ ਆ ਬੋਰਡ ਤੇ ਚਾਹੇ ਸੇਲ ਲਈ ਲੱਗਦਾ
0: ਜੀ।
3: ਅੱਜ ਦੀ ਡੇਟ ਚ ਵੀ ਮਤਲਬ ਹਫਤਾ ਸਾਨੂੰ ਲੱਗਦਾ ਬੋਰਡ ਦਿਖਿਆ ਲੱਗਦਾ, ਦੂਜੇ ਤੀਜੇ ਦਿਨ ਜਦੋਂ ਦੇਖੀ ਦਾ ਤਾਂ ਲੱਗਿਆ ਦਾ ਲੀਜ਼ਡ ਜਾਂ ਸੋਲਡ ਜਾਂ ਅੰਡਰ ਕੰਟਰੈਕਟ,
0: ਅੰਡਰ
3: ਕੰਟਰੈਕਟ ਵੀ ਘੱਟ ਲੱਗਦੇ ਆ, ਸੋਲਡ ਜ਼ਿਆਦਾ ਜਲਦੀ ਹੋ ਜਾਂਦਾ ਘਰ। ਮਤਲਬ ਕਈ ਤਾਂ ਹੁੰਦੇ ਨਾ ਮੋਸਟਲੀ ਅੰਡਰ ਕੰਟਰੈਕਟ ਲੱਗਦੇ
0: ਜੀ ਜੀ ਜੀ,
3: ਡੋਂਟ ਨੋ ਮਤਲਬ ਮੈਂ ਕਦੇ ਚੈੱਕ ਨਹੀਂ ਕੀਤਾ ਵੀ ਪ੍ਰਾਈਜ਼ ਕੀ ਆ, ਕਿਉਂਕਿ ਜਦੋਂ ਉਹ ਕਹਿੰਦੇ ਜਿਹੜੇ ਪਿੰਡ ਜਾਣਾ ਨੀ ਉਹਦਾ ਰਾਹ ਪੁੱਛਣ
0: ਦਾ
3: ਦੇਖੀਏ ਨਾ, ਐਵੇਂ ਟੈਨਸ਼ਨ ਜੀ ਹੋ ਜਾਂਦੀ ਹੈ, ਪਤਾ ਨੀ ਘਟਿਆ ਹੋਊਗਾ ਸਾਡੇ ਘਰ ਦਾ ਰੇਟ ਜੇ ਵਧਿਆ ਹੋਊਗਾ, ਤੇ ਇਸ ਲਈ ਬਟ ਬਹੁਤ ਜਲਦੀ ਵਿਕਦੇ ਆ ਜਾਂ ਰੈਂਟ ਤੇ ਵੀ ਚੜ੍ਹਦੇ ਆ
0: ਜੀ।
3: ਤੇ ਸਾਡੇ ਘਰ ਦੇ ਨਾਲ ਹੀ ਮਤਲਬ ਸੈਕਿੰਡ ਸਟਰੀਟ ਦੇ ਵਿੱਚ ਮੇਰੇ ਪਿਛਲੇ ਬੁੱਧਵਾਰ ਲੱਗਿਆ ਫੋਰ ਲੀਜ਼, ਤੇ ਸੈਚਰਡੇ ਸ਼ਾਮ ਨੂੰ ਲੀਜ਼ ਦੇ ਹੀ ਲੱਗਿਆ ਹੋਇਆ ਸੀ, ਲੀਜ਼ ਹੋ ਵੀ ਗਿਆ। ਮਤਲਬ ਰੀਜ਼ਨ ਕੀ ਆ, ਇੰਨੀ ਜਲਦੀ ਕਿਉਂ ਚੜ੍ਹਦੇ ਹੈਗੇ ਆ ਘਰ ਜਲਦੀ? ਵੈਸੇ ਤਾਂ ਮੋਸਟਲੀ ਮਾਰਕੀਟ ਲੰਬੀ ਚੱਲਦੀ ਆ
0: ਜੀ,
3: ਤੇ ਕਿਉਂਕਿ ਆਪਾਂ ਪ੍ਰੋਪਰਟੀ ਦੇ ਲੋਕਾਂ ਦੇ ਦੇਖਦੇ ਆ, ਰੀਅਲ ਅਸਟੇਟ ਵਗੈਰਾ ਦੇ ਹੋਰਾਂ ਦੇ ਜਦੋਂ ਲੰਘਦੇ ਆ, ਉੱਥੇ ਕਈ ਕਈ ਦਿਨ ਪਏ ਰਹਿੰਦੇ, 3-3 ਮਹੀਨੇ ਵੀ ਪਏ ਰਹਿੰਦੇ ਘਰ, ਬਟ ਸਾਡੇ ਵਾਲੇ ਚ ਜਲਦੀ ਹੋ ਜਾਂਦਾ। ਆਈ ਡੋਂਟ ਨੋ,
0: ਨਹੀਂ ਚਲੋ ਚੰਗੀ ਗੱਲ ਹੈ। ਵੈਸੇ ਨਹੀਂ ਤੇ ਕਈ ਵਾਰੀ ਨਾ ਇਹ ਵੀ ਹੁੰਦਾ ਆਪਣਾ, ਅਸੀਂ ਨਾ ਜਿਹੜੇ ਮੰਨ ਲਓ ਨਹੀਂ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਜਿਹੜੇ ਰਾਏ ਨਹੀਂ ਜਾਣਾ, ਉਹ ਵੀ ਗੱਲ ਹੁੰਦੀ ਆ ਵੀ ਕਈ ਵਾਰੀ ਆਪਾਂ ਨਾ ਉਸ ਤਰੀਕੇ ਦੇ ਨਾਲ ਨਹੀਂ ਧਿਆਨ ਦੇ ਰਹੇ ਹੁੰਦੇ। ਸਾਨੂੰ ਏਦਾਂ ਲੱਗਦਾ ਵੀ ਹਲੇ ਕੱਲ ਪਰਸੋਂ ਲੱਗਾ ਸੀ ਪਰ ਉਹ ਲੱਗਾ ਮਹੀਨੇ ਪਹਿਲਾਂ ਹੁੰਦਾ।
3: ਨਹੀਂ ਭਾਜੀ, ਕਿਉਂਕਿ ਮੈਂ ਚਲੋ ਸ਼ਾਮ ਨੂੰ ਸੈਰ ਸੂਰ ਕਰਨ ਨਿਕਲਦਾ ਹੁੰਦਾ ਨਾ, ਇੰਨਾ ਕੁ ਤਾਂ ਚਲੋ ਨਿਗਾਹ ਪੈਂਦੀ ਹੋਈ ਆ, ਉਸ ਹਿਸਾਬ ਨਾਲ ਤਾਂ ਦੇਖ ਹੀ ਲਈਦਾ ਵੀ ਬੋਰਡ ਲੱਗਿਆ ਬੋਰਡ ਨਵਾਂ ਲੱਗਿਆ ਵਾ ਜਾਂ ਪਹਿਲਾਂ ਦਾ ਲੱਗਿਆ, ਉਹ ਸਾਰੇ ਪਤਾ ਹੁੰਦੇ ਆ। ਮੇ ਬੀ ਹੋ ਸਕਦਾ ਵੀ ਸਾਡੇ ਇੱਕ ਜਿਵੇਂ ਪ੍ਰਾਈਵੇਟ ਸਕੂਲ ਹੈਗਾ ਵਧੀਆ, 2 ਪ੍ਰਾਈਵੇਟ ਸਕੂਲ ਆ, ਸਰਕਾਰੀ ਸਕੂਲ ਵੀ ਬਹੁਤ ਵਧੀਆ ਹੈ,
0: ਉਹਦੇ ਕਰਕੇ ਵੀ ਫਰਕ ਪੈਂਦਾ
3: ਜਾਂ ਸਟੇਸ਼ਨ ਵੀ ਨੇੜੇ ਹੈਗਾ।
1: ਨਹੀਂ ਪੈਂਦਾ ਭਾਜੀ, ਫਰਕ ਇਹਦਾ ਪੈਂਦਾ,
3: ਹਾਂ ਇਹ ਚੀਜ਼ ਕਰਕੇ ਹੋ ਸਕਦਾ ਹੋਵੇ।
0: ਤੇ ਤੁਹਾਨੂੰ ਕੀ ਲੱਗਦਾ ਮਤਲਬ ਠੀਕ ਆ ਘਰਾਂ ਦਾ ਜਿਹੜਾ ਵਾ, ਮਤਲਬ ਆਪਣੇ ਘਰ ਜਿਨ੍ਹਾਂ ਨੇ ਲਏ ਜਾਂ ਕਿਰਾਏ ਤੇ ਜਿਹੜੇ ਨੇ,
3: ਹੁਣ
0: ਫਿਰ ਲੋਕੀ ਇਹ ਲੋਕਾਂ ਗੱਲਾਂ ਕਰਨ ਲੱਗ ਪਏ ਆ ਵੀ ਯਾਰ ਕਿਰਾਏ ਠੀਕ ਹੀ
3: ਭਾਜੀ? ਨਹੀਂ ਨਹੀਂ, ਆਪਣਾ ਘਰ ਇੱਕ ਤਾਂ ਤੁਹਾਨੂੰ ਵਧੀਆ ਵਾ ਜਿਹਦੇ ਚ ਰਹਿ ਰਹੇ ਹੋ, ਤਾਂ ਇੰਸਟੈਡ ਆਫ ਤੁਸੀਂ ਖੂਹ ਚ ਪਾ ਕੇ ਕਿਰਾਇਆ ਸਿੱਟਣਾ ਕਿਸੇ ਦੇ ਲਈ, ਤਾਂ ਆਪਣਾ ਦੇ ਰਹੇ ਹੋ ਬੈਟਰ ਆ। ਬਟ ਹਾਂ, ਜੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਉਹਦੇ ਲਈ ਵੀ ਇਹ ਹੈ ਵੀ ਚਲੋ ਇੱਕ ਅੱਧੀ ਜੇ ਕਿਸੇ ਨੇ ਲਈ ਹੋਈ ਆ, ਤਾਂ ਬਾਕੀ ਡਿਪੈਂਡਿੰਗ ਔਨ ਵੀ ਤੁਹਾਨੂੰ ਰੈਂਟ ਕਿੰਨਾ ਮਿਲ ਰਿਹਾ ਉਹਦੇ ਤੇ ਬਹੁਤ। ਹੁਣ ਜੇ ਤੁਹਾਡੇ 5-7 ਘਰ ਹੈਗੇ ਆ ਤਾਂ ਓਬਵੀਅਸ ਆ ਵੀ ਫਿਰ ਉਹ ਤਾਂ ਘਾਟੇ ਦਾ ਹੀ ਸੌਦਾ ਨਾ, ਤਾਂ ਫਿਰ ਡਿਪਰੈਸ਼ਨ ਹੋਊਗਾ ਤੇ ਆਫਟਰ 40 ਆਫਟਰ 45 ਤਾਂ ਫਿਰ ਮਤਲਬ ਹਸਪੀਟਲ ਹੀ ਜਾਣਾ ਪਊਗਾ ਕਿ ਸਟ੍ਰੈਸ ਇੰਨਾ ਵੱਧ ਜਾਣਾ ਇੰਨੇ
1: ਮਹਿੰਗਾ 5-7 ਕਰ ਤਾਂ ਦੱਸੋ ਸਾਹਿਬ ਬੜੇ ਜ਼ਿਆਦਾ ਹੀ ਹੋ ਗਿਆ ਉਹ ਤਾਂ ਚਲੋ ਇੱਕ ਦਾ ਵੀ ਵੱਟ ਗਏ ਡੁੱਬਦੇ ਫਿਰਦੇ ਨਾ
3: ਤਾਂ ਮੈਂ ਨਾ ਤੂਰ ਸਾਹਿਬ ਮੇਰਾ ਪਰਸਨਲ ਸੋਚ ਆ ਮੈਂ ਕਿਸੇ ਤੇ ਥੋਪਦਾ ਨੀ ਮੈਂ ਬਹੁਤ ਹੈਪੀ ਆਪਣੀ ਲਾਈਫ ਤੋਂ ਬਹੁਤ ਵਧੀਆ ਚੱਲ ਰਹੀ ਹੈ ਮੈਨੂੰ ਲੱਗਦਾ ਵੀ ਬੰਦੇ ਦੀਆਂ ਖੁਆਇਸ਼ਾਂ ਜ਼ਰੂਰ ਚਾਹੀਦੀਆਂ ਵਾ ਡ੍ਰੀਮਸ ਜ਼ਰੂਰ ਚਾਹੀਦੇ ਆ ਪਰ ਉਹ ਡ੍ਰੀਮਸ ਦੇ ਵਿੱਚ ਨਾ ਤੁਹਾਡਾ ਇਹ ਨਾ ਹੋਵੇ ਵੀ ਮੇਰੇ ਗੁਆਂਢੀ ਨੇ ਜਾਂ ਮੇਰੇ ਦੋਸਤ ਨੇ ਆ ਚੀਜ਼ ਲਈ ਆ ਮੈਂ ਉਹਨੂੰ ਦਿਖਾ ਕੇ ਜਾਂ ਉਹਦੇ ਤੋਂ ਉੱਤੇ ਲੈਣੀ ਆ ਫੇਰ ਤੁਹਾਡੇ ਡ੍ਰੀਮਸ ਮਾੜੇ ਆ ਜੇ ਤੁਹਾਡਾ ਆਪਣਾ ਕੋਈ ਸ਼ੌਂਕ ਆ ਉਹਨੂੰ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਟਾਈਮ ਦੇ ਨਾਲ ਪੂਰਾ ਕਰੀ ਚੱਲੋ ਦੈਟਸ ਇਟ ਬਟ ਫਾਹਾ ਲੈਣ ਦੀ ਕੋਈ ਲੋੜ ਨੀ ਸਹਿੰਦਾ ਸਹਿੰਦਾ ਹੁਣ ਭਾਜੀ ਮੇਰਾ ਹੈਗੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਸਾਡੀ ਹੈਗੀ ਆ ਮੈਨੂੰ ਸਮਝੀ ਲੀਜ਼ ਦੇ ਲਈ ਨੋਟਿਸ ਆਇਆ ਵੀ ਲੀਜ਼ ਐਕਸਪਾਇਰ ਹੋ ਰਹੀ ਆ ਤੇ ਵੀ ਤੁਸੀਂ ਦੱਸੋ ਮੈਂ ਤਾਂ ਸਿਰਫ ਇੰਨਾ ਕੁ ਲਿਖ ਕੇ ਉਹਨੂੰ ਦੋ ਚੀਜ਼ਾਂ ਭੇਜੀਆਂ ਵੀ ਮੈਂ ਖੁਸ਼ ਹਾਂ ਟੈਨੈਂਟ ਤੋਂ ਮੈਨੂੰ ਕੋਈ ਪ੍ਰੋਬਲਮ ਨੀ ਮੈਨੂੰ ਕੋਈ ਰੈਂਟ ਦੀ ਉਹ ਨੀ ਹੈਗੀ ਉਹ ਰੈਂਟ ਵੀ ਮੇਰਾ ਠੀਕ ਚੱਲ ਰਿਹਾ ਸਾਰਾ ਕੁਛ ਪੱਲਿਓਂ ਕੁਛ ਨੀ ਜਾ ਰਿਹਾ ਜੋ ਵੀ ਖਰਚੇ ਵਰਤੇ ਪੂਰੇ ਪੂਰੇ ਹੋ ਰਹੇ ਆ ਮੈਂ ਉਹਨੂੰ ਇਹੀ ਲਿਖ ਕੇ ਭੇਜਿਆ ਵੀ ਤੂੰ ਟੈਲੈਂਟ ਨੂੰ ਪੁੱਛ ਲੈ ਜੇ ਉਹ ਹੈਪੀ ਆ ਤਾਂ ਵੀ ਕੈਨ ਐਕਸਟੈਂਡ ਫੋਰ ਅ ਈਅਰ ਔਰ ਅ ਮੰਥ ਟੂ ਮੰਥ ਜਿਵੇਂ ਉਹਨੂੰ ਲੱਗਦਾ
1: ਭਾਜੀ ਬੜੇ ਸਿਆਣੇ ਆ ਨਾ ਵੀ ਫਾਹਾ ਲੱਗ ਨੀ ਸਕਦੇ ਫਾਹਾ ਤੁਹਾਨੂੰ ਲੱਗ ਨੀ ਸਕਦਾ ਐਡੀ ਰੱਸੀ ਬਣੀ ਨੀ ਕੋਈ ਖਰਚਾ ਖਰਚਾ ਖਾਣ ਵੀ ਤੁਹਾਡਾ ਬਚਿਆ ਤੁਸੀਂ ਪੀਜੇ ਖਾ ਲੈਣੇ ਗੁਰਦੁਆਰੇ ਸ਼ੁਕਰਾਨਾ
0: ਥੈਂਕ ਯੂ ਜਸਲ ਸਾਹਿਬ
3: ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਾਹਿਬ ਠੀਕ
0: ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸੋ ਕੁੱਲ ਮਿਲਾ ਕੇ ਆਪਾਂ ਜੀ ਇਸ ਗੱਲ ਦਾ ਸਿੱਟਾ ਜੇ ਕੱਢੀਏ ਤੇ ਆਪ ਹੀ ਆਸਟ੍ਰੇਲੀਆ ਦੀ ਇਸ ਟਾਈਮ ਦੇ ਉੱਤੇ ਜਿਹੜੀ ਮਾਰਕੀਟ ਆ ਖਾਸ ਤੌਰ ਦੇ ਉੱਤੇ ਜਿਹੜੀ ਆਪਾਂ ਇਹ ਵਾਲੀ ਮਾਰਕੀਟ ਕੰਸਟਰਕਸ਼ਨ ਮਾਰਕੀਟ ਦੀ ਆਪਾਂ ਗੱਲ ਕਰਦੇ ਹਾਂ ਪ੍ਰੋਪਰਟੀ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਪਿਛਲੇ 8 ਸਾਲਾਂ ਦੇ ਵਿੱਚ ਕਹਿੰਦੇ ਨੇ ਕਿ ਲਾਗਤ ਦੁੱਗਣੀ ਹੋ ਗਈ ਆ ਪ੍ਰੋਜੈਕਟਾਂ ਦੀ ਸੋ ਇਸ ਵਜ੍ਹਾ ਦੇ ਕਰਕੇ ਹੁਣ ਜੇ ਆਪਾਂ ਵਪਾਰਕ ਪੱਖ ਤੋਂ ਵੀ ਵੇਖੀਏ ਤਾਂ ਕਾਫੀ ਅਪ ਡਾਊਨਸ ਨੇ ਇਸ ਟਾਈਮ ਦੇ ਉੱਤੇ ਕਿਉਂਕਿ ਪਾਸ ਅਗਲੇ ਤਾਂ ਪਾਸ ਕਰੀ ਜਾਂਦੇ ਨੇ ਹੁਣ ਝੱਲਣ ਵਾਲਿਆਂ ਨੇ ਅੱਗੋਂ ਝੱਲਣਾ ਜਾਂ ਨਹੀਂ ਝੱਲਣਾ ਇਹ ਕਿਉਂਕਿ ਛੋਟਾ ਮੋਟਾ ਅੰਕੜਾ ਨਹੀਂ 8 ਸਾਲਾਂ ਦੇ ਵਿੱਚ ਜਿਹੜੀ ਲਾਗਤ ਦੁਗਣੀ ਹੋ ਜਾਣਾ ਸੋ ਆਪਾਂ ਨੂੰ ਉੱਤੋਂ ਇਹ ਲੱਗਦਾ ਵੀ ਇੰਨੀਆਂ ਕੀਮਤਾਂ ਵੱਧ ਗਈਆਂ ਪਰ ਪਿੱਛੋਂ ਜਿਹੜੀ ਲਾਗਤ ਆ ਉਹ ਵੇਖੀ ਆਪਾਂ ਕਿਹੜੇ ਪਾਸੇ ਨੂੰ ਜਾ ਰਹੀ ਹੈ ਹੁਣ ਵੱਡੀ ਪ੍ਰੋਬਲਮ ਹੈ ਇਹ ਵੀ ਆ ਵੀ ਆਪਾਂ ਲੰਮੇ ਸਮੇਂ ਤੋਂ ਇਹ ਵੀ ਹੁਣ ਸੁਣਦੇ ਆ ਰਹੇ ਹਾਂ ਵੀ ਕਾਮਿਆਂ ਦੀ ਘਾਟ ਆ ਕਾਮਿਆਂ ਦੀ ਘਾਟ ਆ ਹਾਲੇ ਕਾਮਿਆਂ ਦੀ ਹੋਰ ਵੀ ਘਾਟ ਵਧਣੀ ਆ ਪਰ ਇਸ ਸਮੇਂ ਚਾਹੇ ਸਾਨੂੰ ਇਹ ਲੱਗ ਰਿਹਾ ਹੋਵੇ ਵੀ ਹਾਂ ਟ੍ਰੇਡੀਜ਼ ਦਾ ਕੰਮ ਥੋੜ੍ਹਾ ਜਿਹਾ ਢਿੱਲਾ ਪਿਆ ਕਿਉਂਕਿ ਘਰਾਂ ਦਾ ਕੰਮ ਢਿੱਲਾ ਪਿਆ ਵਾ ਪਰ 5 ਸਾਲਾਂ ਦੇ ਵਿੱਚ ਇਹ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਸੋ ਇਹ ਵੀ ਸਮੱਸਿਆ ਵੀ 20-30 ਦੇ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲੇ ਹੋਰ ਕੰਮ ਚਾਹੀਦੇ ਨੇ ਹੋ ਸਕਦਾ ਸਟੈਪ ਬੈਕ ਕਰਕੇ ਉਹਦੀ ਵੀ ਤਿਆਰੀ ਨਾਲ ਦੀ ਨਾਲ ਚੱਲ ਰਹੀ ਹੈ ਸਰਕਾਰ ਸ਼ਾਇਦ ਉਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੇ ਵਿਚਾਰ ਦੇ ਵਿੱਚ ਹੁਣ ਵੇਖਿਆ ਜਾਵੇ ਤਾਂ ਕੋਈ ਫਿਲਹਾਲ ਮੌਜੂਦਾ ਸਮੇਂ ਦੇ ਵਿੱਚ ਇਸ਼ਾਰੇ ਕੁਛ ਬਹੁਤ ਵਧੀਆ ਨਹੀਂ ਆ ਆਪਣਾ ਆਪਣੀ ਜੇਬ ਆਪਣਾ ਆਪਣਾ ਪੜਿਆ ਵਿਚਾਰ ਕੇ ਅਤੇ ਉਸ ਹਿਸਾਬ ਦੇ ਨਾਲ ਸਟੈਪ ਲੈਣ ਵਾਲੇ ਨੇ ਹੁਣ ਮਤਲਬ ਜੇ ਆਪਾਂ ਇਹ ਕਹੀਏ ਵੀ ਫਲਾਣੇ ਕੋਲ ਬੜੀ ਵਧੀਆ ਸਲਾਹ ਮਿਲ ਜਾਂਦੀ ਸੀ ਅਤੇ ਉਹ ਸਲਾਹ ਪਹਿਲਾਂ ਇੱਦਾਂ ਹੀ ਵੀ ਸਾਰਾ ਕੁਛ ਵਧੀ ਜਾਂਦਾ ਸੀ ਸਲਾਹਾਂ ਸਾਨੂੰ ਚੰਗੀਆਂ ਲੱਗੀ ਜਾਂਦੀਆਂ ਸੀ ਪਰ ਹੁਣ ਬਹੁਤਿਆਂ ਦੇ ਵੱਸੋਂ ਬਾਹਰ ਆ
1: ਜੀ ਜੀ
0: ਕੋਈ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਤੁਸੀਂ ਆਪਣੀ ਜੇਬ ਵੇਖਣੀ ਆ ਅਤੇ ਉਸ ਹਿਸਾਬ ਦੇ ਨਾਲ ਤੁਸੀਂ ਉਹ ਕਰਨਾ ਨੋ ਡਾਊਟ ਇਸ ਮਾਰਕੀਟ ਨੂੰ ਇਸ ਟਾਈਮ ਦੇ ਉੱਤੇ ਬਾਇਰਸ ਦੀ ਮਾਰਕੀਟ ਕਿਹਾ ਜਾ ਰਿਹਾ ਠੀਕ ਆ ਸੈੱਲ ਕਰਨ ਦੇ ਵਿੱਚ ਉਨਾ ਫਾਇਦਾ ਨਹੀਂ ਆ ਪਰ ਹਾਂ ਮਜਬੂਰੀ ਨੂੰ ਜਿਹੜਾ ਕਰਦਾ ਉਹਨੂੰ ਤਾਂ ਕਰਨਾ ਪੈਣਾ ਹੀ ਆ ਉਹ ਕਹਿੰਦੇ ਹੁੰਦੇ ਆ ਵੀ ਕਈ ਵਾਰੀ ਬੰਦਾ ਇਸੇ ਚੱਕਰ 'ਚ ਵੀ ਮਾਰਿਆ ਜਾਂਦਾ ਆਪਣੇ ਇੱਕ ਕਹਾਵਤ ਹੈ ਵੀ ਬਹੁਤਾ ਜਾਂਦਾ ਵੇਖੀਏ ਥੋੜ੍ਹਾ ਦੇਈਏ ਖਵਾ ਸੋ ਉਹ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਕਿਉਂਕਿ ਜੇਕਰ ਬਹੁਤ ਜ਼ਿਆਦਾ ਕੁਛ ਜਿੱਦਾਂ ਮੈਸੇਜ ਆ ਸਾਡੇ ਵੀਰ ਦਾ ਕਿਉਂਕਿ ਇਹ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ ਕਿਉਂਕਿ ਅੱਗੇ ਚੱਲ ਕੇ ਜੇ ਆਪਾਂ ਦਿਨ ਬ ਦਿਨ ਆਪਾਂ ਵੱਡਾ ਨੁਕਸਾਨ ਕਰਾ ਰਹੇ ਹਾਂ ਤਾਂ ਫਿਰ ਸਿਆਣਿਆਂ ਦੀ ਇਹ ਵੀ ਕਹਾਵਤ ਸਾਨੂੰ ਕੁੱਲ ਮਿਲਾ ਕੇ ਦਿਮਾਗੀ ਤੌਰ ਦੇ ਉੱਤੇ ਤੁਹਾਡਾ ਜਿਹੜਾ ਬੈਲੈਂਸ ਰਹਿਣਾ ਬੜਾ ਜ਼ਰੂਰੀ ਹੈ
1: ਸਿਆਣੇ ਨੇ ਕਹਾਵਤ ਹੋਰ ਵੀ ਕਹੀ ਹੈ ਨਾ ਵੀ ਅਗਲੀ ਲੈਣ ਗਿਆ ਪਿਛਲੀ ਕੁੱਤਾ ਲੈ ਗਿਆ
0: ਆਹੋ
1: ਪਿਛਲਾ ਜੀ ਪ੍ਰੋਪਰ ਪੂਰਾ ਨਹੀਂ ਹੋਇਆ ਇਨਵੈਸਟਮੈਂਟ ਨੂੰ ਭੱਜਿਆ ਸੀ ਨਾ ਉੱਥੇ ਪੈਸੇ ਲੱਗੇ ਤੇ ਪਿਛਲਾ ਵੀ ਔਖਾ ਔਖਾ ਸੌਖਾ ਹੋ ਗਿਆ ਸਿਆਣੇ ਬੜੇ ਸਿਆਣੇ ਸੀ ਨਾ ਭਾਜੀ
0: ਅਤੇ ਕਹਿੰਦੇ ਭਾਅ ਜੀ ਜਸਵਾਲ ਸਾਹਿਬ ਨੂੰ ਪੁੱਛੋ ਵੀ ਉਹ ਲਿਨ ਬਰੁੱਕ ਫਰਾਈਡੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਨੇ ਆਈ ਡੋਂਟ ਨੋ ਕਿ ਮੈਨੂੰ ਭੁਲੇਖਾ ਜਿਹਾ ਲੱਗਦਾ ਆ ਵੀ ਮੈਨੂੰ ਬੜੀ ਵਾਰੀ ਲੱਗਦਾ ਵੀ ਆਹ ਬੰਦਾ ਜਿਹੜਾ ਪੀਜ਼ੇ ਅਤੇ ਪੀਜ਼ਾ ਖਾਈ ਜਾਂਦਾ ਇਹ ਉਹੀ ਲੱਗਦਾ ਆਹ ਮੈਂ ਕੋਲੋਂ ਕਹੀ ਗੱਲ ਪਰ ਉਹ ਦੱਬਾ ਵੈਸੇ ਇਹਨਾਂ ਨੇ ਪੁੱਛਿਆ
1: ਬਾਬਕ ਮੈਂ ਕਹੀ ਹੈ
0: ਅਤੇ ਕਹਿੰਦੇ ਰੀਜਨਲ ਨਿਊ ਸਾਊਥ ਵੇਲ ਨੋਟ ਚੀਪ ਦੇਸ ਡੇਜ਼ ਅਲਬਰੀ ਵਡੋਂਗਾ, ਚਾਰ ਬੈਡਰੂਮ ਘਰ, ਕਹਿੰਦੇ ਕਿ 1100 ਸਕੁਅਰ ਲੈਂਡ, ਰੈਂਟ 750 ਦੇ ਆਸ ਪਾਸ ਆ। ਹਾਂ, ਇੱਥੋਂ ਲੋਕ ਜਾ ਬਹੁਤ ਰਹੇ ਨਾ, ਕੰਟਰੀ ਸਾਈਡ ਇੱਥੋਂ ਵੀ ਜਾ ਰਹੇ ਆ, ਅਤੇ ਇਸ
1: ਲਿਮਿਟਡ ਜਿਹੇ ਘਰ ਬਣੇ ਹੁਣ, ਜਦੋਂ ਦੀ ਕੰਟਰੀ ਸਾਈਡ ਦੀ PR ਵਗੈਰਾ ਪਾਈਆਂ, ਉਹ ਵੀ ਫਰਕ ਪੈਂਦਾ ਨਾ ਭਾਈ,
0: ਜਾਂ ਹੈਰਾਨੀ ਦੀ ਗੱਲ ਆ, 750 ਰੈਂਟ
1: ਬੱਲੇ
0: ਬੱਲੇ ਵੱਡੀ ਗੱਲ ਆ। ਇਹ ਗੱਲ ਕੱਲ੍ਹ ਦੀਆਂ ਗੱਲਾਂ ਵਾ, 250-300 ਵਾਲੀਆਂ, ਜਿੱਦਾਂ ਕੌਫੀ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਹੁਣ ਕੌਫੀ ਵੇਖ ਲਓ ਤੁਸੀਂ, 250-300 ਆਮ ਜੀ ਹੁੰਦੀ ਸੀ, ਇੱਕਦਮ ਤੁਸੀਂ ਐਂ ਜਿੱਦਾਂ ਸੁੱਤੇ ਉੱਠੇ ਹੋ, ਅਗਲਾ ਕਹਿੰਦਾ $7, ਦਿਮਾਗ ਖਰਾਬ ਹੋ ਗਿਆ,
1: ਸੈਵਨ ਇਲੈਵਨ ਚਲੀ ਗਏ,
0: ਮਤਲਬ ਲੱਗਦਾ ਹੀ ਝਟਕਾ 7-11 ਵਾਲਿਆਂ ਨੂੰ, ਬਾਕੀਆਂ ਨੂੰ ਤਾਂ ਡੇਲੀ ਪਤਾ ਲੱਗਦਾ ਰਹਿੰਦਾ।
1: ਨਹੀਂ, ਪਰ ਕਈ ਵਾਰ ਕੌਫੀ ਲੈਣ ਵਾਸਤੇ ਉਹ 2-3 ਕਿਲੋਮੀਟਰ ਜਾਂਦੇ ਆ, ਤੇਲ ਹੋ ਕੇ ਆਉਂਦੇ, ਫਿਰ ਕੌਫੀ ਲੈਣੀ ਸਸਤੀ ਮਿਲਦੀ ਹੈ। ਨਹੀਂ ਵੇਖਦੇ ਮੈਂ ਗਿਆ ਕਿੰਨਾ ਕੰਮ, ਟਾਈਮ ਕਿੰਨਾ ਸਪੈਂਡ ਕਰਕੇ ਆਇਆ, ਜੇ ਸਪੈਸ਼ਲ ਰਾਹ ਨੂੰ ਜਾਂਦੇ ਫਿਰ ਤਾਂ ਚਲੋ ਫੜ ਲਵੇ ਕੌਫੀ।
0: ਹਾਂ, ਉਹ ਤਾਂ ਚਲੋ ਅਲੱਗ ਗੱਲ ਆ, ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਆ।
1: ਇਹ ਟੈਗਲਾਈਨ ਨਾ ਰੱਖਣੀ ਵੀ ਸ਼ੌਂਕ ਦਾ ਭਾਜੀ, ਕੋਈ ਸ਼ੌਂਕ ਨਹੀਂ ਵੀ ਯਕੂਜੀ, ਭਾਵੇਂ ਸਾਡੇ ਘਰ 'ਚ ਲੱਗਿਆ ਪਰ ਨਾਤੇ ਸੀ ਕਦੀ ਨਹੀਂ, ਪਰ ਸ਼ੌਂਕ ਦਾ ਕਦੀ ਕੋਈ ਮੁੱਲ ਨਹੀਂ।
0: ਸੋਨਾ ਹੀ ਲਵਾਇਆ ਵਾ, ਵਹੁਟੀ ਕਹਿ ਸਕਦੀ ਹੈ ਸੋਨਾ, ਪਰ ਆਪਾਂ ਪਰਵਾਹ ਨਹੀਂ ਮਾਰੀ ਦੀ, ਆਪਾਂ ਨੂੰ ਖਰਚਾ ਕੀਤਾ ਤੇ ਕੀਤਾ। ਚਲੀਏ ਫਿਰ, ਆਪਾਂ
1: ਚਲੀਏ
0: ਲੈਣੇ ਜੀ ਜਾਂਚ ਤੁਹਾਡੇ ਕੋਲੋਂ, ਕਿਆ ਸੁਣਿਆ, ਮਾਫ
1: ਬਿਲਕੁਲ
0: ਲੈਣੇ
1: ਪਰਮਾਤਮਾ ਤੁਹਾਡੇ ਕਾਰੋਬਾਰ ਤਰੱਕੀਆਂ ਦੇ ਜੀ।
0: ਬਿਲਕੁਲ,
1: ਜਿਵੇਂ ਠੀਕ ਲੱਗਦਾ ਜੀ, ਤੁਸੀਂ ਆਪਣੇ ਹਿਸਾਬ ਨਾਲ ਆਪਣੀ ਚਾਦਰ ਨੂੰ ਵੇਖ ਕੇ ਚੱਲੀਏ ਤਾਂ ਜ਼ਿਆਦਾ ਵਧੀਆ ਵਾ, ਬਟ ਕਿਸੇ ਨੂੰ ਵੇਖ ਕੇ ਹੋ ਸਕਦਾ ਕਿਸੇ ਨੇ ਐਕਸਟੈਂਡ ਕਰਾਈ ਹੋਵੇ।
0: ਬਿਲਕੁਲ, ਰੱਬ ਉਹਨੇ ਕਜੋਗਾ ਤੁਹਾਨੂੰ ਕਰਕੇ ਰੱਖੇ।
1: ਹਾਂ, ਪਰ ਇੰਨਾ ਵੀ ਸਮਾਂ ਜ਼ਰੂਰ ਕੱਢ ਕੇ ਰੱਖੋ, ਜੋ ਪਿਛਲੇ ਮੇਰਾ ਭਾਜੀ ਆਪਣਾ ਤਜਰਬਾ ਰਿਹਾ ਵੀ ਕੰਮਾਂ ਕਰਨ ਦੇ ਨਾਲ ਨਾਲ ਇਸ ਟਾਈਮ ਸਾਡੀਆਂ ਫਿਜ਼ੀਕਲ ਐਕਟੀਵਿਟੀ ਜਿਹੜੇ ਬੱਚੇ ਕਰ ਰਹੇ ਆ, ਸਪੋਰਟਸ ਨਾਲ ਜੁੜੇ ਹੋਏ ਆ, ਅਸੀਂ ਨਾਲ ਲੈ ਕੇ ਜਾਈਦਾ ਵੀ ਉਹਦੇ ਲਈ ਟਾਈਮ ਕੱਢਦੇ ਪਏ ਹਾਂ ਤਾਂ ਚੰਗਾ ਲੱਗਦਾ ਵੀ ਸਾਨੂੰ ਆਪਣੇ ਲਈ ਵੀ, ਨਹੀਂ ਤਾਂ ਸਾਰੀ ਉਮਰ ਦਾ ਕੰਮ ਕਰੀ ਗਏ ਹਾਂ ਅਸੀਂ, ਅਤੇ ਥੋੜ੍ਹਾ ਟਾਈਮ ਕੱਢ ਕੇ ਰੱਖੀਏ ਅਤੇ ਸਾਡੀ ਅਸਲੀ ਰੈਸਪੋਂਸ ਸਾਡੇ ਬੱਚੇ ਰਹਿਣੇ, ਜਿਹੜੇ ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਰਾਹ ਪਾਵਾਂਗੇ ਤਾਂ ਜੇ ਜੁੜੇ ਰਹਾਂਗੇ ਤਾਂ ਚੰਗੇ ਰਾਹ ਪੈ ਜਾਣਗੇ।
0: ਆ ਮੁੜ ਕੇ ਔਖਾ ਮੁੜ ਕੇ ਸਾਰਾ ਟਾਈਮ ਕੱਢ ਕੇ ਫਿਰ ਸਾਨੂੰ ਇਹ ਲੱਗਦਾ ਵੀ ਹਾਏ ਆਪਾਂ ਇੱਥੇ ਵੀ ਟਾਈਮ ਨਹੀਂ ਦਿੱਤਾ, ਜਿੱਦਾਂ ਅਸੀਂ ਆਪਣੇ ਬਾਰੇ ਕਹਿ ਦਿੰਦੇ ਹਾਂ ਵੀ ਉਹ ਜੇ ਕਿਤੇ ਉੱਥੇ ਫੈਸਿਲਿਟੀਆਂ ਹੁੰਦੀਆਂ ਨਾ ਤਾਂ ਮੈਂ ਵੀ ਰਣਜੀ ਖੇਡ ਜਾਣਾ ਸੀ,
1: ਹੈ ਨਾ।
0: ਅਤੇ ਫਿਰ ਉਹ ਨਾ ਹੋਵੇ ਵੀ ਆਪਾਂ ਬੱਚੇ ਬਾਰੇ ਵੀ ਕਹੀਏ ਵੀ ਜੇ ਕਿਤੇ ਉਦੋਂ ਕਿਤੇ ਸਮੇਂ ਸਿਰ ਕਿਤੇ ਕੰਮ ਘਟਾਇਆ ਹੁੰਦਾ ਨਾ ਤਾਂ ਬੱਚਾ ਵੀ ਸਾਡਾ
1: ਨਾ ਲਿਆ ਹੁੰਦਾ, ਪਲਾਟ ਨਾ ਲਿਆਉਂਦਾ ਨਾ, ਉਹਦੀ ਕਿਸ਼ਤਾਂ 'ਚ ਜਾਣਾ ਪੈਂਦਾ ਸੀ ਐਕਸਟਰਾ ਟਾਈਮ ਲਾਉਣ ਵਾਸਤੇ।
0: ਸੋ ਇਹ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ, ਕਹਿਣ ਦਾ ਮਤਲਬ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਸਾਰਾ ਕੁਛ, ਉਹ ਸਾਰਾ ਕੁਛ ਭੁੱਗ ਪਗਾ ਕੇ ਜੇ ਫਿਰ ਟਾਈਮ ਬਚਦਾ ਵਾ, ਜਿੰਨੀ ਕੁ ਕਮਾਈ ਹੁੰਦੀ ਹੈ ਤਾਂ ਉਹਦੇ ਵਿੱਚ ਜਿੰਨਾ ਵੀ ਹੁੰਦਾ ਵਾ ਵੱਧ ਚੜ੍ਹ ਕੇ ਕਰੋ ਤੁਸੀਂ। ਅਤੇ ਆਪਾਂ ਲੈਂਦੇ ਹੁਣ ਤੁਹਾਡੇ ਕੋਲੋਂ ਜਾ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣਾ ਪਰਿਵਾਰ ਦਾ ਆਪਣੇ ਜੇਬ ਦਾ ਖਿਆਲ ਰੱਖੋ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 2 ਤਰੀਕ ਆ ਸਤੰਬਰ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ ਸਰਕਾਰ ਮਹਿੰਗਾਈ ਭੱਤੇ ਦੇ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ ਖਿਲਾਫ ਜਿਹੜਾ ਹੈ ਸੁਪਰੀਮ ਕੋਰਟ 'ਚ ਚਲੀ ਗਈ ਹੈ। ਸਪੈਸ਼ਲੀ ਪਟੀਸ਼ਨ 'ਚ ਕਹਿ ਕੇ 15 ਦਿਨਾਂ ਦੇ ਅੰਦਰ ਅੰਦਰ 14,191 ਕਰੋੜ ਰੁਪਏ ਦੀ ਜਿਹੜੀ ਡੀਏ ਦੀ ਅਦਾਇਗੀ ਹੈ ਉਹ ਮੁਲਾਜ਼ਮਾਂ ਨੂੰ ਨਹੀਂ ਕੀਤੀ ਜਾ ਸਕਦੀ। ਉਧਰ ਸੁਪਰੀਮ ਕੋਰਟ ਨੇ ਕਾਕਰੋਚ ਪ੍ਰਦਰਸ਼ਨਕਾਰੀਆਂ ਖਿਲਾਫ ਸਾਰੇ ਪਰਚੇ ਰੱਦ ਕਰ ਦਿੱਤੇ ਨੇ ਤੇ ਹੁਣ ਸੀਜੇਪੀ ਨੇ 5 ਸਤੰਬਰ ਦਾ ਜਿਹੜਾ ਦਿੱਲੀ ਮਾਰਚ ਦਾ ਸੱਦਾ ਸੀ ਉਹ ਵੀ ਵਾਪਸ ਲੈ ਲਿਆ। ਉਧਰ ਇੱਕ ਖਬਰ ਝਾਰਖੰਡ ਤੋਂ ਹੈ, ਝਾਰਖੰਡ SIR ਦੇ ਦੌਰਾਨ ਬੀਜੇਪੀ ਏਜੰਟਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਕੱਟਣ ਲਈ BLOs ਨੂੰ ਜਿਹੜੇ ਹੈਗੇ ਆ Form 7 ਭਰ ਕੇ ਦਿੱਤੇ ਨੇ ਤੇ ਪਰ BLO ਨੇ ਉਹ ਫਾਰਮ ਜਿਹੜੇ ਹੈਗੇ ਆ ਉਹ ਰਿਜੈਕਟ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹਨਾਂ ਦੀਆਂ ਜਿਹੜੇ ਜਾਇਜ਼ ਵੋਟਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਨਹੀਂ ਕੱਟੀਆਂ ਜਾ ਸਕਦੀਆਂ ਤਾਂ ਇਹਦੇ ਨਾਲ। ਪਰ ਇਹਦੇ ਨਾਲ ਹੀ ਇਹ ਕਹਿ ਕਿ ਇਹਦੇ ਤੇ ਜਿਹੜੀ ਆ ਉਹ ਅੱਗੋਂ ਛਾਣਬੀਣ ਕੀਤੀ ਜਾਏਗੀ ਤੇ ਛਾਣਬੀਣ ਤੋਂ ਬਾਅਦ ਹੀ ਜਿਹੜੀਆਂ ਵੋਟਾਂ ਨੇ ਉਹ ਕੱਟੀਆਂ ਜਾ ਸਕਦੀਆਂ ਨੇ। ਤੇ ਉਧਰ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਜਿਹੜਾ ਹੈਗਾ ਕਿਸਾਨਾਂ ਦਾ ਉਹ ਮੋਰਚਾ ਸ਼ੁਰੂ ਕਰ ਲਿਆ, ਉਹਨਾਂ ਨੇ ਆਪਣਾ ਧਰਨਾ 7 ਦਿਨ ਦਾ ਤੇ ਇਸ ਕਰਕੇ ਹੁਣ ਚੰਡੀਗੜ੍ਹ ਦੇ ਆਲੇ ਦੁਆਲੇ ਵੀ ਕਾਫੀ ਰੌਣਕਾਂ ਜਿਹੜੀਆਂ ਉਹ ਲੱਗ ਗਈਆਂ ਰਹੀਆਂ ਨੇ ਤੇ ਉਹ ਖਾਸ ਕਰਕੇ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜੇ ਟ੍ਰੇਡ ਆ ਕੁਛ ਭਾਰਤ ਦੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਜੋ ਕਿਸਾਨੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਜਿਹੜਾ ਤੁਸੀਂ ਪੰਜਾਬ ਸਰਕਾਰ ਦੇ ਬਾਰੇ ਦੱਸਿਆ ਕਿ ਹੁਣ ਸੁਪਰੀਮ ਕੋਰਟ ਚਲੇ ਗਏ ਨੇ, ਅਸਲ ਦੇ ਵਿੱਚ ਇੰਨਾ ਵੱਡਾ ਅਮਾਊਂਟ ਚਲੋ ਨਹੀਂ ਦਿੱਤਾ ਜਾ ਸਕਦਾ ਪਰ ਇੰਨਾ ਵੱਡਾ ਅਮਾਊਂਟ ਹੌਲੀ ਹੌਲੀ ਜਮ੍ਹਾਂ ਹੋ ਗਿਆ, ਇਹ ਵੀ ਇੱਕ ਵੱਡੀ ਗੱਲ ਆ। ਅਤੇ ਜੇ ਹੁਣ ਨਹੀਂ ਦਿੱਤਾ ਜਾ ਸਕਦਾ ਤਾਂ ਕਦੋਂ ਦਿੱਤਾ ਜਾ ਸਕਦਾ? ਫਿਰ ਬੜੇ ਸਾਰੇ ਸਵਾਲ ਇਹਦੇ ਵਿੱਚੋਂ ਹੀ ਅੱਗੇ ਨਿਕਲ ਰਹੇ ਨੇ ਕਿ ਇਹ ਫਿਲਹਾਲ ਮਤਲਬ ਟਾਲਣ ਦੀ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ।
1: ਇੱਕ ਤਾਂ ਦੇਖੋ ਬਿਲਕੁਲ ਟਾਲਣ ਵਾਲੀ ਗੱਲ ਤਾਂ ਹੈ ਹੀ ਹੈ, ਦੂਜੀ ਇਹ ਹੈ ਕਿ ਇਹ ਸਰਕਾਰ ਨੇ ਜਿਹੜਾ ਹੈਗਾ 4.5 ਸਾਲ ਪਹਿਲਾਂ ਜਦੋਂ ਆਈ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਇਹ ਸਾਰਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣਗੀਆਂ, ਵਾਰ ਵਾਰ ਇਹ ਕਿਹਾ ਜਾਂਦਾ ਰਿਹਾ ਤੇ ਪਰ ਹਰ ਵਾਰ ਜਿਹੜੀਆਂ ਉਹ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਨੇ ਜਿਹੜੀਆਂ ਉਹ ਡਿਊ ਹੁੰਦੀਆਂ ਰਹੀਆਂ ਤੇ ਉਹ ਹੁਣ ਇਸ ਹਿਸਾਬ ਦੇ ਨਾਲ ਜਿਹੜਾ ਹੈਗਾ DA ਹੈ ਜੇ ਜਿਹੜਾ ਉਹ 18% ਤੱਕ ਜਿਹੜਾ ਉਹ ਪਹੁੰਚ ਗਿਆ ਤੇ ਹੁਣ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਤੇ ਪੈਨਸ਼ਨਰਾਂ ਦੇ ਹਿਸਾਬ ਨਾਲ ਜਿਹੜੀ ਇਹ ਅਮਾਊਂਟ ਹੈ ਜਿਹੜੀ ਹੁਣ ਪੇਬਲ ਹੈ ਜਿਹੜੀ ਸਰਕਾਰ ਵੱਲੋਂ 14,191 ਕਰੋੜ ਦੀ ਜਿਹੜੀ ਉਹ ਬਣਦੀ ਹੈ। ਵਾਕਈ ਇਹ ਗੱਲ ਠੀਕ ਹੈ ਕਿ ਇਹ ਪੈਸੇ ਨਹੀਂ ਦਿੱਤੇ ਜਾ ਸਕਦੇ ਪਰ ਇਹ ਕਿ ਇਹ ਪੈਸੇ ਸਿਰ ਚੜਾਏ ਕਿਉਂ ਗਏ, ਇੱਕ ਤਾਂ ਇਹ ਵੱਡੀ ਗੱਲ ਹੈ। ਦੂਜੀ ਗੱਲ ਜਦੋਂ ਕੋਈ ਵੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੈ, ਹੁਣ ਜਿਵੇਂ ਕਾਂਗਰਸ ਹੈ BJP ਹੈ, ਉਹ ਸਾਰੇ ਮੁਲਾਜ਼ਮਾਂ ਦੇ ਨਾਲ ਤੁਰੀਆਂ ਫਿਰਦੀਆਂ ਨੇ ਕਿ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਹਾਂ, ਅਕਾਲੀ ਦਲ ਕਹਿੰਦੇ ਕਿ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਹਾਂ, ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਫਿਰ ਉਹ ਅੱਖਾਂ ਜਿਹੜੀਆਂ ਫੇਰ ਜਾਂਦੀਆਂ। ਇਹੀ ਜਿਹੜੀ ਪੋਜੀਸ਼ਨ ਇਹਨਾਂ ਦੀ ਰਹੀ ਹੈ ਜਿਹੜੀ ਇਹ ਪਾਰਟੀ ਆਪਣੀ ਆਮ ਆਦਮੀ ਪਾਰਟੀ ਹੈ। ਤੇ ਹੁਣ ਇਹਨਾਂ ਨੇ ਇੱਕ ਬੜਾ ਹੀ ਜਿਹੜਾ ਹੈ ਹੋਰ ਇੱਕ ਬਹਾਨਾ ਘੜਿਆ ਕਿ ਪੰਜਾਬ ਦੇ ਮੁਲਾਜ਼ਮ ਜਿਹੜੇ ਪਹਿਲਾਂ ਹੀ ਵੱਧ ਤਨਖਾਹਾਂ ਲੈ ਰਹੇ ਨੇ ਤੇ ਇਸ ਕਰਕੇ ਵੀ ਜਿਹੜਾ ਹੈਗਾ ਜੇ ਇਹਨਾਂ ਨੂੰ ਜਿਹੜੇ ਪੁਰਾਣੇ ਭੱਤੇ ਦੇ ਨਾਲ ਉਹਨਾਂ ਦੀਆਂ ਜਿਹੜੇ ਬਾਕੀ ਸੂਬਿਆਂ ਦੇ ਮੁਲਾਜ਼ਮ ਨੇ ਜਾਂ ਸੈਂਟਰ ਦੇ ਮੁਲਾਜ਼ਮ ਨੇ ਕੇਂਦਰ ਸਰਕਾਰ ਦੇ, ਉਹਨਾਂ ਨੂੰ ਅਜੇ ਵੀ ਉਹਨਾਂ ਦੀ ਤਨਖਾਹ ਵੱਧ ਹੈ, ਉਹਨਾਂ ਨੇ ਇੱਕ ਬਕਾਇਦਾ ਲਿਸਟ ਜਿਹੜੀ ਆ ਉਹ ਨਾਲ ਜਿਹੜੀ ਅਟੈਚ ਕੀਤੀ ਹੈ ਜੋ ਉਹਨਾਂ ਨੇ SLP ਜਿਹੜੀ ਹੁਣ ਪਾਈ ਹੈ। ਇਹ ਦਲੀਲ ਉਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਦਿੱਤੀ ਸੀ ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਗੱਲ ਉਹਨਾਂ ਦੀ ਨਹੀਂ ਮੰਨੀ ਗਈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਅੱਡ ਅੱਡ ਦੋ ਮਾਮਲੇ ਇਹਦੇ ਤੇ ਦੋ ਪਟੀਸ਼ਨਾਂ ਤੇ ਚੱਲ ਰਹੇ ਸੀ ਕੇਸ ਤੇ ਉਹ ਇਕੱਠਾ ਕਰਕੇ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਡਬਲ ਮਾਫ ਕਰਨਾ ਹਾਈ ਕੋਰਟ ਦੇ ਡਬਲ ਬੈਂਚ ਨੇ ਜਿਹੜਾ ਸੀ ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਦੇਤਾ ਤੇ ਜੋ ਹੈ ਉਹ ਹੁਣ ਇਸ ਕਰਕੇ ਇਹਨਾਂ ਕੋਲ ਜਾਂ ਤਾਂ ਇਹ ਸੀ ਕਿ ਕੋਈ ਨਾ ਕੋਈ ਵਿੱਚ ਵਿਚਾਰੇ ਦਾ ਰਸਤਾ ਅਖਤਿਆਰ ਕਰਦੇ ਤੇ ਜਾਂ ਫਿਰ ਉਹਨਾਂ ਕੋਲ ਦੂਜਾ ਇਹ ਸੀ ਕਿ ਇਹ ਹੁਣ ਉਹਨੂੰ ਅੱਗੋਂ ਚੈਲੰਜ ਕਰਦੇ ਤੇ ਇਹਨਾਂ ਨੇ ਹੁਣ ਸਟੇ ਦੀ ਮੰਗ ਕੀਤੀ ਹੈ ਕਿ ਜਿਹੜਾ ਹਾਈ ਕੋਰਟ ਦਾ ਜਿਹੜਾ ਫੈਸਲਾ ਉਹਨੂੰ ਸਟੇ ਕੀਤਾ ਜਾਵੇ ਤੇ ਪਰ ਉਹ ਸਟੇ ਅੱਗੇ ਸੁਪਰੀਮ ਕੋਰਟ ਦੇ ਉਹਦੇ ਤੇ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਤੇ ਨਿਰਭਰ ਕਰਦਾ ਤੇ ਪਰ ਸਰਕਾਰ ਨੇ ਕੋਈ ਵਿੱਚ ਵਿਚਾਲੇ ਦਾ ਕੋਈ ਇਹੋ ਜਿਹਾ ਫਾਰਮੂਲਾ ਜਿਹੜਾ ਹੈ ਫਿਲਹਾਲ ਜਿਹੜਾ ਉਹ ਨਹੀਂ ਦਿੱਤਾ ਕਿ ਜਿਹੜੀ ਇਹ ਅਦਾਇਗੀ ਹੈ ਜਾਂ ਅਮਾਊਂਟ ਹੈ ਇਸ ਤਰੀਕੇ ਦੇ ਨਾਲ ਅਦਾ ਕੀਤਾ ਜਾ ਸਕਦਾ, ਕਿਉਂਕਿ ਹੋਰ ਬਹੁਤ ਸਾਰੇ ਢੰਗ ਤਰੀਕੇ ਹੁੰਦੇ। ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੁਛ ਪੈਸੇ ਜਿਹੜੇ ਹੈਗੇ ਉਹ ਸਰਕਾਰ ਦੇ ਦੇਗੀ, ਬਾਕੀ ਕਿਸ਼ਤਾਂ ਕਰ ਲਏਗੀ ਕਿ ਅਸੀਂ ਨਾਲ ਨਾਲ ਮੁਲਾਜ਼ਮਾਂ ਨੂੰ ਜਿਹੜੀ ਹੈ ਉਹ ਦੇ ਜਾਂਦੇ ਹਾਂ। ਤੇ ਅਗਲੀ ਗੱਲ ਜਿਹੜੀ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਜਿਹੜੇ ਹੈਗੇ ਪੇ ਕਮਿਸ਼ਨ ਬਣਦੇ ਆ, ਤੇ ਹਰ 10 ਸਾਲ ਬਾਅਦ ਜਿਹੜਾ ਹੈਗਾ ਉਹ ਪੇ ਕਮਿਸ਼ਨ ਬਣਦਾ, ਤੇ ਉੱਥੇ ਉਹਨਾਂ ਦੀਆਂ ਨਵੀਆਂ ਨਵੀਆਂ ਜਿਹੜੀਆਂ ਨੇ ਉਹ ਫਿਰ ਅੱਗੋਂ ਜੋ ਰਿਪੋਰਟਾਂ ਆਉਂਦੀਆਂ ਨੇ ਇਸ ਤਰ੍ਹਾਂ ਦੀ ਗੱਲ। ਇਹ ਅਸਲ ਚ ਪੰਜਾਬ ਦੇ ਵਿੱਚ ਕਾਫੀ ਇਹ ਮਾਮਲਾ ਉਲਝਿਆ, ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਵੀ ਇਸ ਮਾਮਲੇ ਨੂੰ ਉਲਝਾਇਆ। ਇਹ ਨਹੀਂ ਕਿ ਸਾਰਾ ਇਸੇ ਸਰਕਾਰ ਦੀ ਗੱਲ ਹੈ। ਹੁਣ ਜਿਵੇਂ ਉਹਨਾਂ ਨੇ ਜਦੋਂ ਪੇ ਕਮਿਸ਼ਨ ਵਾਲੇ ਮਾਮਲੇ ਸ਼ੁਰੂ ਹੋਏ, ਇਹਨਾਂ ਨੇ ਕੋਈ ਆਪਣਾ ਪੇ ਕਮਿਸ਼ਨ ਜਿਹੜਾ ਹੈ ਉਸ ਰੂਪ ਚ ਨਹੀਂ ਉਦੋਂ ਬਾਅਦ ਬਿਠਾਇਆ। ਜਦੋਂ ਬਿਠਾਇਆ ਤਾਂ ਫੇਰ ਲੰਬਾ ਸਮਾਂ ਇਹ ਉਹਦੀ ਕੋਈ ਰਿਪੋਰਟ ਨਹੀਂ ਲਾਗੂ ਹੋਈ, ਪਹਿਲਾਂ ਰਿਪੋਰਟ ਲੇਟ ਆਈ, ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ। ਇਹ ਪਿਛਲੀਆਂ ਸਰਕਾਰਾਂ ਵੇਲੇ ਤੋਂ ਜਿਹੜਾ ਇਹ ਮਸਲਾ ਜਿਹੜਾ ਇਹ ਰੇੜਕਾ ਚੱਲਦਾ ਆ ਰਿਹਾ। ਤੇ ਫੇਰ ਇਹ ਹੈ ਕਿ ਉਸ ਤੋਂ ਬਾਅਦ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਹੱਥ ਚ ਹੁੰਦੀ ਹੈ ਗੱਲ, ਤੇ ਬਾਕੀ ਜਿਹੜੇ ਹੈਗੇ ਸਰਵਿਸ ਸਹੂਲਤਾਂ ਪੰਜਾਬ ਦੇ ਆਪਣੇ ਨੇ, ਤੇ ਉਸ ਦੇ ਮੁਤਾਬਕ ਜਿਹੜੀਆਂ ਤਨਖਾਹਾਂ ਫਿਕਸ ਕੀਤੀਆਂ ਹੋਈਆਂ ਨੇ, ਤੇ ਉਹਨਾਂ ਨੂੰ ਵੀ ਕਦੇ ਜਿਹੜਾ ਹੈ ਜੇ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਜਾ ਕੇ ਕਰ ਰਿਹਾ, ਵੈਸੇ ਕਦੇ ਐਡਮਿਨਿਸਟ੍ਰੇਟਿਵ ਲੈਵਲ ਤੇ ਕਦੇ ਇਹਨਾਂ ਸਕੇਲਾਂ ਨੂੰ ਜਾਂ ਹੋਰ ਰਿਵਿਊ ਨਹੀਂ ਕੀਤਾ ਗਿਆ। ਇਹਦਾ ਕਾਰਨ ਇਹ ਵੀ ਹੈ ਕਿ ਜਿਹੜੇ ਪੇ ਕਮਿਸ਼ਨ ਆਮ ਤੌਰ ਤੇ ਹੁੰਦਾ ਸੀ, ਜਿਹੜਾ ਸੈਂਟਰ ਦਾ ਪੇ ਕਮਿਸ਼ਨ ਆ ਉਸੇ ਨੂੰ ਅੱਗੋਂ ਜਿਹੜਾ ਸੀ ਉਹ ਮੰਨ ਲਿਆ ਜਾਂਦਾ ਸੀ, ਤਾਂ ਉਹਦੇ ਹਿਸਾਬ ਨਾਲ ਹੀ ਜਿਹੜਾ ਇਹ ਗੱਲਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਸੀ। ਤੇ ਪਰ ਉਹ ਹੈ ਕਿ ਪਿਛਲੀਆਂ ਸਰਕਾਰਾਂ ਨੇ ਖੈਰ ਉਹਨਾਂ ਨੇ ਵੀ ਭਾਵੇਂ DA ਜਿਹੜਾ ਸੀਗਾ ਉਹ ਏਦਾਂ ਲਟਕਦਾ ਰਿਹਾ, ਪਰ ਉਹਨਾਂ ਦਾ ਮੇਰਾ ਖਿਆਲ ਕੋਈ ਡਿਊ ਹੈ ਨਹੀਂ ਹੈ, ਤੇ ਡਿਊ ਜਿਹੜਾ ਹੈਗਾ ਸਾਰਾ ਉਹ ਇਸੇ ਸਰਕਾਰ ਦਾ ਹੀ ਹੈ ਜੋ ਮੁਲਾਜ਼ਮਾਂ ਵੱਲ ਜਿਹੜਾ ਹੈਗਾ ਦੇਣਾ ਬਣਦਾ। ਤੇ ਹੁਣ ਇਹਦੇ ਨਾਲ ਇੱਕ ਪੈਨਸ਼ਨ ਦਾ ਮਾਮਲਾ ਜੁੜਿਆ ਹੋਇਆ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਪੈਨਸ਼ਨ ਬੰਦ ਕਰਤੀ ਸੀ ਕਿ ਇਸ ਤੋਂ ਬਾਅਦ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਆਉਣਗੇ ਤੇ ਉਹਨਾਂ ਨੂੰ ਜਿਹੜੀ ਆ ਉਹ ਪੈਨਸ਼ਨ ਨਵੇਂ ਰੂਲਾਂ ਦੇ ਮੁਤਾਬਕ ਦਿੱਤੀ ਜਾਊਗੀ, ਜਿਹਦੇ ਵਿੱਚ ਬਹੁਤ ਕਿ ਉਹਦੇ ਚ ਕੰਟਰੀਬਿਊਟ ਕਿੰਨਾ ਕਰਦੇ ਉਸ ਹਿਸਾਬ ਦੇ ਨਾਲ ਉਹਨਾਂ ਦੀ ਬੜੀ ਨੋਮੀਨਲ ਜੀ ਜਿਹੜੀ ਬਹੁਤ ਥੋੜੀ ਪੈਨਸ਼ਨ ਜਿਹੜੀ ਆ ਉਹ ਬਣਦੀ ਸੀ। ਹੁਣ ਇਹ ਇਸ਼ੂ ਵੀ ਜਿਹੜਾ ਵਿੱਚੋਂ ਉਭਰਿਆ, ਤੇ ਪਰ ਇਹ ਸਾਰਾ ਮਾਮਲਾ ਹਾਲਾਂਕਿ ਪੰਜਾਬ ਦੀ ਜਿਹੜੀ ਇਸ ਮੌਜੂਦਾ ਸਰਕਾਰ ਹੈ ਇਹਨੇ ਇਹ ਕਿਹਾ ਸੀ ਕਿ ਜਿਹੜੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ, ਪਰ ਕਿਉਂਕਿ ਉਹ ਪੈਸਾ ਜਿਹੜਾ ਹੈਗਾ ਉਹ ਸਾਰਾ ਗਵਰਨਮੈਂਟ ਆਫ ਇੰਡੀਆ ਦੇ ਉਸ ਅਕਾਊਂਟ ਜਾਂਦਾ, ਉਹ ਗੱਲ ਵੀ ਸਿਰੇ ਨਹੀਂ ਚੜੀ। ਤੇ ਪਰ ਇਹ ਹੁਣ ਮੁਲਾਜ਼ਮਾਂ ਦੇ ਨਾਲ ਜਿਹੜਾ ਹੈ ਆਡਾ ਕਾਫੀ ਸਮੇਂ ਤੋਂ ਇਹਦਾ ਸਰਕਾਰ ਦਾ ਜਿਹੜਾ ਉਹ ਚੱਲ ਰਿਹਾ ਹੈਗਾ। ਪਿੱਛੇ ਜੇ ਜਿਹੜਾ ਹੈਗਾ ਮੁਜ਼ਾਹਰਾ ਵੀ ਉਹਨਾਂ ਨੇ ਇੱਕ ਦਿਨ ਦੀ ਹੜਤਾਲ ਵੱਡੀ ਹੜਤਾਲ ਵੀ ਕੀਤੀ, ਤੇ ਉਸ ਹੜਤਾਲ 27 ਮੇਰਾ ਖਿਆਲ ਹੈ ਇਸੇ ਅਗਸਤ ਨੂੰ ਜਿਹੜੀ ਲੰਘੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫੇਰ ਉਹਨਾਂ ਨੇ ਸੱਦਾ ਦਿੱਤਾ ਸਤੰਬਰ ਦੇ ਵਿੱਚ ਐਜੀਟੇਸ਼ਨ ਦਾ, ਪਰ ਇਨ ਬਿਟਵੀਨ ਜਿਹੜਾ ਹੈਗਾ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਈ ਹੈ ਪੰਜਾਬ ਸਰਕਾਰ, ਤੇ ਹੁਣ ਜਿਹੜੀ ਪਟੀਸ਼ਨ ਜਿਹੜੀ ਦਿੱਤੀ ਹੈ ਸਪੈਸ਼ਲੀ ਪਟੀਸ਼ਨ ਜਿਹੜੀ ਦਿੱਤੀ ਹੈ, ਤੇ ਉਹਦੇ ਜਿਹੜਾ ਹੈਗਾ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੈਂਟਰ ਦੇ ਸਕੇਲ ਨੇ ਉਹਦੇ ਮੁਤਾਬਕ ਅਸੀਂ ਮਹਿੰਗਾਈ ਭੱਤਾ ਦੇਣ ਲਈ ਜਿਹੜਾ ਤਿਆਰ ਆ। ਉਹ ਤਾਂ ਐਵੇਂ ਇੱਕ ਬਹਾਨਾ ਜਾਂ ਟਿੰਡ ਚ ਕਾਨਾ ਪਾਉਣ ਵਾਲੀ ਗੱਲ ਹੈ, ਨਾ ਹੀ ਇਹ ਹੁਣ ਇੰਨਾ ਸੌਖਾ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਲੀਗਲੀ ਜਿਹੜਾ ਹੈਗਾ ਇਹਨੂੰ ਕਨਵਿੰਸ ਕਰਾਉਣਾ ਮੇਰਾ ਖਿਆਲ ਬਹੁਤ ਔਖਾ ਹੈ। ਹਾਂ ਇੰਨਾ ਕਹਿ ਕੇ ਇਹਨਾਂ ਨੂੰ ਕੁਛ ਰਾਹਤ ਮਿਲ ਸਕਦੀ ਹੈ ਇਹਦੇ ਤੇ ਜਾਂ ਸਟੇ ਮਿਲ ਸਕਦੀ ਹੈ ਕਿ ਇਹਨੂੰ ਕੇਸ ਨੂੰ ਅਜੇ ਦੇਖਦੇ ਹਾਂ ਫਿਲਹਾਲ ਜਿਹੜੀ ਹੈ ਹਾਈ ਕੋਰਟ ਦੇ ਹੁਕਮਾਂ ਤੇ ਜਿਹੜੀ ਹੈ ਉਹ ਰੋਕ ਲੱਗਦੀ ਹੈ, ਇੱਦਾਂ ਦੀ ਗੱਲ ਜਿਹੜੀ ਹੋ ਸਕਦੀ ਹੈ। ਪਰ ਇਹ ਵੀ ਸਰਕਾਰ ਵੀ ਹੁਣ ਆਪਣਾ ਇੱਕ ਸਮਾਂ ਜਿਹਾ ਲੰਘਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਹੈਗਾ ਆਉਣ ਵਾਲਾ 2027 ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਉਦੋਂ ਤੱਕ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਇਹ ਮਾਮਲਾ ਠੰਡਾ ਪਿਆ ਰਹੇ। ਤੇ ਨਾਲ ਹੀ ਕਿਉਂਕਿ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਨਾ ਕਿ ਜਦੋਂ ਤੱਕ ਮੁਲਾਜ਼ਮਾਂ ਦਾ DA ਨਹੀਂ ਦਿੱਤਾ ਜਾਂਦਾ ਤਾਂ ਜਿਹੜੀਆਂ ਸਰਕਾਰ ਦੀਆਂ ਬਾਕੀ ਸਕੀਮਾਂ ਨੇ ਤੇ ਉਹਨਾਂ ਸਕੀਮਾਂ ਤੇ ਜਿਹੜਾ ਪੈਸਾ ਦਿੱਤਾ ਜਾ ਰਿਹਾ ਜਾਂ ਇਸ਼ਤਿਹਾਰਾਂ ਤੇ ਜਿਹੜਾ ਪੈਸਾ ਦਿੱਤਾ ਜਾ ਰਿਹਾ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਤੇ ਉਹ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹ ਦਿੱਤਾ ਜਾਵੇ, ਇਹ ਗੱਲ ਵੀ ਜਿਹੜੀ ਸੀ ਉਹ ਨਾਲ ਕਹੀ ਸੀ। ਤੇ ਹੁਣ ਇਹਦੇ ਤੇ ਅੱਗੋਂ ਸੁਪਰੀਮ ਕੋਰਟ ਦੇ ਵਿੱਚ ਕੱਲ ਜਿਹੜੀ ਆ ਉਹਨਾਂ ਨੇ ਚਲੇ ਤਾਂ ਗਏ SLP ਤੋਂ ਦਾਇਰ ਕਰਤੀ ਅੱਗੇ ਸੁਪਰੀਮ ਕੋਰਟ, ਹੁਣ ਉਹਨੂੰ ਜਿਹੜਾ ਅਸੈਪਟ ਕਰਦੀ ਹੈ ਤੇ ਜੇ ਅਸੈਪਟ ਵੀ ਕਰਦੀ ਹੈ ਉਹਦੇ ਤੇ ਕੀ ਅੱਗੋਂ ਹਾਈ ਕੋਰਟ ਦੇ ਹੁਕਮਾਂ ਤੇ ਸਟੇ ਦਿੰਦੀ ਹੈ ਜਾਂ ਨਹੀਂ ਦਿੰਦੀ, ਹੁਣ ਇਹਦੇ ਤੇ ਨਿਰਭਰ ਕਰਦਾ।
0: ਦੇਖੋ ਕਿਸੇ ਹੱਦ ਤੱਕ ਉਹ ਚੀਜ਼ਾਂ ਵੀ ਸਮਝ ਆਉਂਦੀਆਂ ਵੀ ਜੇਕਰ ਇੰਨੀ ਇੰਨੀ ਐਡ ਦਿੱਤੀ ਜਾਂਦੀ ਆ ਥਾਂ ਥਾਂ ਦੇ ਉੱਤੇ ਜਿਹੜੇ ਆ ਉਹ ਏਅਰਪੋਰਟ ਤੋਂ ਲੈ ਕੇ ਇਕੱਲੇ ਇਕੱਲੇ ਸੁਪਰ ਮਾਰਕੀਟ ਤੱਕ ਅਤੇ ਸੜਕਾਂ ਦੇ ਉੱਤੇ ਆਲੇ ਦੁਆਲੇ ਹਰ ਥਾਂ ਦੇ ਉੱਤੇ ਐਡ, ਇੰਨੀ ਜ਼ਿਆਦਾ ਐਡ ਦੀ ਫਿਰ ਲੋੜ ਵੀ ਕੀ ਆ? ਪੈਸੇ ਉੱਥੋਂ ਵੀ ਬਚਾ ਕੇ ਗੁਜ਼ਾਰੇ ਕੀਤੇ ਜਾ ਸਕਦੇ ਜਿਹੜੀਆਂ ਚੀਜ਼ਾਂ ਦੇ ਉੱਤੇ ਆਪ ਆਮ ਆਦਮੀ ਪਾਰਟੀ ਗੱਲ ਕਰਦੀ ਰਹੀ, ਹੁਣ ਉਹਨਾਂ ਹੀ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਵੀ ਘਿਰਤੇ ਜਾਂਦੀ ਆ ਆਪਣੀਆਂ ਗੱਲਾਂ 'ਚ।
1: ਹਾਂ ਨਹੀਂ ਨਹੀਂ ਬਿਲਕੁਲ, ਕਿਉਂਕਿ ਸਭ ਤੋਂ ਵੱਧ ਜ਼ੋਰ ਸਭ ਤੋਂ ਵੱਧ ਰੌਲਾ ਇਹ ਪਾਉਂਦੇ ਸੀ ਕਿ ਅਸੀਂ ਕੋਈ VIP ਕਲਚਰ ਨਹੀਂ ਅਡੋਪਟ ਕਰਾਂਗੇ, ਕੋਈ ਸਾਡੇ ਕੋਲ ਝੰਡੇ ਵਾਲੀਆਂ ਕਾਰਾਂ ਨਹੀਂ ਹੋਣਗੀਆਂ, ਇਹ ਨਹੀਂ ਹੋਏਗਾ, ਤੇ ਉਹ ਸਾਰਾ ਕੁਛ ਹੀ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਹੋ ਰਿਹਾ, ਤੇ ਹੁਣ ਬਾਅਦ ਦੇ ਵਿੱਚ ਸਿਕਿਉਰਿਟੀ ਦਾ ਹੋਰ ਬਹਾਨੇ ਬਾਜੀ ਤੇ ਇੱਦਾਂ ਦੀ ਜਿਹੜੀ ਉਹ ਚੱਲਦੀ ਰਹਿੰਦੀ ਹੈ।
0: ਇੱਧਰ ਅਗਲੀ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਆ, ਹੁਣ ਫੋਰਮ 7 ਭਰ ਕੇ ਤੇ ਜਿਹੜਾ ਵਾਪਸ ਮੁਸਲਿਮ ਵੋਟਾਂ ਕਹਿੰਦੇ ਨੇ ਕਟਾਈਆਂ ਜਾ ਰਹੀਆਂ ਵਾ, ਇਹ ਜਿਹੜਾ ਦੋਸ਼ ਆ ਜਾਂ ਇਸ ਤਰੀਕੇ ਦੇ ਨਾਲ ਇਹ ਤੇ ਫਿਰ ਸ਼ਰੇਆਮ ਮਤਲਬ ਧੱਕੇਸ਼ਾਹੀ ਹੋ ਗਈ, ਇਹਦੇ ਬਾਰੇ ਕੀ ਹੋਰ ਸਾਂਝਾ ਕਰ ਸਕਦੇ ਆਪਾਂ?
1: ਨਹੀਂ ਇਹ ਤਾਂ ਇੱਕ ਦੇਖੋ ਪਹਿਲੀ ਗੱਲ ਤਾਂ SIR ਜਿਹੜਾ ਹੈ ਆਪਣੇ ਆਪ ਚ ਜਿਹੜੀਆਂ ਇਹਦੇ ਲਈ ਸਾਰੀਆਂ ਇਹ ਬਣਾਉਣੀਆਂ ਕਿ ਆਹ ਏਦਾਂ ਹੋਏਗੀ ਏਦਾਂ ਹੋਏਗੀ। SIR ਤਾਂ ਪਹਿਲਾਂ ਵੀ ਹੋਈ ਹੈ, ਜਿਵੇਂ 2003 ਦੇ ਵਿੱਚ ਹੋਈ ਸੀ, ਤੇ ਉਹਦਾ ਮਤਲਬ ਤਾਂ ਇਹ ਹੁੰਦਾ ਸੀ ਵੀ ਇੱਕ ਵਾਰੀ ਇੱਕ ਇਹਨੂੰ ਇੰਟੈਂਸਿਵ ਤਰੀਕੇ ਨਾਲ ਦੇਖ ਲਿਆ ਜਾਵੇ ਕਿ ਜਿਹੜੇ ਕੋਈ ਬੰਦਿਆਂ ਦੀ ਜਿਹਨਾਂ ਦੀ ਡੈਥ ਹੋ ਗਈ ਜਾਂ ਸ਼ਿਫਟ ਹੋ ਗਏ ਜਾਂ ਕਿਤੇ ਦੋ ਥਾਂ ਤੇ ਵੋਟ ਤਾਂ ਨੀ ਬਣੀ ਹੋਈ ਏਦਾਂ ਦੀਆਂ, ਇਹ ਸਾਰਾ ਕੁਛ ਸੀਗਾ। ਤੇ ਪਰ ਹੁਣ ਇਹਨਾਂ ਨੇ ਪਰਟੀਕੁਲਰਲੀ ਸ਼ੁਰੂ ਤਾਂ ਹਾਲਾਂਕਿ ਚਲੋ ਬਿਹਾਰ ਬੰਗਾਲ ਉੱਥੋਂ ਇਸ ਕਰਕੇ ਕੀਤੀ ਸੀ ਕਿ ਇਹ ਦੋਸ਼ ਲੱਗ ਰਹੇ ਸੀ ਕਿ ਬੰਗਲਾਦੇਸ਼ ਤੋਂ ਲੋਕ ਆ ਕੇ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹੈ ਤੇ ਇੱਥੇ ਉਹ ਵੋਟਾਂ ਵੀ ਪਾਉਂਦੇ ਹੈ, ਤੇ BJP ਨੂੰ ਇਹ ਸੀ ਕਿ ਉਹ ਸਾਨੂੰ ਨੀ ਉਹ ਵੋਟਾਂ ਪੈਂਦੀਆਂ, ਉਹ ਵੋਟਾਂ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਪੈਂਦੀਆਂ ਨੇ। ਤੇ ਪਰ ਇਹ ਵੀ ਜਦੋਂ ਹੁਣ ਉਹਨੂੰ ਪੂਰੇ ਦੇਸ਼ ਦੇ ਵਿੱਚ ਫਿਰ ਇਹ ਲਾਗੂ ਹੋਈ ਹੈ ਤੇ ਉਹ ਹਰ ਥਾਂ ਤੇ ਜਿਹੜੀ ਸਮੱਸਿਆ ਇਹ ਆ ਰਹੀ ਹੈ, ਕਈ ਥਾਂ ਤਾਂ ਇਹ ਹੈ ਕਿ ਮੈਚਿੰਗ ਨੀ ਹੋ ਰਹੀ, ਕਿਤੇ ਪੁਰਾਣੀ ਤੋਂ ਲਿਸਟ ਨੀ ਲੱਭ ਰਹੀ, ਇਹ ਮਾਮਲੇ ਨੇ। ਪਰ ਜਿਹੜਾ ਹੈਗਾ ਇਹ ਝਾਰਖੰਡ ਵਾਲਾ ਜਿਹੜਾ ਇਸ਼ੂ ਹੈ ਇਹ ਤਾਂ ਬੜਾ ਕਮਾਲ ਦਾ, ਇੱਥੇ ਤਾਂ ਬਕਾਇਦਾ ਜਿਹੜੇ BJP ਦੇ ਏਜੰਟ ਨੇ 4 ਬੂਥਾਂ ਦੇ ਉੱਤੇ ਜਿਹੜੇ ਬੂਥ ਲੈਵਲ ਆਫਿਸਰ ਹੁੰਦੇ ਆ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਫਾਰਮ ਦਿੱਤੇ ਗਏ ਭਰ ਕੇ, ਉਹ ਫਾਰਮਾਂ ਵਿੱਚ ਸਾਰੇ ਹੀ ਨਾਂ ਜਿਹੜੇ ਸੀਗੇ ਉਹ ਜਿਹੜੇ ਮੁਸਲਿਮ ਵੋਟਰ ਸੀ ਉਹਨਾਂ ਦੇ ਸੀਗੇ, ਤੇ ਉਹਦੇ ਇਹਦੇ ਸਾਰੇ ਦੌਰਾਨ ਹੀ ਜਿਹੜਾ ਹੈਗਾ ਤੇ ਉਸੇ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਾ ਕੇ ਪਿੰਡਾਂ ਦੇ ਜਿਹੜੇ ਉਹ ਵੋਟਰ ਨੇ ਤੇ ਉਹ ਵੀ ਫਿਰ ਜਿਹੜਾ ਹੈਗਾ ਬਲਾਕ ਡਿਵੈਲਪਮੈਂਟ ਆਫਿਸਰ ਜਿਹੜਾ ਇਲੈਕਟਰਲ ਆਫਿਸਰ ਬਣਾ ਹੋ ਉਹਦੇ ਦਫ਼ਤਰ ਚ ਪਹੁੰਚ ਗਏ ਆਪਣੇ ਉਹ ਲੈ ਕੇ ਕਿ ਆਹ ਦੇਖੋ ਸਾਡੇ ਕੋਲ ਸਾਰੇ ਸਬੂਤ ਹੈਗੇ ਸਾਡੀਆਂ ਵੋਟਾਂ ਕਿਉਂ ਕੱਟੀਆਂ ਜਾ ਰਹੀਆਂ ਨੇ। ਤੇ ਪਰ ਕਿਉਂਕਿ ਹੁਣ ਇਹ ਗੱਲ ਬਿਲਕੁਲ ਸਾਹਮਣੇ ਆ ਗਈ ਕਿਉਂਕਿ ਜਿਹੜੇ ਪੋਲ ਏਜੰਟ ਨੇ ਉਹ BJP ਦੇ ਨੇ, ਕਿਉਂਕਿ ਪਾਰਟੀਕੁਲਰ ਪਾਰਟੀਆਂ ਤਾਂ ਸਾਰੀਆਂ ਦਾ ਪਤਾ ਹੁੰਦਾ ਕਿ ਕਿਹੜਾ ਕਿਹੜੀ ਪਾਰਟੀ ਨੂੰ ਡੀਲ ਕਰਦਾ, ਤੇ ਉਹਨਾਂ ਨੇ ਜਿਹੜਾ ਹੈਗਾ ਫਾਰਮ 7 ਜਿਹੜਾ ਜਿਹਦੇ ਰਾਹੀਂ ਵੋਟ ਦਾ ਕਿਸੇ ਤੇ ਇਤਰਾਜ਼ ਕੀਤਾ ਜਾਂਦਾ ਵੀ ਇਹ ਗਲਤ ਵੋਟ ਬਣੀ ਹੋਈ ਹੈ ਨਜਾਇਜ਼ ਤੇ ਜਾਂ ਆਪਣੀ ਵੋਟ ਬੰਦਾ ਖੁਦ ਕਟਾਉਂਦਾ ਹੈ ਫਾਰਮ ਭਰ ਕੇ, ਤੇ ਉਹ ਜਿਹੜਾ ਹੈਗਾ ਉਹ ਉਹਨਾਂ ਨੇ ਭਰ ਕੇ ਦਿੱਤੇ ਤੇ ਲਗਭਗ ਜਿਹੜੇ ਹੈਗੇ 75 ਫਾਰਮ ਜਿਹੜੇ ਸੀਗੇ ਉਹ ਜਦੋਂ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਇਹਨਾਂ ਨੂੰ ਇਹਨਾਂ 'ਚ ਹੁਣ ਤਾਈਆਂ ਨੇ ਇਹ ਏਦਾਂ ਦੀ ਪ੍ਰੋਪਰ ਭਰ ਕੇ ਦੋ ਜਾਂ ਹੋਰ, ਤੇ ਉਹਨਾਂ ਨੇ BJP ਦੇ ਏਜੰਟਾਂ ਨੇ ਗੁੱਸੇ 'ਚ ਆ ਕੇ ਜਿਹੜੇ ਹੈਗੇ ਆ ਤੇ ਉਹ ਇੱਕ ਏਜੰਟ ਨੇ ਜਿਹੜਾ ਸੀ ਉਹ ਫਾਰਮਾਂ ਨੂੰ ਅੱਗ ਲਾ ਤੀ ਪ੍ਰੋਟੈਸਟ ਕਰਨ ਵਾਸਤੇ ਜਾਂ ਇਸ ਤਰੀਕੇ ਦਾ। ਤੇ ਪਰ ਕਿਉਂਕਿ ਹੁਣੇ ਇਹ ਗੱਲ ਇੱਕ ਵਾਰ ਤਾਂ ਠੰਡੀ ਪੈ ਗਈ ਸੀ ਖਾਸ ਕਰਕੇ ਜਦੋਂ ਇਹ ਪੱਛਮੀ ਬੰਗਾਲ ਦੇ ਵਿੱਚ ਇੰਨੀਆਂ ਵੋਟਾਂ ਕੱਟੀਆਂ ਗਈਆਂ ਤੇ ਫਿਰ ਬਿਹਾਰ ਦੇ ਵਿੱਚ ਕੱਟੀਆਂ ਗਈਆਂ ਆਸਾਮ ਦੇ ਵਿੱਚ ਕੱਟੀਆਂ ਗਈਆਂ ਤੇ ਉਦੋਂ ਜ਼ਰੂਰ ਇਹ ਗੱਲ ਮੀਡੀਆ 'ਚ ਆਉਂਦੀ ਰਹੀ ਤੇ ਉਦੋਂ ਬਾਅਦ ਇਹ ਹੁਣ ਇਹ ਝਾਰਖੰਡ ਦੇ ਵਿੱਚ ਜਿਹੜੀ ਹੈ ਹੁਣ ਇਹ ਗੱਲ ਦੁਬਾਰਾ ਨਵੀਂ ਆ ਗਈ ਜਿਹੜੀ ਹੁਣ SIR ਤੇ ਫਿਰ ਉਂਗਲਾਂ ਉੱਠਣ ਲੱਗ ਗਈਆਂ ਕਿ ਇਹ ਜਿਹੜੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਜਾਂ ਕਾਹਦੇ ਲਈ ਕੀਤੀ ਜਾ ਰਹੀ ਹੈ। ਤੇ ਪਰ ਹੁਣ ਬਾਅਦ ਦੇ ਵਿੱਚ ਉਹਨਾਂ ਨੇ ਕਹਿ ਕੇ ਏਦਾਂ ਨਹੀਂ ਕੱਟੀਆਂ ਜਾ ਸਕਦੀਆਂ, ਜਿਹੜਾ ਇਲੈਕਟਰਲ ਆਫਿਸਰ ਹੈ ਉਹ ਕਹਿੰਦਾ ਵੀ ਇਹਦੀ ਜਾਂਚ ਹੋਏਗੀ ਕਿ ਵਾਕਈ ਇਹ ਜੈਨੂਨ ਜਿਹੜੇ ਹੈਗੇ ਆ ਵੋਟਰ ਨੇ ਜਾਂ ਇੱਥੋਂ ਦੇ ਸਿਟੀਜ਼ਨ ਨੇ, ਤੇ ਉਦੋਂ ਬਾਅਦ ਜਿਹੜੀਆਂ ਵੋਟਾਂ ਨੇ ਇਹ ਡਿਲੀਟ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਤੇ ਪਰ ਇੱਥੋਂ ਇੱਕ ਗੱਲ ਇਹ ਹੈ ਕਿ ਜਿਹੜੀ BJP ਦੀ ਇੱਕ ਨੀਤ ਆ ਜਾਂ ਨੀਤੀ ਹੈ ਤੇ ਉਹ ਬਿਲਕੁਲ ਜਿਹੜੀ ਆ ਉਹ ਸਾਹਮਣੇ ਆ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਇੱਕ ਪਰਟੀਕੁਲਰ ਕਮਿਊਨਿਟੀ ਦੇ ਖਿਲਾਫ਼ ਜਿਹੜਾ ਹੈਗਾ ਸਾਰਾ ਪਏ ਹੋਏ ਹੋ, ਇਹ ਕਮਿਊਨਿਟੀ ਹੈ ਜਿਹੜੀ ਉਹ ਜਿਹੜਾ ਇਸ ਪ੍ਰੋਸੈਸ ਦੇ ਵਿੱਚ ਇਲੈਕਟਰਲ ਪ੍ਰੋਸੈਸ ਆ ਜਿਹੜਾ ਜਾਂ ਸਰਕਾਰਾਂ ਚੁਣ ਕੇ ਆਉਂਦੀਆਂ ਨੇ ਉਹਦੇ ਚ ਹਿੱਸਾ ਹੀ ਨਾ ਲੈ ਸਕੇ ਇਸ ਤਰੀਕੇ ਦੇ ਨਾਲ। ਤੇ ਅਗਲੀ ਗੱਲ ਇਹਦੇ ਚ ਰਣਜੋਤ ਜੀ ਇਹ ਹੈ ਕਿ ਹੁਣ ਬੜਾ ਕੁਛ ਅਧਿਕਾਰੀ ਜਾਂ ਬਿਊਰੋਕਰੇਸੀ ਦੇ ਲੈਵਲ ਤੇ ਜਾਂ ਇਹ ਕਹਿ ਲਓ ਕਿ ਪੋਲਿਸੀ ਲੈਵਲ ਤੇ ਇਹ ਵੋਟ ਦੇ ਨਾਲ ਕਾਫੀ ਕੁਛ ਜੋੜ ਰਹੇ ਨੇ। ਹੁਣ ਤੁਸੀਂ ਅੱਗੋਂ ਕਿਤੇ ਕੋਈ ਨਵਾਂ ਕੋਈ ਰਜਿਸਟਰੀ ਕਰਾਉਣੀ ਹੈ ਜਾਂ ਕਿਤੇ ਉਹਦੇ ਲਈ ਪਹਿਲਾਂ ਤਾਂ ਆਧਾਰ ਨੂੰ ਜਾਂ ਇੱਕ ਤੁਹਾਡਾ ਪਰੂਫ ਹੀ ਕਾਫੀ ਹੁੰਦਾ ਸੀਗਾ ਐਡਰੈਸ ਦਾ ਤੇ ਕੋਈ ਵੀ ਆਇਡੈਂਟੀ ਪਰੂਫ ਹੈ ਤੇ ਪਰ ਹੁਣ ਉਹ ਇਸ ਨੂੰ ਵੀ ਉਹਦੇ ਨਾਲ ਜੋੜ ਰਹੇ ਨੇ ਕਿਉਂਕਿ ਪਿੱਛੇ ਕਈ ਮਾਮਲੇ ਸਾਹਮਣੇ ਆਏ ਨੇ ਤੇ ਪੰਜਾਬ ਦੇ ਵਿੱਚ ਇੱਕ ਦੋ ਇਸ਼ੂ ਏਦਾਂ ਦੇ ਵੀ ਜਿਹੜੇ ਸਾਹਮਣੇ ਆਏ ਨੇ ਜਿਹੜੇ ਲੋਕ ਬਾਹਰ ਕਿਤੇ ਸਾਡੇ ਕਿਤੇ ਡਿਪਲੋਮੈਟਸ ਜਿਹੜੇ ਹੈਗੇ ਆ ਉਹਦੇ ਵਿੱਚ ਉੱਥੇ ਇੰਪਲਾਈ ਨੇ ਜਾਂ ਉੱਥੇ ਆਫਿਸਰ ਨੇ ਤੇ ਉਹਨਾਂ ਦੀਆਂ ਵੋਟਾਂ ਨੀ ਇੱਥੇ ਬਣੀਆਂ ਜਦੋਂ ਬਾਅਦ ਦੇ ਵਿੱਚ ਉਹਨੂੰ ਕਹਿ ਕੇ ਤੁਹਾਡੀ ਤੇ ਇੱਥੇ ਵੋਟ ਨੀ ਤੁਹਾਨੂੰ ਨੀ ਇਹ ਦਿੱਤਾ ਸਾਡਾ। ਵੱਡੀ ਪ੍ਰੋਬਲਮ ਉਦੋਂ ਆਈ ਜਦੋਂ ਉਹਨਾਂ ਨੇ ਆਪਣੇ ਪਾਸਪੋਰਟ ਵਗੈਰਾ ਰਿਨਿਊ ਕਰਾਉਣ ਦੀ ਜਿਹੜੀ ਗੱਲ ਕੀਤੀ ਕਿ ਆਹ ਜਿਹੜੇ ਹੈਗਾ ਸਬੂਤ ਹੋਣਾ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਹ ਕਾਫੀ ਇਹਨੂੰ ਹੁਣ ਜਿਹੜਾ ਹੈ ਇਸ ਪਾਸੇ ਨੂੰ ਇਹਦੇ ਵੱਲ ਜਿਹੜਾ ਧਿਆਨ ਚਲਿਆ ਗਿਆ ਦੇਸ਼ ਦੇ ਲੋਕਾਂ ਦਾ ਤੇ ਸਾਰੇ ਲੋਕ ਇਸ ਹੋੜ ਦੇ ਵਿੱਚ ਨੇ ਕਿ ਕਿਤੇ ਅਸੀਂ ਇੱਥੋਂ ਰਹਿ ਨਾ ਜਾਈਏ। ਹੁਣ ਪਹਿਲਾਂ ਤਾਂ ਬਹੁਤੇ ਲੋਕ ਪਰਵਾਹ ਨੀ ਸੀ ਕਰਦੇ ਕਿ ਉਹਨਾਂ ਦੀ ਵੋਟ ਬਣੀ ਹੈ ਜਾਂ ਨਾ ਬਣੀ ਤੇ ਕਈ ਜਿਹਨਾਂ ਦੀ ਬਣੀ ਵੀ ਉਹ ਕਿਹੜਾ ਵੋਟ ਪਾਉਣ ਜਾਂਦੇ ਸੀਗੇ ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇਹ ਝਾਰਖੰਡ ਦਾ ਇਸ਼ੂ ਜਿਹੜਾ ਸਾਹਮਣੇ ਆਇਆ ਤੇ ਇਹਦੇ ਤੇ ਹੁਣ ਅੱਗੋਂ ਪੋਲੀਟੀਕਲ ਪਾਰਟੀਆਂ ਨੈਚੁਰਲੀ ਹੈ ਕਿ ਜਿਹੜੀਆਂ ਕਾਂਗਰਸ ਹੈ ਜਾਂ ਹੋਰ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਤੋਂ ਵਿਰੋਧ ਕਰਦੀਆਂ ਆ ਰਹੀਆਂ ਨੇ ਉਹ ਤਾਂ ਇਹ ਮਾਮਲਾ ਠੋਣਗੀਆਂ ਠੋਣਗੀਆਂ ਤੇ ਇਹਨੂੰ ਫਿਰ ਬੀਜੇਪੀ ਜਾਂ ਸਰਕਾਰ ਜਾਂ ਖਾਸ ਕਰਕੇ ਚੋਣ ਕਮਿਸ਼ਨ ਇਸ ਮਾਮਲੇ ਨੂੰ ਕਿੱਦਾਂ ਲੈਂਦਾ ਤੇ ਇਹ ਹੁਣ ਦੇਖਦੇ ਆ।
0: ਇੱਧਰ ਕਿਸਾਨ ਮੋਰਚੇ ਤੁਸੀਂ ਗੱਲ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਫਿਰ ਦੁਬਾਰਾ ਤੋਂ ਡੇਰੇ ਲਾਉਣ ਦੀ ਗੱਲ ਕੀਤੀ ਹੈ, ਕੀ ਮੁੱਦੇ ਨੇ ਹੁਣ ਇਸ ਟਾਈਮ ਦੇ ਉੱਤੇ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ?
1: ਅਸਲ ਦੇ ਵਿੱਚ ਰਣਜੋਤ ਜੀ ਜਿਹੜਾ ਕਿਸਾਨਾਂ ਦਾ ਨਾ ਇਸ਼ੂ, ਕਿਸਾਨ ਹੁਣ ਕਿਸੇ ਇੱਕ ਇਸ਼ੂ ਤੇ ਨਹੀਂ ਹੋਏ। ਜਿਵੇਂ ਇੱਕ ਵਾਰੇ ਜਦੋਂ ਦਿੱਲੀ ਜਿਹੜੇ ਸੀਗੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ, ਹੋਰ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਇੱਥੋਂ ਤੱਕ ਕਿ ਆੜ੍ਹਤੀਆਂ ਦੀਆਂ ਜਥੇਬੰਦੀਆਂ, ਉਹ ਇਕਜੁੱਟ ਹੋ ਕੇ ਉੱਥੇ ਮੋਰਚੇ ਤੇ ਡਟ ਗਈਆਂ ਸੀ। ਤੇ ਹੁਣ ਇਹ ਅਲੱਗ ਅਲੱਗ ਜਿਹੜਾ ਹੈਗਾ ਇਹ ਚੱਲ ਰਿਹਾ। ਇੱਕ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਤੇ ਜਿਹਦੇ ਵਿੱਚ ਜਿਹੜੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਨੇ, ਰਾਜੇਵਾਲ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ, ਲੱਖੋਵਾਲ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ ਤੇ ਹੋਰ ਕੁਛ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਤੇ ਹੁਣ ਉਹਨਾਂ ਨੇ ਚੰਡੀਗੜ੍ਹ ਜਿਹੜਾ ਹੈ ਉਹ ਮੋਰਚਾ ਲਾਇਆ। ਉਹਨਾਂ ਨੇ ਪਹਿਲਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਕੀਤੀ, ਪਹਿਲਾਂ ਇਹ 34 ਸੈਕਟਰ ਜਿਹੜਾ ਸੀਗਾ ਉਹ ਲਾਉਣਾ ਸੀ ਤੇ ਫਿਰ ਸ਼ਾਇਦ ਉੱਥੇ ਕੋਈ ਮੇਲੇ ਮੂਲੇ ਲੱਗੇ ਹੋਣ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਗਈ, ਇਸ ਕਰਕੇ ਉਹਨਾਂ ਨੂੰ ਹੁਣ 48 ਸੈਕਟਰ ਦੇ ਵਿੱਚ ਜਗ੍ਹਾ ਦਿੱਤੀ ਕਿ ਇੱਥੇ ਲਾ ਲਓ, ਤੇ ਉਹਨਾਂ ਨੂੰ ਐਕਸਕਲੂਸਿਵ ਰੂਟ ਵੀ ਦਿੱਤਾ ਕਿ ਇਸ ਰੂਟ ਤੋਂ ਤੁਸੀਂ ਆਪਣੀਆਂ ਟਰਾਲੀਆਂ ਵਗੈਰਾ ਲਿਆ ਸਕਦੇ ਹੋ। ਤੇ ਹੁਣ ਉਹ ਖਾਸ ਕਰਕੇ ਉਹਨਾਂ ਦੀ ਜਿਹੜੀ ਵੱਡੀ ਮੰਗ ਤਾਂ ਇਹੀ ਹੈ ਕਿ ਜਿਹੜਾ ਪਿੱਛੇ US ਦੇ ਨਾਲ ਇੰਡੀਆ ਨੇ ਸਮਝੌਤੇ ਕੀਤੇ ਨੇ ਤੇ ਅਮਰੀਕਾ ਦੇ ਨਾਲ, ਕਿ ਉਹ ਸਮਝੌਤੇ ਜਿਹੜੇ ਉਹ ਰੱਦ ਕੀਤੇ ਜਾਣ ਕਿਉਂਕਿ ਉਹ ਕਿਸਾਨਾਂ ਦੇ ਜਿਹੜੇ ਹੈਗੇ ਆ ਉਹ ਖਿਲਾਫ ਨੇ ਤੇ ਸਾਰੀ ਕਿਸਾਨੀ ਉਹਦੇ ਨਾਲ ਤਬਾਹ ਹੋ ਜੂਗੀ ਕਿਉਂਕਿ ਉਹਦੇ ਚ ਕਾਫੀ ਜਿਹੜੀਆਂ ਰਹਿਤਾਂ, ਖਾਸ ਕਰਕੇ ਜਿਹੜੀਆਂ ਇਹ ਜਿਣਸਾਂ ਨੇ ਜਿਹੜੀਆਂ ਅਸੀਂ ਖੇਤਾਂ ਚ ਉਗਾਉਂਦੇ ਹਾਂ, ਅਨਾਜ ਹੈ ਜਾਂ ਕੋਈ ਹੋਰ ਚੀਜ਼ਾਂ ਨੇ, ਉਹਨਾਂ ਤੇ ਇਹ ਮਾਫ ਕਰਨ ਦੇ ਨਾਲ ਜਿਹੜੀ ਅਸੀਂ ਬਾਹਰੋਂ ਆਉਣ ਤੇ ਜਿਹੜੀ ਡਿਊਟੀ ਲੱਗਦੀ ਹੈ ਕਸਟਮ ਡਿਊਟੀ ਵਗੈਰਾ, ਤੇ ਉਹਦੇ ਨਾਲ ਇੱਥੇ ਦੇ ਜਿਹੜੇ ਹੈਗੇ ਆ ਜਿਹੜਾ ਪ੍ਰੋਡਿਊਸ ਆ ਉਹ ਤੇ ਅਸਰ ਪੈਂਦਾ। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਲੈ ਕੇ ਉਹਨਾਂ ਨੇ ਇਹ ਮੋਰਚਾ ਲਾਇਆ ਹੋਇਆ ਹੈਗਾ ਤੇ ਇਹਦੇ ਨਾਲ ਕੁਛ ਮੰਗਾਂ ਪੰਜਾਬ ਦੇ ਨਾਲ ਵੀ ਸੰਬੰਧਿਤ ਨੇਗੀਆਂ ਤੇ ਉਹ ਉਹਦੇ ਤੇ ਵੀ ਜਿਹੜਾ ਇਹ ਸਾਰੀ ਗੱਲਬਾਤ ਕਰ ਰਹੇ ਹੈ। ਪਰ ਹੁਣ ਇਹ ਕਿ ਇਹ ਤਾਂ 7 ਦਿਨ ਅਜੇ ਚੱਲਣਾ ਇੱਥੇ ਲਗਾਤਾਰ ਉਹੀ ਸਟੇਜ ਚੱਲਣੀ ਹੈ ਤੇ ਕੱਲ ਜਿਹੜੇ ਸੀਗੇ ਆਗੂ ਇਹਨਾਂ ਦੇ ਜਿਵੇਂ ਬਲਵੀਰ ਸਿੰਘ ਰਾਜੇਵਾਲ ਆ ਖਾਸ ਕਰਕੇ ਜਿਹੜੇ ਮੇਨ ਆਗੂ ਨੇ ਰਾਜੇਵਾਲ ਕਿਸਾਨ ਯੂਨੀਅਨ ਦੇ ਤੇ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਕਿ ਮੋਹਾਲੀ ਪ੍ਰਸ਼ਾਸਨ ਇਸ ਮੋਰਚੇ ਸਹਿਯੋਗ ਨਹੀਂ ਦੇ ਰਿਹਾ, ਉਹਨਾਂ ਨੂੰ ਜਿਹੜਾ ਹੈਗਾ ਬਕਾਇਦਾ ਜਿਹੜੀਆਂ ਮੋਬਾਈਲ ਲੈਟਰਸ ਵਗੈਰਾ ਹੁੰਦੀਆਂ ਨੇ ਉਹ ਨੀ ਮੁਹੱਈਆ ਕਰਵਾਈਆਂ ਜਾਂ ਲਾਈਟ ਨੀ ਦਿੱਤੀ ਗਈ, ਏਦਾਂ ਦੀਆਂ ਗੱਲਾਂ ਅਜੇ ਚੱਲ ਰਹੀਆਂ ਨੇ। ਤੇ ਪਰ ਕੁੱਲ ਮਿਲਾ ਕੇ ਜਿਹੜਾ ਹੈਗਾ ਮੋਰਚਾ ਇਹਨਾਂ ਨੇ ਪਹਿਲਾਂ ਹੀ ਮਿੱਥਾ ਸੀ ਕਿ ਅਸੀਂ ਪੂਰਾ ਮਨ ਤਰੀਕੇ ਦੇ ਨਾਲ ਇਹ ਅਸੀਂ ਧਰਨਾ ਜਿਹੜਾ ਹੈਗਾ ਇੱਕ ਹਫ਼ਤੇ ਦਾ ਦੇਣਾ। ਉੱਧਰ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇੱਕ ਜਥੇਬੰਦੀ, ਜਿਹੜੀ ਸਭ ਤੋਂ ਵੱਡੀ ਜਥੇਬੰਦੀ ਹੈ ਪੰਜਾਬ ਦੇ ਵਿੱਚ, ਉਗਰਾਹਾਂ ਗਰੁੱਪ ਹੈ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਤੇ ਉਹ DC ਦਫ਼ਤਰਾਂ ਦੇ ਵਿੱਚ ਧਰਨੇ ਦੇ ਰਹੇ ਨੇ ਲਗਾਤਾਰ, ਕੱਲ ਤੋਂ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੀ ਇਹੀ ਮੰਗਾਂ ਨੇ, ਕੁਛ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਨੇ, ਕੁਛ ਜਿਹੜੀਆਂ ਨੇ ਕੇਂਦਰ ਦੇ ਨਾਲ ਸੰਬੰਧਤ ਉਹੀ ਨੇ ਕਿਤਾ, ਕਿਉਂਕਿ ਅਜੇ MSP ਤੇ ਕੋਈ ਗੱਲ ਅੱਗੇ ਤੁਰੀ ਨੀ ਤੇ ਇਹ ਵੱਡੀ ਮੰਗ ਹੈ ਤੇ ਦੂਜੀ ਕੁਛ ਜਿਹੜੇ ਹੈਗੇ ਕਿਸਾਨ ਮੋਰਚੇ ਦੇ ਦੌਰਾਨ ਖਾਸ ਕਰਕੇ ਦਿੱਲੀ ਤੇ ਜਿਹੜਾ ਚੱਲਿਆ ਸੀ, ਤੇ ਜਦੋਂ ਉੱਥੇ ਕਾਫੀ ਲੋਕਾਂ ਦੇ ਖਿਲਾਫ ਕੁਛ ਕੇਸ ਦਰਜ ਹੋਏ ਸੀ, ਤੇ ਉਹ ਕੇਸ ਵਾਪਸ ਕਰਾਉਣ ਵਾਲੀ ਗੱਲ, ਤੇ ਇੱਦਾਂ ਹੀ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਨੇ, ਖਾਸ ਕਰਕੇ ਜਿਹੜੀ ਲੈਂਡ ਪੂਲਿੰਗ, ਜਿਹਦੀਆਂ ਜ਼ਮੀਨਾਂ ਅਕਵਾਇਰ ਹੁੰਦੀਆਂ ਨੇ ਗਮਾਡਾ ਨਾਲ ਜਾਂ ਹੋਰ ਏਜੰਸੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਨੇ, ਤੇ ਜਾਂ ਨੈਸ਼ਨਲ ਜਿਹੜਾ ਹਾਈਵੇ ਅਥਾਰਟੀ ਹੈ ਉਹਦੇ ਨਾਲ ਸੰਬੰਧਿਤ ਇੱਦਾਂ ਦੀਆਂ ਕਾਫੀ ਜਿਹੜੀਆਂ ਜ਼ਮੀਨਾਂ ਦੀ ਐਕੁਜੀਸ਼ਨ ਨੂੰ ਲੈ ਕੇ, ਉਹਦੇ ਮੁਆਵਜ਼ੇ ਨੂੰ ਲੈ ਕੇ ਨੇ, ਤੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਕਿਸਾਨਾਂ ਦਾ ਅੰਦੋਲਨ ਇੱਕ ਵਾਰੀ ਹੁਣ ਤੇਜ਼ ਹੋ ਗਿਆ।
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਥੋੜ੍ਹੀ ਦੇਰ ਦੇ ਵਿੱਚ ਵਾਪਸੀ ਕਰਦੇ ਹਾਂ, ਅੱਜ ਗੱਲਾਂ ਬਾਤਾਂ ਸਾਡੀਆਂ ਵਾਤਾਵਰਨ ਦੇ ਬਾਰੇ ਵੀ ਹੋਣਗੀਆਂ। ਨੇਪਾਲ ਦੇ ਵਿੱਚ ਪਿਛਲੇ ਦਿਨੀ ਜੋ ਕੁਛ ਹੋਇਆ ਵਾਪਰਿਆ, ਜਾਂ ਫਿਰ ਮੌਜੂਦਾ ਸਮੇਂ ਦੇ ਵਿੱਚ ਜੋ ਚੱਲ ਰਿਹਾ ਉਹਨੂੰ ਆਪਾਂ ਇੱਕ ਕੁਦਰਤੀ ਤ੍ਰਾਸਦੀ ਤਾਂ ਕਹਿ ਹੀ ਦਿੰਦੇ ਹਾਂ, ਪਰ ਕੀ ਮਨੁੱਖ ਨੇ ਗਲਤੀਆਂ ਕੀਤੀਆਂ, ਕਿਹੜੀਆਂ ਕਿਹੜੀਆਂ ਗਲਤੀਆਂ ਜਾਂ ਆਪਾਂ ਵਾਤਾਵਰਨ ਸੰਬੰਧੀ ਕਰ ਰਹੇ ਹਾਂ ਜਿਹਦੇ ਨਾਲ ਸਾਨੂੰ ਇੱਦਾਂ ਦੇ ਖਮਿਆਜੇ ਭੁਗਤਣੇ ਪੈ ਰਹੇ, ਇੱਦਾਂ ਦੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ। ਸੋ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ, ਕਾਲ 0390866655 ਔਰ ਵਿਜ਼ਿਟ tireforce.com.au।
5: wow, तेरी सब्जी दी खुशबू अते टेस्ट विच कुछ ता कमाल है, मैनु भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो।
7: Gold Leaf Dairy.com.

0: ਰੇਡੀਓ ਹਾਂਜੀ 1674 ਐਮ ਏਕਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ, ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹੁੰਦੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ, ਅਤੇ ਸਾਡੇ ਸੁਧਾਰਾਂ ਦੇ ਬਾਰੇ, ਅਤੇ ਬਹੁਤ ਸਾਰਾ ਕੁਛ ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਅਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
0: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆ 'ਚ ਉੱਧਰਲੇ ਪਾਸੇ?
1: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਅਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਅਤੇ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਅਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ। ਅਤੇ ਪਰ ਇਸ ਵਾਰੀ ਜਿਵੇਂ ਪੰਜਾਬ 'ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ, ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲ ਹੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
0: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ, ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਆ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
1: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ, ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ 'ਚ ਇੱਕ ਹੜ੍ਹ ਆਇਆ, ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ, ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ। ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
0: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆ ਤੱਕ ਹੀ ਪਹੁੰਚੀਆਂ ਇਹ ਖਬਰਾਂ, ਤੇ ਸਾਰੀ ਦੁਨੀਆ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈਏ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
1: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖਬਰ ਆਉਂਦੀ ਆ ਵੀ ਫਲਾਣੇ ਥਾਂ 'ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਹੈ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇੱਦੂ ਥੋੜ੍ਹਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ ਕਿਉਂਕਿ ਭਾਸ਼ਾ ਜਿਹੜੀ ਹੈ, ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਅਰਥਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ, ਸੰਕਟ ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ 'ਚ ਹੜ੍ਹ ਆ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਨਾ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਨਾ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ 'ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗ ਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ।
0: ਬੱਲੇ ਬੱਲੇ, 60 ਏਕੜ,
1: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ।
0: ਬੱਲੇ ਬੱਲੇ,
1: ਤੇ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ, ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ। ਉਹ ਭੂਚਾਲ ਜਿਹੜਾ ਨੇਪਾਲ 'ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ, ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ ਇੱਕ ਦਿਨ। ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ, ਤੇ ਜਦੋਂ ਉਹ ਡਿੱਗਿਆ ਟੁੱਟ ਕੇ, ਤਾਂ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ, ਤੇ ਪਹਾੜ ਸੀ ਤੇ ਥੱਲੇ ਝੀਲ ਸੀ, ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ, ਉਹ 1200 ਮੀਟਰ ਦੀ, 1.25 ਕਿਲੋਮੀਟਰ ਦੀ ਉਚਾਈ ਤੋਂ ਡਿੱਗਿਆ
0: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
1: ਹਾਂ ਉਹ ਇੰਨੀ ਜ਼ੋਰ ਨਾਲ ਡਿੱਗਿਆ ਵੀ ਉਹ ਜਿਹੜੀ ਲੱਖਾਂ ਸਾਲਾਂ ਦੀ ਜੰਮੀ ਹੋਈ ਸੀ ਬਰਫ਼, ਉਹ ਸਕਿੰਟਾਂ ਦੇ ਵਿੱਚ ਵੀ ਪਾਣੀ ਬਣ ਗਈ, ਇੰਨੀ ਗਰਮੀ ਪੈਦਾ ਹੋਈ। ਤੇ ਜਿਹੜੀ ਝੀਲ ਸੀ ਉਹਦਾ ਪਾਣੀ ਵੀ ਫਾਰਾ ਵਾਲੇ ਕੱਢ ਕੇ ਬਾਹਰ ਮਾਰਿਆ। ਤੇ ਉਹ ਫਿਰ ਜਿਹੜੀ ਉੱਥੋਂ ਇੱਕ ਤਕਰੀਬਨ ਤੁਸੀਂ ਕਹਿ ਲਓ ਬਈ ਪਾਣੀ ਦੀ ਕੰਧ ਤੁਰ ਪਈ, ਜਿਹੜਾ ਹੜ੍ਹ ਆਇਆ ਨਾ, ਆਪਾਂ ਹੁਣ ਹੜ੍ਹ ਕਹਿੰਦੇ ਹਾਂ ਜੀ, ਚਲੋ ਜੀ ਵਧੀ ਜਾ ਰਿਹਾ, ਹੋਰ ਅੱਧਾ ਮੀਟਰ ਫੁੱਟ ਵੱਧ ਗਿਆ, ਫਿਰ ਅੱਧਾ ਫੁੱਟ ਵੱਧ ਗਿਆ ਦਰਿਆ ਦਾ ਲੈਵਲ, ਆਪਣੇ ਹੜ੍ਹ ਦੇ ਕਨਸੈਪਟ ਨੇ, ਪਰ ਇਹ ਹੜ੍ਹ ਨਹੀਂ ਸੀ, ਇਹ ਸੁਨਾਮੀ ਸੀ। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ, ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 ਫੁੱਟ ਸੀ।
0: 300

0: ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ।
1: ਸੋ ਕਈ
0: 300 ਫੁੱਟ ਦੀ ਉਚਾਈ, ਹਾਂ, ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ, ਉਹਦੇ ਵਿੱਚ ਪਾਣੀ ਆ, ਉਹਦੇ ਚ ਗਾਰਾ ਆ, ਉਹਦੇ ਚ ਪੱਥਰ ਨੇ, ਉਹ ਚ ਮਿੱਟੀ ਹੈ, ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 ਕਿਲੋਮੀਟਰ ਪ੍ਰਤੀ ਘੰਟਾ।
1: ਬੱਲੇ ਬੱਲੇ,
0: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
1: ਬਿਲਕੁਲ,
0: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਵੀ ਪਰਬਤ ਡਿੱਗਦਾ ਹੈ ਹਿਮਾਚਲ ਚ, ਨੇਪਾਲ ਚ, ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ ਹੈ। ਤੇ ਆਪਾਂ ਇੱਕ ਤੈਨੂੰ ਯਾਦ ਹੋਣਾ ਇੱਕ ਡੇਢ ਸਾਲ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ ਪਰ ਉਹ ਸਮੁੰਦਰ ਦੇ ਥੱਲੇ ਸੀ, ਬਹੁਤ ਡੂੰਘਾ ਸੀਗਾ, ਟੁੱਟ ਕੇ ਡਿੱਗਿਆ ਤੇ ਉਦੋਂ ਧਰਤੀ 7 ਦਿਨ ਕੰਬਦੀ ਰਹੀ ਸੀ। ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ, ਉਹਨਾਂ ਨੂੰ 1.5 ਸਾਲ ਲੱਗਾ ਹੈ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਏਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ, ਉਹਨਾਂ ਚੋਂ 8 ਵਾਰ ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ ਯੂਰਪ ਚ ਅਲੱਗ ਨੇ, ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ, ਗਲੇਸ਼ੀਅਰ ਕੀ ਹੈ ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼, ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 ਮੀਲ ਲੰਬੇ ਨੇ, 4-5 ਮੀਲ ਚੌੜੇ ਨੇ, 1-2 ਮੀਲ ਡੂੰਘੇ ਨੇ। ਹੁਣ ਤੁਸੀਂ ਇਮੈਜਿਨ ਕਰੋ ਵੀ ਬਰਫ਼ ਦਾ ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ ਤੇ ਜਿਹੜਾ ਇਹ ਡਿੱਗਿਆ, ਬਿਲਕੁਲ ਜਿਹੜਾ ਇਹ ਡਿੱਗਿਆ, ਇਹ ਜਿਹੜੇ ਆਈਸ ਵਰਗ ਤੋਂ ਡਿੱਗਿਆ ਉਹਦਾ ਸਿਰਫ 300ਵਾਂ ਹਿੱਸਾ ਸੀ, ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
1: ਓਕੇ, ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ, ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
0: ਨਹੀਂ ਬਿਲਕੁਲ, ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹੀ ਫਿੱਟ ਟੁੱਟਣ ਤੇ ਡਿੱਗਣ ਨੂੰ ਤਿਆਰ ਪਏ ਨੇ, ਹਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਵੇਖ ਲਓ ਜਿਹੜਾ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ, ਹੁਣ ਉੱਥੇ 300 ਫੁੱਟ ਡੂੰਘਾ ਗਾਰਾ ਤੇ ਰੇਤਾ ਪਈ ਆ, ਦਰਿਆ ਪਤਾ ਹੀ ਨਹੀਂ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ, ਕਿੱਡੀ ਸਾਰੀ ਮਹਿਲ ਦਾ ਮਹਿਲ, ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ, ਕਿਸੇ ਨੂੰ ਲੱਭਦਾ ਹੀ ਨਹੀਂ, ਉਹਦਾ ਕੋਈ ਛੋਟਾ ਉਹਨਾਂ ਹਿੱਸਾ ਵੀ ਨਹੀਂ ਲੱਭਦਾ। ਤੇ ਉਹ ਇੰਨੀ ਇਹਦੇ ਵਿੱਚ ਸ਼ਕਤੀ ਹੈ ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ, ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ, ਇੰਨਾ ਪਾਣੀ ਉਹਨਾਂ 'ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ ਤੇ ਹਾਲੇ ਵੀ ਡਰ ਹੈ ਵੀ ਉਹਨਾਂ 'ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ, ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ, ਤੇ ਜਿਉਂ ਜਿਉਂ ਸਾਡੀ ਆਲਮੀ ਤਪਸ਼ ਵੱਧ ਰਹੀ ਹੈ, ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ, ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ, ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ। ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ 'ਚ ਟੁੱਟਿਆ ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2 ਵਾਰ ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ। ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ, ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ। ਤੇ ਔਰ ਇਹ ਪਿਛਲੇ 5 ਦਹਾਕਿਆਂ 'ਚ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਇਹਦੀ ਜਿਹੜੀ ਪੰਘਰ ਕੇ ਇਹ 33 ਫੁੱਟ ਪੰਘਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦੀ ਚੌੜਾਈ ਜਿਹੜੀ ਆ। 33 ਫੁੱਟ ਦਾ ਮਤਲਬ 3 ਮੰਜ਼ਲਾਂ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਲਾਂ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ। ਸੋ ਇੰਨੀ ਤੇਜ਼ੀ ਨਾਲ ਪੰਘਰ ਰਹੇ ਨੇ ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ, ਇਹੋ ਜਿਹੀ ਪਾਣੀ ਨੂੰ ਕੋਈ ਪੁਲ ਨਹੀਂ ਜੋੜ ਰੋਕ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਇਹਦੀ ਬਰਬਾਦੀ ਨੂੰ ਜੇ ਸ਼ੁਰੂ ਹੋ ਗਈ ਰੋਕ ਕੋਈ ਨਹੀਂ ਸਕਦਾ।
1: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ 1 ਸਾਲ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਜਿਹਨਾਂ ਦੇ ਉੱਤੇ ਲਗਾਤਾਰ ਆਪਾਂ

0: ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ। ਸੋ ਉਹਨਾਂ ਦਾ ਇੱਕ ਨਤੀਜਾ ਵਾ, ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਜੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ।
1: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ, ਇਹ ਗਲੇਸ਼ੀਅਰ ਪੰਘਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾਂ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਣ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ, ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਵਾਪਰਨਾ ਹੀ ਸੀ। ਅਤੇ ਜਿਹੜੇ ਬਾਕੀ ਦੇ 8,000 ਨੇ, ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਘਰ ਜਾਣੇ ਨੇ। ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ ਕਿ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ J&K ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਈਸ ਦਾ ਪਹਾੜ ਪਿਆ, ਅਤੇ ਜੇ ਉਹ ਪੰਘਰ ਗਿਆ, ਉਹ ਪੰਘਰ ਕੇ ਪਤਲਾ ਹੋ ਗਿਆ ਤਾਂ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ, ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਅਤੇ ਇਹਦਾ ਜਿਹੜਾ ਕਾਰਨ ਹੈ, ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ 'ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ 'ਚੋਂ ਨਿਕਲਦੀ, ਅਤੇ ਜਾਂ ਜਿਹੜੀ ਬਿਜਲੀ ਪੰਜਾਬ 'ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ 'ਤੇ ਆਉਂਦੀ ਹੈ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਅਤੇ ਮਨੁੱਖੀ ਆਫ਼ਤ ਹੈ।
0: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ। ਇਹਦੇ 'ਚ ਇਹ ਨਹੀਂ ਹੈ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਹਾਂ, ਨਹੀਂ ਨਿਭਾ ਰਹੇ ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ ਹੈ।
1: ਬਿਲਕੁਲ ਜੀ, ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ 'ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ। ਉਹਨਾਂ ਦਾ ਇਹਦੇ 'ਚ ਕੋਈ ਜ਼ੀਰੋ ਕਸੂਰ ਹੈ, ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ। ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ 'ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀ ਦੇ ਮਿਸ਼ਨਸ ਨੇ, G7, G20 ਨੇ, 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ। 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ, ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਲ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ, ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ, ਉਹਨੂੰ ਚਿਕਨ 'ਤੇ ਆ ਗਏ, ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ, ਅਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
0: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ, ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਣ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨਟੱਚ ਰਹਿੰਦੇ ਹੋ ਖ਼ਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ, ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ, ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ, ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ ਹੀ?
1: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ, ਉਹ ਪੂਰੀ ਦੁਨੀਆ ਤੋਂ ਮੰਗ ਕਰ ਰਿਹਾ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ, ਤੇ ਉੱਥੇ ਤਿੱਬਤ ਜਿਹੜਾ ਆ 6,000 ਮੀਟਰ ਉੱਚਾ ਉੱਥੋਂ ਤਿੱਬਤ ਹੈ, ਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ, ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਤੇ ਕਿੰਨੀ ਵੱਡੀ ਹੋਣੀ ਹੈ, ਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤੇ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤਾਂ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ੍ਹ ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ੍ਹ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ, ਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ, ਤੇ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ। ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ, ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ, ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਸੀ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
0: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਜੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ ਜਾਂ ਇੱਥੋਂ ਕੀ ਨਿਕਲਦਾ ਵਾ ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿੱਛੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
1: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
0: ਓਕੇ,
1: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਆ, ਇੱਥੇ 10 ਵਾਰ ਬੰਦਾ ਮਰਿਆ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਅਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆ ਭਰ 'ਚ ਮਿਸਾਲ ਹੈ, ਅਤੇ ਜਿਹੜੇ ਇੰਡੀਆ, ਚਾਈਨਾ, ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨਸ ਦੇ, ਅਤੇ ਉੱਥੇ ਜਿਹੜੀ ਸੋਲਰ ਐਨਰਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ, ਇੰਨੀ ਤੇਜ਼ੀ ਨਾਲ ਲੱਗ ਰਹੀ ਹੈ, ਅਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਅਤੇ ਇਲੈਕਟ੍ਰਿਕ ਕਾਰਾਂ, ਹੁਣ ਇਲੈਕਟ੍ਰਿਕ ਕਾਰਾਂ, ਅੱਜ ਦੀ ਖਬਰ ਸੀ ਵੀ ਜੁਲਾਈ ਅਗਸਤ ਮਹੀਨੇ ਦੇ ਵਿੱਚ ਇੰਡੀਆ ਦੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹ ਤਕਰੀਬਨ 8% ਹੋ ਗਈਆਂ, 2% ਸ਼ੁਰੂ ਕੀਤਾ ਸੀ ਤੇ ਹੁਣ 8% ਤੇ ਨੇ, ਤੇ ਉਹ ਅਮਰੀਕਾ ਦੀ ਬਰਾਬਰ ਨੇ ਇੰਨੀਆਂ ਨਵੀਂ, ਜੇ ਉੱਥੇ 100 ਕਾਰ ਵਿਕਦੀ ਆ ਤੇ ਚੋਂ 8 ਕਾਰਾਂ ਇਲੈਕਟ੍ਰਿਕ ਹੁੰਦੀਆਂ ਨੇ, ਤੇ ਉਹ ਟਾਟਾ ਦੀ ਖਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ, ਬੁਕਿੰਗ ਆ ਰਹੀਆਂ, ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ, 300 ਗੁਣਾ ਵੱਧ ਗਈਆਂ, 300% ਵੱਧ ਗਈਆਂ, ਸੋਰੀ।
0: ਸੋ ਇਦਾਂ ਦੀ ਕਦਮ ਨੇ ਜਿਹੜੇ ਲਗਭਗ ਹਰ ਇੱਕ ਨੂੰ ਚੁੱਕਣੇ ਪੈਣੇ।
1: ਹਾਂਜੀ ਹਾਂਜੀ, ਚੁੱਕਣੇ ਪੈਣੇ ਨੇ, ਚੁੱਕ ਰਹੇ ਨੇ, ਪਰ ਅਸੀਂ ਇਹਨੂੰ ਇਹ ਸਿਰਫ ਸਰਕਾਰਾਂ ਦੇ ਕਰਨ ਵਾਲਾ ਕੰਮ ਨਹੀਂ, ਇਹ ਸਾਡੇ ਸਾਰਿਆਂ ਦੇ ਕਰਨ ਵਾਲਾ, ਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹਦੇ ਬਾਰੇ ਗੱਲ ਚਲਾਉਣ ਦੀ ਲੋੜ ਹੈ, ਕਿ ਅਸੀਂ ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ, ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ। ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਇਹ ਕਾਰ ਚੋਂ ਨਿਕਲਦਾ ਧੂੰਆਂ, ਨੇਪਾਲ 'ਚ ਡਿੱਗਦਾ ਇਹ ਗਲੇਸ਼ੀਅਰ, ਤੁਹਾਡੇ ਸਟੋਵ ਦਾ ਧੂੰਆਂ, ਪੰਜਾਬ 'ਚ ਆਉਂਦੇ ਹੜ੍ਹ, ਪੰਜਾਬ 'ਚ ਮਰਦੀਆਂ ਫਸਲਾਂ, ਇਹ ਫਾਰ, ਯੂਰਪ 'ਚ ਲੱਗੀਆਂ ਅੱਗਾਂ, ਇਹ ਸਾਰੀਆਂ ਇੱਕੋ ਹੀ ਲੜੀ ਹੈ, ਉਹਦੇ ਵੱਖ ਵੱਖ ਨਾਂ ਨੇ, ਅਤੇ ਇਹਨਾਂ ਦਾ ਕਾਰਨ ਆ ਸਾਡੇ ਕਾਰਬਨ ਡਾਈਆਕਸਾਈਡ ਐਮਿਸ਼ਨ।
0: ਜੀ, ਸੋ ਬੇਨਤੀ ਇਹੋ ਹੀ ਹੈ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਘਰੇ ਬੈਠੇ ਕੰਮ ਕਾਰ ਕਰਦੇ ਹਾਂ, ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ। ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਭਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ, ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ। ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਤਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਆ। ਉਹਦੇ ਤੋਂ ਪਹਿਲਾਂ ਥੋੜਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ ਹੈ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਉ, ਅਮੈਰੀਕਾ ਨੂੰ ਹਥਿਆਰ ਦਿਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਲਾਦੀਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ। ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿੰਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਬਟ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ। ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈ ਕਿ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਅਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ਼ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। December 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ December 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਸਫਲ ਰਹੀ ਸੀਗੀ, ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ, ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ ਯੂ ਐੱਸ ਐੱਸ ਆਰ ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਤਾਂ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950-53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ, ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ

0: ਹਾਰ ਕੇ ਨਿਕਲਿਆ ਸੀਗਾ ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨਾਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ ਸਾਊਥ ਵਾਲੇ ਪਾਸੇ ਦੇ ਨੇ ਯਾਨੀ ਕਿ ਅਮਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ ਫਿਰ ਤੋਂ ਤਾਲਿਬਾਨ ਆ ਗਏ ਨੇ ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ ਐਸਡੀਏ ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ ਕੰਮ ਸ਼ੁਰੂ ਕਰਦੀਆਂ ਨੇ ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ ਫਾਈਟਰ ਜੈੱਟ ਬਣਾ ਰਹੀਆਂ ਮਿਜ਼ਾਈਲਾਂ ਬਣਾ ਰਹੀਆਂ ਨੇ ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ ਏਸ਼ੀਆ 'ਚੋਂ ਅਫਰੀਕਾ 'ਚੋਂ ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ ਉੱਥੇ ਇਨਵੈਸਟ ਕਰ ਰਹੇ ਨੇ ਰਸ਼ੀਆ ਦੇ ਵੱਲ ਹੋ ਨਹੀਂ ਰਿਹਾ ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ ਸੀਗਾ ਕਿ ਯੂ ਐੱਸ ਐੱਸ ਆਰ ਜਿਹੜਾ ਉਹ ਟੁੱਟਣ ਦਾ ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ ਪੂੰਜੀਪਤੀਆਂ ਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ ਅਰਬੀਆਂ ਦਾ ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਜਿਹੜਾ ਇੱਕ ਟੈਬੂ ਸਬਜੈਕਟ ਹੈ ਇਹਦੇ 'ਤੇ ਨਹੀਂ ਗੱਲ ਕਰਨੀ ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ ਪਰ ਰਸ਼ੀਆ ਦੇ ਇਸ ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਇਹਦੀ ਗੱਲ ਕਰਾਂਗੇ ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐੱਸ ਐੱਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ ਵਿਸਥਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਧੰਨਵਾਦ
1: Roads Honor Campaign sirf seemit samay layi hun nava BYD kar le aao shandar drive away offers de naal BYD C-Lion 7 Premium sirf $54,990 BYD C-Lion 8 Dynamic FWD sirf $56,990 te BYD Shark 6 Premium sirf $57,900 ek khas offer 1 August to 30 September 2026 tak order karan walyan layi hai delivery 31 October 2026 tak hor jankari layi aaj hi BYD Caroline Springs naal sampark karo and mention Radio Hanji BYD On Roads Honors conditions apply
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੌਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 049

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਜਾਣਦੇ ਕੀ ਨੇ ਸੂਰਤ ਹਾਲ, ਅੱਜ 2 ਤਰੀਕ ਸਤੰਬਰ ਦਾ ਮਹੀਨਾ, ਬੁੱਧਵਾਰ ਦਾ ਦਿਨ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਸਰਵੇਖਣ ਹੁੰਦੇ ਨੇ ਦੋ ਪਾਰਟੀਆਂ ਦੇ ਦਰਮਿਆਨ, ਨੇਤਾਵਾਂ ਦੇ ਦਰਮਿਆਨ, ਉਸ ਦੇ ਵਿੱਚ ਪੌਲਿਨ ਹੈਨਸਨ ਦੀ ਮਕਬੂਲੀਅਤ ਹੁਣ ਥੋੜੀ ਜਿਹੀ ਘਟੀ ਹੈ। ਬੇਸ਼ੱਕ ਸੀਕ੍ਰੇਟ ਹਾਰਬਰ ਦੀਆਂ ਚੋਣਾਂ ਬਾਈ ਇਲੈਕਸ਼ਨ ਜਿਹੜੇ ਨੇ ਉਹ ਜਿੱਤ ਲਏ ਹੋਣ। ਸਿਡਨੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਪ੍ਰਦਰਸ਼ਨ ਹੋਇਆ, ਕਿਉਂਕਿ ਸਿਡਨੀ ਦੇ ਵਿੱਚ ਜਿਹੜੀ ਮੇਅਰ ਨੇ ਉਹ ਇੱਥੋਂ ਦੀਆਂ 7 ਪੁਰਾਣੀਆਂ ਇਤਿਹਾਸਕ ਇਮਾਰਤਾਂ ਤੇ ਬਹੁਤ ਸਾਰੇ ਬਿਜ਼ਨੈਸਿਸ ਨੂੰ ਢਾ ਕੇ ਇੱਕ ਪੱਧਰਾ ਮੈਦਾਨ ਬਣਾਉਣਾ ਚਾਹੁੰਦੇ ਨੇ ਜਿੱਥੇ ਕੁਝ ਵੀ ਨਹੀਂ ਹੋਏਗਾ। ਸੋ ਉਸ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਉਤਰ ਆਏ। ਜਿਹਨੇ ਵੀ ਦੇਖਿਆ ਉਹਨਾਂ ਨੇ ਕਿਹਾ ਕਿ ਇੰਨਾ ਵੱਡਾ ਇਕੱਠ ਸਿਡਨੀ ਚ ਪ੍ਰਦਰਸ਼ਨ ਦੇ ਦਰਮਿਆਨ ਅੱਜ ਤੱਕ ਨਹੀਂ ਦੇਖਿਆ। ਇਸ ਤੋਂ ਇਲਾਵਾ ਵਿਕਟੋਰੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਲੋਲੀਪੋਪਸ ਸ਼ੁਰੂ ਹੋ ਗਏ ਨੇ। ਲਿਬਰਲ ਪਾਰਟੀ ਕਹਿ ਰਹੀ ਹੈ ਕਿ ਉਹ ਵੀ ਲਾਈਨ ਟ੍ਰੇਨਾਂ ਦੀ ਗਿਣਤੀ ਵਧਾ ਦੇਗੀ, ਬਿਲੀਅਨਸ ਆਫ ਡਾਲਰ ਖਰਚ ਕੀਤੇ ਜਾਣਗੇ। ਲੇਬਰ ਪਾਰਟੀ ਨੇ ਵੀ ਰਲੇ ਮਿਲੇ ਜੇ ਅੰਦਾਜ਼ੇ ਦਿੱਤੇ ਨੇ ਔਰ ਕਿਹਾ ਹੈ ਕਿ ਸੜਕਾਂ ਦੇ ਉੱਤੇ ਟੋਏ ਪਹਿਲਾਂ ਭਰਾਂਗੇ। ਔਰ ਨੇਪਾਲ ਦੇ ਵਿੱਚ ਜਿਹੜੇ ਗਾਇਬ ਹੋਏ ਆਸਟ੍ਰੇਲੀਅਨਸ ਦੀ ਗਿਣਤੀ 43 ਸੀ, ਸੁੱਖ ਦੀ ਖਬਰ ਇਹ ਹੈ ਕਿ ਹੁਣ ਉਸ ਦੇ ਵਿੱਚ ਘੱਟ ਕੇ ਉਹ ਗਿਣਤੀ 38 ਰਹਿ ਗਈ ਹੈ, ਕਿਉਂਕਿ 5 ਆਸਟ੍ਰੇਲੀਅਨ ਭਾਲ ਲਏ ਗਏ ਨੇ। ਪਰ ਸਾਰੇ ਆਸਟ੍ਰੇਲੀਅਨ ਭਾਲ ਲਏ ਜਾਣ ਉਦੋਂ ਤੱਕ ਕਾਫੀ ਜਦੋ ਜਹਿਦ ਕੀਤੀ ਜਾਏਗੀ। ਉਹ ਖਬਰਾਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਨੇਪਾਲ ਦੀਆਂ ਖਬਰਾਂ ਦੇ ਵਿੱਚ ਵੀ, ਕਿਉਂਕਿ ਇੰਟਰਨੈਸ਼ਨਲ ਨਿਊਜ਼ ਦੇ ਸੈਗਮੈਂਟ ਦੇ ਵਿੱਚ ਨੇਪਾਲ ਦੇ ਅੰਦਰ ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1000 ਤੋਂ ਜ਼ਿਆਦਾ ਹੋ ਗਈ ਹੈ। ਖੈਰ, ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੀ ਸਾਂਝ ਜੇ ਪਾਉਂਦੇ ਹਾਂ ਤਾਂ ਕੈਨੇਡਾ ਤੋਂ ਪਹਿਲੀ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬੇਸ਼ੱਕ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਮੌਜੂਦਾ ਲੇਬਰ ਸਰਕਾਰ ਬਾਈ ਇਲੈਕਸ਼ਨਸ ਨਹੀਂ ਜਿੱਤ ਪਾ ਰਹੀ, ਚਾਹੇ ਉਹ ਫਰੈਰਰ ਦੀ ਸੀਟ ਹੋਵੇ ਚਾਹੇ ਸੀਕ੍ਰੇਟ ਹਾਰਬਰ ਦੀ। ਪਰ ਕੈਨੇਡਾ ਦੇ ਵਿੱਚ 3 ਖਾਲੀ ਪਈਆਂ ਸੰਸਦੀ ਸੀਟਾਂ ਦੇ ਲਈ ਜਿਹੜੇ ਬਾਈ ਇਲੈਕਸ਼ਨ ਹੋਏ, ਉਸ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੇ 3 ਸੀਟਾਂ ਦੇ ਉੱਤੇ 50 ਫੇਰ ਜਿੱਤ ਹਾਸਲ ਕੀਤੀ ਹੈ। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ ਦੇ ਵਿੱਚ 20 ਸਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਕਰ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕ ਦੇ ਕੋਲ 22, ਐਨਡੀਪੀ ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ। ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਹੈ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਟਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਆ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ। ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ, ਸਿੱਧੂ ਮੂਸੇਵਾਲਾ ਜਿਸਨੂੰ ਆਪਣਾ ਆਈਡਲ ਮੰਨਦਾ ਸੀ ਟਿਊਪੈਕ ਸ਼ੂਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਓਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟਿਊਪੈਕ ਸ਼ੂਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੌਪ ਦੀ ਦੁਨੀਆਂ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਜੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੇਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆਂ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਈਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆ ਨੇ ਝੱਲਿਆ। ਪਰ ਪਿਛਲੇ ਇੱਕ ਮਹੀਨੇ ਦੇ ਵਿੱਚ ਨਾ ਤਾਂ ਈਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਔਰ ਇਸ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆਂ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਈਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਈਰਾਨ ਵੀ ਤੁਰੰਤ ਜਵਾਬ ਦੇਗਾ ਔਰ ਈਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ, ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ, ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਈਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ, ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਈਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਈਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ, ਤੇ ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ ਉਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ, ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮਿਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ, ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ 'ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ। ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ। ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕ੍ਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ, ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਹੀ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਹੀ ਨੇਪਾਲ ਦੀਆਂ ਖਬਰਾਂ ਦੀ ਸਾਂਝ, ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ ਐਸਸੀਓ ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ, ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਜਾਈ ਹੁੰਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ ਸੰਸਾਧਨ ਜਿਹੜੇ ਨੇ ਸਾਡੇ ਸਮਝੌਤਿਆਂ ਦਾ ਇੱਕ ਅਹਿਮ ਹਿੱਸਾ ਨੇ ਔਰ ਸਾਂਝੇ ਜਲ ਸੰਸਾਧਨਾਂ ਦੇ ਉੱਤੇ ਕੌਮਾਂਤਰੀ ਕਮਿਟਮੈਂਟਸ ਹੁੰਦੀਆਂ ਨੇ। ਇਹ ਸਿਆਸੀ ਮਾਮਲੇ ਨਹੀਂ ਨੇ ਕਿ ਜਦੋਂ ਚਾਹੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ। ਸ਼ਾਬਾਜ਼ ਸ਼ਰੀਫ ਨੇ ਖੇਤਰੀ ਪੱਧਰ ਦੇ ਉੱਤੇ ਅੱਤਵਾਦ ਦੇ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਤੇ ਇੱਕ ਟਿਕਾਊ ਅਫਗਾਨਿਸਤਾਨ ਦੀ ਉਮੀਦ ਰੱਖਦਾ। ਹਾਲਾਂਕਿ ਸ਼ਾਬਾਜ਼ ਸ਼ਰੀਫ ਨੇ ਅੱਗੇ ਵੀ ਕਿਹਾ ਕਿ ਜਦੋਂ ਤੱਕ ਅੱਤਵਾਦੀ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਦੇ ਵੱਲ ਆਉਂਦੇ ਰਹਿਣਗੇ, ਨਿਰਦੋਸ਼ ਪਾਕਿਸਤਾਨੀਆਂ ਦਾ ਕਤਲ ਕਰਦੇ ਰਹਿਣਗੇ, ਖੂਨ ਬਹਾਉਂਦੇ ਰਹਿਣਗੇ, ਉਦੋਂ ਤੱਕ ਸਾਡੀ ਪਹੁੰਚ ਵੀ ਸਥਾਈ ਸ਼ਾਂਤੀ ਤੋਂ ਕਾਫੀ ਦੂਰ ਹੀ ਰਹੇਗੀ। ਉੱਥੇ ਨੇਪਾਲ ਹੜ੍ਹਾਂ ਦੇ ਵਿੱਚ ਹੁਣ 1000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜ੍ਹਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ, ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜ੍ਹਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੂਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਣੇ ਲਗਭਗ 4000 ਲੋਕ ਹਾਲੇ ਵੀ ਲਾਪਤਾ ਨੇ, ਪਰ 12000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚੱਟਾਨਾਂ ਦੇ ਖਿਸਕਣ ਤੇ ਢਿੱਗਾਂ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਬੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ। ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖ਼ਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲਪਰਾਸੀ ਪੂਰਬ ਦੇ ਵਿੱਚ ਵੀ 216 ਲਾਸ਼ਾਂ ਹਾਸਲ ਹੋਈਆਂ ਨੇ। ਨਵਲਪਰਾਸੀ ਪੱਛਮ ਦੇ ਵਿੱਚ 170, ਨੂਆਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ। ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਨੇਪਾਲ ਦੇ ਚਿਲਮੇ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ DNA ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ SCO ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। SCO ਸਮਿਟ ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ। ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ FIRs ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ FIRs ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ ਚ ਕਾਕਰੋਚ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ CJP ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ FIRs ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜਿਹੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫੇਰ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ, ਨੋਇਡਾ ਐਕਸਪ੍ਰੈਸ ਵੇ, ਦਿੱਲੀ ਦਾ ਰਿੰਗ ਰੋਡ, ਬਾਰਡਰ ਸਭ ਪਾਰ ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਿਆ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ, ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ? ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ? ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਕੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿਤਿਆ ਨਾਥ ਦੇ ਅਧੀਨ ਆਉਂਦੀ UP ਪੁਲਿਸ ਜਵਾਬਦੇਹੀ ਤੈਅ ਕਰੇਗੀ। ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦੇਣਾ ਚਾਹ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ ਡੇਅਰਨੈਸ ਅਲਾਉਂਸ ਕਹਿ ਲਿਆ ਜਾਂਦਾ ਹੈ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ 'ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈੱਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ 'ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉਹ ਹੋਰ ਨੇ ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ ਉਹ ਇਸ ਵਕਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। 1 ਨੇਪਾਲ ਦੇ ਵਿੱਚ ਹੈ, 1 ਤਿੱਬਤ ਦੇ ਵਿੱਚ ਹੈ ਤੇ ਚੀਨ ਦੇ ਵਿੱਚ ਵੀ 1 ਨਾਗਰਿਕ ਮੌਜੂਦ ਹੈ ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ ਯਾਨੀ ਕਿ ਉੱਥੇ ਮੌਜੂਦ ਨਹੀਂ ਨੇ ਪਰ ਉਹ ਸੁਰੱਖਿਅਤ ਜਿਹੜਾ DFAT ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਨੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ। ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ, ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ, ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ, ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ ਇਸ ਤੋਂ ਇਲਾਵਾ। ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਹੈ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-63-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਜ਼ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗਿਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਨਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਉਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਨਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ। ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਜੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ 1 ਬਰਾਬਰ ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਦੇ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ 2 ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਨਸਨ 3 ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ, ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਿਆ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ, ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ, ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਵਧਣ ਦੇ ਆਸਾਰ ਨੇ, ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੀਕ ਜਿਹੜਾ ਕਿ ਪਿਛਲੇ ਸਾਲ ਦੇਖਿਆ ਗਿਆ ਸੀ ਉਸ ਦੇ ਨਾਲੋਂ 4% ਕੀਮਤਾਂ ਥੱਲੇ ਗਈਆਂ ਨੇ। ਪਰ ਅਲੱਗ ਅਲੱਗ ਸ਼ਹਿਰਾਂ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ ਅਲੱਗ ਅਲੱਗ ਥੱਲੇ ਗਈਆਂ ਹੋ ਸਕਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਸਿਡਨੀ ਮੈਲਬਰਨ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ 12-13% ਤੱਕ ਥੱਲੇ ਗਈਆਂ ਨੇ, ਮਾਫ ਕਰਨਾ ਸਿਡਨੀ ਦੇ ਵਿੱਚ, ਮੈਲਬਰਨ ਦੇ ਵਿੱਚ 8% ਤੱਕ ਥੱਲੇ ਗਈਆਂ ਨੇ। ਬ੍ਰਿਸਬੇਨ, ਪਰਥ ਤੇ ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4-8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ, ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ। ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ, ਮੈਲਬਰਨ ਚ 6.8% ਦੀ, ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ 1.-1.6% ਦੀ ਗਿਰਾਵਟ, ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ ਇਹ ਤਿੰਨ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 7-5 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੈਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲ ਸਾਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ। ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ ਗਿਆ ਹੈ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕੇ ਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ ਉਹਨਾਂ। ਵੈਸੇ ਉਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ, ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ ਉਹ ਵੀ ਸੂਬੇ ਦੀ ਵਿੱਚ ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ ਤਾਂ ਉਹ ਲੈ ਕੇ ਆਣਗੇ ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ ਲਗਭਗ 1.7 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨਸ ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ ਸੀਟਾਂ ਦੀ ਗਿਣਤੀ ਵਧਾਈ ਜਾਏਗੀ ਐਚੂਕਾ ਤੇ ਬੈਂਡੀਗੋ ਮਿਆਨ ਵੀ ਟ੍ਰੇਨਾਂ ਦੀ ਗਿਣਤੀ ਜਿਹੜੀ ਉਹ ਵਧਾਈ ਜਾਏਗੀ ਉੱਥੇ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਵਾਅਦਾ ਕੀਤਾ ਗਿਆ ਉਧਰ ਦੂਸਰੇ ਪਾਸੇ ਲੇਬਰ ਪਾਰਟੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਆਖਰੀ ਵੇਲਿਆਂ ਦੇ ਵਿੱਚ ਰੇਲ ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ 352 ਮਿਲੀਅਨ ਡਾਲਰ ਇਨਵੈਸਟ ਕੀਤੇ ਜਾਣਗੇ ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ 2026-30 ਦੇ ਪਾਲਿਸੀ ਡਾਕੂਮੈਂਟ ਚ ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ੇਸ਼ਨ ਜਿਹੜਾ ਉਹ ਕੀਤਾ ਜਾਏਗਾ ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ 440 ਮਿਲੀਅਨ ਡਾਲਰ ਤਾਂ ਮੂਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨੀ ਕਦੋਂ ਤੱਕ ਬਣ ਕੇ ਸਿਰੇ ਚੜੇਗਾ ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ ਯਾਨੀ ਢੋਆ ਢੁਆਈ ਦਾ ਜਿਹੜਾ

0: ਰਿਹਾ, ਡੇਟਾ ਸੈਂਟਰ ਦੇ ਨਾ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। NSW ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ। ਨਿਊ ਸਾਊਥ ਵੇਲਸ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ ਔਰ ਇਸ ਦੇ ਕੋ ਓਨਰਸ ਨੂੰ $1.5 billion ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ ਏਅਰ ਇੰਡੀਆ ਨੇ ਹਾਲੇ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਕਿ ਉਹ ਨਵੀਆਂ ਉਡਾਨਾਂ ਸ਼ੁਰੂ ਕਰ ਦੇਣਗੇ। ਵੈਸੇ ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਜਿਹੜੀਆਂ ਉਡਾਨਾਂ ਸ਼ੁਰੂ ਹੋ ਜਾਣੀਆਂ ਨੇ ਜੈੱਟ ਸਟਾਰ ਤੇ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੀ ਤਰਫ ਤੋਂ, ਤੇ ਫਿਰ ਸਿੰਗਾਪੁਰ ਏਅਰਲਾਈਨ ਵੀ ਨਵੰਬਰ ਮਹੀਨੇ ਚ ਆਪਣੀਆਂ ਉਡਾਨਾਂ ਸ਼ੁਰੂ ਕਰ ਦੇਗੀ। ਅਗਲੇ ਸਾਲ ਵੀਅਤ ਜੈੱਟ ਤੇ ਕੁਆਂਟਸ ਵੀ ਆਪਣੀਆਂ ਫਲਾਈਟਸ ਲਾਂਚ ਕਰ ਦੇਗੀ। ਵੀਅਤ ਜੈੱਟ ਨੇ ਜਨਵਰੀ ਚ ਤੇ ਕੁਆਂਟਸ ਨੇ ਮਾਰਚ ਮਹੀਨੇ ਦੇ ਵਿੱਚ ਆਪਣੀਆਂ ਫਲਾਈਟਸ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਕੱਢਣੀਆਂ ਨੇ। ਫਟਾਫਟ ਖੇਡ ਜਗਤ ਦੀ ਖਬਰਾਂ ਦੇ ਵਿੱਚ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ US ਓਪਨ ਦੇ ਵਿੱਚ ਅਲਕਰਾਸ ਤੇ ਸਾਬਾਲੈਂਕਾ ਦੀ ਜੇਤੂ ਸ਼ੁਰੂਆਤ ਹੋਈ ਹੈ। ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਸ ਤੇ ਬੇਲਾਰੂਸ ਦੀ ਅਰੀਨਾ ਸਾਬਾਲੈਂਕਾ ਨੇ ਆਪੋ ਆਪਣੇ ਮੁਕਾਬਲਿਆਂ ਚ ਯਾਨੀ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਦੀ ਜੇਤੂ ਸ਼ੁਰੂਆਤ ਕੀਤੀ ਹੈ। ਉੱਥੇ ਅਫਗਾਨਿਸਤਾਨ ਦੇ ਖਿਲਾਫ T20 ਲੜੀ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਨੇ ਇਸ ਜਿਹੜਾ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ 13, 15 ਤੇ 17 ਸਤੰਬਰ ਨੂੰ ਖੇਡੇ ਜਾਣਗੇ। ਟੀਮ ਦੀ ਕਪਤਾਨੀ ਪੰਜਾਬ ਕਿੰਗਸ ਦੇ ਸਰਪੰਚ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਤਿਲਕ ਵਰਮਾ ਵਾਈਸ ਕੈਪਟਨ ਹੋਣਗੇ ਔਰ ਇਸ ਦਰਮਿਆਨ ਜਿਹੜੀ ਹਰਪਨ ਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ ਫਿਟਨੈਸ ਟੈਸਟ ਦੇ ਆਧਾਰ ਦੇ ਉੱਤੇ ਹੀ ਤੈਅ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨੇ ਹੀ।
1: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਟੈਨਸ਼ਨ ਨਿਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे ले बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लैंडिंग।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
10: यार तू इतने इनी चेती आके पक्का भी हो गया, की जुगाड़ लाया है?
5: जुगाड़ नहीं, ये है 8 सालां तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर ता दे बंसल इमिग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
11: सोना चाहिदा,
12: भरोसा चाहिदा,
11: क्वालिटी ते बाईबैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने, एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
9: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, परोसे दी निशानी।
2: चाहिदा ऑस्ट्रेलिया दा वीजा लोना जा वीजे ले मशवरा चाहिदा, मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ, आओ थोड़ा कोई हल करिए।
13: ऑन रोड्स ऑनर्स कैंपेन सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले लिए है, डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑनर्स, कंडीशन अप्लाई।
9: चलदी दा नाम गड्डी, आते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमार्टन रोड, कैंपलफील्ड। कॉल 0390866655 और विजिट tireforce.com.au।
2: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।
12: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
14: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਦੇ ਕੋਲ ਆਸ਼ਰਮ ਦੇ ਵਿੱਚ ਕੁਛ ਚੇਲੇ ਰਹਿੰਦੇ ਸੀ ਪਹਿਲੀਆਂ ਦੇ ਵਿੱਚ ਪੜ੍ਹਾਈ ਵੀ ਇਸੇ ਤਰ੍ਹਾਂ ਹੁੰਦੀ ਸੀ ਕੋਈ ਸਕੂਲ ਨਹੀਂ ਸੀ ਕੋਈ ਕਾਲਜ ਨਹੀਂ ਸੀ ਯੂਨੀਵਰਸਿਟੀਆਂ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਹੁੰਦੀ ਖਾਸ ਤੌਰ ਦੇ ਉੱਤੇ ਹੁੰਦੇ ਵੀ ਵੱਡੇ ਘਰਾਂ ਦੇ ਕੋਈ ਰਾਜਿਆਂ ਦੇ ਪੁੱਤ ਜਾਂ ਕੋਈ ਵੱਡੇ ਧਨਾੜ ਉਹਨਾਂ ਨੂੰ ਪਰਿਵਾਰ ਦੇ ਨਾਲੋਂ ਵੱਖ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਲੋਕਾਂ ਦੇ ਦੁੱਖ ਦਰਦ ਕਿੱਦਾਂ ਸਮਝਣੇ ਉਹ ਜਿਨ੍ਹਾਂ ਦੇ ਕੋਲ ਪਰਿਵਾਰ ਨਹੀਂ ਹੈਗੇ ਉਹ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈਗਾ ਉਹ ਜਿਨ੍ਹਾਂ ਦੇ ਲਈ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਹੈ ਉਹਨਾਂ ਦਾ ਦੁੱਖ ਦਰਦ ਸਮਝੇ ਬਿਨਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਦੇ ਦਿਲ ਨੂੰ ਜਿੱਤ ਨਹੀਂ ਸਕਦੇ ਰਾਜ ਕਰ ਨਹੀਂ ਸਕਦੇ ਸੋ ਪਰਿਵਾਰ ਦਾ ਮੋਹ ਤੋੜ ਕੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਵੇਦ ਪੜ੍ਹਾਏ ਜਾਂਦੇ ਹੋਰ ਦੁਨੀਆਂ ਦੇ ਕਈ ਸੱਚ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਨਹੀਂ ਸੀ ਸਿੱਖ ਸਕਦੇ ਉਹ ਸਾਰੇ ਸਿਖਾਏ ਜਾਂਦੇ ਇਸ ਗੁਰੂ ਨੇ ਆਪਣੇ ਪੰਜ ਚੇਲੇ ਚੁਣੇ ਅਤੇ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਦੇ ਐਨ ਵਿੱਚੋਂ ਵਿੱਚ ਸੰਘਣੀ ਥਾਂ ਦੇ ਉੱਤੇ ਜਾ ਕੇ ਉਨੀ ਦੇਰ ਤੱਕ ਉੱਥੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਸਾਰਾ ਕੁਛ ਨੋਟ ਨਹੀਂ ਕਰ ਲੈਂਦੇ ਕਿ ਜੰਗਲ ਦੇ ਵਿੱਚ ਕੀ ਹੋ ਰਿਹਾ ਕੀ ਵਾਪਰ ਰਿਹਾ ਜਾਓ ਇੱਕ ਮਹੀਨੇ ਦਾ ਸਮਾਂ ਤੁਹਾਡੇ ਕੋਲ ਸਾਰਾ ਕੁਛ ਚੰਗੀ ਤਰ੍ਹਾਂ ਦੇ ਨਾਲ ਵੇਖ ਚਾਖ ਕੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ ਇਸ ਇਮਤਿਹਾਨ ਦੇ ਵਿੱਚ ਜਦੋਂ ਮਹੀਨੇ ਬਾਅਦ ਇਹ ਪੰਜੇ ਵਾਪਸ ਆਏ ਅਤੇ ਆ ਕੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ ਉੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਖੇ ਨੇ ਜੋ ਇੱਥੇ ਜੰਗਲ ਦੇ ਬਾਹਰ ਬਾਹਰ ਨਹੀਂ ਮਿਲਦੇ ਇਹੋ ਇਹੋ ਜਿਹੇ ਆਪਾਂ ਪੰਛੀ ਵੇਖੇ ਨੇ ਜਿਹਨਾਂ ਦੇ ਵਿੱਚ ਬਹੁਤ ਕਈ ਖਤਰਨਾਕ ਵੀ ਨੇ ਕਈ ਜਾਨਵਰ ਵੇਖੇ ਨੇ ਜਿਹੜੇ ਇੱਥੇ ਆਪਾਂ ਨਹੀਂ ਵੇਖ ਸਕਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਗੁਰੂ ਨੂੰ ਐਕਸਪਲੇਨ ਕਰਦੇ ਨੇ ਅਤੇ ਗੁਰੂ ਨੇ ਕਿਹਾ ਇੱਕ ਵਾਰੀ ਫਿਰ ਜਾਓ ਅਤੇ ਇੱਕ ਮਹੀਨਾ ਫਿਰ ਬਿਤਾ ਕੇ ਆਓ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਵੇਖ ਕੇ ਉਹ ਸੁਣ ਕੇ ਆਓ ਜਿਹੜੀਆਂ ਤਰਦੀਆਂ ਤੁਸੀਂ ਦੱਸੀਆਂ ਨੇ ਇਹਨਾਂ ਨੂੰ ਹੁਣ ਰਹਿਣ ਦਿਓ ਫਿਰ ਦੁਬਾਰਾ ਜਾਂਦੇ ਨੇ ਫਿਰ ਨੋਟ ਕਰਕੇ ਆਉਂਦੇ ਨੇ ਕਿ ਇਸ ਵਾਰੀ ਗੁਰੂ ਜੀ ਹੋਰ ਕੁਛ ਆਪਾਂ ਨਵਾਂ ਵੇਖਿਆ ਵਾ ਇਸ ਵਾਰੀ ਆਪਾਂ ਕੋਸ਼ਿਸ਼ ਕੀਤੀ ਹੈ ਉਹ ਹਵਾਵਾਂ ਦੀਆਂ ਗੱਲਾਂ ਸੁਣਨ ਦੀ ਉਹ ਜਦੋਂ ਹਵਾ ਚੱਲਦੀ ਹੈ ਅਤੇ ਉਹ ਪੱਤਿਆਂ ਦੀਆਂ ਆਵਾਜ਼ਾਂ ਜਦੋਂ ਜਾਨਵਰ ਦੌੜਦੇ ਨੇ ਅਤੇ ਉਹਨਾਂ ਦੇ ਦੌੜਨ ਦੇ ਨਾਲ ਇੱਕ ਪੈਦਾ ਹੁੰਦਾ ਮਿਊਜ਼ਿਕ ਇੱਕ ਸੰਗੀਤ ਅਤੇ ਕੁਛ ਇੱਕ ਹੋਰ ਜਾਨਵਰਾਂ ਦੀਆਂ ਆਪਾਂ ਆਵਾਜ਼ਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਖਾਸ ਤਰ੍ਹਾਂ ਦਾ ਕੋਈ ਖਤਰਾ ਹੋਣ ਦੇ ਉੱਤੇ ਇੱਦਾਂ ਇੱਦਾਂ ਦੀਆਂ ਆਵਾਜ਼ਾਂ ਕੱਢਦੇ ਨੇ ਖਰੇ ਉਹ ਇੱਕ ਦੂਸਰੇ ਨੂੰ ਸਮਝਦੇ ਹੋਣ ਗੁਰੂ ਨੂੰ ਵਾਪਸ ਆ ਕੇ ਦੱਸਿਆ ਅਤੇ ਗੁਰੂ ਨੇ ਫਿਰ ਕਿਹਾ ਜਾਓ ਇੱਕ ਮਹੀਨਾ ਹੋਰ ਅਤੇ ਜਦੋਂ ਇੱਕ ਮਹੀਨਾ ਹੋਰ ਕਿਹਾ ਬਹੁਤ ਜਾਣੇ ਤਾਂ ਉਦੋਂ ਹੀ ਚੜ੍ਹ ਗਏ ਦੋ ਜਾਣੇ ਬਚੇ ਤਿੰਨਾਂ ਨੇ ਕਿਹਾ ਨਹੀਂ ਗੁਰੂ ਜੀ ਤੁਸੀਂ ਕੁਛ ਜ਼ਿਆਦਾ ਧੱਕਾ ਕਰ ਰਹੇ ਹੋ ਜੋ ਅਸੀਂ ਸੁਣਨਾ ਸੀ ਉਹ ਅਸੀਂ ਸੁਣ ਲਿਆ ਜੋ ਅਸੀਂ ਨੋਟ ਕੀਤਾ ਉਹ ਤੁਹਾਨੂੰ ਲਿਆ ਕੇ ਦੱਸ ਦਿੱਤਾ ਆਪਾਂ ਨਹੀਂ ਜਿੱਤਣਾ ਇਸ ਇਮਤਿਹਾਨ 'ਚੋਂ ਇੰਨਾ ਕੀ ਬੜਾ ਬੜੇ ਧਿਆਨ ਦੇ ਨਾਲ ਵੇਖਿਆ ਹੋਰ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਇਹਨਾਂ ਨੇ ਜਾਣਾ ਤਾਂ ਚਲੇ ਜਾਣ ਗੁਰੂ ਨੇ ਗੁੱਸਾ ਨਹੀਂ ਮੰਨਿਆ ਅਤੇ ਜਿਹੜੇ ਦੋ ਰੈਡੀ ਹੋਏ ਉਹਨਾਂ ਨੂੰ ਫਿਰ ਭੇਜ ਦਿੱਤਾ ਮਹੀਨਾ ਰਹਿ ਕੇ ਫਿਰ ਦੁਬਾਰਾ ਤੋਂ ਨੋਟ ਕਰਕੇ ਆਏ ਕਿ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਹਿਲਾਂ ਨਹੀਂ ਵੇਖ ਸਕੇ ਹੁਣ ਕੀ ਵੇਖਣਾ ਕੋਸ਼ਿਸ਼ ਕੀਤੀ ਕਿ ਆਪਾਂ ਸੌਣ ਦੇ ਸਮੇਂ ਵੀ ਬਦਲੀਏ ਆਪਾਂ ਰਾਤ ਨੂੰ ਨਾ ਸੋਈਏ ਹੋ ਸਕਦਾ ਕਿ ਉਹ ਰਾਤ ਨੂੰ ਵਾਪਰਦਾ ਹੋਵੇ ਜੋ ਗੁਰੂ ਸੁਣਨਾ ਚਾਹੁੰਦਾ। ਜਦੋਂ ਵਾਪਸ ਆਏ ਮਹੀਨੇ ਬਾਅਦ ਤਾਂ ਫਿਰ ਗੁਰੂ ਨੇ ਕਿਹਾ ਤੁਸੀਂ ਹਾਲੇ ਵੀ ਉਹ ਨਹੀਂ ਸੁਣ ਕੇ ਆਏ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਖਰੇ ਕੀ ਗੁਰੂ ਸੁਣਾਉਣਾ ਚਾਹੁੰਦਾ? ਅਤੇ ਇੱਕ ਜਣਾ ਹੋਰ ਝੜ ਗਿਆ, ਉਹਨੇ ਕਿਹਾ ਜਿਹੜੇ ਬਾਕੀ ਤਿੰਨ ਸੀ ਉਹ ਸੱਚ ਹੀ ਬੋਲਦੇ, ਬਚਿਆ ਇੱਕ ਜਿਹਦਾ ਹੌਸਲਾ ਬਰਕਰਾਰ ਸੀ, ਜਿਹਦਾ ਸਿਰੜ ਬਰਕਰਾਰ ਸੀ। ਅਤੇ ਫਿਰ ਦੁਬਾਰਾ ਤੋਂ ਭੇਜ ਦਿੱਤਾ ਅਤੇ ਦੁਬਾਰਾ ਦੁਬਾਰਾ ਦੁਬਾਰਾ ਕਰਦਿਆਂ ਕਹਿੰਦੇ ਨੇ ਲਗਭਗ 2 ਸਾਲ ਬੀਤ ਗਏ। ਅਤੇ ਇਸ ਵਾਰੀ ਮਹੀਨਾ ਨਹੀਂ, ਇਹ ਵਿਦਿਆਰਥੀ ਇਹ ਸ਼ਿਸ਼ 6 ਮਹੀਨੇ ਵਾਪਸ ਨਹੀਂ ਮੁੜਿਆ। ਬੜਿਆਂ ਨੂੰ ਚਿੰਤਾ ਵੀ ਹੋਣ ਲੱਗ ਪਈ ਕਿ ਖਰੇ ਮਰ ਮੁਕਾ ਨਾ ਗਿਆ ਹੋਵੇ, ਪਤਾ ਨਹੀਂ ਕੀ ਘਟਨਾ ਵਾਪਰੀ ਹੋਊਗੀ। ਪਰ ਜਦੋਂ ਇਹ ਆਇਆ ਆਪਣੇ ਗੁਰੂ ਨੂੰ ਆ ਕੇ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਹਾਂ ਇਹੋ ਹੀ ਸੀ ਜੋ ਮੈਂ ਸੁਣਨਾ ਚਾਹੁੰਦਾ ਸੀ, ਇਹੋ ਹੀ ਆ ਜੋ ਤੂੰ ਵੇਖ ਕੇ ਆਇਆ, ਅਤੇ ਹੁਣ ਤੂੰ ਇਸ ਪ੍ਰੀਖਿਆ 'ਚੋਂ ਪਾਸ ਹੈ, ਤੂੰ ਇਸ ਦੁਨੀਆਦਾਰੀ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੈ, ਮੈਨੂੰ ਮਾਣ ਹੈ ਤੇਰੇ ਉੱਤੇ। ਆਖਿਰਕਾਰ ਕੀ ਇੱਦਾਂ ਦਾ ਵੇਖ ਕੇ ਆਇਆ ਇਹ? ਚੇਲੇ ਨੇ ਆ ਕੇ ਦੱਸਿਆ, ਗੁਰੂ ਜੀ ਬਹੁਤ ਸਾਰਾ ਕੁਛ ਤਾਂ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਇਸ ਮੇਰੀ ਯਾਤਰਾ ਦੇ ਉੱਤੇ, ਇਸ ਯਾਤਰਾ ਦੇ ਦਰਮਿਆਨ ਮੈਂ ਸੁਣੀਆਂ ਰਾਤਾਂ ਦੇ ਵਿੱਚ ਠਹਿਰੇ ਹੋਏ ਪਾਣੀ ਦੀਆਂ ਗੱਲਾਂ, ਮੈਂ ਸੁਣੀਆਂ ਫੁੱਲਾਂ ਦੀਆਂ ਕਲੀਆਂ ਨੂੰ ਖਿਲਦਿਆਂ ਉਹ ਕੀ ਗੱਲਾਂ ਕਰਦੀਆਂ ਨੇ, ਬਿਨਾਂ ਆਵਾਜ਼ ਕੀਤਿਆਂ ਉਹ ਮੈਂ ਸੁਣੀਆਂ ਨੇ। ਰਾਤਾਂ ਨੂੰ ਸੁੱਤੇ ਹੋਏ ਜਾਨਵਰਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ, ਉਹ ਪੰਛੀ ਜਦੋਂ ਰਾਤ ਨੂੰ ਆਪਣੇ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਬਿਲਕੁਲ ਸ਼ਾਂਤ ਮਾਹੌਲ, ਮੈਂ ਸੁਣੀਆਂ ਨੇ ਉਹਨਾਂ ਦੀਆਂ ਸੁੱਤਿਆਂ ਪਿਆਂ ਦੀਆਂ ਗੱਲਾਂ, ਮੈਂ ਸੁਣੀਆਂ ਨੇ ਰੁੱਖਾਂ ਦੀਆਂ ਗੱਲਾਂ ਜਦੋਂ ਤਣੇ ਆਪਣੇ ਪੱਤਿਆਂ ਦੇ ਨਾਲ ਟਾਹਣੀਆਂ ਦੇ ਨਾਲ ਗੱਲਾਂ ਕਰਦੇ ਨੇ, ਮੈਂ ਸੁਣੀਆਂ ਨੇ ਸੂਰਜ ਦੀਆਂ ਕਿਰਨਾਂ ਦੀਆਂ ਗੱਲਾਂ ਜਦੋਂ ਪਹਾੜਾਂ ਦੇ ਉੱਤੇ ਪੈਂਦੀਆਂ ਨੇ, ਪਹਾੜਾਂ ਦੀਆਂ ਅਤੇ ਉਹਨਾਂ ਕਿਰਨਾਂ ਦੀਆਂ ਆਪਸ ਦੇ ਵਿੱਚ ਕੀ ਗੱਲਾਂ, ਮੈਂ ਸੁਣੀਆਂ ਰਾਤ ਦੇ ਸਮੇਂ ਉਸ ਠਹਿਰੇ ਹੋਏ ਚੰਨ ਦੀਆਂ ਗੱਲਾਂ, ਅਤੇ ਇਸ ਵਾਰੀ ਮੈਂ ਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ। ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਅਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲਉ, ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੂ ਜਿਹਦੇ ਵਿੱਚ ਮਾਦਾ। ਪਹਾੜਾਂ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੂ ਜਿਹੜਾ ਉਸ ਸਮੇਂ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ, ਜਾਂ ਇੱਦਾਂ ਕਹਿ ਲਓ ਕਿ ਬਿਨ ਕਿਹਾ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਗ੍ਰਹਿਸਥੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਕੰਮਾਂ ਕਾਰਾਂ ਦੇ ਉੱਤੇ ਲੈ ਕੇ ਆਉਂਦੇ ਹਾਂ, ਇਸ ਸਮਾਜ ਦੇ ਵਿੱਚ। ਬਹੁਤੀ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਕਹਿ ਕੇ ਕੋਈ ਗੱਲ ਸਮਝਾਵੇ। ਸਾਨੂੰ ਬੜੇ ਜਣੇ ਕਹਿ ਨਹੀਂ ਦਿੰਦੇ, ਤੈਨੂੰ ਪਤਾ ਹੀ, ਅਤੇ ਆਪਾਂ ਅੱਗੋਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੀ ਦੁਨੀਆਦਾਰੀ ਦੇ ਵਿੱਚ ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੈਨੂੰ ਕਹਿ ਦਿੰਦਾ। ਪਰ ਬੜੀਆਂ ਚੀਜ਼ਾਂ ਕਹੇ ਬਿਨਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ। ਤੁਹਾਡੇ ਬੱਚੇ, ਤੁਹਾਡਾ ਪਾਰਟਨਰ, ਤੁਹਾਡੇ ਯਾਰ ਦੋਸਤ, ਤੁਹਾਡੇ ਕੰਮਕਾਰ ਦੇ ਉੱਤੇ ਸਹਿਯੋਗੀ, ਤੁਹਾਡਾ ਬੌਸ, ਤੁਹਾਡੇ ਥੱਲੇ ਕਰਨ ਵਾਲੇ ਕੰਮ, ਜ਼ਰੂਰੀ ਨਹੀਂ ਆ ਕਿ ਉਹ ਸਾਰਾ ਕੁਛ ਤੁਹਾਨੂੰ ਬੋਲ ਕੇ ਦੱਸਣ ਜ਼ਬਾਨੋਂ। ਬੜਾ ਕੁਛ ਆ ਜਿਹਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ। ਹਾਲੇ ਵੀ ਦੁਨੀਆ ਦੇ ਉੱਤੇ ਬਹੁਤ ਸਾਰਾ ਕੁਛ ਹੈ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾਓਗੇ। ਉਹ ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਜਦੋਂ ਬੋਲ ਕੇ ਕਹਿ ਦਿੱਤੀਆਂ ਜਾਣ ਤਾਂ ਉਹਨਾਂ ਦੇ ਮਾਇਨੇ ਹੀ ਕੁਛ ਹੋਰ ਹੋ ਜਾਂਦੇ ਨੇ। ਕਈ ਵਾਰੀ ਉਹਨਾਂ ਦੇ ਵਿੱਚੋਂ ਫਿਰ ਖੁਦਗਰਜ਼ੀ ਝਲਕਣੀ ਸ਼ੁਰੂ ਹੋ ਜਾਂਦੀ ਹੈ, ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ। ਜੇ ਸਾਡੇ ਵਿੱਚ ਇੱਦਾਂ ਦਾ ਮਾਦਾ ਆ ਜਾਵੇ ਕਿ ਆਪਾਂ ਕਿਸੇ ਦੇ ਕਹੇ ਤੋਂ ਬਿਨਾਂ ਹੀ ਉਹਦੀਆਂ ਰਮਜ਼ਾਂ ਸਮਝਣੀਆਂ ਸ਼ੁਰੂ ਕਰ ਦਈਏ, ਅਤੇ ਫਿਰ ਉਹ ਇਹੋ ਜਿਹਾ ਰਿਲੇਸ਼ਨ ਹੋਊਗਾ, ਕਦੀ ਟੁੱਟਦਾ ਨਹੀਂ। ਅਤੇ ਸੱਚ ਜਾਣਿਓ, ਤੁਸੀਂ ਵੀ ਇਸ ਚੀਜ਼ ਦੀ ਗਵਾਹੀ ਭਰੋਗੇ ਕਿ ਇਹ ਮਾਦਾ ਹੁੰਦਾ ਜ਼ਰੂਰ ਹੈ ਸਾਰਿਆਂ 'ਚ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਅੰਗ ਸੰਗ ਲੋਕ ਉਹਨਾਂ ਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਚੱਲ ਰਿਹਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਕੀ ਆ। ਜਾਣ ਬੁੱਝ ਕੇ ਆਪਾਂ ਜੇ ਬੁੰਨੂ ਬਣੇ ਰਹੀਏ ਤਾਂ ਉਹ ਗੱਲ ਵੱਖਰੀ ਆ, ਜਾਣ ਬੁੱਝ ਕੇ ਆਪਾਂ ਇਸ ਗੱਲ 'ਤੇ ਅੜੇ ਰਹੀਏ ਕਿ ਇਹ ਜ਼ਬਾਨੋਂ ਬੋਲ ਕੇ ਦੱਸੂ ਤਾਂ ਫਿਰ, ਪਰ ਜੇ ਜ਼ਬਾਨੋਂ ਬੋਲ ਕੇ ਦੱਸਣ ਦੀ ਨੌਬਤ ਆ ਗਈ ਤਾਂ ਕਈ ਵਾਰੀ ਰਿਲੇਸ਼ਨ, ਕਈ ਵਾਰੀ ਇਹ ਰਿਸ਼ਤੇ ਵਿਗੜ ਜਾਂਦੇ। ਸੋ ਆਓ ਬਿਨ ਕਿਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਜੋ ਸਵਾਲ ਨੇ ਆਪ ਹੀ ਉਹਨਾਂ ਦਾ ਹੱਲ ਲੱਭ ਕੇ ਦਈਏ, ਅਤੇ ਫਿਰ ਉਹ ਗੱਲ ਹੋਊਗੀ, ਵਾਹ ਮੇਰੇ ਕਹੇ ਬਿਨਾਂ ਹੀ ਇਹਨੂੰ ਪਤਾ ਲੱਗ ਗਿਆ। ਉਹ ਜਿਹੜਾ ਫਿਰ ਤੁਹਾਡਾ ਇੱਕ ਆਪਸ ਦੇ ਵਿੱਚ ਨਾਤਾ ਬੱਝਣਾ, ਉਹ ਸਾਰੀ ਉਮਰ ਨਹੀਂ ਕਿਤੇ ਜਾਂਦਾ। ਆਸ ਕਰਦੇ ਹਾਂ ਕਹਾਣੀ ਅੱਜ ਦੀ ਤੁਸੀਂ ਪਸੰਦ ਕੀਤੀ ਹੋਏਗੀ।
12: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 2 ਤਰੀਕ ਆ, ਸਤੰਬਰ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ ਸਰਕਾਰ ਮਹਿੰਗਾਈ ਭੱਤੇ ਦੇ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ ਖਿਲਾਫ ਜਿਹੜਾ ਹੈ ਸੁਪਰੀਮ ਕੋਰਟ 'ਚ ਚਲੀ ਗਈ ਹੈ। ਸਪੈਸ਼ਲੀ ਪਟੀਸ਼ਨ 'ਚ ਕਹਿ ਕੇ 15 ਦਿਨਾਂ ਦੇ ਅੰਦਰ ਅੰਦਰ 14,191 ਕਰੋੜ ਰੁਪਏ ਦੀ ਜਿਹੜੀ DA ਦੀ ਅਦਾਇਗੀ ਹੈ ਉਹ ਮੁਲਾਜ਼ਮਾਂ ਨੂੰ ਨਹੀਂ ਕੀਤੀ ਜਾ ਸਕਦੀ। ਉਧਰ ਸੁਪਰੀਮ ਕੋਰਟ ਨੇ ਕਾਕਰੋਚ ਪ੍ਰਦਰਸ਼ਨਕਾਰੀਆਂ ਖਿਲਾਫ ਸਾਰੇ ਪਰਚੇ ਰੱਦ ਕਰ ਦਿੱਤੇ ਨੇ ਤੇ ਹੁਣ CJP ਨੇ 5 ਸਤੰਬਰ ਦਾ ਜਿਹੜਾ ਦਿੱਲੀ ਮਾਰਚ ਦਾ ਸੱਦਾ ਸੀ ਉਹ ਵੀ ਵਾਪਸ ਲੈ ਲਿਆ। ਉਧਰ ਇੱਕ ਖਬਰ ਝਾਰਖੰਡ ਤੋਂ ਹੈ, ਝਾਰਖੰਡ SIR ਦੇ ਦੌਰਾਨ BJP ਏਜੰਟਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਕੱਟਣ ਲਈ BLOs ਨੂੰ ਜਿਹੜੇ ਹੈਗੇ ਆ ਫਾਰਮ 7 ਭਰ ਕੇ ਦਿੱਤੇ ਨੇ ਤੇ ਪਰ BLO ਨੇ ਉਹ ਫਾਰਮ ਜਿਹੜੇ ਹੈਗੇ ਆ ਉਹ ਰਿਜੈਕਟ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹਨਾਂ ਦੀਆਂ ਜਿਹੜੇ ਜਾਇਜ਼ ਵੋਟਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਨਹੀਂ ਕੱਟੀਆਂ ਜਾ ਸਕਦੀਆਂ ਤਾਂ ਇਹਦੇ ਨਾਲ। ਪਰ ਇਹਦੇ ਨਾਲ ਹੀ ਇਹ ਕਹਿ ਕਿ ਇਹਦੇ ਤੇ ਜਿਹੜੀ ਆ ਉਹ ਅੱਗੋਂ ਛਾਣਬੀਣ ਕੀਤੀ ਜਾਏਗੀ ਤੇ ਛਾਣਬੀਣ ਤੋਂ ਬਾਅਦ ਹੀ ਜਿਹੜੀਆਂ ਵੋਟਾਂ ਨੇ ਉਹ ਕੱਟੀਆਂ ਜਾ ਸਕਦੀਆਂ ਨੇ। ਤੇ ਉਧਰ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਜਿਹੜਾ ਹੈਗਾ ਕਿਸਾਨਾਂ ਦਾ ਉਹ ਮੋਰਚਾ ਸ਼ੁਰੂ ਕਰ ਲਿਆ। ਉਹਨਾਂ ਨੇ ਆਪਣਾ ਧਰਨਾ 7 ਦਿਨ ਦਾ ਤੇ ਇਸ ਕਰਕੇ ਹੁਣ ਚੰਡੀਗੜ੍ਹ ਦੇ ਆਲੇ ਦੁਆਲੇ ਵੀ ਕਾਫੀ ਰੌਣਕਾਂ ਜਿਹੜੀਆਂ ਉਹ ਲੱਗ ਗਈਆਂ ਰਹੀਆਂ ਨੇ ਤੇ ਉਹ ਖਾਸ ਕਰਕੇ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜੇ ਟ੍ਰੇਡ ਆ ਕੁਛ ਭਾਰਤ ਦੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਜੋ ਕਿਸਾਨੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਜਿਹੜਾ ਤੁਸੀਂ ਪੰਜਾਬ ਸਰਕਾਰ ਦੇ ਬਾਰੇ ਦੱਸਿਆ ਕਿ ਹੁਣ ਸੁਪਰੀਮ ਕੋਰਟ ਚਲੇ ਗਏ ਨੇ, ਅਸਲ ਦੇ ਵਿੱਚ ਇੰਨਾ ਵੱਡਾ ਅਮਾਊਂਟ ਚਲੋ ਨਹੀਂ ਦਿੱਤਾ ਜਾ ਸਕਦਾ ਪਰ ਇੰਨਾ ਵੱਡਾ ਅਮਾਊਂਟ ਹੌਲੀ ਹੌਲੀ ਜਮ੍ਹਾਂ ਹੋ ਗਿਆ, ਇਹ ਵੀ ਇੱਕ ਵੱਡੀ ਗੱਲ ਆ। ਅਤੇ ਜੇ ਹੁਣ ਨਹੀਂ ਦਿੱਤਾ ਜਾ ਸਕਦਾ ਤਾਂ ਕਦੋਂ ਦਿੱਤਾ ਜਾ ਸਕਦਾ? ਫਿਰ ਬੜੇ ਸਾਰੇ ਸਵਾਲ ਇਹਦੇ ਵਿੱਚੋਂ ਹੀ ਅੱਗੇ ਨਿਕਲ ਰਹੇ ਨੇ ਕਿ ਇਹ ਫਿਲਹਾਲ ਮਤਲਬ ਟਾਲਣ ਦੀ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ।
1: ਇੱਕ ਤਾਂ ਦੇਖੋ ਬਿਲਕੁਲ ਟਾਲਣ ਵਾਲੀ ਗੱਲ ਤਾਂ ਹੈ ਹੀ ਹੈ, ਦੂਜੀ ਇਹ ਹੈ ਕਿ ਇਹ ਸਰਕਾਰ ਨੇ ਜਿਹੜਾ ਹੈਗਾ 4.5 ਸਾਲ ਪਹਿਲਾਂ ਜਦੋਂ ਆਈ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਇਹ ਸਾਰਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣਗੀਆਂ, ਵਾਰ ਵਾਰ ਇਹ ਕਿਹਾ ਜਾਂਦਾ ਰਿਹਾ ਤੇ ਪਰ ਹਰ ਵਾਰ ਜਿਹੜੀਆਂ ਉਹ DA ਦੀਆਂ ਜਿਹੜੀਆਂ ਕਿਸ਼ਤਾਂ ਨੇ ਜਿਹੜੀਆਂ ਉਹ ਡਿਊ ਹੁੰਦੀਆਂ ਰਹੀਆਂ ਤੇ ਉਹ ਹੁਣ ਇਸ ਹਿਸਾਬ ਦੇ ਨਾਲ ਜਿਹੜਾ ਹੈਗਾ DA ਹੈ ਜੇ ਜਿਹੜਾ ਉਹ 18% ਤੱਕ ਜਿਹੜਾ ਉਹ ਪਹੁੰਚ ਗਿਆ ਤੇ ਹੁਣ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਤੇ ਪੈਨਸ਼ਨਰਾਂ ਦੇ ਹਿਸਾਬ ਨਾਲ ਜਿਹੜੀ ਇਹ ਅਮਾਊਂਟ ਹੈ ਜਿਹੜੀ ਹੁਣ ਪੇਬਲ ਹੈ ਜਿਹੜੀ ਸਰਕਾਰ ਵੱਲੋਂ 14,191 ਕਰੋੜ ਦੀ ਜਿਹੜੀ ਉਹ ਬਣਦੀ ਹੈ। ਵਾਕਈ ਇਹ ਗੱਲ ਠੀਕ ਹੈ ਕਿ ਇਹ ਪੈਸੇ ਨਹੀਂ ਦਿੱਤੇ ਜਾ ਸਕਦੇ ਪਰ ਇਹ ਕਿ ਇਹ ਪੈਸੇ ਸਿਰ ਚੜਾਏ ਕਿਉਂ ਗਏ, ਇੱਕ ਤਾਂ ਇਹ ਵੱਡੀ ਗੱਲ ਹੈ। ਦੂਜੀ ਗੱਲ ਜਦੋਂ ਕੋਈ ਵੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੈ, ਹੁਣ ਜਿਵੇਂ ਕਾਂਗਰਸ ਹੈ BJP ਹੈ, ਉਹ ਸਾਰੇ ਮੁਲਾਜ਼ਮਾਂ ਦੇ ਨਾਲ ਤੁਰੀਆਂ ਫਿਰਦੀਆਂ ਨੇ ਕਿ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਆ, ਅਕਾਲੀ ਦਲ ਕਹਿੰਦੇ ਕਿ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਆ, ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਫਿਰ ਉਹ ਅੱਖਾਂ ਜਿਹੜੀਆਂ ਫੇਰ ਜਾਂਦੀਆਂ। ਇਹੀ ਜਿਹੜੀ ਪੋਜੀਸ਼ਨ ਇਹਨਾਂ ਦੀ ਰਹੀ ਹੈ ਜਿਹੜੀ ਇਹ ਪਾਰਟੀ ਹੈ ਆਪਣੀ ਆਮ ਆਦਮੀ ਪਾਰਟੀ ਹੈ। ਤੇ ਹੁਣ ਇਹਨਾਂ ਨੇ ਇੱਕ ਬੜਾ ਹੀ ਜਿਹੜਾ ਹੈ ਹੋਰ ਇੱਕ ਬਹਾਨਾ ਘੜਿਆ ਕਿ ਪੰਜਾਬ ਦੇ ਮੁਲਾਜ਼ਮ ਜਿਹੜੇ ਪਹਿਲਾਂ ਹੀ ਵੱਧ ਤਨਖਾਹਾਂ ਲੈ ਰਹੇ ਨੇ ਤੇ ਇਸ ਕਰਕੇ ਵੀ ਜਿਹੜਾ ਹੈਗਾ ਜੇ ਇਹਨਾਂ ਨੂੰ ਜਿਹੜੇ ਪੁਰਾਣੇ ਭੱਤੇ ਦੇ ਨਾਲ ਉਹਨਾਂ ਦੀਆਂ ਜਿਹੜੇ ਬਾਕੀ ਸੂਬਿਆਂ ਦੇ ਮੁਲਾਜ਼ਮ ਨੇ ਜਾਂ ਸੈਂਟਰ ਦੇ ਮੁਲਾਜ਼ਮ ਨੇ ਕੇਂਦਰ ਸਰਕਾਰ ਦੇ, ਉਹਨਾਂ ਨੂੰ ਅਜੇ ਵੀ ਉਹਨਾਂ ਦੀ ਤਨਖਾਹ ਵੱਧ ਹੈ, ਉਹਨਾਂ ਨੇ ਇੱਕ ਬਕਾਇਦਾ ਲਿਸਟ ਜਿਹੜੀ ਆ ਉਹ ਨਾਲ ਜਿਹੜੀ ਅਟੈਚ ਕੀਤੀ ਹੈ ਜੋ ਉਹਨਾਂ ਨੇ SLP ਜਿਹੜੀ ਹੁਣ ਪਾਈ ਹੈ। ਇਹ ਦਲੀਲ ਉਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਦਿੱਤੀ ਸੀ ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਗੱਲ ਉਹਨਾਂ ਦੀ ਨਹੀਂ ਮੰਨੀ ਗਈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਅੱਡ ਅੱਡ ਦੋ ਮਾਮਲੇ ਇਹਦੇ ਤੇ ਦੋ ਪਟੀਸ਼ਨਾਂ ਤੇ ਚੱਲ ਰਹੇ ਸੀ ਕੇਸ ਤੇ ਉਹ ਇਕੱਠਾ ਕਰਕੇ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਡਬਲ ਮਾਫ਼ ਕਰਨਾ ਹਾਈ ਕੋਰਟ ਦੇ ਡਬਲ ਬੈਂਚ ਨੇ ਜਿਹੜਾ ਸੀ ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਦੇਤਾ ਤੇ ਜੋ ਹੈ ਉਹ ਹੁਣ ਇਸ ਕਰਕੇ ਇਹਨਾਂ ਕੋਲ ਜਾਂ ਤਾਂ ਇਹ ਸੀ ਕਿ ਕੋਈ ਨਾ ਕੋਈ ਵਿੱਚ ਵਿਚਾਰੇ ਦਾ ਰਸਤਾ ਅਖਤਿਆਰ ਕਰਦੇ ਤੇ ਜਾਂ ਫਿਰ ਉਹਨਾਂ ਕੋਲ ਦੂਜਾ ਇਹ ਸੀ ਕਿ ਇਹ ਹੁਣ ਉਹਨੂੰ ਅੱਗੋਂ ਚੈਲੰਜ ਕਰਦੇ ਤੇ ਇਹਨਾਂ ਨੇ ਹੁਣ ਸਟੇ ਦੀ ਮੰਗ ਕੀਤੀ ਹੈ ਕਿ ਜਿਹੜਾ ਹਾਈ ਕੋਰਟ ਦਾ ਜਿਹੜਾ ਫੈਸਲਾ ਉਹਨੂੰ ਸਟੇ ਕੀਤਾ ਜਾਵੇ ਤੇ ਪਰ ਉਹ ਸਟੇ ਅੱਗੇ ਸੁਪਰੀਮ ਕੋਰਟ ਦੇ ਉਹਦੇ ਤੇ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਤੇ ਨਿਰਭਰ ਕਰਦਾ ਤੇ ਪਰ ਸਰਕਾਰ ਨੇ ਕੋਈ ਵਿੱਚ ਵਿਚਾਰੇ ਦਾ ਕੋਈ ਇਹੋ ਜਿਹਾ ਫਾਰਮੂਲਾ ਜਿਹੜਾ ਹੈ ਫਿਲਹਾਲ ਜਿਹੜਾ ਉਹ ਨਹੀਂ ਦਿੱਤਾ ਕਿ ਜਿਹੜੀ ਇਹ ਅਦਾਇਗੀ ਹੈ ਜਾਂ ਅਮਾਊਂਟ ਹੈ ਇਸ ਤਰੀਕੇ ਦੇ ਨਾਲ ਅਦਾ ਕੀਤਾ ਜਾ ਸਕਦਾ, ਕਿਉਂਕਿ ਹੋਰ ਬਹੁਤ ਸਾਰੇ ਢੰਗ ਤਰੀਕੇ ਹੁੰਦੇ। ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੁਛ ਪੈਸੇ ਜਿਹੜੇ ਹੈਗੇ ਉਹ ਸਰਕਾਰ ਦੇ ਦੇਗੀ, ਬਾਕੀ ਕਿਸ਼ਤਾਂ ਕਰ ਲਏਗੀ ਕਿ ਅਸੀਂ ਨਾਲ ਨਾਲ ਮੁਲਾਜ਼ਮਾਂ ਨੂੰ ਜਿਹੜੀ ਹੈ ਉਹ ਦੇ ਜਾਂਦੇ ਹਾਂ। ਤੇ ਅਗਲੀ ਗੱਲ ਜਿਹੜੀ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਜਿਹੜੇ ਹੈਗੇ ਪੇ ਕਮਿਸ਼ਨ ਬਣਦੇ ਆ, ਤੇ ਹਰ 10 ਸਾਲ ਬਾਅਦ ਜਿਹੜਾ ਹੈਗਾ ਉਹ ਪੇ ਕਮਿਸ਼ਨ ਬਣਦਾ, ਤੇ ਉੱਥੇ ਉਹਨਾਂ ਦੀਆਂ ਨਵੀਆਂ ਨਵੀਆਂ ਜਿਹੜੀਆਂ ਨੇ ਉਹ ਫਿਰ ਅੱਗੋਂ ਜੋ ਰਿਪੋਰਟਾਂ ਆਉਂਦੀਆਂ ਨੇ ਇਸ ਤਰ੍ਹਾਂ ਦੀ ਗੱਲ। ਇਹ ਅਸਲ ਚ ਪੰਜਾਬ ਦੇ ਵਿੱਚ ਕਾਫੀ ਇਹ ਮਾਮਲਾ ਉਲਝਿਆ, ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਵੀ ਇਸ ਮਾਮਲੇ ਨੂੰ ਉਲਝਾਇਆ। ਇਹ ਨਹੀਂ ਕਿ ਸਾਰਾ ਇਸੇ ਸਰਕਾਰ ਦੀ ਗੱਲ ਹੈ। ਹੁਣ ਜਿਵੇਂ ਉਹਨਾਂ ਨੇ ਜਦੋਂ ਪੇ ਕਮਿਸ਼ਨ ਵਾਲੇ ਮਾਮਲੇ ਸ਼ੁਰੂ ਹੋਏ, ਇਹਨਾਂ ਨੇ ਕੋਈ ਆਪਣਾ ਪੇ ਕਮਿਸ਼ਨ ਜਿਹੜਾ ਹੈ ਉਸ ਰੂਪ ਚ ਨਹੀਂ ਉਦੋਂ ਬਾਅਦ ਬਿਠਾਇਆ। ਜਦੋਂ ਬਿਠਾਇਆ ਤਾਂ ਫਿਰ ਲੰਬਾ ਸਮਾਂ ਇਹ ਉਹਦੀ ਕੋਈ ਰਿਪੋਰਟ ਨਹੀਂ ਲਾਗੂ ਹੋਈ, ਪਹਿਲਾਂ ਰਿਪੋਰਟ ਲੇਟ ਆਈ, ਤੇ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ। ਇਹ ਪਿਛਲੀਆਂ ਸਰਕਾਰਾਂ ਵੇਲੇ ਤੋਂ ਜਿਹੜਾ ਇਹ ਮਸਲਾ ਜਿਹੜਾ ਇਹ ਰੇੜਕਾ ਚੱਲਦਾ ਆ ਰਿਹਾ। ਤੇ ਫਿਰ ਇਹ ਹੈ ਕਿ ਉਸ ਤੋਂ ਬਾਅਦ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਹੱਥ ਚ ਹੁੰਦੀ ਹੈ ਗੱਲ, ਤੇ ਬਾਕੀ ਜਿਹੜੇ ਹੈਗੇ ਸਰਵ ਸਹੂਲਤਾਂ ਪੰਜਾਬ ਦੇ ਆਪਣੇ ਨੇ, ਤੇ ਉਸ ਦੇ ਮੁਤਾਬਕ ਜਿਹੜੀਆਂ ਤਨਖਾਹਾਂ ਫਿਕਸ ਕੀਤੀਆਂ ਹੋਈਆਂ ਨੇ, ਤੇ ਉਹਨਾਂ ਨੂੰ ਵੀ ਕਦੇ ਜਿਹੜਾ ਹੈ ਜੇ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਜਾ ਕੇ ਕਰ ਰਿਹਾ, ਵੈਸੇ ਕਦੇ ਐਡਮਿਨਿਸਟ੍ਰੇਟਿਵ ਲੈਵਲ ਤੇ ਕਦੇ ਇਹਨਾਂ ਸਕੇਲਾਂ ਨੂੰ ਜਾਂ ਹੋਰ ਰਿਵਿਊ ਨਹੀਂ ਕੀਤਾ ਗਿਆ। ਇਹਦਾ ਕਾਰਨ ਇਹ ਵੀ ਹੈ ਕਿ ਜਿਹੜੇ ਪੇ ਕਮਿਸ਼ਨ ਆਮ ਤੌਰ ਤੇ ਹੁੰਦਾ ਸੀ, ਜਿਹੜਾ ਸੈਂਟਰ ਦਾ ਪੇ ਕਮਿਸ਼ਨ ਆ ਉਸੇ ਨੂੰ ਅੱਗੋਂ ਜਿਹੜਾ ਸੀ ਉਹ ਮੰਨ ਲਿਆ ਜਾਂਦਾ ਸੀ, ਤਾਂ ਉਹਦੇ ਹਿਸਾਬ ਨਾਲ ਹੀ ਜਿਹੜਾ ਇਹ ਗੱਲਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਸੀ। ਤੇ ਪਰ ਉਹ ਹੈ ਕਿ ਪਿਛਲੀਆਂ ਸਰਕਾਰਾਂ ਨੇ, ਖੈਰ ਉਹਨਾਂ ਨੇ ਵੀ ਭਾਵੇਂ ਡੀਏ ਜਿਹੜਾ ਸੀਗਾ ਉਹ ਏਦਾਂ ਲਟਕਦਾ ਰਿਹਾ, ਪਰ ਉਹਨਾਂ ਦਾ ਮੇਰਾ ਖਿਆਲ ਕੋਈ ਡਿਊ ਹੈ ਨਹੀਂ ਹੈ, ਤੇ ਡਿਊ ਜਿਹੜਾ ਹੈਗਾ ਸਾਰਾ ਉਹ ਇਸੇ ਸਰਕਾਰ ਦਾ ਹੀ ਹੈ ਜੋ ਮੁਲਾਜ਼ਮਾਂ ਵੱਲ ਜਿਹੜਾ ਹੈਗਾ ਦੇਣਾ ਬਣਦਾ। ਤੇ ਹੁਣ ਇਹਦੇ ਨਾਲ ਇੱਕ ਪੈਨਸ਼ਨ ਦਾ ਮਾਮਲਾ ਜੁੜਿਆ ਹੋਇਆ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਪੈਨਸ਼ਨ ਬੰਦ ਕਰਤੀ ਸੀ ਕਿ ਇਸ ਤੋਂ ਬਾਅਦ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਆਉਣਗੇ ਤੇ ਉਹਨਾਂ ਨੂੰ ਜਿਹੜੀ ਆ ਉਹ ਪੈਨਸ਼ਨ ਨਵੇਂ ਰੂਲਾਂ ਦੇ ਮੁਤਾਬਕ ਦਿੱਤੀ ਜਾਊਗੀ, ਜਿਹਦੇ ਵਿੱਚ ਬਹੁਤ ਕਿ ਉਹਦੇ ਵਿੱਚ ਕੰਟਰੀਬਿਊਟ ਕਿੰਨਾ ਕਰਦੇ ਉਸ ਹਿਸਾਬ ਦੇ ਨਾਲ ਉਹਨਾਂ ਦੀ ਬੜੀ ਨੋਮੀਨਲ ਜੀ ਜਿਹੜੀ ਬਹੁਤ ਥੋੜੀ ਪੈਨਸ਼ਨ ਜਿਹੜੀ ਆ ਉਹ ਬਣਦੀ ਸੀ। ਹੁਣ ਇਹ ਇਸ਼ੂ ਵੀ ਜਿਹੜਾ ਵਿੱਚੋਂ ਉਭਰਿਆ, ਤੇ ਪਰ ਇਹ ਸਾਰਾ ਮਾਮਲਾ ਹਾਲਾਂਕਿ ਪੰਜਾਬ ਦੀ ਜਿਹੜੀ ਇਸ ਮੌਜੂਦਾ ਸਰਕਾਰ ਹੈ ਇਹਨੇ ਇਹ ਕਿਹਾ ਸੀ ਕਿ ਜਿਹੜੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ, ਪਰ ਕਿਉਂਕਿ ਉਹ ਪੈਸਾ ਜਿਹੜਾ ਹੈਗਾ ਉਹ ਸਾਰਾ ਗਵਰਨਮੈਂਟ ਆਫ ਇੰਡੀਆ ਦੇ ਉਸ ਅਕਾਊਂਟ ਜਾਂਦਾ, ਉਹ ਗੱਲ ਵੀ ਸਿਰੇ ਨੀ ਚੜੀ। ਤੇ ਪਰ ਇਹ ਹੁਣ ਮੁਲਾਜ਼ਮਾਂ ਦੇ ਨਾਲ ਜਿਹੜਾ ਹੈ ਆਡਾ ਕਾਫੀ ਸਮੇਂ ਤੋਂ ਇਹਦਾ ਸਰਕਾਰ ਦਾ ਜਿਹੜਾ ਉਹ ਚੱਲ ਰਿਹਾ ਹੈਗਾ। ਪਿੱਛੇ ਜੇ ਜਿਹੜਾ ਹੈਗਾ ਮੁਜ਼ਾਹਰਾ ਵੀ ਉਹਨਾਂ ਨੇ ਇੱਕ ਦਿਨ ਦੀ ਹੜਤਾਲ, ਵੱਡੀ ਹੜਤਾਲ ਵੀ ਕੀਤੀ, ਤੇ ਉਸ ਹੜਤਾਲ 27 ਮੇਰਾ ਖਿਆਲ ਹੈ ਐਸੇ ਅਗਸਤ ਨੂੰ ਜਿਹੜੀ ਲੰਘੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫਿਰ ਉਹਨਾਂ ਨੇ ਸੱਦਾ ਦਿੱਤਾ ਸਤੰਬਰ ਦੇ ਵਿੱਚ ਐਜੀਟੇਸ਼ਨ ਦਾ, ਪਰ ਇਨ ਬਿਟਵੀਨ ਜਿਹੜਾ ਹੈਗਾ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਈ ਹੈ ਪੰਜਾਬ ਸਰਕਾਰ, ਤੇ ਹੁਣ ਜਿਹੜੀ ਪਟੀਸ਼ਨ ਜਿਹੜੀ ਦਿੱਤੀ ਹੈ ਸਪੈਸ਼ਲੀ ਪਟੀਸ਼ਨ ਜਿਹੜੀ ਦਿੱਤੀ ਹੈ, ਤੇ ਉਹਦੇ ਜਿਹੜਾ ਹੈਗਾ ਉਹਦੇ ਚ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਸੈਂਟਰ ਦੇ ਸਕੇਲ ਨੇ ਉਹਦੇ ਮੁਤਾਬਕ ਅਸੀਂ ਮਹਿੰਗਾਈ ਭੱਤਾ ਦੇਣ ਲਈ ਜਿਹੜਾ ਤਿਆਰ ਆ। ਉਹ ਤਾਂ ਐਵੇਂ ਇੱਕ ਬਹਾਨਾ ਜਾਂ ਟਿੰਡ ਚਕਾਨਾ ਪਾਉਣ ਵਾਲੀ ਗੱਲ ਹੈ, ਨਾ ਹੀ ਇਹ ਹੁਣ ਇੰਨਾ ਸੌਖਾ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਲੀਗਲੀ ਜਿਹੜਾ ਹੈਗਾ ਇਹਨੂੰ ਕਨਵਿੰਸ ਕਰਾਉਣਾ ਮੇਰਾ ਖਿਆਲ ਬਹੁਤ ਔਖਾ ਹੈ। ਹਾਂ, ਇੰਨਾ ਕਹਿ ਕੇ ਇਹਨਾਂ ਨੂੰ ਕੁਛ ਰਾਹਤ ਮਿਲ ਸਕਦੀ ਹੈ ਇਹਦੇ ਤੇ, ਜਾਂ ਸਟੇ ਮਿਲ ਸਕਦੀ ਹੈ ਕਿ ਇਹਨੂੰ ਕੇਸ ਨੂੰ ਅਜੇ ਦੇਖਦੇ ਹਾਂ ਫਿਲਹਾਲ ਜਿਹੜੀ ਹੈ ਹਾਈਕੋਰਟ ਦੇ ਹੁਕਮਾਂ ਤੇ ਜਿਹੜੀ ਹੈ ਉਹ ਰੋਕ ਲੱਗਦੀ ਹੈ, ਇੱਦਾਂ ਦੀ ਗੱਲ ਜਿਹੜੀ ਹੋ ਸਕਦੀ ਹੈ। ਪਰ ਇਹ ਵੀ ਸਰਕਾਰ ਵੀ ਹੁਣ ਆਪਣਾ ਇੱਕ ਸਮਾਂ ਜਿਹਾ ਲੰਘਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਹੈਗਾ ਆਉਣ ਵਾਲਾ 2027 ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਉਦੋਂ ਤੱਕ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਇਹ ਮਾਮਲਾ ਠੰਡਾ ਪਿਆ ਰਹੇ। ਤੇ ਨਾਲ ਹੀ ਕਿਉਂਕਿ ਹਾਈਕੋਰਟ ਨੇ ਇਹ ਵੀ ਕਿਹਾ ਸੀ ਨਾ ਕਿ ਜਦੋਂ ਤੱਕ ਮੁਲਾਜ਼ਮਾਂ ਦਾ ਡੀਏ ਨਹੀਂ ਦਿੱਤਾ ਜਾਂਦਾ ਤਾਂ ਜਿਹੜੀਆਂ ਸਰਕਾਰ ਦੀਆਂ ਬਾਕੀ ਸਕੀਮਾਂ ਨੇ ਤੇ ਉਹਨਾਂ ਸਕੀਮਾਂ ਤੇ ਜਿਹੜਾ ਪੈਸਾ ਦਿੱਤਾ ਜਾ ਰਿਹਾ ਜਾਂ ਇਸ਼ਤਿਹਾਰਾਂ ਤੇ ਜਿਹੜਾ ਪੈਸਾ ਦਿੱਤਾ ਜਾ ਰਿਹਾ, ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਤੇ ਉਹ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹ ਦਿੱਤਾ ਜਾਵੇ। ਇਹ ਗੱਲ ਵੀ ਜਿਹੜੀ ਸੀ ਉਹ ਨਾਲ ਕਹੀ ਸੀ। ਤੇ ਹੁਣ ਇਹਦੇ ਤੇ ਅੱਗੋਂ ਸੁਪਰੀਮ ਕੋਰਟ ਦੇ ਵਿੱਚ ਕੱਲ ਜਿਹੜੀ ਆ ਉਹਨਾਂ ਨੇ ਚਲੇ ਤਾਂ ਗਏ SLP ਤੋਂ ਦਾਇਰ ਕਰਤੀ ਅੱਗੇ ਸੁਪਰੀਮ ਕੋਰਟ, ਹੁਣ ਉਹਨੂੰ ਜਿਹੜਾ ਅਸੈਪਟ ਕਰਦੀ ਹੈ, ਤੇ ਜੇ ਅਸੈਪਟ ਵੀ ਕਰਦੀ ਹੈ ਉਹਦੇ ਤੇ ਕੀ ਅੱਗੋਂ ਹਾਈਕੋਰਟ ਦੇ ਹੁਕਮਾਂ ਤੇ ਸਟੇ ਦਿੰਦੀ ਹੈ ਜਾਂ ਨਹੀਂ ਦਿੰਦੀ, ਹੁਣ ਇਹਦੇ ਤੇ ਨਿਰਭਰ ਕਰਦਾ।
0: ਬਿਲਕੁਲ ਕਿਸੇ ਹੱਦ ਤੱਕ ਉਹ ਚੀਜ਼ਾਂ ਵੀ ਸਮਝ ਆਉਂਦੀਆਂ ਵੀ ਜੇਕਰ ਇੰਨੀ ਇੰਨੀ ਐਡ ਦਿੱਤੀ ਜਾਂਦੀ ਆ ਥਾਂ ਥਾਂ ਦੇ ਉੱਤੇ ਜਿਹੜੇ ਆ ਉਹ ਏਅਰਪੋਰਟ ਤੋਂ ਲੈ ਕੇ ਇਕੱਲੇ ਇਕੱਲੇ ਸੁਪਰ ਮਾਰਕੀਟ ਤੱਕ ਅਤੇ ਸੜਕਾਂ ਦੇ ਉੱਤੇ ਆਲੇ ਦੁਆਲੇ ਹਰ ਥਾਂ ਦੇ ਉੱਤੇ ਐਡ, ਇੰਨੀ ਜ਼ਿਆਦਾ ਐਡ ਦੀ ਫਿਰ ਲੋੜ ਵੀ ਕੀ ਆ? ਪੈਸੇ ਉੱਥੋਂ ਵੀ ਬਚਾ ਕੇ ਗੁਜ਼ਾਰੇ ਕੀਤੇ ਜਾ ਸਕਦੇ ਜਿਹੜੀਆਂ ਚੀਜ਼ਾਂ ਦੇ ਉੱਤੇ ਆਪ ਆਮ ਆਦਮੀ ਪਾਰਟੀ ਗੱਲ ਕਰਦੀ ਰਹੀ, ਹੁਣ ਉਹਨਾਂ ਹੀ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਵੀ ਘਿਰਤੇ ਜਾਂਦੀ ਆ ਆਪਣੀਆਂ ਗੱਲਾਂ 'ਚ।
1: ਹਾਂ ਨਹੀਂ ਨਹੀਂ ਬਿਲਕੁਲ, ਕਿਉਂਕਿ ਸਭ ਤੋਂ ਵੱਧ ਜ਼ੋਰ ਸਭ ਤੋਂ ਵੱਧ ਰੌਲਾ ਇਹ ਪਾਉਂਦੇ ਸੀ ਕਿ ਅਸੀਂ ਕੋਈ VIP ਕਲਚਰ ਨਹੀਂ ਅਡੋਪਟ ਕਰਾਂਗੇ, ਕੋਈ ਸਾਡੇ ਕੋਲ ਝੰਡੇ ਵਾਲੀਆਂ ਕਾਰਾਂ ਨਹੀਂ ਹੋਣਗੀਆਂ, ਇਹ ਨਹੀਂ ਹੋਏਗਾ, ਤੇ ਉਹ ਸਾਰਾ ਕੁਛ ਹੀ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਹੋ ਰਿਹਾ, ਤੇ ਹੁਣ ਬਾਅਦ ਦੇ ਵਿੱਚ ਸਿਕਿਉਰਿਟੀ ਦਾ ਹੋਰ ਬਹਾਨੇਬਾਜ਼ੀ ਤੇ ਇੱਦਾਂ ਦੀ ਜਿਹੜੀ ਉਹ ਚੱਲਦੀ ਰਹਿੰਦੀ ਹੈ।
0: ਇੱਧਰ ਅਗਲੀ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਆ, ਹੁਣ ਫੋਰਮ 7 ਭਰ ਕੇ ਤੇ ਜਿਹੜਾ ਵਾਪਸ ਮੁਸਲਿਮ ਵੋਟਾਂ ਕਹਿੰਦੇ ਨੇ ਕਟਾਈਆਂ ਜਾ ਰਹੀਆਂ ਵਾ, ਇਹ ਜਿਹੜਾ ਦੋਸ਼ ਆ ਜਾਂ ਇਸ ਤਰੀਕੇ ਦੇ ਨਾਲ ਇਹ ਤੇ ਫਿਰ ਸ਼ਰੇਆਮ ਮਤਲਬ ਧੱਕੇਸ਼ਾਹੀ ਹੋ ਗਈ, ਇਹਦੇ ਬਾਰੇ ਕੀ ਹੋਰ ਸਾਂਝਾ ਕਰ ਸਕਦੇ ਆਪਾਂ?
1: ਨਹੀਂ ਇਹ ਤਾਂ ਇੱਕ ਦੇਖੋ, ਪਹਿਲੀ ਗੱਲ ਤਾਂ SIR ਜਿਹੜਾ ਹੈ ਆਪਣੇ ਆਪ ਚ ਜਿਹੜੀਆਂ ਇਹਦੇ ਲਈ ਸਾਰੀਆਂ ਇਹ ਬਣਾਉਣੀਆਂ ਕਿ ਆਹ ਏਦਾਂ ਹੋਏਗੀ ਏਦਾਂ ਹੋਏਗੀ। SIR ਤਾਂ ਪਹਿਲਾਂ ਵੀ ਹੋਈ ਹੈ, ਜਿਵੇਂ 2003 ਦੇ ਵਿੱਚ ਹੋਈ ਸੀ, ਤੇ ਉਹਦਾ ਮਤਲਬ ਤਾਂ ਇਹ ਹੁੰਦਾ ਸੀ ਵੀ ਇੱਕ ਵਾਰੀ ਇੱਕ ਇਹਨੂੰ ਇੰਟੈਂਸਿਵ ਤਰੀਕੇ ਨਾਲ ਦੇਖ ਲਿਆ ਜਾਵੇ ਕਿ ਜਿਹੜੇ ਕੋਈ ਬੰਦਿਆਂ ਦੀ ਜਿਹਨਾਂ ਦੀ ਡੈਥ ਹੋ ਗਈ ਜਾਂ ਸ਼ਿਫਟ ਹੋ ਗਏ ਜਾਂ ਕਿਤੇ ਦੋ ਥਾਂ ਤੇ ਵੋਟ ਤਾਂ ਨੀ ਬਣੀ ਹੋਈ, ਏਦਾਂ ਦੀਆਂ ਇਹ ਸਾਰਾ ਕੁਛ ਸੀਗਾ। ਤੇ ਪਰ ਹੁਣ ਇਹਨਾਂ ਨੇ ਪਰਟੀਕੁਲਰਲੀ ਸ਼ੁਰੂ ਤਾਂ ਹਾਲਾਂਕਿ ਚਲੋ ਬਿਹਾਰ ਬੰਗਾਲ ਉੱਥੋਂ ਇਸ ਕਰਕੇ ਕੀਤੀ ਸੀ ਕਿ ਇਹ ਦੋਸ਼ ਲੱਗ ਰਹੇ ਸੀ ਕਿ ਬੰਗਲਾਦੇਸ਼ ਤੋਂ ਲੋਕ ਆ ਕੇ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹੈ ਤੇ ਇੱਥੇ ਉਹ ਵੋਟਾਂ ਵੀ ਪਾਉਂਦੇ ਹੈ, ਤੇ BJP ਨੂੰ ਇਹ ਸੀ ਕਿ ਉਹ ਸਾਨੂੰ ਨੀ ਉਹ ਵੋਟਾਂ ਪੈਂਦੀਆਂ, ਵੋਟਾਂ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਪੈਂਦੀਆਂ ਨੇ। ਤੇ ਪਰ ਇਹ ਵੀ ਜਦੋਂ ਹੁਣ ਉਹਨੂੰ ਪੂਰੇ ਦੇਸ਼ ਦੇ ਵਿੱਚ ਫਿਰ ਇਹ ਲਾਗੂ ਹੋਈ ਹੈ ਤੇ ਉਹ ਹਰ ਥਾਂ ਤੇ ਜਿਹੜੀ ਸਮੱਸਿਆ ਇਹ ਆ ਰਹੀ ਹੈ, ਕਈ ਥਾਂ ਤਾਂ ਇਹ ਹੈ ਕਿ ਮੈਚਿੰਗ ਨੀ ਹੋ ਰਹੀ, ਕਿਤੇ ਬਰਾਣੀ ਤੋਂ ਉਹਨੂੰ ਲਿਸਟ ਨੀ ਲੱਭ ਰਹੀ, ਇਹ ਮਾਮਲੇ ਨੇ। ਪਰ ਜਿਹੜਾ ਹੈਗਾ ਇਹ ਝਾਰਖੰਡ ਵਾਲਾ ਜਿਹੜਾ ਇਸ਼ੂ ਹੈ ਇਹ ਤਾਂ ਬੜਾ ਕਮਾਲ ਦਾ, ਇੱਥੇ ਤਾਂ ਬਕਾਇਦਾ ਜਿਹੜੇ BJP ਦੇ ਏਜੰਟ ਨੇ 4 ਬੂਥਾਂ ਦੇ ਉੱਤੇ ਜਿਹੜੇ ਬੂਥ ਲੈਵਲ ਆਫਿਸਰ ਹੁੰਦੇ ਆ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਫਾਰਮ ਦਿੱਤੇ ਗਏ ਭਰ ਕੇ, ਉਹ ਫਾਰਮਾਂ ਦੇ ਵਿੱਚ ਸਾਰੇ ਹੀ ਨਾਂ ਜਿਹੜੇ ਸੀਗੇ ਉਹ ਜਿਹੜੇ ਮੁਸਲਿਮ ਵੋਟਰ ਸੀ ਉਹਨਾਂ ਦੇ ਸੀਗੇ, ਤੇ ਉਹਦੇ ਇਹਦੇ ਸਾਰੇ ਦੌਰਾਨ ਹੀ ਜਿਹੜਾ ਹੈਗਾ ਤੇ ਉਸੇ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਾ ਕੇ ਪਿੰਡਾਂ ਦੇ ਜਿਹੜੇ ਉਹ ਵੋਟਰ ਨੇ ਤੇ ਉਹ ਵੀ ਫਿਰ ਜਿਹੜਾ ਹੈਗਾ ਬਲਾਕ ਡਿਵੈਲਪਮੈਂਟ ਆਫਿਸਰ ਜਿਹੜਾ ਇਲੈਕਟੋਰਲ ਆਫਿਸਰ ਬਣਾ ਹੋ ਉਹਦੇ ਦਫ਼ਤਰ ਚ ਪਹੁੰਚ ਗਏ ਆਪਣੇ ਉਹ ਲੈ ਕੇ ਕਿ ਆਹ ਦੇਖੋ ਸਾਡੇ ਕੋਲ ਸਾਰੇ ਸਬੂਤ ਹੈਗੇ ਸਾਡੀਆਂ ਵੋਟਾਂ ਕਿਉਂ ਕੱਟੀਆਂ ਜਾ ਰਹੀਆਂ ਨੇ। ਤੇ ਪਰ ਕਿਉਂਕਿ ਹੁਣ ਇਹ ਗੱਲ ਬਿਲਕੁਲ ਸਾਹਮਣੇ ਆ ਗਈ ਕਿਉਂਕਿ ਜਿਹੜੇ ਪੋਲ ਏਜੰਟ ਨੇ ਉਹ BJP ਦੇ ਨੇ, ਕਿਉਂਕਿ ਪਾਰਟੀਕੁਲਰ ਪਾਰਟੀਆਂ ਤਾਂ ਸਾਰੀਆਂ ਦਾ ਪਤਾ ਹੁੰਦਾ ਕਿ ਕਿਹੜਾ ਕਿਹੜੀ ਪਾਰਟੀ ਨੂੰ ਡੀਲ ਕਰਦਾ, ਤੇ ਉਹਨਾਂ ਨੇ ਜਿਹੜਾ ਹੈਗਾ ਫਾਰਮ 7 ਜਿਹੜਾ ਜਿਹਦੇ ਰਾਹੀਂ ਵੋਟ ਦਾ ਕਿਸੇ ਤੇ ਇਤਰਾਜ਼ ਕੀਤਾ ਜਾਂਦਾ ਵੀ ਇਹ ਗਲਤ ਵੋਟ ਬਣੀ ਹੋਈ ਹੈ ਨਜਾਇਜ਼ ਤੇ ਜਾਂ ਆਪਣੀ ਵੋਟ ਬੰਦਾ ਖੁਦ ਕਟਾਉਂਦਾ ਹੈ ਫਾਰਮ ਭਰ ਕੇ, ਤੇ ਉਹ ਜਿਹੜਾ ਹੈਗਾ ਉਹ ਉਹਨਾਂ ਨੇ ਭਰ ਕੇ ਦਿੱਤੇ ਤੇ ਲਗਭਗ ਜਿਹੜੇ ਹੈਗੇ 75 ਫਾਰਮ ਜਿਹੜੇ ਸੀਗੇ ਉਹ ਜਦੋਂ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਇਹਨਾਂ ਨੂੰ ਇਹਨਾਂ ਚ ਤਾਂ ਤਾਈਆਂ ਨੇ ਇਹ ਏਦਾਂ ਦੀ ਪ੍ਰੋਪਰ ਭਰ ਕੇ ਦੋ ਜਾਂ ਹੋਰ, ਤੇ ਉਹਨਾਂ ਨੇ BJP ਦੇ ਏਜੰਟਾਂ ਨੇ ਗੁੱਸੇ ਚ ਆ ਕੇ ਜਿਹੜੇ ਹੈਗੇ ਆ ਤੇ ਉਹ ਇੱਕ ਏਜੰਟ ਨੇ ਜਿਹੜਾ ਸੀ ਉਹ ਫਾਰਮਾਂ ਨੂੰ ਅੱਗ ਲਾ ਤੀ ਪ੍ਰੋਟੈਸਟ ਕਰਨ ਵਾਸਤੇ ਜਾਂ ਇਸ ਤਰੀਕੇ ਦਾ। ਤੇ ਪਰ ਕਿਉਂਕਿ ਹੁਣ ਇਹ ਗੱਲ ਇੱਕ ਵਾਰ ਤਾਂ ਠੰਡੀ ਪੈ ਗਈ ਸੀ ਖਾਸ ਕਰਕੇ ਜਦੋਂ ਇਹ ਪੱਛਮੀ ਬੰਗਾਲ ਦੇ ਵਿੱਚ ਇੰਨੀਆਂ ਵੋਟਾਂ ਕੱਟੀਆਂ ਗਈਆਂ ਤੇ ਫਿਰ ਬਿਹਾਰ ਦੇ ਵਿੱਚ ਕੱਟੀਆਂ ਗਈਆਂ ਆਸਾਮ ਦੇ ਵਿੱਚ ਕੱਟੀਆਂ ਗਈਆਂ ਤੇ ਉਦੋਂ ਜ਼ਰੂਰ ਇਹ ਗੱਲ ਮੀਡੀਆ 'ਚ ਆਉਂਦੀ ਰਹੀ ਤੇ ਉਦੋਂ ਬਾਅਦ ਇਹ ਹੁਣ ਇਹ ਝਾਰਖੰਡ ਦੇ ਵਿੱਚ ਜਿਹੜੀ ਹੈ ਹੁਣ ਇਹ ਗੱਲ ਦੁਬਾਰਾ ਨਵੀਂ ਆ ਗਈ ਜਿਹੜੀ ਹੁਣ SIR ਤੇ ਫੇਰ ਉਂਗਲਾਂ ਉੱਠਣ ਲੱਗ ਗਈਆਂ ਕਿ ਇਹ ਜਿਹੜੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਜਾਂ ਕਾਹਦੇ ਲਈ ਕੀਤੀ ਜਾ ਰਹੀ ਹੈ। ਤੇ ਪਰ ਹੁਣ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਏਦਾਂ ਨਹੀਂ ਕੱਟੀਆਂ ਜਾ ਸਕਦੀਆਂ, ਜਿਹੜਾ ਇਲੈਕਟਰਲ ਆਫਿਸਰ ਹੈ ਉਹ ਕਹਿੰਦਾ ਵੀ ਇਹਦੀ ਜਾਂਚ ਹੋਏਗੀ ਕਿ ਵਾਕਈ ਇਹ ਜੈਨੂਨ ਜਿਹੜੇ ਹੈਗੇ ਆ ਵੋਟਰ ਨੇ ਜਾਂ ਇੱਥੋਂ ਦੇ ਸਿਟੀਜ਼ਨ ਨੇ, ਤੇ ਉਦੋਂ ਬਾਅਦ ਜਿਹੜੀਆਂ ਵੋਟਾਂ ਨੇ ਇਹ ਡਿਲੀਟ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਤੇ ਪਰ ਇੱਥੋਂ ਇੱਕ ਗੱਲ ਇਹ ਹੈ ਕਿ ਜਿਹੜੀ BJP ਦੀ ਇੱਕ ਨੀਤ ਆ ਜਾਂ ਨੀਤੀ ਹੈ ਤੇ ਉਹ ਬਿਲਕੁਲ ਜਿਹੜੀ ਆ ਉਹ ਸਾਹਮਣੇ ਆ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਇੱਕ ਪਰਟੀਕੁਲਰ ਕਮਿਊਨਿਟੀ ਦੇ ਖਿਲਾਫ ਜਿਹੜਾ ਹੈਗਾ ਸਾਰਾ ਪਏ ਹੋਏ ਹੋ, ਇਹ ਕਮਿਊਨਿਟੀ ਹੈ ਜਿਹੜੀ ਉਹ ਜਿਹੜਾ ਇਸ ਪ੍ਰੋਸੈਸ ਦੇ ਵਿੱਚ ਇਲੈਕਟਰਲ ਪ੍ਰੋਸੈਸ ਆ ਜਿਹੜਾ ਜਾਂ ਸਰਕਾਰਾਂ ਚੁਣ ਕੇ ਆਉਂਦੀਆਂ ਨੇ ਉਹਦੇ ਚ ਹਿੱਸਾ ਹੀ ਨਾ ਲੈ ਸਕੇ ਇਸ ਤਰੀਕੇ ਦੇ ਨਾਲ। ਤੇ ਅਗਲੀ ਗੱਲ ਇਹਦੇ ਚ ਰਣਜੋਤ ਜੀ ਇਹ ਹੈ ਕਿ ਹੁਣ ਬੜਾ ਕੁਛ ਅਧਿਕਾਰੀ ਜਾਂ ਬਿਊਰੋਕਰੇਸੀ ਦੇ ਲੈਵਲ ਤੇ ਜਾਂ ਇਹ ਕਹਿ ਲਓ ਕਿ ਪੋਲਿਸੀ ਲੈਵਲ ਤੇ ਇਹ ਵੋਟ ਦੇ ਨਾਲ ਕਾਫੀ ਕੁਛ ਜੋੜ ਰਹੇ ਨੇ, ਹੁਣ ਤੁਸੀਂ ਅੱਗੋਂ ਕਿਤੇ ਕੋਈ ਨਵਾਂ ਰਜਿਸਟਰੀ ਕਰਾਉਣੀ ਹੈ ਜਾਂ ਕਿਤੇ ਉਹਦੇ ਲਈ ਪਹਿਲਾਂ ਤਾਂ ਆਧਾਰ ਨੂੰ ਜਾਂ ਇੱਕ ਤੁਹਾਡਾ ਪਰੂਫ ਹੀ ਕਾਫੀ ਹੁੰਦਾ ਸੀਗਾ ਐਡਰੈਸ ਦਾ ਤੇ ਕੋਈ ਵੀ ਆਇਡੈਂਟੀ ਪਰੂਫ ਹੈ ਤੇ, ਪਰ ਹੁਣ ਉਹ ਇਸ ਨੂੰ ਵੀ ਉਹਦੇ ਨਾਲ ਜੋੜ ਰਹੇ ਨੇ ਕਿਉਂਕਿ ਪਿੱਛੇ ਕਈ ਮਾਮਲੇ ਸਾਹਮਣੇ ਆਏ ਨੇ ਤੇ ਪੰਜਾਬ ਦੇ ਵਿੱਚ ਇੱਕ ਦੋ ਇਸ਼ੂ ਏਦਾਂ ਦੇ ਵੀ ਜਿਹੜੇ ਸਾਹਮਣੇ ਆਏ ਨੇ ਜਿਹੜੇ ਲੋਕ ਬਾਹਰ ਕਿਤੇ ਸਾਡੇ ਕਿਤੇ ਡਿਪਲੋਮੈਟਸ ਜਿਹੜੇ ਹੈਗੇ ਆ ਉਹਦੇ ਵਿੱਚ ਉੱਥੇ ਇੰਪਲਾਈ ਨੇ ਜਾਂ ਉੱਥੇ ਆਫਿਸਰ ਨੇ ਤੇ ਉਹਨਾਂ ਦੀਆਂ ਵੋਟਾਂ ਨੀ ਇੱਥੇ ਬਣੀਆਂ, ਜਦੋਂ ਬਾਅਦ ਦੇ ਵਿੱਚ ਉਹਨੂੰ ਕਹਿ ਕੇ ਤੁਹਾਡੀ ਇੱਥੇ ਵੋਟ ਨੀ ਤੁਹਾਨੂੰ ਨੀ ਇਹ ਦਿੱਤਾ ਸਾਡਾ। ਵੱਡੀ ਪ੍ਰੋਬਲਮ ਉਦੋਂ ਆਈ ਜਦੋਂ ਉਹਨਾਂ ਨੇ ਆਪਣੇ ਪਾਸਪੋਰਟ ਵਗੈਰਾ ਰਿਨਿਊ ਕਰਾਉਣ ਦੀ ਜਿਹੜੀ ਗੱਲ ਕੀਤੀ ਕਿ ਆਹ ਜਿਹੜੇ ਹੈਗਾ ਸਬੂਤ ਹੋਣਾ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਹ ਕਾਫੀ ਇਹਨੂੰ ਹੁਣ ਜਿਹੜਾ ਹੈ ਇਸ ਪਾਸੇ ਨੂੰ ਇਹਦੇ ਵੱਲ ਜਿਹੜਾ ਧਿਆਨ ਚਲਿਆ ਗਿਆ ਦੇਸ਼ ਦੇ ਲੋਕਾਂ ਦਾ ਤੇ ਸਾਰੇ ਲੋਕ ਇਸ ਹੋੜ ਦੇ ਵਿੱਚ ਨੇ ਕਿ ਕਿਤੇ ਅਸੀਂ ਇਹ ਤੋਂ ਰਹਿ ਨਾ ਜਾਈਏ। ਹੁਣ ਪਹਿਲਾਂ ਤਾਂ ਬਹੁਤੇ ਲੋਕ ਪਰਵਾਹ ਨੀ ਸੀ ਕਰਦੇ ਕਿ ਉਹਨਾਂ ਦੀ ਵੋਟ ਬਣੀ ਹੈ ਜਾਂ ਨਾ ਬਣੀ ਤੇ ਕਈ ਜਿਹਨਾਂ ਦੀ ਬਣੀ ਵੀ ਉਹ ਕਿਹੜਾ ਵੋਟ ਪਾਉਣ ਜਾਂਦੇ ਸੀਗੇ ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇਹ ਝਾਰਖੰਡ ਦਾ ਇਸ਼ੂ ਜਿਹੜਾ ਸਾਹਮਣੇ ਆਇਆ ਤੇ ਇਹਦੇ ਤੇ ਹੁਣ ਅੱਗੋਂ ਪੋਲੀਟੀਕਲ ਪਾਰਟੀਆਂ ਨੈਚੁਰਲੀ ਹੈ ਕਿ ਜਿਹੜੀਆਂ ਕਾਂਗਰਸ ਹੈ ਜਾਂ ਹੋਰ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਤੋਂ ਵਿਰੋਧ ਕਰਦੀਆਂ ਆ ਰਹੀਆਂ ਨੇ ਉਹ ਤਾਂ ਇਹ ਮਾਮਲਾ ਠਾਉਣਗੀਆਂ ਤੇ ਇਹਨੂੰ ਫਿਰ ਬੀਜੇਪੀ ਜਾਂ ਸਰਕਾਰ ਜਾਂ ਖਾਸ ਕਰਕੇ ਚੋਣ ਕਮਿਸ਼ਨ ਇਸ ਮਾਮਲੇ ਨੂੰ ਕਿੱਦਾਂ ਲੈਂਦਾ ਤੇ ਇਹ ਹੁਣ ਦੇਖਦੇ ਆ।
0: ਇੱਧਰ ਕਿਸਾਨ ਮੋਰਚੇ ਤੁਸੀਂ ਗੱਲ ਕੀਤੀ ਹੈ, ਚੰਡੀਗੜ੍ਹ ਦੇ ਵਿੱਚ ਫਿਰ ਦੁਬਾਰਾ ਤੋਂ ਡੇਰੇ ਲਾਉਣ ਦੀ ਗੱਲ ਕੀਤੀ ਹੈ, ਕੀ ਮੁੱਦੇ ਨੇ ਹੁਣ ਇਸ ਟਾਈਮ ਦੇ ਉੱਤੇ, ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ?
1: ਅਸਲ ਦੇ ਵਿੱਚ ਰਣਜੋਤ ਜੀ ਜਿਹੜਾ ਕਿਸਾਨਾਂ ਦਾ ਨਾ ਇਸ਼ੂ, ਕਿਸਾਨ ਹੁਣ ਕਿਸੇ ਇੱਕ ਇਸ਼ੂ ਤੇ ਨਹੀਂ ਹੋਏ, ਜਿਵੇਂ ਇੱਕ ਵਾਰੇ ਜਦੋਂ ਦਿੱਲੀ ਜਿਹੜੇ ਸੀਗੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ, ਹੋਰ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਇੱਥੋਂ ਤੱਕ ਕਿ ਆੜ੍ਹਤੀਆਂ ਦੀਆਂ ਜਥੇਬੰਦੀਆਂ, ਉਹ ਇਕਜੁੱਟ ਹੋ ਕੇ ਉੱਥੇ ਮੋਰਚੇ ਤੇ ਡਟ ਗਈਆਂ ਸੀ। ਤੇ ਹੁਣ ਇਹ ਅਲੱਗ ਅਲੱਗ ਜਿਹੜਾ ਹੈਗਾ ਇਹ ਚੱਲ ਰਿਹਾ ਹੈ। ਇੱਕ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਤੇ ਜਿਹਦੇ ਵਿੱਚ ਜਿਹੜੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਨੇ, ਰਾਜੇਵਾਲ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ, ਲੱਖੋਵਾਲ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ ਤੇ ਹੋਰ ਕੁਛ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਤੇ ਹੁਣ ਉਹਨਾਂ ਨੇ ਚੰਡੀਗੜ੍ਹ ਜਿਹੜਾ ਹੈ ਉਹ ਮੋਰਚਾ ਲਾਇਆ। ਉਹਨਾਂ ਨੇ ਪਹਿਲਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਕੀਤੀ, ਪਹਿਲਾਂ ਇਹ 34 ਸੈਕਟਰ ਜਿਹੜਾ ਸੀਗਾ ਉਹ ਲਾਉਣਾ ਸੀ ਤੇ ਫਿਰ ਸ਼ਾਇਦ ਉੱਥੇ ਕੋਈ ਮੇਲੇ ਮੂਲੇ ਲੱਗੇ ਹੋਣ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਗਈ, ਇਸ ਕਰਕੇ ਉਹਨਾਂ ਨੂੰ ਹੁਣ 48 ਸੈਕਟਰ ਦੇ ਵਿੱਚ ਜਗ੍ਹਾ ਦਿੱਤੀ ਕਿ ਇੱਥੇ ਲਾ ਲਓ, ਤੇ ਉਹਨਾਂ ਨੂੰ ਐਕਸਕਲੂਸਿਵ ਰੂਟ ਵੀ ਦਿੱਤਾ ਕਿ ਇਸ ਰੂਟ ਤੋਂ ਤੁਸੀਂ ਆਪਣੀਆਂ ਟਰਾਲੀਆਂ ਵਗੈਰਾ ਲਿਆ ਸਕਦੇ ਹੋ। ਤੇ ਹੁਣ ਉਹ ਖਾਸ ਕਰਕੇ ਉਹਨਾਂ ਦੀ ਜਿਹੜੀ ਵੱਡੀ ਮੰਗ ਤਾਂ ਇਹੀ ਹੈ ਕਿ ਜਿਹੜਾ ਪਿੱਛੇ US ਦੇ ਨਾਲ ਇੰਡੀਆ ਨੇ ਸਮਝੌਤੇ ਕੀਤੇ ਨੇ ਤੇ ਅਮਰੀਕਾ ਦੇ ਨਾਲ, ਕਿ ਉਹ ਸਮਝੌਤੇ ਜਿਹੜੇ ਉਹ ਰੱਦ ਕੀਤੇ ਜਾਣ ਕਿਉਂਕਿ ਉਹ ਕਿਸਾਨਾਂ ਦੇ ਜਿਹੜੇ ਹੈਗੇ ਆ ਉਹ ਖਿਲਾਫ ਨੇ, ਤੇ ਸਾਰੀ ਕਿਸਾਨੀ ਉਹਦੇ ਨਾਲ ਤਬਾਹ ਹੋ ਜੂਗੀ ਕਿਉਂਕਿ ਉਹਦੇ ਚ ਕਾਫੀ ਜਿਹੜੀਆਂ ਰਿਆਇਤਾਂ ਖਾਸ ਕਰਕੇ ਜਿਹੜੀਆਂ ਇਹ ਜਿਣਸਾਂ ਨੇ ਜਿਹੜੀਆਂ ਅਸੀਂ ਖੇਤਾਂ ਚ ਉਗਾਉਂਦੇ ਹਾਂ, ਅਨਾਜ ਹੈ ਜਾਂ ਕੋਈ ਹੋਰ ਚੀਜ਼ਾਂ ਨੇ, ਉਹਨਾਂ ਤੇ ਇਹ ਮਾਫ ਕਰਨ ਦੇ ਨਾਲ ਜਿਹੜੀ ਅਸੀਂ ਬਾਹਰੋਂ ਆਉਣ ਤੇ ਜਿਹੜੀ ਡਿਊਟੀ ਲੱਗਦੀ ਹੈ ਕਸਟਮ ਡਿਊਟੀ ਵਗੈਰਾ, ਤੇ ਉਹਦੇ ਨਾਲ ਇੱਥੇ ਦੇ ਜਿਹੜੇ ਹੈਗੇ ਆ ਜਿਹੜਾ ਪ੍ਰੋਡਿਊਸ ਆ ਉਹ ਤੇ ਅਸਰ ਪੈਂਦਾ, ਏਦਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਲੈ ਕੇ ਉਹਨਾਂ ਨੇ ਇਹ ਮੋਰਚਾ ਲਾਇਆ ਹੋਇਆ ਹੈਗਾ। ਤੇ ਇਹਦੇ ਨਾਲ ਕੁਛ ਮੰਗਾਂ ਪੰਜਾਬ ਦੇ ਨਾਲ ਵੀ ਸੰਬੰਧਿਤ ਨੇਗੀਆਂ ਤੇ ਉਹ ਉਹਦੇ ਤੇ ਵੀ ਜਿਹੜਾ ਇਹ ਸਾਰੀ ਗੱਲਬਾਤ ਕਰ ਰਹੇ ਹੈ। ਪਰ ਹੁਣ ਇਹ ਹੈ ਕਿ ਇਹ ਤਾਂ 7 ਦਿਨ ਅਜੇ ਚੱਲਣਾ ਇੱਥੇ ਲਗਾਤਾਰ ਉਹੀ ਸਟੇਜ ਚੱਲਣੀ ਹੈ, ਤੇ ਕੱਲ ਜਿਹੜੇ ਸੀਗੇ ਆਗੂ ਇਹਨਾਂ ਦੇ ਜਿਵੇਂ ਬਲਵੀਰ ਸਿੰਘ ਰਾਜੇਵਾਲ ਆ ਖਾਸ ਕਰਕੇ ਜਿਹੜੇ ਮੇਨ ਆਗੂ ਨੇ ਰਾਜੇਵਾਲ ਕਿਸਾਨ ਯੂਨੀਅਨ ਦੇ, ਤੇ ਉਹਨਾਂ ਨਾਲ ਹੋਰ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਕਿ ਮੋਹਾਲੀ ਪ੍ਰਸ਼ਾਸਨ ਇਸ ਮੋਰਚੇ ਸਹਿਯੋਗ ਨਹੀਂ ਦੇ ਰਿਹਾ, ਉਹਨਾਂ ਨੂੰ ਜਿਹੜਾ ਹੈਗਾ ਬਕਾਇਦਾ ਜਿਹੜੀਆਂ ਮੋਬਾਈਲ ਲੈਟਰਸ ਵਗੈਰਾ ਹੁੰਦੀਆਂ ਨੇ ਉਹ ਨੀ ਮੁਹੱਈਆ ਕਰਵਾਈਆਂ ਜਾਂ ਲਾਈਟ ਨੀ ਦਿੱਤੀ ਗਈ, ਏਦਾਂ ਦੀਆਂ ਗੱਲਾਂ ਅਜੇ ਚੱਲ ਰਹੀਆਂ ਨੇ। ਤੇ ਪਰ ਕੁੱਲ ਮਿਲਾ ਕੇ ਜਿਹੜਾ ਹੈਗਾ ਮੋਰਚਾ ਇਹਨਾਂ ਨੇ ਪਹਿਲਾਂ ਹੀ ਮਿੱਥਾ ਸੀ ਕਿ ਅਸੀਂ ਪੂਰਾ ਮਨ ਤਰੀਕੇ ਦੇ ਨਾਲ ਹੀ ਅਸੀਂ ਧਰਨਾ ਜਿਹੜਾ ਹੈਗਾ ਇੱਕ ਹਫ਼ਤੇ ਦਾ ਦੇਣਾ। ਉੱਧਰ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇੱਕ ਜਥੇਬੰਦੀ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਹੈ ਪੰਜਾਬ ਦੇ ਵਿੱਚ ਉਗਰਾਹਾਂ ਗਰੁੱਪ ਹੈ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਤੇ ਉਹ DC ਦਫ਼ਤਰਾਂ ਦੇ ਵਿੱਚ ਧਰਨੇ ਦੇ ਰਹੇ ਨੇ ਲਗਾਤਾਰ, ਕੱਲ ਤੋਂ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੇ ਨੇ, ਤੇ ਉਹਨਾਂ ਨੇ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੀ ਇਹੀ ਮੰਗਾਂ ਨੇ, ਕੁਛ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ, ਕੁਛ ਜਿਹੜੀਆਂ ਨੇ ਕੇਂਦਰ ਦੇ ਨਾਲ ਸੰਬੰਧਿਤ ਉਹੀ ਨੇ, ਇੱਕ ਤਾਂ ਕਿਉਂਕਿ ਜੇ MSP ਤੇ ਕੋਈ ਗੱਲ ਅੱਗੇ ਤੁਰੀ ਨੀ ਤੇ ਇਹ ਵੱਡੀ ਮੰਗ ਹੈ, ਤੇ ਦੂਜੀ ਕੁਛ ਜਿਹੜੇ ਹੈਗੇ ਕਿਸਾਨ ਮੋਰਚੇ ਦੇ ਦੌਰਾਨ ਖਾਸ ਕਰਕੇ ਦਿੱਲੀ ਤੇ ਜਿਹੜਾ ਚੱਲਿਆ ਸੀ, ਤੇ ਜਦੋਂ ਉੱਥੇ ਕਾਫੀ ਲੋਕਾਂ ਦੇ ਖਿਲਾਫ਼ ਕੁਛ ਕੇਸ ਦਰਜ ਹੋਏ ਸੀ ਤੇ ਉਹ ਕੇਸ ਵਾਪਸ ਕਰਾਉਣ ਵਾਲੀ ਗੱਲ, ਤੇ ਏਦਾਂ ਹੀ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਨੇ, ਖਾਸ ਕਰਕੇ ਜਿਹੜੀ ਲੈਂਡ ਪੂਲਿੰਗ ਜਿਹਦੀਆਂ ਜ਼ਮੀਨਾਂ ਅਕੁਆਇਰ ਹੁੰਦੀਆਂ ਨੇ ਗਮਾਡਾ ਨਾਲ ਜਾਂ ਹੋਰ ਏਜੰਸੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਨੇ, ਤੇ ਜਾਂ ਨੈਸ਼ਨਲ ਜਿਹੜਾ ਹਾਈਵੇ ਅਥਾਰਟੀ ਹੈ ਉਹਦੇ ਨਾਲ ਸੰਬੰਧਿਤ ਏਦਾਂ ਦੀਆਂ ਕਾਫੀ ਜਿਹੜੀਆਂ ਜ਼ਮੀਨਾਂ ਦੀ ਐਕੁਜੀਸ਼ਨ ਨੂੰ ਲੈ ਕੇ ਉਹਦੇ ਮੁਆਵਜ਼ੇ ਨੂੰ ਲੈ ਕੇ ਨੇ, ਤੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਕਿਸਾਨਾਂ ਦਾ ਅੰਦੋਲਨ ਇੱਕ ਵਾਰੀ ਹੁਣ ਤੇਜ਼ ਹੋ ਗਿਆ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ, ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 ਫੋਲਡ ਲੈਂਡਿੰਗ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: On Roads Honor Campaign sirf seemit samay layi, hun nava BYD car le aao shandar drive away offers de naal. BYD C-Line 7 Premium sirf $54,990, BYD C-Line 8 Dynamic FWD sirf $56,990, te BYD Shark 6 Premium sirf $57,900. Ek khaas offer 1 August to 30 September 2026 tak order karan walyan layi hai, delivery 31 October 2026 tak. Ho jankari layi aaj hi BYD Caroline Springs naal sampark karo and mention Radio Hanji. BYD On Roads On Us, conditions apply.
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
9: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ, ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

ਨਵੇਂ ਨਵੇਂ ਆਏ ਤੇ ਵੇਖੀਆਂ ਏ ਨਾਰਾ ਏ ਕੋਠੀਆਂ ਘਰਾਂ ਏ ਸੈਕਟਰ 17 ਜਿਨ੍ਹਾਂ ਨੇ ਸਾਨੂੰ ਮੋਲਿਆ ਸਾਡੀ ਸਾਦਗੀ ਨੂੰ ਸਾਥੋਂ ਖੋਲਿਆ ਉੱਤੋਂ ਤੂੰ ਮਿਲ ਗਈ ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ ਤੈਨੂੰ ਤਾਂ ਯਾਰ

0: लग गया ना पता फिर केड़ा रेडियो बजदा।
1: हाँ जी 1674 AM 24/7 इंडियन रेडियो सिडनी का अपना इंडियन रेडियो स्टेशन।
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी दिखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमिग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
2: सुनो जी, गड्डी अक्षरा ज्वेलर्स वाल ले लो।
5: और जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
5: अक्षरा ज्वेलर्स दी दूजी लोकेशन रिवर्स तंच,
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो लोकेशन ते मिलनगे।
5: आहो जी आहो,
2: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। ऑस्ट्रेलिया विच इमिग्रेशन दा मसला ना, जाओ इधर उधर, सिद्धे आओ IME एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जो स्टूडेंट वीजा तो PR तक हर इमिग्रेशन प्रोसेस ली एक्सपर्ट गाइडेंस, आज ही परोसे नाल संपर्क करो IME एडवाइजर, कॉल 02-9063-1618 और पैरामेटा सिडनी अति न्यू दिल्ली विच भी IME एडवाइजर।
6: रेडियो हाँ जी 1674 AM दे उत्ते तुहाडा सारयां दा स्वागत है जी। अज 2 सितंबर 2026 बुधवार दे दिन भारत आस्ट्रेलिया दुनिया जहान दीआं खबरां दी शुरुआत करदे आं न्यूज़ बुलेटिन दे इस प्रोग्राम दे विच, न्यूज़ रूम दे विच, और सब तो पहला इंटरनेशनल खबरां दे नाल शुरुआत।
7: सब तो पहला कौमांतरी खबरां दी सांझ जे पाने हो तां कैनेडा तो पहली खबर, जिथे आस्ट्रेलिया दे विच तां बेशक प्रधानमंत्री एंथनी अल्बनीज़ी मौजूदा लेबर सरकार बाय इलेक्शंस नहीं जित पा रही, चाहे वह फरेरर दी सीट होवे चाहे सीक्रेट हार्बर दी, पर कैनेडा दे विच 3 खाली पईआं संसदी सीटां ਦੇ ਲਈ ਜਿਹੜੇ ਬਾਈ ਇਲੈਕਸ਼ਨ ਹੋਏ ਉਸ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੇ 3 ਸੀਟਾਂ ਦੇ ਉੱਤੇ 50 ਫੇਰ ਜਿੱਤ ਹਾਸਲ ਕੀਤੀ ਹੈ। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ ਦੇ ਵਿੱਚ 20 ਸਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਘੜ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕ ਦੇ ਕੋਲ 22, NDP ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ, ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਕਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਆ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ, ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਸਿੱਧੂ ਮੂਸੇਵਾਲਾ ਜਿਸਨੂੰ ਆਪਣਾ ਆਈਡਲ ਮੰਨਦਾ ਸੀ ਕਿਊਪੈਕ ਸ਼ੂਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਵਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟੂਪੈਕ ਸ਼ੂਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੋਪ ਦੀ ਦੁਨੀਆ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਜੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੇਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਇਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆ ਨੇ ਝੱਲਿਆ। ਪਰ ਪਿਛਲੇ ਇੱਕ ਮਹੀਨੇ ਦੇ ਵਿੱਚ ਨਾ ਤਾਂ ਇਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਇਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਇਰਾਨ ਵੀ ਤੁਰੰਤ ਜਵਾਬ ਦੇਗਾ ਔਰ ਇਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ, ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ, ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਇਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ, ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਇਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਇਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ, ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ, ਉੱਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸ਼ਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ, ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮੀਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ। ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ। ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ, ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਹੀ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਨੇਪਾਲ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ SCO ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਇਆ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ, ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਜਾਈ ਹੁੰਦੀ ਹੈ, ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ, ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ ਸੰਸਾਧਨ ਜਿਹੜੇ ਨੇ ਸਾਡੇ ਸਮਝੌਤਿਆਂ ਦਾ ਇੱਕ ਅਹਿਮ ਹਿੱਸਾ ਨੇ, ਔਰ ਸਾਂਝੇ ਜਲ ਸੰਸਾਧਨਾਂ ਦੇ ਉੱਤੇ ਕੌਮਾਂਤਰੀ ਕਮਿਟਮੈਂਟਸ ਹੁੰਦੀਆਂ ਨੇ। ਇਹ ਸਿਆਸੀ ਮਾਮਲੇ ਨਹੀਂ ਨੇ ਕਿ ਜਦੋਂ ਚਾਹੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ। ਸ਼ਾਬਾਜ਼ ਸ਼ਰੀਫ ਨੇ ਖੇਤਰੀ ਪੱਧਰ ਦੇ ਉੱਤੇ ਅੱਤਵਾਦ ਦੇ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਤੇ ਇੱਕ ਟਿਕਾਊ ਅਫਗਾਨਿਸਤਾਨ ਦੀ ਉਮੀਦ ਰੱਖਦਾ ਹੈ। ਹਾਲਾਂਕਿ ਸ਼ਾਬਾਜ਼ ਸ਼ਰੀਫ ਨੇ ਅੱਗੇ ਵੀ ਕਿਹਾ ਕਿ ਜਦੋਂ ਤੱਕ ਅੱਤਵਾਦੀ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਦੇ ਵੱਲ ਆਉਂਦੇ ਰਹਿਣਗੇ, ਨਿਰਦੋਸ਼ ਪਾਕਿਸਤਾਨੀਆਂ ਦੇ ਕਤਲ ਕਰਦੇ ਰਹਿਣਗੇ, ਖੂਨ ਬਹਾਉਂਦੇ ਰਹਿਣਗੇ, ਉਦੋਂ ਤੱਕ ਸਾਡੀ ਪਹੁੰਚ ਵੀ ਸਥਾਈ ਸ਼ਾਂਤੀ ਤੋਂ ਕਾਫੀ ਦੂਰ ਹੀ ਰਹੇਗੀ। ਉੱਥੇ ਨੇਪਾਲ ਹੜ੍ਹਾਂ ਦੇ ਵਿੱਚ ਹੁਣ 1000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜ੍ਹਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜ੍ਹਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੁੱਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਣੇ ਲਗਭਗ 4000 ਲੋਕ ਹਾਲੇ ਵੀ ਲਾਪਤਾ ਨੇ, ਪਰ 12000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚੱਟਾਨਾਂ ਦੇ ਖਿਸਕਣ ਤੇ ਡਿੱਗਣ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਬੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ, ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖ਼ਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲਪਰਾਸੀ ਪੂਰਬ ਦੇ ਵਿੱਚ 216 ਲਾਸ਼ਾਂ ਹਾਸਲ ਹੋਈਆਂ ਨੇ, ਨਵਲਪਰਾਸੀ ਪੱਛਮ ਦੇ ਵਿੱਚ 170, ਨੂਵਾਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ, ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਨੇਪਾਲ ਦੇ ਚਿਲਮੇ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਅਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ DNA ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ SCO ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। SCO ਸਮਿਟ ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20-25 ਜੁਲਾਈ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ FIRs ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ FIRs ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ ਚ ਕਾਕਰੋਚ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ CJP ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ FIRs ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ, ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫੇਰ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉੱਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ ਨੋਇਡਾ ਐਕਸਪ੍ਰੈਸ ਵੇ ਦਿੱਲੀ ਦਾ ਰਿੰਗ ਰੋਡ ਬਾਰਡਰ ਸਭ ਪਾਰ ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਿਆ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ। ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ? ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ? ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿਤਿਆ ਨਾਥ ਦੇ ਅਧੀਨ ਆਉਂਦੀ ਯੂਪੀ ਪੁਲਿਸ ਜਵਾਬਦੇਹੀ ਤੈਅ ਕਰੇਗੀ। ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦੇਣਾ ਚਾਹ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ ਡੇਅਰਨੈਸ ਅਲਾਉਂਸ ਕਹਿ ਲਿਆ ਜਾਂਦਾ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ? ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ। ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉਹ ਹੋਰ ਨੇ ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ, ਉਹ ਇਸ ਵਕਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। ਇੱਕ ਨੇਪਾਲ ਦੇ ਵਿੱਚ ਹੈ, ਇੱਕ ਤਿੱਬਤ ਦੇ ਵਿੱਚ ਹੈ, ਤੇ ਚੀਨ ਦੇ ਵਿੱਚ ਵੀ ਇੱਕ ਨਾਗਰਿਕ ਮੌਜੂਦ ਹੈ, ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ, ਯਾਨੀ ਕਿ ਉੱਥੇ ਮੌਜੂਦ ਨਹੀਂ ਨੇ, ਪਰ ਉਹ ਸੁਰੱਖਿਅਤ ਜਿਹੜਾ ਡੀਫੈਟ ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਦੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ, ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ, ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ, ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ, ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ। ਇਸ ਤੋਂ ਇਲਾਵਾ ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-63-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਸ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗਿਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਂਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਂਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਡੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ 1 ਬਰਾਬਰ ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਹੈ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਦੇ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ ਦੂਸਰੇ ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਂਸਨ ਤੀਸਰੇ ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ, ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਿਆ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ, ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBI ਦੀ ਬੈਠਕ ਦੇ ਵਿੱਚ ਵਿਆਜ ਦਰਾਂ ਵਧਣ ਦੇ ਆਸਾਰ ਨੇ, ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੀਕ ਜਿਹੜਾ ਕਿ ਪਿਛਲੇ ਸਾਲ ਦੇਖਿਆ ਗਿਆ ਸੀ ਉਸ ਦੇ ਨਾਲੋਂ 4% ਕੀਮਤਾਂ ਥੱਲੇ ਗਈਆਂ ਨੇ, ਪਰ ਅਲੱਗ ਅਲੱਗ ਸ਼ਹਿਰਾਂ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ ਅਲੱਗ ਅਲੱਗ ਥੱਲੇ ਗਈਆਂ ਹੋ ਸਕਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਸਿਡਨੀ ਮੈਲਬਨ ਦੇ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ 12-13% ਤੱਕ ਥੱਲੇ ਗਈਆਂ ਨੇ, ਮਾਫ ਕਰਨਾ ਸਿਡਨੀ ਦੇ ਵਿੱਚ, ਮੈਲਬਨ ਦੇ ਵਿੱਚ 8% ਤੱਕ ਥੱਲੇ ਗਈਆਂ ਨੇ। ਬ੍ਰਿਸਬੇਨ, ਪਰਥ ਤੇ ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4-8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ, ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ। ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ, ਮੈਲਬਨ ਚ 6.8% ਦੀ, ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ -1.6% ਦੀ ਗਿਰਾਵਟ, ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ ਇਹ ਤਿੰਨ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 605 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਸਾਲ ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਸਾਲ ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੈਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲਸਨ ਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਸਾਲ ਦੀ ਕ੍ਰਿਮੀਨਲ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਸਾਲ ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ। ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ ਗਿਆ ਹੈ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ, ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕੇ ਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ। ਉਹਨਾਂ ਵੈਸੇ ਉੱਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ, ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ ਉਹ ਵੀ ਸੂਬੇ ਦੀ ਵਿੱਚ ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ, ਤਾਂ ਉਹ ਲੈ ਕੇ ਆਣਗੇ ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ। ਲਗਭਗ 1.7 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨਸ ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ, ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ। ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ। ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ। ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ ਸੀਟਾਂ ਦੀ ਗਿਣਤੀ ਵਧਾਈ ਜਾਏਗੀ। ਐਚੂਕਾ ਤੇ ਬੈਂਡੀਗੋ

ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ ਹੈ, ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ $352 ਮਿਲੀਅਨ ਇਨਵੈਸਟ ਕੀਤੇ ਜਾਣਗੇ। ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ 2026-30 ਦੇ ਪਾਲਿਸੀ ਡਾਕੂਮੈਂਟ ਚ ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ, ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ। 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ। ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ੇਸ਼ਨ ਜਿਹੜਾ ਉਹ ਕੀਤਾ ਜਾਏਗਾ, ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ। $440 ਮਿਲੀਅਨ ਤਾਂ ਮੁਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ। ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨੀ ਕਦੋਂ ਤੱਕ ਬਣ ਕੇ ਸਿਰੇ ਚੜੇਗਾ, ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ, ਯਾਨੀ ਢੋਆ ਢੁਆਈ ਦਾ ਜਿਹੜਾ ਨੈਟਵਰਕ ਹੈ, ਰੇਲ ਨੈਟਵਰਕ ਹੈ, ਉਸ ਦਾ ਵਿਸਤਾਰ ਕੀਤਾ ਜਾਏਗਾ ਔਰ ਤਾਂ ਕਿ ਜਿਹੜਾ ਢੋਆ ਢੁਆਈ ਦਾ ਸਮਾਨ ਹੈ ਉਸ ਦੀ ਗਿਣਤੀ ਵਧਾਈ ਜਾ ਸਕੇ। ਇੱਕ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਪੈਸੇਂਜਰਸ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ, ਦੂਸਰੇ ਪਾਸੇ ਲੇਬਰ ਸਰਕਾਰ ਇਸ ਤੋਂ ਉਲਟ ਖੇਤਰੀ ਇਲਾਕਿਆਂ ਦੇ ਵਿੱਚ ਢੋਆ ਢੁਆਈ ਦੇ ਸਮਾਨ ਦੇ ਲਈ ਟ੍ਰੇਨਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇੱਕ ਖਬਰ, ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰ ਦੇ ਹੋ ਰਹੇ ਧੜਾਧੜ ਨਿਰਮਾਣ ਤੇ ਉਹਨਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ। ਲਗਭਗ 1 ਲੱਖ ਆਸਟ੍ਰੇਲੀਅਨ ਲੋਕ ਐਸੇ ਹੈਗੇ ਨੇ ਜਿਹੜੇ ਇਹਨਾਂ ਹਾਈਪਰ ਸਕੇਲ ਡੇਟਾ ਸੈਂਟਰ ਦੇ ਖਿਲਾਫ ਆਪਣਾ ਇਤਰਾਜ਼ ਸਰਕਾਰਾਂ ਤੱਕ ਦਰਜ ਕਰਵਾ ਰਹੇ ਨੇ। ਤੁਸੀਂ ਕਿੰਨੀਆਂ ਕੁ ਪਟੀਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਤੁਸੀਂ ਇਹਨਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਇਹ ਸੁਨੇਹੇ ਭੇਜ ਸਕਦੇ ਹੋ। ਪਰ ਆਸਟ੍ਰੇਲੀਆ ਜਿਹੜਾ ਕਿ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੱਬ ਬਣਨਾ ਚਾਹੁੰਦਾ ਹੈ, ਮੌਜੂਦਾ ਸਰਕਾਰ ਦੀ ਰਣਨੀਤੀਆਂ ਇਹ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੇਟਾ ਸੈਂਟਰਸ ਖੋਲ ਦਿੱਤੇ ਜਾਣ। 36 ਐਸੀਆਂ ਪਟੀਸ਼ਨਾਂ ਇਸ ਵਕਤ change.org ਤੇ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਡੇਟਾ ਸੈਂਟਰਸ ਦੀ ਤਰਫ ਤੋਂ ਰਿਨਿਊਬਲ ਐਨਰਜੀ ਦੇ ਸੋਰਸਿਸ ਦਾ ਇਸਤੇਮਾਲ ਕੀਤਾ ਜਾਣਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਡੇਟਾ ਸੈਂਟਰਸ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਉਸ ਦੀ ਖਪਤ ਕਰਦੇ ਨੇ, ਬਲਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਸਾਲ 2036 ਤੱਕ NSW ਤੇ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ, ਜਿੰਨੇ ਵੀ ਵਪਾਰਕ ਅਦਾਰੇ ਜਿੰਨੀ ਬਿਜਲੀ ਕੰਜ਼ਿਊਮ ਅੱਜ ਦੀ ਤਰੀਕ ਦੇ ਵਿੱਚ ਕਰ ਰਹੇ ਨੇ, 2036 ਤੱਕ ਡੇਟਾ ਸੈਂਟਰਸ ਇੰਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉਦੋਂ ਤੱਕ ਡੇਟਾ ਸੈਂਟਰਸ ਦੀ ਗਿਣਤੀ ਵੀ ਵੱਧ ਜਾਏਗੀ, ਪਰ ਇੱਕ ਸਭ ਤੋਂ ਵੱਡੀ ਪਟੀਸ਼ਨ ਤਾਂ 23,000 ਸਿਗਨੇਚਰ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ ਨੂੰ 16 ਸਾਲ ਦੀ ਇੱਕ ਛੋਟੀ ਲੜਕੀ ਬੇਲਾ ਮਾਰਕ, ਜਿਹੜੀ ਕਿ ਹਾਈ ਸਕੂਲ ਦੀ ਸਟੂਡੈਂਟ ਹੈ ਸਿਡਨੀ ਦੇ ਪਿੰਬਲ ਸਬਰਬ ਦੀ, ਉਸਨੇ ਪ੍ਰਾਈਮ ਮਿਨਿਸਟਰ ਦੇ ਨੂੰ ਐਡਰੈਸ ਕਰਕੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਹੁਣ ਤੱਕ 23,000 ਦੇ ਕਰੀਬ ਜਾਗਰੂਕ ਆਸਟ੍ਰੇਲੀਅਨ ਲੋਕ ਜਿਹੜੇ ਨੇ ਹਸਤਾਖਰ ਕਰ ਚੁੱਕੇ ਨੇ। ਇਸ ਬੱਚੀ ਦਾ ਕਹਿਣਾ ਹੈ ਕਿ ਮੇਰੇ ਭਵਿੱਖ ਨੂੰ ਖਤਰਾ ਹੈ ਇਹ ਡੇਟਾ ਸੈਂਟਰਸ। ਬੇਸ਼ੱਕ ਡੇਟਾ ਸੈਂਟਰਸ ਜਿਹੜੇ ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਲੋੜਾਂ ਨੇ ਉਹਨਾਂ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ। ChatGPT ਇਸ ਵਾਤਾਵਰਨ ਨੂੰ ਨਹੀਂ ਬਚਾ ਸਕੇਗੀ। ਕਿਹਾ ਜਾਂਦਾ ਹੈ ਕਿ ਡੇਟਾ ਸੈਂਟਰਸ ਦੇ ਵਿੱਚ ਇੱਕ ਵੱਡੇ ਪੈਮਾਨੇ ਦੇ ਉੱਤੇ ਪਾਣੀ ਤੇ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਔਰ ਇਹ ਪਾਣੀ ਤੇ ਬਿਜਲੀ ਦੀਆਂ ਲੋੜਾਂ ਜਿਹੜੀਆਂ ਨੇ ਆਮ ਇਨਸਾਨ ਦੀਆਂ ਲੋੜਾਂ ਦੇ ਵਿੱਚੋਂ ਘੱਟ ਕਰਕੇ ਵਰਤੀਆਂ ਜਾਣਗੀਆਂ, ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਤੁਹਾਡੇ ਉੱਤੇ ਇਹ ਅਸਰ ਪੈਣਗੇ। ਪਰ ਮੌਜੂਦਾ ਸਰਕਾਰ ਜਿਹੜੀ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਲੱਗ ਅਲੱਗ ਸੂਬਿਆਂ ਤੇ ਟੈਰੇਟਰੀਜ਼ ਨੂੰ ਇਹ ਹੱਕ ਦੇ ਚੁੱਕੇ ਨੇ। ਸਭ ਤੋਂ ਵੱਡਾ ਮੁਨਾਫਾ ਜਿਹੜਾ ਹੈ ਉਹ NSW ਖੱਟ ਰਿਹਾ। NSW ਨੇ ਆਪਣੀ ਸਟੇਟ ਦੇ ਵਿੱਚ $50 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਮਨਾ ਲਈ ਹੈ। ਸਭ ਤੋਂ ਜ਼ਿਆਦਾ ਡੇਟਾ ਸੈਂਟਰਸ ਇੱਥੇ ਬਣੇ ਨੇ, ਪਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਨੇ। ਹੌਰਸਲੀ ਪਾਰਕ ਦੇ ਵਿੱਚ ਜਿਹੜਾ ਇੱਕ ਨੈਕਸਟ DC ਦਾ ਡੇਟਾ ਸੈਂਟਰ ਬਣ ਰਿਹਾ, ਉਸ ਨੂੰ ਲੈ ਕੇ ਹੁਣ ਤੱਕ 500 ਦੇ ਕਰੀਬ ਸਿਗਨੇਚਰ ਹੋ ਚੁੱਕੇ ਨੇ। ਫੇਅਰਫੀਲਡ ਦੇ ਇੱਕ ਸੋਫਟਵੇਅਰ ਇੰਜੀਨੀਅਰ, ਇੱਕ ਹੋਰ ਟੀਨੇਜਰ ਜਾਗਰੂਕ ਲੜਕੇ ਦੀ ਤਰਫ ਤੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਲੇਨ ਕੋਵ ਦੇ ਵਿੱਚ ਬਣ ਰਿਹਾ ਜਿਹੜਾ ਗੁਡਮੈਨ ਪ੍ਰੋਜੈਕਟ ਹੈ ਮਾਰਸ ਰੋਡ ਦੇ ਉੱਤੇ, ਉਸਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। 3000 ਹਸਤਾਖਰ ਉਹਦੇ ਤੇ ਹੋ ਚੁੱਕੇ ਨੇ। ਕੋਗਰਾ ਗੋਲਫ ਕੋਰਸ ਦੇ ਕੋਲ ਬਣਨ ਵਾਲੇ ਡੇਟਾ ਸੈਂਟਰ ਦੇ ਖਿਲਾਫ 950 ਲੋਕਾਂ ਨੇ ਹਸਤਾਖਰ ਕੀਤੇ ਨੇ। ਹੰਟਰ ਵੈਲੀ ਦੇ ਵਿੱਚ ਜਿਹੜਾ ਕੁਰੀ ਦੇ ਅੰਦਰ ਏਅਰ ਟਰੰਕ ਦਾ ਡੇਟਾ ਸੈਂਟਰ ਬਣ ਰਿਹਾ, ਉਸਦੇ ਖਿਲਾਫ 450 ਲੋਕਾਂ ਨੇ ਹਸਤਾਖਰ ਕੀਤੇ ਨੇ। ਠੀਕ ਇਸੇ ਤਰੀਕੇ ਦੇ ਨਾਲ ਵਿਕਟੋਰੀਆ ਨੇ 25

0: ਬਿਲੀਅਨ ਡਾਲਰ ਦੇ ਏ ਆਈ ਡਾਟਾ ਸੈਂਟਰ ਦਾ ਨਿਰਮਾਣ ਆਪਣੇ ਸੂਬੇ ਦੇ ਵਿੱਚ ਕਰਵਾਉਣ ਦੇ ਲਈ ਡੀਲ ਫਾਈਨਲ ਕਰ ਲਈ ਹੈ। ਇਸ ਦੇ ਵਿੱਚ ਵੈਸਟ ਫੁੱਟਸਕਰੇ ਦੇ ਵਿੱਚ ਜਿਹੜਾ ਨੈਕਸਟ ਡੀਸੀ ਦਾ ਡੇਟਾ ਸੈਂਟਰ ਹੈ, ਕਾਫੀ ਵੱਡਾ ਡੇਟਾ ਸੈਂਟਰ ਇਹ ਬਣ ਰਿਹਾ। ਇਸ ਨੂੰ ਲੈ ਕੇ 3900 ਦੇ ਕਰੀਬ ਲੋਕ ਹੁਣ ਤੱਕ ਜਿਹੜੇ ਹਸਤਾਖਰ ਕਰ ਚੁੱਕੇ ਨੇ। ਵੈਸੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਅਕਸਰ ਸੜਕਾਂ ਦੇ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਇਸ ਕਿਸਮ ਦੇ ਬੋਰਡ ਲੱਗੇ ਹੋਏ ਨੇ ਵੈਸਟ ਫੁੱਟਸਕਰੇ ਦੇ ਵਿੱਚ, ਕਿ ਜਿਹੜੇ ਲੋਕ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਉੱਤੇ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਨੇ। ਔਰ ਇਸ ਨੂੰ ਲੈ ਕੇ ਇੱਕ ਜਿਹੜੇ ਮੁਹਿੰਮ ਵੀ ਚੱਲ ਰਹੀ ਹੈ। ਵਿਕਟੋਰੀਆ ਦੇ ਵਿੱਚ ਸਪੋਟਸਵੁੱਡ ਦੇ ਵਿੱਚ ਪੈਂਦਾ ਜਿਹੜਾ ਗ੍ਰੀਨ ਸਕੁਅਰ ਡੀਸੀ ਦਾ ਡੇਟਾ ਸੈਂਟਰ, ਉਸਦੇ ਖਿਲਾਫ ਵੀ 1700 ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਸਰਕਾਰ ਦੇ ਵੱਲ ਭੇਜੀ ਹੈ। ਸਾਊਥ ਮੋਰਾਂਗ ਦੇ ਵਿੱਚ ਇੱਕ ਡੇਟਾ ਸੈਂਟਰ ਖੋਲਣਾ, ਉਹਦੇ ਖਿਲਾਫ 4700 ਲੋਕ ਹੁਣ ਤੱਕ ਹਸਤਾਖਰ ਕਰ ਚੁੱਕੇ ਨੇ। ਤੇ ਪਲੰਟਨ ਮੈਲਟਨ ਦੇ ਵਿੱਚ ਇਸੇ ਤਰੀਕੇ ਦੇ ਨਾਲ, ਬ੍ਰੌਡ ਮੀਡੋਜ਼ ਕੈਂਪਲ ਫੀਲਡ ਦੇ ਵਿੱਚ, ਕਲਾਈਡ ਨਾਰਥ ਦੇ ਵਿੱਚ, ਕੋਰੀਓ ਜੀਲੋਂਗ ਦੇ ਵਿੱਚ ਇਹ ਸਾਰੇ ਜਿਹੜੇ ਡੇਟਾ ਸੈਂਟਰ ਦਾ ਨਿਰਮਾਣ ਦਾ ਵਿਰੋਧ ਕੀਤਾ ਜਾ ਰਿਹਾ। ਕੁਇਨਜ਼ਲੈਂਡ ਸਰਕਾਰ ਹਾਲਾਂਕਿ ਤਾਜ਼ਾ ਕੈਬਨਿਟ ਬੈਠਕ ਦੇ ਵਿੱਚ ਇਹ ਗੱਲ ਕਹਿ ਚੁੱਕੀ ਹੈ ਕਿ ਉਹ 850 ਮੈਗਾਵਾਟ ਕਪੈਸਿਟੀ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਡੇਟਾ ਸੈਂਟਰ ਦੇ ਨਿਰਮਾਣ ਦੇ ਦਰਮਿਆਨ, ਪਰ ਰਿਨਿਊਬਲ ਐਨਰਜੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਬਾਵਜੂਦ ਇਸ ਦੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਡੇਟਾ ਸੈਂਟਰ ਬਣ ਰਹੇ ਨੇ, ਮੁਰੇ ਡੋਕ ਦੇ ਵਿੱਚ, ਸਵੈਨ ਬੈਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ, ਸਾਊਥ ਆਸਟ੍ਰੇਲੀਆ ਦੇ ਅੰਦਰ ਬਣ ਰਿਹਾ ਜਾਂ ਤਸਮੀਨੀਆ ਦੇ ਵਿੱਚ ਤਾਮਰ ਰਿਵਰ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ, ਇਹਨਾਂ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। NSW ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ। ਨਿਊ ਸਾਊਥ ਵੇਲਸ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ, ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ। ਔਰ ਇਸ ਦੇ ਕੋ ਓਨਰਸ ਨੂੰ $1.5 billion ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ ਏਅਰ ਇੰਡੀਆ ਨੇ ਹਾਲੇ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਕਿ ਉਹ ਨਵੀਆਂ ਉਡਾਨਾਂ ਸ਼ੁਰੂ ਕਰ ਦੇਣਗੇ। ਵੈਸੇ ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਜਿਹੜੀਆਂ ਉਡਾਨਾਂ ਸ਼ੁਰੂ ਹੋ ਜਾਣੀਆਂ ਨੇ ਜੈੱਟ ਸਟਾਰ ਤੇ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੀ ਤਰਫ ਤੋਂ, ਤੇ ਫਿਰ ਸਿੰਗਾਪੁਰ ਏਅਰਲਾਈਨ ਵੀ ਨਵੰਬਰ ਮਹੀਨੇ ਚ ਆਪਣੀਆਂ ਉਡਾਨਾਂ ਸ਼ੁਰੂ ਕਰ ਦੇਗੀ। ਅਗਲੇ ਸਾਲ ਵੀਅਤ ਜੈੱਟ ਤੇ ਕੁਆਂਟਸ ਵੀ ਆਪਣੀਆਂ ਫਲਾਈਟਸ ਲਾਂਚ ਕਰ ਦੇਗੀ। ਵੀਅਤ ਜੈੱਟ ਨੇ ਜਨਵਰੀ ਚ ਤੇ ਕੁਆਂਟਸ ਨੇ ਮਾਰਚ ਮਹੀਨੇ ਦੇ ਵਿੱਚ ਆਪਣੀਆਂ ਫਲਾਈਟਸ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਕੱਢਣੀਆਂ ਨੇ। ਫਟਾਫਟ ਖੇਡ ਜਗਤ ਦੀ ਖਬਰਾਂ ਦੇ ਵਿੱਚ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ US ਓਪਨ ਦੇ ਵਿੱਚ ਅਲਕਰਾਜ ਤੇ ਸਾਬਾਲੇਂਕਾ ਦੀ ਜੇਤੂ ਸ਼ੁਰੂਆਤ ਹੋਈ ਹੈ। ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ ਤੇ ਬੇਲਾਰੂਸ ਦੀ ਅਰੀਨਾ ਸਾਬਾਲੇਂਕਾ ਨੇ ਆਪੋ ਆਪਣੇ ਮੁਕਾਬਲਿਆਂ 'ਚ, ਯਾਨੀ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਦੀ ਜੇਤੂ ਸ਼ੁਰੂਆਤ ਕੀਤੀ ਹੈ। ਉੱਥੇ ਅਫਗਾਨਿਸਤਾਨ ਦੇ ਖਿਲਾਫ T20 ਲੜੀ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਨੇ ਇਸ ਜਿਹੜਾ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ 13, 15 ਤੇ 17 ਸਤੰਬਰ ਨੂੰ ਖੇਡੇ ਜਾਣਗੇ। ਟੀਮ ਦੀ ਕਪਤਾਨੀ ਪੰਜਾਬ ਕਿੰਗਸ ਦੇ ਸਰਪੰਚ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਤਿਲਕ ਵਰਮਾ ਵਾਈਸ ਕੈਪਟਨ ਹੋਣਗੇ। ਔਰ ਇਸ ਦਰਮਿਆਨ ਜਿਹੜੀ ਹਰਪਨ ਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ, ਵਿਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ ਫਿਟਨੈਸ ਟੈਸਟ ਦੇ ਆਧਾਰ ਦੇ ਉੱਤੇ ਹੀ ਤੈਅ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਵੈਲਕਮ ਵੈਲਕਮ ਜੀ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੀ ਸਾਂਝ ਵੀ ਪਾਵਾਂਗੇ। ਅੱਜ ਦਾ ਸ਼ਾਮੀ ਪ੍ਰੋਗਰਾਮ 5 ਵਜੇ ਸ਼ੁਰੂ ਹੋ ਜਾਣਾ।

ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਛਾ ਜਾਣਾ ਕੁੜੀ ਨੇ, ਸਮਝ ਨਹੀਂ ਰਹੀ ਹੈਗੀ ਪੰਜਾਬੀ ਇੰਡਸਟਰੀ ਇਹ ਇੱਥੋਂ ਕਿਤੇ ਬਾਹਰ ਜਾਣ ਦੀ ਕਾਬਲੀਅਤ ਰੱਖਦੀ ਹੈ। ਨੂਰ ਚਹਿਲ ਦਾ ਨਵਾਂ ਹਿੰਦੀ ਗਾਣਾ।

ਮੈਨੂੰ ਥੰਬਨੇਲ ਤੋਂ ਲੱਗਿਆ ਸੀਗਾ ਕਿ ਗਾਣਾ ਵਧੀਆ ਹੋਊਗਾ, ਮੈਂ ਤਾਂ ਕਰਕੇ ਚਲਾ ਲਿਆ। ਬਟ ਐਨੀਵੇਜ਼, ਅੱਜ ਗਾਣੇ ਕੋਈ ਬਹੁਤੇ ਵਧੀਆ ਹੈ ਨਹੀਂ, ਵੈਸੇ ਗਾਣਿਆਂ ਗੁਣਿਆਂ ਦੇ ਨਾਲ ਜੁੜਿਆ ਅਗਲਾ ਪ੍ਰੋਗਰਾਮ ਵੀ ਥੋੜ੍ਹੀ ਦੇਰ ਤੱਕ ਲੈ ਕੇ ਆਵਾਂਗੇ। ਪਰ ਫਿਲਹਾਲ ਤੁਸੀਂ ਰੇਡੀਓ ਹਾਂਜੀ 1674 ਐਮ ਤੇ ਬੈਕ ਟੂ ਬੈਕ ਡਰਾਈਵ ਬੈਕ ਸ਼ੋਅ ਸੁਣ ਰਹੇ ਹੈਗੇ। ਲਗਭਗ 10-15 ਮਿੰਟ ਆਪਾਂ ਬਿਤਾਏ ਹੈਗੇ ਨੇ, ਅਤੇ ਜੇ ਹੁਣ ਤੁਸੀਂ ਗਾਣੇ, ਮੈਨੂੰ ਲੱਗਿਆ ਕਿ ਢਿੱਲੇ ਢਿੱਲੇ ਜਿਹੇ ਹੋ ਗਏ ਗਾਣੇ, ਹੁਣ ਥੋੜ੍ਹਾ ਜਿਹਾ ਚੱਕ ਲਈਏ ਕੰਮ। ਫਿਲਮ ਦੇਖ ਕੇ ਆਏ ਹੋ ਜਾਂ ਦੇਖਣ, ਦੇਖ ਕੇ ਨਹੀਂ ਆਏ ਹੈਗੇ, ਦੇਖਣ ਜਾਣਾ ਹੈ ਤੁਸੀਂ ਹਲੇ ਓਬਵੀਅਸਲੀ, ਤਾਂ ਹੀ ਤੁਹਾਡੀ ਫੀਡਬੈਕ ਦੀ ਉਡੀਕ ਹੋਊਗੀ। ਬੋਲ ਭਾਵੇਂ ਨਾ ਬੋਲ, ਕਿਵੇਂ ਦੀ ਲੱਗੀ ਹੈਗੀ ਸਾਨੂੰ ਦੱਸਿਓ ਜ਼ਰੂਰ, ਜਦੋਂ ਵੀ ਤੁਸੀਂ ਦੇਖ ਕੇ ਆਓਗੇ ਅਤੇ ਫਿਰ ਬਾਅਦ ਦੇ ਵਿੱਚ ਆ ਕੇ ਮੈਸੇਜ ਜ਼ਰੂਰ ਭੇਜਿਓ 0472-6174 ਦੇ ਉੱਤੇ ਜਾਂ facebook.com/ਹਾਂਜੀ Sydney ਦੇ ਉੱਤੇ। ਬੋਲ ਭਾਵੇਂ ਨਾ ਬੋਲ ਦੇ ਟਾਈਟਲ ਟਰੈਕ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗਾਣਾ। ਬਸ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਬਹੁਤ ਸਾਰੇ ਪੋਡਕਾਸਟਾਂ 'ਚ ਅਮਰਿੰਦਰ ਗਿੱਲ ਦਾ ਭਤੀਜਾ, ਅਮਰਿੰਦਰ ਗਿੱਲ ਦਾ ਭਤੀਜਾ, ਇੱਦਾਂ ਹੀ ਕਾਤੇ ਸਿਦਕ ਦੀ ਆਪਣੀ ਵੀ ਇੱਕ ਆਈਡੈਂਟੀ ਹੈਗੀ ਹੈ, ਉਸ ਆਈਡੈਂਟੀ ਦੇ ਨਾਲ ਵੀ ਉਹਨੂੰ ਰਿਪ੍ਰਜੈਂਟ ਕੀਤਾ ਜਾ ਸਕਦਾ ਸੀ ਕਿਸੇ ਨਵੇਂ ਕਲਾਕਾਰ ਦੇ ਨਾਲ। ਗਲਤ ਹੈ, ਨੈਪੋਟਿਜ਼ਮ ਤਾਂ ਆਪ ਹੀ ਮੀਡੀਆ ਕਰ ਦਿੰਦਾ।

ਇਹ ਤਾਂ ਨਵਾਂ ਗਾਣਾ ਆਇਆ ਅਪੋਲੋ, ਟਾਈਟਲ ਥੋੜਾ ਡਿਫਰੈਂਟ ਲੱਗਦਾ ਤੇ ਦੁੱਲਾ ਤਾਂ ਵੈਸੇ ਹੀ ਗਾਣੇ ਬੜੇ ਡਿਫਰੈਂਟ ਲਿਖ ਕੇ ਲਿਆਂਦਾ ਹੈਗਾ, ਸੁਣ ਕੇ ਦੇਖਦੇ ਹਾਂ ਅੱਜ ਕੀ ਕਹਿੰਦੇ ਨੇ।

ਇਹ ਗੱਲ ਬਾਤ ਹੈ ਅਬਦੁੱਲਾ ਜਦੋਂ ਵੀ ਗਾਣੇ ਲੈ ਕੇ ਆਉਂਦਾ ਤੁਸੀਂ ਵੱਖਰੇ ਜੇ ਹੁਣ ਤਾਂ ਪੂਰੀ ਕਨਵਿਕਸ਼ਨ ਹੋ ਗਈ ਵੈਸੇ ਪੂਰੀ EPO ਆਈ ਹੈ ਕੀ ਇਹ ਅਪੋਲੋ ਤਾਂ ਇਸ ਗਾਣੇ ਦਾ ਨਾਮ ਹੈ EP ਦਾ ਪੂਰਾ ਨਾਮ ਕੀ ਹੈਗਾ ਮੈਨੂੰ ਆਈਡੀਆ ਨਹੀਂ ਲੈਟਸ ਸੀ ਬਟ ਟਾਈਟਲ ਬਹੁਤ ਅਮੇਜ਼ਿੰਗ ਹੈਗੇ ਨੇ ਰੋਜ਼ ਚਲਾਵਾਂਗੇ ਇੱਕ ਗਾਣਾ ਫਿਰ

ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਇੱਕ ਮੁੰਡਾ ਆਇਆ ਸੀ ਜੀਪੀ ਹੀਰਾ। ਮੈਂ ਦੇਖਿਆ ਉਹਨੇ ਆਪਣੇ ਯੂਟਿਊਬ ਚੈਨਲ ਤੋਂ, ਆਫੀਸ਼ੀਅਲ ਚੈਨਲ ਤੋਂ ਇੱਕ ਗਾਣਾ ਪਾ ਵੀ ਦਿੱਤਾ ਹੈ। ਵੈਸੇ ਲੇਟੈਂਟ ਦੇ ਵਿੱਚ ਇੰਨਾ ਮਸ਼ਹੂਰ ਹੋਇਆ ਨਾ ਹੋਵੇ, ਹੁਣ ਇਹ ਗਾਣਿਆਂ ਤੋਂ ਸ਼ਾਇਦ

ਵੱਡੀ ਵੀ ਗੱਲ ਨੀ ਹੈਗੀ, ਠੀਕ ਠਾਕ ਹੀ ਸੀ। ਚਲੋ ਕੋਈ ਨੀ, ਆਪਾਂ ਲੈਣੇ ਜੀ ਇਜਾਜ਼ਤਾਂ ਤੇ ਹੁਣ ਅਗਲਾ ਸ਼ੋਅ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਬਸ ਇਹ ਗੱਲ ਯਾਦ ਰੱਖਿਓ ਕਿ ਸਿਡਨੀ ਤੇ ਮੈਲਬਨ ਦੀਆਂ ਫ੍ਰੀਕੁਐਂਸੀਜ਼ ਹੁਣ ਅੱਡ ਅੱਡ ਹੋ ਜਾਣਗੀਆਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ,
0: ਮਤਲਬ
1: ਇਹ ਸਾਡਾ
0: ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ, ਮਤਲਬ ਇਹ ਸਾਡਾ ਮੇਰੇ ਗੱਲ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ ਅੱਜ ਨਾ ਗੱਲਾਂ।

0: ਆਰਾਮ ਨਾਲ ਕਰਨੀਆਂ ਵਾ
1: ਪਰ
0: ਆਪਾਂ ਆਰਾਮ ਨਾਲ ਕਰ ਹੀ ਨੀ ਸਕਦੇ ਨਾ ਆਪਾਂ ਜਿੱਦਾਂ ਕਹਿੰਦੇ ਨਾ ਆਹ ਆਰਾਮ ਨਾਲ ਬੰਦੇ ਬਹਿਣ ਵਾਲੇ ਨੀ ਹੈ ਆਪਾਂ ਨੀ ਬਹਿ ਸਕਦੇ ਆਰਾਮ ਨਾਲ
1: ਬੈਠਣ ਵਾਲੇ ਵੀ ਨੀ ਹੈਗੇ
0: ਹਾਂ ਸਹੀ ਗੱਲ ਆ
1: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
0: ਸਾਡੇ ਮਾਰਕੀਟ ਆਹ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
1: ਇਹਦੇ ਤੇ ਲਿਖਿਆ ਹੀ
0: ਹੋਇਆ ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ
1: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ ਤੇ ਉਹ ਦੱਸੋ ਵੀ ਇਹ ਚ ਰਲਿਆ ਕੀ ਹੈ
0: ਅੱਛਾ ਉਹ ਲੈ ਯਾਰ ਭਾਈ ਗਰੀਬ
1: ਬੰਦੇ ਰਲਿਆ ਹੈ ਜੈਸਮੀਨ
0: ਜ਼ਹਿਰ
1: ਮੈਨੂੰ
0: ਹਾਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ
1: ਹਾਈਬ੍ਰਿਡ ਆਉਣ ਲੱਗ ਗਿਆ ਨਾ ਹੁਣ ਤਾਂ ਮਾਰਕੀਟ
0: ਮਤਲਬ
1: ਜੇ ਤੁਸੀਂ ਏਦਾਂ ਪੀਣੀ ਹੈ ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ
0: ਅੱਛਾ
1: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ
0: ਪਤਲੀ ਹੋਲੀ ਗ੍ਰੀਨ ਟੀ ਪੀਂਦੇ ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ
1: ਕਹਿੰਦੇ ਨੇ ਏਦਾਂ ਨੀ ਹੁੰਦਾ ਹੁੰਦਾ ਗ੍ਰੀਨ ਟੀ ਮੈਨੂੰ ਨੀ ਪਤਾ ਹੈਗਾ ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫੇਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ ਆਹ ਮਿਊਜ਼ਿਕ ਕਿਹੋ ਜਿਹਾ ਚੱਲ ਪਿਆ ਪਿੱਛੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ ਹਨਾ ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨੀ ਖਾਣਾ ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਹੇ ਨਾ ਉਹੀ ਮੇਰਾ ਕੰਮ ਕਰ ਰਹੀ ਹੈ
0: ਅੱਛਾ ਹਾਂ ਇਹ ਨਹੀਂ
1: ਪਤਾ ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ ਹਨਾ ਤੁਸੀਂ ਸ਼ੂਗਰ ਛੱਡਤੀ ਹੈ
0: ਹਾਂ ਸਹੀ
1: ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ ਤੁਹਾਡਾ ਸਾਈਕਲ ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ
0: ਮਤਲਬ ਆਪਾਂ ਜਦੋਂ ਡਾਇਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ ਮਤਲਬ ਅੱਛਾ ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ ਨੀਤੂ ਕਹਿੰਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ ਮੈਂ ਕਿਹਾ ਤੁਸੀਂ ਤੇ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ
1: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
0: ਭਾਜੀ ਚਾਹ ਦੇ ਨਾਲ ਪਰੌਂਠੇ
1: ਅੱਛਾ ਜਿਹੜੇ ਪਰੌਂਠੇ ਖਰਾਬ ਕਰ
0: ਪੇਟ ਆਪਣਾ ਠੀਕ ਹੈ ਪਰ ਤੁਸੀਂ ਆਪਣਾ ਵੇਖ ਕੇ ਖਾਣਾ ਠੀਕ ਹੈ ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਵੇ ਨਾ ਘੱਟ ਖਾ ਲੋ ਆਹ ਨਾ ਖਾਓ ਉਹ ਨਾ ਖਾਓ ਕੋਈ ਬੰਦਾ ਕੋਈ ਨੀ ਕਰ ਸਕਦਾ
1: ਆਪਣੀ ਡਾਇਟ ਸੈੱਟ ਕਰਨੀ ਇੱਕ ਟਾਈਮ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ ਆਹ ਨਹੀਂ
0: ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆ ਆਪਾਂ ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ ਜੇ ਮਤਲਬ ਵੈਸੇ ਕੋਸ਼ਿਸ਼ ਕਰੋ
1: ਤਜਰਬੇ ਮੈਨੂੰ ਲੱਗਦਾ ਨਾ ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ ਨਹੀਂ ਨਹੀਂ 40 ਤੋਂ ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
0: ਉੱਤੇ ਹਾਂ ਮਤਲਬ ਉਹ ਤਾਂ ਹੈ
1: ਆਹ ਖਾ ਕੇ ਛੱਡ ਆਹ ਮੈਂ ਮਹੀਨਾ ਖਾ ਕੇ ਦੇਖਣਾ ਹੈ ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ ਹੈ ਅਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀਓ ਨਹੀਂ ਹੈਗੀ ਲੈਟਸ ਸੀ ਦੀ ਰਿਜ਼ਲਟਸ
0: ਮੈਨੂੰ
1: ਡਾਕਟਰ ਨੇ ਹੋਰ ਹੀ ਗੱਲ ਕਹਿਤੀ ਮੈਨੂੰ ਕਹਿੰਦਾ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਪ੍ਰੋਟੀਨ ਵੱਲ ਧਿਆਨ ਨਾ ਦੇ ਤੂੰ ਫਾਈਬਰ ਵੱਲ ਧਿਆਨ ਦੇ
0: ਅੱਛਾ ਜੀ
1: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ
0: ਓਕੇ ਠੀਕ
1: ਹੈ ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ
0: ਹਾਂਜੀ ਠੀਕ ਹੈ
1: ਸੋ ਉਹਨੇ ਮੈਨੂੰ ਕਿਹਾ ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ ਫਾਈਬਰ ਕਿੰਨਾ ਕੁ ਲੈਣਾ ਮਸ਼ਰੂਮ ਖਾਣੇ ਹੈ ਆਪਣਾ ਖੀਰਾ ਖਾਣਾ ਹੈ ਹਨਾ ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ
0: ਮੈਨੂੰ ਤਾਂ ਤੁਸੀਂ ਦੱਸੀ ਜਾ ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ ਅੱਛਾ ਮਸ਼ਰੂਮ ਖੀਰਾ ਇਹ ਸਾਰੀਆਂ ਫਾਈਬਰ ਵਾਲੀਆਂ ਹੁੰਦੀਆਂ
1: ਫਾਈਬਰ ਵਾਲੀਆਂ ਚੀਜ਼ਾਂ
0: ਗਾਜਰ ਚ ਹੁੰਦਾ ਗਾਜਰ ਦਾ ਜੂਸ ਕਿੰਨਾ ਪੀਨੇ ਹੁੰਦੇ ਆ? ਗਾਜਰ ਦਾ ਜੂਸ
1: ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲੋ ਬਸ,
0: ਚੁਕੰਦਰ ਵਿਚ ਪਾ ਕੇ। ਸਹੀ ਗੱਲ ਆ,
1: ਗੱਲ ਬਣ ਗਈ ਉਹਦੇ ਚ।
0: ਤੇ ਵਿਚ ਬਾਅਦ ਚੋ ਸੰਤਰਿਆਂ ਦਾ ਵੀ ਹੁੰਦਾ ਸੀ, ਮੌਸਮੀਆਂ ਦਾ।
1: ਹਾਂ, ਫਾਈਬਰ ਚ ਸੰਤਰਾ,
0: ਮੌਸਮੀਆਂ ਦਾ ਜੂਸ।
1: ਮੈਂਡਰਿਨ ਦੇ ਵਿਚ ਜਿੰਨਾ ਫਾਈਬਰ ਹੈਗਾ ਓਨਾ ਕਿਸੇ ਚ ਨਹੀਂ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ਼ ਕਰਨਾ ਨਾ ਜੇ।
0: ਅੱਛਾ, ਜੇ ਮਤਲਬ ਪੇਟ ਦੀਆਂ
1: ਪੇਟ ਸਾਫ਼ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ ਦੋ
0: ਸੰਤਰੇ ਹੋ ਗਿਆ।
1: ਫਿਰ ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚੱਲ ਮਤਲਬ ਓਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ ਤੁਸੀਂ ਕਿਹਾ ਸੀ ਸੰਤਰੇ ਖਾਣੇ,
0: ਰਾਤ ਨੂੰ
1: ਰੋਟੀ ਤੋਂ ਬਾਅਦ ਸੰਤਰੇ। ਮੈਂ ਕਿਹਾ ਨਹੀਂ, ਟਾਈਮ ਹੁੰਦਾ
0: ਜਦੋਂ ਮਰਜ਼ੀ ਖਾ ਲਓ।
1: ਹਾਂ, ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ। ਅੱਜ ਦੀ ਸਾਡੀ ਪਹਿਲੀ ਖਬਰ
0: ਹੈਗੀ, ਦੇਖੋ ਤੁਸੀਂ ਫੇਰ ਥਾਂ ਟਿਕਾਣੇ ਤੇ ਵੀ ਆ ਗਏ ਖਬਰ ਲੈ ਕੇ।
1: ਪਹਿਲੀ ਖਬਰ ਚਲਾਉਣ ਤੋਂ ਪਹਿਲਾਂ
0: ਝਿਲਮਿਲ ਤਾਰੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
1: ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ ਤਾਂ ਮੈਂ ਇਹ ਸੋਚਿਆ। ਮੈਂ ਨਾ ਇੱਕ ਦਿਨ ਭਾਜੀ, ਚਲੋ ਆ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
0: ਹਾਂਜੀ,
1: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਦਾ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਅਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
0: ਅੱਛਾ ਜੀ,
1: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ ਉਹਦਾ ਇੱਕੋ ਇੱਕ ਰਾਮਬਾਣ। ਤੁਸੀਂ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਉਹਦਾ,
0: ਮਤਲਬ ਉਦੋਂ ਠੀਕ ਕਰਨ ਦਾ।
1: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ
0: ਉਹ ਜ਼ਿਆਦਾ ਦੇਖਦੇ ਆ,
1: ਉਹਦੇ 'ਤੇ ਲੋਕ ਡਿਪੈਂਡ ਰਹਿੰਦੇ ਨੇ। ਅਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ ਬੁਰਾ ਹੀ ਹਾਲ ਹੈ। ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ ਜੇ ਕੋਈ ਸੁਣ ਵੀ ਲਵੇ ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
0: ਸਰਕਾਰੀ ਜਿਹੜਾ
1: ਚੱਕ ਕੇ
0: ਰੱਖਦਾ
1: ਸਰਕਾਰੀ ਟੀਵੀ ਦਾ। ਇੱਕ ਜਿਵੇਂ ਆਪਾਂ ਇੱਥੇ ਨੀ ਹੈਗਾ ਕਿ ਪਬਲਿਕ ਹਸਪੀਟਲ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨੀ ਪ੍ਰਾਈਵੇਟ 'ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ ਆ ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨੀ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
0: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
1: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
0: ਕੋਈ ਉਹ ਨਹੀਂ ਹੈ ਭਾਈ।
1: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
0: ਜੀ ਜੀ,
1: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
0: ਹਾਂ ਬਿਲਕੁਲ, ਦੱਸਣਾ
1: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦਿਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆ ਫਲਾਣੇ ਸਟੇਟ ਦਾ, ਆ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
0: ਇਹ ਚੀਜ਼ ਵੀ ਹੋਣੀ ਚਾਹੀਦੀ ਆ,
1: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆਂ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
0: ਘਟੀਆ ਸ਼ੋਅ 'ਚ ਵਧੀਆ ਗੱਲ ਹੈ,
1: ਵਧੀਆ ਗੱਲ ਕਰ ਗਏ ਸੀਗੇ,
0: ਵਧੀਆ ਗੱਲ ਕਰ। ਪਰ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
1: ਨਾਲ ਬਾਕੀ ਚੈਨਲ ਦੱਬ ਜਾਣਗੇ,
0: ਹਾਂ,
1: ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹ ਦੇ, ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦੇਖ ਜਾਊਗਾ ਕਿ ਆਹ ਦੇਖੋ ਫਰਕ ਹੈ ਨਾ, ਫਰਕ ਦੇਖੇ ਕਿੰਨਾ, ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
0: ਨਹੀਂ ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ,
1: ਬਾਕੀ ਐਨੀਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ,
0: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
1: ਹੋਰ ਕੋਈ ਵੀ ਨਹੀਂ ਸੁਣ ਰਿਹਾ,
0: ਆਜੋ ਤੁਸੀਂ ਫੇਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ,
1: ਇਹਨੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ ਮੈਚ ਕਰਦੀ ਹੈ ਆਪਸ ਦੇ ਵਿੱਚ,
0: ਬਿਲਕੁਲ ਬਿਲਕੁਲ,
1: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ, ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ
0: ਰਹੀ
1: ਹੈ, ਘੁੰਮਦਾ ਫਿਰ ਉਹ ਨਾਲ ਦੀ ਸੀਟ ਤੇ ਜਾਂਦਾ, ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਏਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰ ਹੋਣਗੇ, ਪਰ ਉਹਨਾਂ ਨੇ ਕਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਖੀਰ ਖਾ ਰਹੇ ਹੋ, ਅਰੇ ਅਚਾਰ ਦੇਣਾ, ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨੀ ਆਪਾਂ ਇਹ ਕੰਮ ਕਰਦੇ ਜੋ ਇਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ
0: ਹੈਗਾ,
1: ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ, ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀ ਪਣਾ ਨਾਲ ਲੈ ਕੇ ਜਾਂਦੇ ਹੈਗੇ,
0: ਸਹੀ ਹੈ,
1: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
0: ਸਹੀ ਗੱਲ ਹੈ ਬਿਲਕੁਲ,
1: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
0: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ, ਤੇ ਤੁਸੀਂ ਬਾਕੀ ਨੂੰ ਡਿਸਟਰਬ ਕਰਦੇ ਪਏ ਹੋ, ਭਾਈ ਪਿੱਛੇ ਜੇ ਇਹ ਵੀ ਦੇਖੋ, ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰਨ ਲੱਗ ਪਏ ਸੀ ਸਾਰੇ ਜਣੇ, ਤੁਸੀਂ ਆਪਣਾ ਜੋ ਮਰਜੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜੀ ਉੱਚੀ ਆਵਾਜ਼ ਕਰ ਲੋ,
1: ਡਿਸਟਰਬ ਨਹੀਂ,
0: ਪਰ ਤੁਹਾਡੀ ਆਵਾਜ਼ ਬੰਦੇ ਨੂੰ ਨਹੀਂ ਸੁਣੀ ਚਾਹੀਦੀ, ਉਹਨੇ ਆਪਣਾ
1: ਆਲੇ-ਦਾਲੇ ਜਹਾਜ਼ ਦੇ ਵਿੱਚ, ਸ਼ੁਕਰ ਇਸ ਗੱਲ ਦਾ, ਸ਼ੁਕਰ ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ,
0: ਡੋਮੈਸਟਿਕ
1: ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕੋਸਟ ਵਾਲੀਆਂ ਹੁੰਦੀਆਂ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ, ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ ਉਹ ਜੋ ਕਿ ਸਰਵ ਕਰਨ,
0: ਸਾਰੇ ਉਹਦਾ ਮਤਲਬ ਪਿਕਨਿਕ ਕਿ ਮਨਾਉਣ ਆਏ ਹੋਣੇ ਸਾਰੇ ਜਣੇ, ਤੇ ਚਲੋ ਖਾਣਾ ਖੋਣਾ ਆਪਣਾ ਲੈ ਜਾਓ,
1: ਮਤਲਬ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨਹੀਂ ਲੱਗਦਾ, ਏਦਾਂ ਹੋਣਾ ਨਹੀਂ ਚਾਹੀਦਾ,
0: ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ, ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
1: ਆਪਣੀਆਂ
0: ਕਵਰ ਹੋ ਜਾਂਦਾ,
1: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਹੋਰ ਸਵਾਰੀਆਂ ਬੈਠੀਆਂ ਨੇ, ਹਨਾ ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ, ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਇਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ,
0: ਬਿਲਕੁਲ ਬਿਲਕੁਲ,
1: ਜਿਵੇਂ ਤੁਸੀਂ ਪਰੌਂਠਿਆਂ ਦੀ ਗੱਲ ਕਰਤੀ,
0: ਸਹੀ ਗੱਲ,
1: ਚਾਹ ਦੇ ਨਾਲ ਪਰੌਂਠੇ, ਸਾਡੇ ਨਾਲ ਨਾ ਗੁਜਰਾਤੀ ਤੋਂ ਗੱਲ ਯਾਦ ਆ ਗਿਆ, ਬੜੀ ਪਹਿਲਾਂ ਦੀ ਗੱਲ ਆ ਸੀ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ ਸਾਡੇ ਗੁਜਰਾਤ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰਿਸ ਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਬਾਬੀ ਕੈਸੇ ਹੋ ਅਰੇ ਚਲਤੇ ਹੈ ਨਾ ਕਿਸੇ ਦਿਨ ਚਾਹ ਦੇ ਨਾਲ ਸੱਪ ਖਿਲਾਣਗੇ
0: ਜਿਦਾਂ ਤੁਸੀਂ ਚਾਹ ਚ ਲੈ ਕੇ ਆ ਲਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਲ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨੀ ਸੀ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨੀ ਰਹੀ ਗੁਗਲੀ ਗੁਗਲੀ ਗੁਗਲ ਕਹਿੰਦੇ ਗੁਗਲੀ ਇਹ ਬਾਬੀ ਮੇਰੀ ਗੁਗਲੀ ਖੁੱਲ ਨੀ ਰਹੀ ਪਲੀਜ਼ ਆ ਗੁਗਲੀ ਖੁੱਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹੈ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਿੱਦਾਂ ਉਹ ਤੇ ਅੱਛਾ ਉਹ ਵੀ ਗੱਲ ਹੁੰਦੀ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਗਏ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
1: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
0: ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ
1: ਫੋਨ ਕਰਦਾ
0: ਮੈਂ ਹਮੇਸ਼ਾ ਉਹਨੂੰ ਕਹਿੰਦਾ ਉਹਨਾਂ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਹੋਏ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅੱਛਾ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ ਹੋ
1: ਸਰ
0: ਜੇ ਤੁਸੀਂ ਉਹ ਫਿਸ਼
1: ਖਾਂਦੇ
0: ਮਤਲਬ ਮੈਂ ਉਹੋ ਜਿਹੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਗਲਾਸਾਂ ਗਲਾਸੀਆਂ ਵੀ ਲੱਗੇ ਹੁੰਦੀਆਂ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਅੰਨਾ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਹੈ ਤੇ ਅਦਰਕ ਵਾਲੀ ਚਾਹ ਇੰਡੀਗੋ ਦੀ ਫਲਾਈਟ ਵੀ ਯਾਦ ਆਇਆ ਕਰੇਗੀ ਹੁਣ ਤੇ ਮੈਂ ਸਾਗ ਦੀ ਰੋਟੀ ਵੀ ਲੈ ਜਾ ਕਰਨੀ ਜੇ ਏਦਾਂ ਹੋਣਾ ਫਿਰ
1: ਦੇਖੋ ਅੱਜ ਪੁਰਾਣੀਆਂ ਗੱਲਾਂ ਹੁਣ ਤੁਹਾਡੀਆਂ ਤੁਰੀਆਂ ਹੈਗੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਗਾਣਾ ਵੀ ਓਦਾਂ ਦਾ ਲੱਗ ਗਿਆ ਸੀਗਾ ਕਿ ਤੁਹਾਨੂੰ ਨੋਸਟੈਲਜੀ ਨਾ ਕਰਵਾ ਦਈਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ ਚੱਲੀ ਜਵਾਨੀ ਵਾਲਾ ਜੋਰ ਸੀ ਜੋ ਜੋ ਜੋ ਜੋ ਜੋ ਜੋ ਮਾਈ ਫੇਵਰੇਟ ਸੌਂਗ

0: ਅਭਿਸ਼ੇਕ
1: ਬੱਚਨ ਦੀਆਂ ਤਿੰਨ ਚਾਰ ਫਿਲਮਾਂ ਤਾਂ ਵਧੀਆ
0: ਆਈਆਂ, ਪਤਾ ਲੱਗਦਾ
1: ਮਾਸਟਰ ਵੀ ਵਧੀਆ ਸੀ, ਇੱਕ ਟੈਕਸੀ ਨੰਬਰ 9 ਤੋਂ 11 ਉਹ, ਪਰ ਮੇਰੇ ਖਿਆਲ ਨਾਲ
0: ਜੋਨ ਇਬਰਾਹਿਮ ਦੀ, ਪਰ ਮੈਂ ਉਹ ਵੀ ਮੈਂ ਦੇਖੀ ਨੀ, ਮੈਂ ਬਲਫ ਮਾਸਟਰ ਦੇਖੀ ਸੀ ਆ ਲਾਸਟ ਤੇ, ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ।
1: ਉਹ ਇੱਕ ਨਾ ਅੱਜ ਕੱਲ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ, ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ,
0: ਅੱਛਾ
1: ਉਹ ਵਾਲੀ ਹੀਰੋਇਨ ਦਾ, ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ, ਇੱਕ ਮਟਕਾ ਕਿੰਗ, ਸੱਟਾ ਲੱਗਦਾ ਸੀ, ਉਹ ਸੱਟਾ ਲਗਾਉਣ ਵਾਲਾ ਜਿਹੜਾ ਮੇਨ ਬੰਦਾ ਸੀ ਜਿਹੜਾ ਇੰਡੀਆ ਚ ਸੱਟਾ ਲੈ ਕੇ ਆਇਆ,
0: ਕ੍ਰਿਕਟ
1: ਨਹੀਂ ਲਾਟਰੀ ਸੱਟਾ,
0: ਅੱਛਾ ਲਾਟਰੀ ਵਾਲਾ,
1: ਉਹ ਨੰਬਰ ਨੀ ਲੱਗਦੇ ਹੁੰਦੇ ਕਿ ਕਿੰਨਾ ਨੰਬਰ ਨਿਕਲਿਆ,
0: ਲਾਟਰੀ
1: ਉਹ ਵਾਲਾ ਕ੍ਰਿਕਟ ਦਾ, ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ, ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ ਚ ਨਹੀਂ ਮੈਂ ਜਾਣਾ।
0: ਅੱਛਾ, ਮਤਲਬ ਲੋਟਰੀ ਦੇ ਸੱਟੇ ਦੇ,
1: ਲੋਟਰੀ ਦਾ ਸੱਟਾ, ਉਹ ਤਾਸ਼ ਦੇ ਪੱਤੇ ਐ ਕੱਢਦਾ ਹੁੰਦਾ ਸੀ, ਤਿੰਨ ਪੱਤੇ ਕੱਢਦਾ ਸੀਗਾ, ਤੇ ਤਿੰਨ ਦੇ ਵਿੱਚ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ, ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ 3 ਨੰਬਰ ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 25 ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 37 ਤੇ, ਜੇ 3, 5, 7 ਆ ਗਿਆ ਤਾਂ 2 ਦਾ 4
0: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਆ, ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4 ਚ ਪੜ੍ਹਦਾ ਹੋਵਾਂਗਾ, ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ, ਤੇ ਅਸੀਂ ਨਾ ਹਜ਼ੂਰ ਸਾਹਿਬ ਬੰਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਆ, ਤੇ ਕੀ ਹੋਇਆ ਅਸੀਂ ਬੰਬੇ ਚਲੇ ਗਏ, ਅਸੀਂ ਪਹਿਲੀ ਵਾਰੀ ਬੰਬੇ ਦੇਖਿਆ।
1: ਕਿੰਨੀ ਉਮਰ ਸੀ ਤੁਹਾਡੀ?
0: ਸਿਰਫ 2-3 ਸਾਲ ਹੀ, ਮੈਨੂੰ ਇਸ ਕਰਕੇ ਯਾਦ ਹੈ ਨਾ,
1: 2-3 ਸਾਲ ਦੇ ਨੇ ਤੁਹਾਨੂੰ ਯਾਦ ਹੈ ਭਾਜੀ,
0: 2-3 ਸਾਲ
1: ਜਦੋਂ 10-11 ਸਾਲ ਦਾ ਸੀ, ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ।
0: ਮੈਂ ਤਾਂ ਉਹੀ ਕਹਿੰਦਾ ਨਾ, ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀਆਂ ਵਾ, ਉਹ ਕਦੀ ਭੁੱਲ ਨਹੀਂ ਸਕਦੀਆਂ। ਉਹ ਮੈਂ ਕੀ ਹੋਇਆ ਸੀ, ਐਂਜੀ ਨਾ ਉੱਥੇ ਬੰਦੇ ਆਇਆ ਤਾਸ਼ ਵਾਲੇ ਬੈਠੇ ਸੀ, ਉਹਨਾਂ ਨੇ ਕੱਪ ਰੱਖੇ ਸੀ, ਠੀਕ ਹੈ, ਉਹ ਕਹਿੰਦੇ ਵੀ ਆ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ, ਠੀਕ ਹੈ। ਤੇ ਮੈਂ ਦੇਖਦਾ ਰਿਹਾ, ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ, ਤੇ ਮੈਂ ਕਹਿ ਤਾ ਵੀ ਯਾਰ ਉਹ ਠੀਕ ਹੈ, ਤੇ ਉਹ ਨਾ ਮੈਂ ਜਿੱਤ ਗਿਆ।

0: ਕਹਾਵਤਾਂ
1: ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ, ਜਿਵੇਂ ਉਹ ਕਹਿੰਦੇ ਨੇ ਹੋਣਹਾਰ ਬਿਰਵਾਨ ਕੇ ਹੋ ਚੁੱਕਣੇ ਪਾਤ, ਵੀ ਬਚਪਨ ਚ ਪਤਾ ਲੱਗ ਜਾਂਦਾ ਜਵਾਕ ਕੀ ਕਰੂਗਾ। ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਲਾ
0: ਰਹੇ। ਪਰ ਮੈਂ ਸਿੱਖ ਗਿਆ ਨਾ ਉੱਥੋਂ, ਇਹ
2: ਕੰਮ ਨੀ ਕਰਨਾ,
0: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ
1: ਵਿੱਚ। ਭਾਜੀ ਤੁਹਾਨੂੰ 3-4 ਸਾਲ ਦੇ ਆਪਣੀ ਸਾਰੀ ਮੈਮਰੀ ਯਾਦ
0: ਯਾਰ, ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਉਦੋਂ ਆਪਾਂ ਸਕੂਲ
1: ਨਹੀਂ ਹੋ ਸਕਦੀ ਯਾਰ, ਕਮਾਲ ਸਵਾਲ ਹੀ ਨੀ ਪੈਦਾ
0: ਯਾਰ
1: 3-4 ਸਾਲ
0: ਦਾ। ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਨੂੰ ਤੇ ਕਿੰਨੇ ਸਾਲਾਂ ਦਾ ਮੈਂ, ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ।
1: ਹੁਣ ਲੱਗਦਾ ਤੁਸੀਂ 2 ਹੀ ਦੱਸ ਰਹੇ ਸੀਗੇ, ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ।
0: ਨਹੀਂ ਚੱਲ 2 ਨੀ, ਮਤਲਬ ਹੋ ਸਕਦਾ ਮੈਨੂੰ, ਮੈਂ ਘੱਟ ਬਹੁਤ ਦੱਸਦੇ ਹੋ ਨਾ, 4-5 ਸਾਲ ਤੇ ਠੀਕ ਹੈ,
1: ਠੀਕ ਹੋ ਰਹੇ ਹੋ ਤੁਸੀਂ ਹੌਲੀ ਹੌਲੀ।
0: 4-5 ਸਾਲ
1: ਤੁਹਾਨੂੰ
0: 8 ਸਾਲ
1: ਤੱਕ
0: ਨਹੀਂ, ਉਦੋਂ ਮੇਰੀ, ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀਵੀਂ ਕਲਾਸ ਚ ਹੁੰਦਾ ਹਾਂ,
1: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਹੁੰਦਾ ਭਾਜੀ, ਕਿਸੇ ਕਲਾਸ ਚ ਨਹੀਂ ਹੁੰਦਾ।
0: ਚੱਲ ਮੈਂ ਦੱਸਦਾ ਨਾ, ਉਦੋਂ ਦੂਜੀ ਤੀਜੀ ਕਲਾਸ ਚ ਹੋਵਾਂਗਾ ਮੈਂ,
2: ਦੂਜੀ ਕਲਾਸ 4 ਸਾਲ ਦਾ ਮੈਂ ਕੀ ਕਰੀਏ,
0: ਕਿੰਨੇ 6 ਸਾਲ ਦਾ, 6 ਸਾਲ ਦਾ, ਚਲੋ ਯਾਰ ਮੰਨ ਲਓ 6 ਸਾਲ ਦਾ ਸਹੀ।
1: ਨਹੀਂ ਮੈਨੂੰ ਲੱਗਦਾ ਤੁਹਾਡੇ ਅੰਕੜੇ ਚ ਹੇਰ ਫੇਰ ਹੈਗਾ,
0: ਹੇਰ ਫੇਰ ਤੇ ਹਲੇ ਵੀ ਹੋ ਜਾਂਦਾ ਜਦੋਂ ਮੈਂ ਜੱਪਾ ਦੀ ਕੋਈ ਉਮਰ ਪਹੁੰਚਦਾ, ਮੈਨੂੰ ਪਤਾ ਨੀ ਲੱਗਦਾ 10 ਦਾ 11 ਦਾ, ਮੈਂ ਕਹਿੰਦੇ 10 ਦਾ
1: ਕਹਿੰਦੇ ਯਾਦ ਰੱਖਿਆ ਵੀ ਮੇਰਾ, ਬਾਕੀ ਗੱਲਾਂ ਦਾ ਕੋਈ,
0: ਬਾਕੀ ਗੱਲਾਂ ਬਾਅਦ।
1: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ ਹੈ
0: ਜਵਾਕਾਂ ਤੇ,
1: ਜਵਾਕ ਦੇ ਉਹਦਾ
0: ਵਾਹ, ਜਵਾਕ ਨੇ ਹਾਈਜੈਕ ਕਰ ਲਿਆ,
1: ਹਾਈਜੈਕ ਨਹੀਂ ਕੀਤਾ ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ ਉਹ ਜਿਹੜਾ ਤੁਰ ਪਿਆ ਟ੍ਰੈਂਡ, ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ, ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ,
0: ਮਤਲਬ
1: ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ,
0: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ
1: ਹਰ ਹਾਂ ਨਾ ਬਈ, ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ, ਜਨਾਨੀ ਆ ਗਈ
0: ਠੀਕ ਹੈ,
1: ਪੱਕੀ ਹੋ ਗਈ, ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ ਨਾ।
0: ਠੀਕ ਹੈ,
1: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ, ਕਿੰਨਾ ਵਧੀਆ ਉੱਥੇ ਹੈ ਨਾ, ਪਰ ਨਿਊਜ਼ੀਲੈਂਡ ਚ ਕਹਿੰਦੀ ਮੇਰਾ ਜਵਾਕ, ਚਲੋ ਇਹ ਗੱਲ ਸਹੀ ਹੈ, ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ, ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ, ਖਾਂਸੀ ਕਰੀ ਜਾ ਰਿਹਾ ਸੀ,
0: ਠੀਕ ਹੈ,
1: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ, ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ
0: ਅਪੁਆਇੰਟਮੈਂਟ,
1: ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ, ਫੇਰ ਜਾ ਕੇ ਡਾਕਟਰ ਦੀ ਅਪਾਇੰਟਮੈਂਟ ਮਿਲੀ ਤੇ ਆਹ ਕੰਮ ਹੁੰਦਾ।
0: ਅੱਛਾ,
1: ਨਿਊਜ਼ੀਲੈਂਡ ਉਹ ਜਿਹਨੂੰ ਟੌਪ 20 ਦੇ ਵਿੱਚ ਗਿਣਿਆ ਜਾਂਦਾ ਹੈ ਵੈਨ ਇਟ ਕਮਸ ਟੂ ਹੈਲਥ, ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟੌਪ ਲੈਵਲ ਤੇ ਹੈ, ਤੇ ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ ਚ 80ਵੇਂ ਨੰਬਰ ਦੇ ਉੱਤੇ ਹੈ
0: ਹੈਲਥ ਇਨਫਰਾਸਟ੍ਰਕਚਰ,
1: ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਹੈ ਨਾ, ਤਾਂ ਇੱਕ ਤਰਾਸਦੀ ਵੀ ਲੱਗਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ, ਹਨਾ, ਉਭਾਰਨੀ ਨਹੀਂ ਚਾਹੀਦੀ ਹੈਗੀ, ਉਭਾਰਨੀ ਵੀ ਚਾਹੀਦੀ ਹੈਗੀ ਹੈ, ਦੱਸਣੀ ਵੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਵੇਂ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ, ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ, ਗਈ ਤਾਂ ਇੰਡੀਆ ਚੋਂ ਹੀ ਹੈ, ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ, ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ,
0: ਹਨਾ,
1: ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ। ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਿਹਾ, ਚਾਹੇ ਇੰਡੀਆ ਦੀ ਹੈ,
0: ਜਿਹੜਾ ਮਰਜ਼ੀ ਹੋਵੇ ਭਾਜੀ,
1: ਹਾਂ ਚਾਹੇ ਕੀਨੀਆ ਦੀ ਹੈ, ਜਿੱਥੇ ਮਰਜ਼ੀ ਹੈ ਨਾ, ਉਹਦੇ ਲਈ ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ, ਚਾਹੇ ਖਾਂਗੀ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਬਟ ਐਨੀਵੇਜ਼
0: ਨਹੀਂ ਮਤਲਬ ਹਾਂ ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ ਤੁਸੀਂ ਏਦਾਂ, ਮਤਲਬ ਏਦਾਂ ਨਹੀਂ ਹੋਣਾ, ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ, ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ।
1: ਦੇਖੋ ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ,
0: ਤੁਸੀਂ ਵੀ ਹਾਂ,
1: ਅਸਹਿਨੀ ਪੀੜਾ ਹੋਈ ਸੀਗੀ ਮੈਨੂੰ, ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ, ਤੇ ਉਹ ਮੈਂ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ, ਉਹ ਕਹਿੰਦਾ ਨਹੀਂ ਵੀ ਐਂਬੂਲੈਂਸ ਚ ਭੇਜਣਾ ਮੈਂ, ਉਹਨੇ ਤਾਂ ਜੀਪੀ ਨੇ ਤਾਂ ਐਂਬੂਲੈਂਸ ਇਸ ਕਰਕੇ ਕੀਤੀ ਵੀ ਇਹਨੂੰ ਇਮੀਡੀਏਟ ਬੇਸ ਦੇ ਉੱਤੇ ਭਰਤੀ ਕਰੋ,
0: ਉਸੇ ਵੇਲੇ ਹਾਂ ਉੱਥੇ ਜਾ ਕੇ, ਫਿਰ
1: ਉੱਥੇ ਜਾ ਕੇ ਉਹ ਜਿਹੜਾ ਟ੍ਰਿਆਜ ਜਿਹਾ ਬਣਾਉਂਦੇ ਹੁੰਦੇ ਨੇ, ਮੈਨੂੰ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਟ੍ਰਿਆਜ ਦੇ ਵਿੱਚ ਉਹ ਐਥਨੀਸਿਟੀ ਵੀ ਨੋਟ ਕਰਦੇ ਨੇ।
0: ਅੱਛਾ,
1: ਪਰ ਏਦਾਂ ਹੋਣਾ ਨਹੀਂ ਚਾਹੀਦਾ ਹੈਗਾ, ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ, ਹਨਾ,
0: ਅੱਛਾ,
1: ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ ਏਦਾਂ ਕਰਕੇ, ਤੇ ਮੈਂ ਉੱਥੇ ਘੱਟੋ ਘੱਟ ਨਹੀਂ ਤੇ 4 ਘੰਟੇ ਤਾਂ ਮੈਂ ਬੈਠੇ
0: ਵੇਟ ਕੀਤੀ।
1: ਹਾਂ
0: ਭਾਈ ਇਹ ਨੋਰਮਲ ਗੱਲ ਹੈ,

0: ਮਤਲਬ ਤੁਸੀਂ ਐਮਰਜੈਂਸੀ ਵੀ ਚਲ
1: ਜਾਓ, ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ ਚ, ਹਾਲੇ ਵੱਡਾ ਹਸਪੀਟਲ ਵੀ ਨੀ ਸੀਗਾ. ਐਂਬੂਲੈਂਸ ਵਾਲੀ ਥੋੜਾ ਜਿਹਾ ਗਿਆਨ ਵਰਤ ਗਈ, ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨ ਹੈ, ਇੱਕ ਰਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ, ਇੰਗਲਿਸ਼ ਚ.
2: ਅੱਛਾ ਠੀਕ ਹੈ.
1: ਹਨਾ ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ, ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ.
2: ਠੀਕ ਹੈ.
1: ਕਹਿੰਦੀ ਕਿਹਦੇ ਚ ਜਾਣਾ? ਮੈਂ ਕਿਹਾ ਦਾਏ ਵਾਲੇ ਚ, ਕਿਉਂਕਿ ਉਹ ਵੱਡਾ ਹਸਪੀਟਲ. ਕਹਿੰਦੀ ਰੋਂਗ, ਬਾਏ ਵਾਲਾ. ਮੈਂ ਕਿਹਾ ਕਿਉਂ? ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ. ਕਹਿੰਦੀ ਸਿਰਫ ਤੈਨੂੰ ਹੀ ਨੀ ਛੱਡਣਾ, ਅਸੀਂ ਫੇਰ ਹੋਰ ਵੀ ਜਾਣਾ ਹੈਗਾ. ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ.
2: ਅੱਛਾ, ਉੱਥੇ ਹੋਰ ਵੇਟ ਹੁੰਦੀ?
1: ਹਾਂ, ਉੱਥੇ ਤਾਂ ਉਹ ਆਪਣਾ ਪੈਂਦੇ ਥਲਾ ਨੇਪੀਅਨ.
2: ਅੱਛਾ ਅੱਛਾ. ਹਾਂ,
1: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ. ਮੈਂ ਕਿਹਾ ਐਂਬੂਲੈਂਸ ਵੀ? ਕਹਿੰਦੀ ਇਹੀ ਹੁੰਦਾ ਕਹਿੰਦੇ ਸਾਡੇ ਸਾਰਿਆਂ ਦੇ.
2: ਨਹੀਂ ਨਹੀਂ ਪਤਾ ਨੀ, ਇਹ ਤਾਂ ਮੈਨੂੰ ਆਪ ਨੀ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ. ਮਤਲਬ ਐਮਰਜੈਂਸੀ ਨਹੀਂ ਇਤਿਹਾਸ. ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ, ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ, ਉਦੋਂ ਉਹਨੂੰ ਜਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ, ਅਸੀਂ ਉਹਨੂੰ ਐਮਰਜੈਂਸੀ ਲੈ ਗਏ.
1: ਐਮਰਜੈਂਸੀ ਚ ਸਾਰੀ ਰਾਤ ਹੀ ਲੱਗ ਗਈ. ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਹੁਣ ਚੱਲਦੇ ਆ, ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ
2: 11-12 ਵਜੇ
1: ਤੋਂ ਬਾਅਦ. ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨਸ਼ਾ ਚੜਦਾ, ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹਸਪੀਟਲਾਂ ਦੇ ਵਿੱਚ.
2: ਉਹੀ ਨਾ,
1: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨੀ ਲੱਗਦਾ ਹੈਗਾ ਨੰਬਰ, ਤੋ ਚਲੋ ਚੱਲੀਏ. ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ.
2: ਪਰ ਮੈਂ ਜਦੋਂ ਛੋਟਾ
1: ਹੁੰਦਾ, 5 ਘੰਟਿਆਂ ਬਾਅਦ ਨੰਬਰ ਲੱਗ ਗਿਆ
2: ਭਾਈ. ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
1: ਇਹ ਉਲਟਾ ਹੋਣ ਲੱਗ ਗਿਆ ਹੁਣ. ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ, ਬਸ ਇਹੀ ਹੈ ਵੀ ਫੋਲੋ ਅਪ. ਆਹ ਦੰਦਾਂ ਦੁੰਦਾਂ ਦੇ ਚੱਕਰਾਂ ਚ ਨਾ ਪਿਆ ਕਰੋ, ਕਿਉਂਕਿ ਇਹਦਾ ਫਿਰ ਫੋਲੋ ਅਪ ਜ਼ਰੂਰੀ ਹੁੰਦਾ. ਪਰ ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਐਡੇ, ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ. ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
2: ਸਹੀ ਗੱਲ,
1: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ. ਹੋਰ ਬੜੇ ਇਲਾਜ ਹੈਗੇ ਨੇ, ਉੱਥੋਂ ਕਰਵਾ ਲਿਆ
2: ਯਾਰ. ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਬੁਰਾ ਹੈ, ਘੈਂਟ ਹੈ. ਜੇ ਆਪਣੇ ਆ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ,
1: ਸਹੀ ਹੋ ਜਾਵੇ.
2: ਮੈਂ ਕਹਿੰਦਾ
1: ਪੁਲਿਸ ਤਾਂ ਸਹੀ
2: ਵਾਰੇ ਨਿਆਰੇ ਹੋ
1: ਖਿਆਲ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ.
2: ਬਸ ਮਤਲਬ ਉਹੀ ਨਾ,
1: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੇ.
2: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ.
1: ਸੋਨੇ ਦੀ ਵੀ ਨੀ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
2: ਕੁਛ ਨਾ ਕੁਛ ਬਣਾ ਦਿਓ.
1: ਬੇਬੀ ਡੋਲ ਮੈਂ
2: ਸੋਨੇ ਦੀ. ਅੱਜ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ ਹਾਂ
1: ਨਾ, ਜ਼ਿਆਦਾ ਹੋ ਗਈ.
2: ਭਾਜੀ ਆ ਤੁਹਾਡੀ ਚਾਹ ਦਾ ਅਸਰ ਜੀ, ਤੇ ਮੈਂ
1: ਤੁਹਾਨੂੰ ਬਾਹਰ ਨਿਕਲੀ ਇਹਦੇ ਚਾਹ ਦੱਸੀ ਅਗਲੇ ਸੈਗਮੈਂਟ.
2: ਹਾਂ ਸਹੀ ਗੱਲ.

0: ਹੈਲੀਕਾਪਟਰ ਜਾ ਰਿਹਾ ਸੀ ਉਹਨਾਂ ਕੁਝ ਕੋਈ ਸਪੀਕਰ ਚ ਬੋਲ ਰਿਹਾ ਸੀ
1: ਆਪਣੀ ਗਰਾਊਂਡ ਯੂਨਿਟ ਦੇ ਨਾਲ ਸੰਪਰਕ ਕਰ ਰਹੇ ਹੁੰਦੇ
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ ਮੈਨੂੰ ਸਮਝ ਨਹੀਂ ਲੱਗਦਾ
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ
0: ਗੱਡੀ ਚਲਾ ਰਹੇ ਨਾ ਨਾਲ ਗੱਲ ਪੁਲਿਸ ਹੈ ਨਾ ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ ਇੰਨਾ ਡਰ ਜਾਂਦੇ ਆਪਾਂ
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ ਕਿ ਮਹਾਰਾਣੀ ਜਿੰਦਾਂ ਦਾ ਸ਼ਮੂਲੀਅਤ ਕੱਢਣੀ ਭਾਜੀ ਤੁਸੀਂ ਵੀ ਜਰੂਰ ਆਣਾ ਹੈਗਾ
0: ਹਾਂ ਬਿਲਕੁਲ ਅਸੀਂ ਤੇ ਪੂਰੇ ਆਵਾਂਗੇ ਹਾਂ
1: 24 ਅਕਤੂਬਰ
0: ਨੂੰ ਹੋ ਰਿਹਾ
1: ਤੇ ਪਲੰਪਟਨ ਦੇ ਵਿੱਚ ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ
0: ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਹਾਈ ਸਕੂਲ ਹੈਗਾ ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ
1: ਬਿਲਕੁਲ ਤੇ ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ
0: ਹਾਂਜੀ
1: ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਮੈਂ ਕੰਮ ਦੀ ਗੱਲ ਦੱਸਦਾ
0: ਦੱਸੋ ਜੀ
1: ਚਾਰ ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ
0: ਹਾਂਜੀ
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ ਨੰਬਰ 2 ਗੱਲ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਚਾਰ ਨਹੀਂ ਹੈਗੀਆਂ ਜੀ ਸਾਡੇ ਕੋਲ 1 ਜਾਂ 2 ਹੀ ਨੇ ਸਿਰਫ ਕੁਛ ਕੁ ਦਿਨਾਂ ਦੇ ਲਈ ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨਹੀਂ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ
0: ਨੇ
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟ ਕਰਵਾ ਲਓ ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ ਨਾਟ ਔਨ 4 ਟਿਕਟਸ ਨਾਟ ਔਨ 10 ਟਿਕਟਸ ਬਟ ਔਨ 2, 3, 6, 7
0: ਮੋਰ ਦੈਨ 1 ਟਿਕਟ
1: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਪਰ ਇਹ ਸਿਰਫ ਕੁਛ ਕੁ ਦਿਨਾਂ ਲਈ ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣੀ ਲੱਗ ਜਾਣੀਆਂ ਫੇਰ ਤਾਂ ਉਹਨਾਂ ਨੇ ਦੇਣੇ ਨੇ
0: ਹਾਂਜੀ
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਫਲੋਰ ਡੀਲਾ ਕਿਹੜਾ ਉਹ
0: ਫਲੋਰ ਡੀਲਾ
1: ਸਪਰਿੰਗ ਹੈ ਸਪਰੰਗ ਦੀ ਫਲਾਵਰਸ ਹੈ ਬਲੋਸਮ ਅਸੀਂ ਚਾਹੇ ਜਿਹੋ ਜਿਹੀ ਮਰਜ਼ੀ ਲੈਂਗੁਏਜ ਕਹਿ ਰਹੀ ਫਲੋਰੀਏਡ ਫਲੋਰੀਏਡ ਜਿਹੜਾ ਉਹ
0: ਫਲੋਰੀ
1: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ ਜੇ ਤੁਸੀਂ If you have never been part of Canberra's oh, ਫੁੱਲਾਂ ਦਾ ਫੈਸਟੀਵਲ
0: ਹਾਂਜੀ
1: ਯੂ ਮਸਟ ਗੋ ਵਿਦ ਕਿਡਸ ਜਿਹੜੇ ਕਿ ਤੁਹਾਡੇ ਹਾਲੇ ਹੈ ਨੀ
0: ਤੇ
1: ਤੁਹਾਡੇ ਤਾਂ ਹਾਲੇ ਘਰ ਵਾਲੀ ਵੀ ਨਹੀਂ
0: ਇਕੱਲਾ ਜਾ ਸਕਦਾ ਮੈਂ
1: ਬੈਚਲਰ ਇਹ
0: ਤਾਂ ਨਹੀਂ ਹੈ ਫੁੱਲ ਇਕੱਲੇ ਮੈਨੂੰ ਕੰਡੇ ਲੱਗਣਗੇ ਜਾਂ ਕਿੱਦਾਂ ਮੈਂ ਵੇਖ ਸਕਦਾ ਨਾ
1: ਤੁਸੀਂ ਫੁੱਲ ਜਾ ਕੇ
0: ਹੁਣ ਹੁਣ ਤਾਂ ਕੀ ਟਾਈਮ
1: ਹੈਗਾ ਕਿ ਤੁਸੀਂ ਫੁੱਲ ਦੇਖਣੇ ਨੀ ਉੱਥੇ ਜਾ ਕੇ.
0: ਅੱਛਾ
1: ਤੁਸੀਂ ਝੂਟੇ ਲੈਣ ਲੱਗ ਜਾਣਾ, ਤੁਸੀਂ ਆਰਜੇ ਮੌਂਟੀ ਐਂਟਰਟੇਨਰ ਕਰਨ ਲੱਗ
0: ਜਾਣਾ. ਨਹੀਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ.
1: ਹਾਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਜੀ. ਸੋ ਸਵੇਰੇ 9:30 ਤੋਂ ਸ਼ਾਮ 5:30 ਤੱਕ ਹੁੰਦਾ ਕਾਮਨਵੈਲਥ ਪਾਰਕ ਦੇ ਵਿੱਚ ਕੈਨਬਰਾ ਦੇ ਅੰਦਰ. ਤੇ ਆਓ ਜਾਓ, ਜਾ ਕੇ ਆਓ, ਘੁੰਮ ਕੇ ਆਓ. ਬਾਕੀ ਰੀਜਨਲ ਫੈਸਟੀਵਲ ਵੀ ਜਿਹੜੇ ਨੇ ਉਹ ਸਪਤੰਬਰ ਚ ਸ਼ੁਰੂ ਹੋਏ ਨੇ. ਇਨਫੈਕਟ ਸਪਤੰਬਰ ਦੇ ਐਂਡ ਚ ਜਦੋਂ ਸਕੂਲ ਹੋਲੀਡੇਜ਼ ਸ਼ੁਰੂ ਹੋਣੀਆਂ ਨੇ ਮੇਰੇ ਖਿਆਲ ਨਾਲ 25-26 ਸਪਤੰਬਰ ਤੋਂ
0: ਸ਼ਾਇਦ,
1: ਉਦੋਂ ਤੋਂ ਫਿਰ ਰੀਜਨਲ ਏਰੀਆਜ਼ ਜਿੰਨੇ ਹੈਗੇ ਨੇ NSW ਦੇ, ਤੁਸੀਂ ਔਰੇਂਜ ਦੇਖ ਲਓ, ਡਬੋ ਦੇਖ ਲਓ, ਪਾਰਕਸ ਦੇਖ ਲਓ, ਉੱਥੇ ਦੇ ਰੀਜਨਲ ਫੈਸਟੀਵਲ ਜਿਹੜੇ ਨੇ ਸਪਰਿੰਗ ਦੇ ਉਹ ਸ਼ੁਰੂ ਹੋ ਜਾਂਦੇ ਨੇ ਇਹਨਾਂ ਦਿਨਾਂ ਚ. ਉਹ ਜੇ ਛੁੱਟੀਆਂ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਰੀਜਨਲ ਫੈਸਟੀਵਲ ਵੀ ਇੰਜੋਏ ਕਰਨ ਦਾ ਮੌਕਾ ਮਿਲੇਗਾ. ਪੇਂਡੂ ਇਲਾਕਿਆਂ ਦੇ ਜਿਹੜੇ ਫੈਸਟੀਵਲ ਹੈਗੇ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ.
0: ਵੈਰੀ ਗੁੱਡ, ਦੇਖਣੇ ਚਾਹੀਦੇ ਸਾਨੂੰ ਉਹ ਵੀ ਭਾਜੀ. ਪਿੰਡ ਚ ਜਾ ਕੇ ਪਿੰਡ ਦੀ ਯਾਦ ਆਉਂਦੀ ਹੈ, ਫਿਰ ਹੋਰ ਕੀ ਹੈ.
1: ਜਿਹੜੇ ਪਿੰਡ ਹੈਗੇ ਨੇ ਵਿਕਟੋਰੀਆ ਚ ਉਹ ਥੋੜੇ ਜੇ ਵੱਖਰੇ. ਆਹ ਪਿੰਡ ਥੋੜੇ ਜੇ ਆਸਟ੍ਰੇਲੀਅਨ ਪਿੰਡ ਨੇ, ਪਾਰਕਸ ਦਾ ਏਰੀਆ ਹੋ ਗਿਆ ਜਾਂ ਆਪਣਾ ਉਧਰ ਦਾ ਹੋ ਗਿਆ, ਔਰੇਂਜ ਦਾ, ਲਿਥਗੋ ਦਾ ਹੋ ਗਿਆ,
0: ਹਨਾ.
1: ਡੱਬੋ ਦਾ ਫੇਰ ਥੋੜੇ ਜੇ ਇੰਡੀਅਨਸ ਹੈਗੇ ਨੇ ਉੱਥੇ, ਪਰ ਆਹ ਜਿਹੜੇ ਟਿਪੀਕਲ ਗੋਰਿਆਂ ਦੇ ਏਰੀਆਜ਼ ਹੈਗੇ ਨੇ ਇੱਥੇ ਨਹੀਂ, ਇੱਥੇ ਤਾਂ ਜਮਾ ਹੀ ਨਹੀਂ.
0: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ. ਇੱਥੇ ਟਮਾਟਰ ਟਮੂਟਰ ਦੇ ਪੂਰੇ ਹੋਣਗੇ ਨਾ ਖੇਤਾਂ ਕੋਲ.
1: ਟਮਾਟਰ ਖਾਣੇ ਚਾਹੀਦੇ ਨੇ ਸਰ.
0: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ ਕੱਟ ਕੱਟ ਕੇ. ਹਾਂ ਮੈਂ ਕਿਹਾ ਥੋੜਾ
1: ਹੈ ਲਿਆਂ ਲੱਗਿਆ ਸੀ ਆਂਦਾ ਹੋਇਆ, ਮੈਂ ਕਿਹਾ ਚੱਲ ਟਮਾਟਰ ਲੈ ਕੇ ਆਨੇ ਤੇ ਖਾਣੇ ਆਪਾਂ.
0: ਅੱਛਾ ਨਹੀਂ ਨਹੀਂ ਟਮਾਟਰ
1: ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਨੇ ਹੁੰਨੇ ਜੀ. ਤੇ ਇੱਕ ਮਿੰਟ ਆਪਾਂ ਟਾਈਮ ਦੇ ਲਈ. ਹਾਂ, ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ.
0: ਉਹ
1: ਅਮਰੀਕਾ ਦੇ ਵਿੱਚ
0: ਹਾਂਜੀ
1: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਨ ਹੈ, ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ. ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ, ਉੱਥੇ ਇਹ ਜਿਹੜਾ ਗਧਾ ਹੈਗਾ ਉਹਨੇ ਗਿਨੀਜ਼ ਬੁੱਕ ਆਫ, ਉਹਦੀ ਮਾਲਕਨ ਹੈ ਜੈਨੀਫਰ ਜੀ, ਉਹਦੇ ਗਧੇ ਦਾ ਨਾਮ ਹੈਗਾ ਹੈਂਕ, ਟੌਮ ਹੈਂਕ ਨੀ, ਹੈਂਕ
0: ਹੈਂਕ.
1: ਉਹਨੇ ਹੈਂਕ ਨੇ ਰਿਕਾਰਡ ਬਣਾਇਆ. ਉਹਦੇ ਕੰਨ 17 ਇੰਚ ਲੰਬੇ ਨੇ.
0: ਓਕੇ.
1: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਸੀਗੇ, ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ.
0: ਵਾਹ ਜੀ ਵਾਹ.
1: ਸੋ ਇਹਦਾ ਇਹ ਰਿਕਾਰਡ ਬਣ ਗਿਆ ਤੇ ਉਹਨੇ ਹੁਣ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਸਾਰੇ ਸੁਣਨ ਵਾਲੇ ਵੀ ਜ਼ਰੂਰ ਹੱਸਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ, ਆਪਣੇ ਜੀਆਂ ਦੇ ਲਈ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਆਓ ਫਿਰ ਆਪਣੇ ਆਪ ਨੂੰ ਹੱਸਣ ਦੀ ਇੱਕ ਕਮਾਂਡ ਦੇ ਕੇ ਅੱਗੇ ਵੱਧਦੇ ਹਾਂ ਅਤੇ ਬੱਚਿਆਂ ਦੇ ਨਾਲ ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਏ ਨੇ ਅਰਨਵ, ਅਤੇ ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
1: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
1: ਵਧੀਆ, ਤੁਹਾਡਾ ਕੀ ਹਾਲ ਆ?
0: ਹਾਂਜੀ, ਮੇਰਾ ਵੀ ਠੀਕ ਆ ਪੁੱਤਰ। ਹੋ ਗਏ ਤਿਆਰ?
1: ਹਾਂਜੀ।
0: ਓਕੇ, ਤੇ ਤਿਆਰ ਹੋ ਕੇ ਕੀ ਸੁਣਾਓਗੇ ਫਿਰ?
1: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ।
1: ਉਹ ਕਿਹੜਾ ਹੈ, ਉਹ ਕਿਹੜਾ ਬੰਦਾ ਹੈ ਜਿਹੜਾ ਵਿਆਹ ਦੇ ਵਿੱਚ ਹਰ ਵਾਰ ਕੁੱਟ ਖਾਂਦਾ ਹੈ?
0: ਹੂੰ, ਵਿਆਹ ਦੇ ਵਿੱਚ ਕੁੱਟ ਖਾਂਦਾ?
1: ਹਾਂਜੀ, ਬੰਦਾ ਨਹੀਂ ਹੈ ਪਰ।
0: ਅੱਛਾ, ਬੰਦਾ ਨਹੀਂ।
1: ਫੁੱਫੜ ਨਾਲ।
0: ਹਾਂ
1: ਜੀਜੂ।
0: ਅੱਛਾ, ਬੰਦਾ ਨਹੀਂ ਹੈ। ਓਕੇ, ਫਿਰ ਕੌਣ ਕੁੱਟ ਖਾਂਦਾ? ਛੱਜ?
1: ਹਾਂਜੀ।
0: ਓ ਵਾਹ ਵਾਹ ਵਾਹ, ਤਾੜੀਆਂ ਮੇਰੇ ਲਈ। ਅਰਨਵ, ਅਰਨਵ ਦੀਆਂ ਬੁੱਝੀਆਂ ਜਾਂਦੀਆਂ ਮੇਰੇ ਕੋਲ ਨਾ।
1: ਹਾਂਜੀ, ਔਖੀਆਂ ਲਿਆਉਣਾ।
0: ਔਖੀਆਂ ਕਿਉਂ ਲਿਆਉਣੀਆਂ ਯਾਰ, ਸੌਖੇ ਸੌਖੇ ਠੀਕ ਆ, ਸਾਰੇ ਔਖੀਆਂ ਲਿਆਓਗੇ? ਹੈ,
1: ਹਾਂਜੀ
0: ਠੀਕ ਆ, ਥੈਂਕ ਯੂ।
1: ਹੁਣ ਜ਼ਿਆਦਾ ਹੀ ਸੌਖੇ ਬੁਝਾਰਤ ਪਾਤੀ ਆ ਤੁਹਾਨੂੰ, ਹੁਣ ਤੁਹਾਡਾ ਹਾਰਡ ਟਾਈਮ ਹੋ ਗਿਆ, ਹਾਰਡ ਵਰਕ ਦਾ ਟਾਈਮ।
0: ਕਲਾਸ ਵੱਡੀ ਹੋ ਗਈ ਹੁਣ?
1: ਹਾਂਜੀ।
0: ਚਲੋ ਠੀਕ ਆ, ਫਿਰ ਕੱਲ ਫਿਰ ਸੈਕੰਡ ਕਲਾਸ ਵਾਲੀ ਲੈ ਕੇ ਆਇਓ। ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਅਰਨਵ, ਥੈਂਕ ਯੂ ਅਰਨਵ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ।
1: ਮੱਥਾ
0: ਠੀਕ ਹੈ?
1: ਅੱਛਾ,
0: ਹਲੇ ਅੰਦਰ ਜਾਣਾ ਹੈ?
1: ਹਾਂਜੀ।
0: ਓਕੇ, ਦੇਗ ਦੀ ਤੁਹਾਨੂੰ ਸੁਗੰਧੀ ਆਉਣ ਲੱਗ ਪਈ ਕਿ ਨਹੀਂ? ਹੋਰ ਜੀ ਕਰਦਾ ਫਿਰ, ਹੈ ਨਾ, ਅੰਦਰ ਜਾਣ। ਉਹ ਬੱਲੇ ਬੱਲੇ, ਤੇ ਕੀ ਲਿਆਇਓ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
1: ਇੱਕ ਵਾਰੀ ਤਿੰਨ ਸਰਦਾਰ ਗੱਡੀ ਵਿੱਚ ਫਸ ਜਾਂਦੇ ਆ, ਤੇ ਫਿਰ ਪਹਿਲਾ ਸਰਦਾਰ ਕਹਿੰਦਾ ਆਪਾਂ ਐਂ ਕਰਦੇ ਆ, ਆਪਾਂ ਇੰਜਨ ਵਿੱਚ ਵੀ ਨਿਕਲ ਜਾਂਦੇ ਆ, ਤੇ ਦੂਜੇ ਸਰਦਾਰ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਆਪਾਂ
0: ਠੀਕ ਆ। ਥੈਂਕ ਯੂ ਮੰਨਤ,
1: ਥੈਂਕ ਯੂ। ਹੁਣ ਫਤਿਹ ਨਾਲ ਵੀ ਗੱਲ ਕਰ ਲਓ।
0: ਲਿਆਓ ਫਿਰ, ਕਰਾ ਹੀ ਦਿਓ ਫਿਰ ਕੇ।
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ ਜਿਹੜੇ ਲੇਟ ਹੋ ਗਏ ਪਰ ਉਹ ਆਏ ਨਹੀਂ ਹਜੇ ਤੱਕ।
0: ਉਹ ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਆ ਤੁਹਾਡਾ?
1: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਮੈਂ ਵੀ ਠੀਕ ਹਾਂ ਯਾਰ, ਤੇਰੇ ਫਾਈਨਾਂ ਫੁਈਨਾਂ ਤੋਂ ਨਾ ਕੋਈ ਡਰਦਾ ਨਹੀਂ, ਮੈਂ ਹਿਸਾਬ ਲਾਇਆ ਤੇਰੀ ਦਹਿਸ਼ਤ ਖਤਮ ਹੋ ਗਈ ਆ। ਫਾਈਨ ਨਹੀਂ, ਹੁਣ ਤੂੰ ਨਾ ਰਿਕਵਰੀ ਕਰਿਆ ਕਰ ਮੇਰਾ ਵੀਰ। ਯਾਰ ਫਾਈਨ ਤੇ ਤੂੰ ਪਾਈ ਜਾਣਾ ਤੇ ਦਿੰਦਾ ਤੇ ਕੋਈ ਹੈ ਨੀ ਆ।
1: ਮੈਂ ਮੈਂ ਉੱਡਦਾ ਵਾਂ ਪਰ ਖੰਭ ਨਹੀਂ, ਮੈਂ ਰੋਨਾ ਵਾਂ ਪਰ ਅੱਖਾਂ ਨਹੀਂ।
0: ਅੱਛਾ
1: ਜੋ ਕੀ
0: ਮੈਂ ਉੱਡਦਾ ਵਾਂ ਪਰ ਖੰਭ ਨਹੀਂ ਹੈਗੇ,
1: ਹਾਂਜੀ
0: ਮੈਂ ਰੋਨਾ ਵਾਂ ਪਰ ਅੱਖਾਂ ਨਹੀਂ ਹੈਗੀਆਂ,
1: ਹਾਂਜੀ
0: ਓਕੇ। ਉੱਡਣ ਵਾਲੀ ਚੀਜ਼ ਆ ਕੋਈ, ਹੈ
1: ਹਾਂਜੀ ਪਰ ਰੋਣ ਵਾਲੀ
0: ਤੇ ਰੋਣ ਵਾਲੀ ਚੀਜ਼ ਛੋਟੀ ਆ, ਓਕੇ। ਬੱਦਲ ਬੱਦਲ ਯਾਰ ਤੂੰ ਮੈਨੂੰ ਇੰਨਾ ਨਾ ਲਾਇਕ ਸਮਝਦਾ, ਇੱਕ ਮਿੰਟ ਮੈਂ ਵੇਖ ਕੇ ਦੱਸਾਂ ਕਿੰਨੇ ਹੈਲਪ ਕੀਤੀ ਆ। ਹੈਂ ਅੱਜ ਤੇ ਜ਼ਿਆਦਾ ਹੈਲਪਾਂ ਤੇ ਅੱਜ ਜੱਸੋਵਾਲ ਅੰਕਲ ਕਰਨ ਡਈ। ਖਿੱਚ ਕੇ ਰੱਖਿਆ ਕਰ ਤੂੰ, ਆਹ ਸੁਖਵਿੰਦਰ ਆਂਟੀ ਨੇ ਵੀ ਭੇਜਿਆ ਈ, ਇਹਨਾਂ ਨੂੰ ਵੀ ਲੱਗਦੇ ਬਸ ਹੁਣ ਬਣੀ ਗੱਲ ਥੋੜੀ ਜੀ, ਹੁਣ ਇਹ ਸਵੇਰੇ ਸਵੇਰੇ ਕਰਜਾਈ ਹੈ ਨਾ, ਆਪੇ ਸੋਚ ਕੇ ਦੱਸਣਗੇ ਗਾਂ ਤੋਂ। ਥੈਂਕ ਯੂ ਫਤਿਹ,
1: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ, ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਪਈ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਫਿਰ ਤੇਗ, ਤੁਹਾਡੀ ਵਾਰੀ, ਤੁਸੀਂ ਤਿਆਰ ਰਹੋ। ਸਤਿ ਸ੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
1: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
1: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਮੇਰਾ ਵੀ ਠੀਕ ਆ, ਹੋਰ ਕਿਦਾਂ ਫਿਰ?
1: ਮੈਂ ਤਾਂ ਠੀਕ ਆ, ਤੁਸੀਂ ਕੀ ਕਰਦੇ ਹੋ?
0: ਮੈਂ ਕੁਛ ਨੀ, ਰੋਟੀ ਖਾਣ ਡਿਆ। ਖਾਓਗੇ?
1: ਨਹੀਂ, ਮੈਂ ਆਪਦੀ ਖਾ ਲਈ ਸੀ।
0: ਅੱਛਾ, ਆਪਦੀ ਖਾ ਲਈ ਸੀ, ਓਕੇ। ਚਲੋ ਫਿਰ ਮੈਂ ਫਿਰ ਖਾ ਲਾਂ।
1: ਹਾਂਜੀ ਤੁਸੀਂ ਖਾ ਲਓ।
0: ਚਲੋ ਥੈਂਕ ਯੂ, ਥੈਂਕ ਯੂ, ਥੈਂਕ ਯੂ। ਹੋਰ ਫਿਰ ਤਿਆਰ ਹੋ ਗਏ ਹੋ?
1: ਹਾਂਜੀ, ਪਰ ਮੈਂ ਅੱਜ ਸਕੂਲ ਨਹੀਂ ਜਾਣਾ, ਮੇਰੀ ਛੁੱਟੀ ਆ, ਕਿਉਂਕਿ ਅੱਜ ਮੇਰੀ ਦੰਦਾਂ ਦੀ ਅਪਾਇੰਟਮੈਂਟ ਸੀ।
0: ਓਕੇ ਓਕੇ ਓਕੇ, ਜੇ ਨਹੀਂ ਜਾਣਾ ਤੇ ਫਿਰ ਆਪਾਂ ਤੁਹਾਨੂੰ ਪਿੱਛੇ ਰੱਖੀਏ।
1: ਨਹੀਂ ਨਹੀਂ, ਮੈਂ ਬੋਲਦਾ।
0: ਚਲੋ ਬੋਲੋ ਫਿਰ, ਦਵਾ ਦੋ।
1: ਮੈਂ ਇੱਕ ਚੁਟਕਲਾ ਸੁਣਾਣਾ।
0: ਹਾਂਜੀ।
1: ਇੱਕ ਵਾਰੀ ਰਮੇਸ਼ ਇੱਕ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਂ ਆਪਦੀ ਪਤਨੀ ਨੂੰ ਇੱਕ ਤਲਾਕ ਦੇਣਾ, ਤੇ ਫਿਰ ਵਕੀਲ ਕਹਿੰਦਾ ਵੀ ਕਿਉਂ? ਤੇ ਫਿਰ ਰਮੇਸ਼ ਕਹਿੰਦਾ ਵੀ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਨੀ, ਗੱਲ ਹੀ ਨੀ ਕਰਦੀ। ਤੇ ਫਿਰ ਵਕੀਲ ਕਹਿੰਦਾ ਸੋਚ ਲਾ, ਐਜੀ ਪਤਨੀ ਬਾਰ ਬਾਰ ਨੀ ਮਿਲਦੀ।
0: ਨਾ ਬੋਲਣ ਵਾਲੀਆਂ, ਥੈਂਕ ਯੂ,
1: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
0: ਬਾਏ ਬਾਏ। ਥੈਂਕ ਯੂ ਭਾਈ, ਇਹ ਸੀ ਸਾਡੇ ਨਾਲ ਯੁਵਰਾਜ, ਤੇ ਨੈਕਸਟ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਓਬਰਾਏ ਸਿਸਟਰਸ। ਓਬਰਾਏ ਸਿਸਟਰਸ ਤੁਸੀਂ ਘੱਟ ਗਏ ਆ, ਫਿਰ ਦੁਬਾਰਾ ਤੋਂ ਕਰਿਓ, ਅਤੇ ਉਦੋਂ ਕਰਿਆ ਕਰੋ ਜਦੋਂ ਪੁੱਤ ਮੈਂ ਬੋਲਦਾ, ਜਦੋਂ ਕੋਈ ਕਾਲ ਕਰ ਰਿਹਾ, ਜਦੋਂ ਕੋਈ ਚੁਟਕਲਾ ਸੁਣਾ ਰਿਹਾ ਨਾ, ਉਦੋਂ ਨਾ ਤੁਸੀਂ ਕਰਿਆ ਕਰੋ, ਉਦੋਂ ਚੁੱਕਣਾ ਔਖਾ ਹੋ ਜਾਂਦਾ। ਹਾਂਜੀ ਤੇਗ, ਤੁਸੀਂ ਆਉਂਦੇ ਰਹੋ ਪੁੱਤ। ਸਤਿ
1: ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ? ਹਾਂਜੀ ਮੈਂ ਵੀ ਠੀਕ ਆ, ਤੁਸੀਂ ਦੱਸੋ ਕੀ ਕਰਦੇ ਸੀ?
1: ਮੈਂ ਸੋਫੇ ਤੇ ਬੈਠੀ ਆ, ਮੰਮਾ ਬਾਹਰ ਆ ਤੇ ਅੰਬਰ ਦਾ ਬ੍ਰੈਕਫਾਸਟ ਨਹੀਂ ਫਿਨਿਸ਼ਡ ਆ।
0: ਓਕੇ, ਹਾਂ ਸੱਚ, ਅੱਜ ਤੇ ਅੰਬਰ ਨੇ ਵੀ ਜਾਣਾ ਤੇ ਅੰਬਰ ਨੇ ਵੀ ਸੁਣਾਉਣਾ ਅੱਜ ਤੇ।
1: ਹੈਲੋ।
0: ਤੇ ਨਾਲੇ ਅੱਜ ਅੱਜ ਤੁਸੀਂ ਆਪੇ ਸੁਣਾਉਣਾ ਹੈ ਨਾ, ਵਿਦਆਊਟ ਮੰਮਾ ਹੈਲਪ।
1: ਹਾਂਜੀ, ਮੰਮਾ ਨਾਲ ਵੀ ਨਹੀਂ ਹੈਗੇ, ਇਸ ਲਈ ਦਾਦੀ ਨੂੰ ਪਤਾ ਨਹੀਂ ਹੈਗਾ ਕਿਹੜੇ ਕਿਹੜਾ ਬਾਤ ਬੋਲਣਾ।
0: ਵੈਰੀ ਗੁੱਡ, ਚਲੋ ਫਿਰ ਹੁਣ ਸੁਣਾਓ ਤੁਸੀਂ।
1: ਮਾਂ ਜਮੀਨੀ ਪੁੱਤ ਕੋਠੇ ਤੇ।
0: ਅੱਛਾ, ਮਾਂ ਜਮੀਨੀ ਤੇ ਪੁੱਤ ਕੋਠੇ ਤੇ ਚਲ ਗਿਆ।
1: ਹਾਂਜੀ।
0: ਓਕੇ, ਤੇ ਆਪਣਾ ਮਸਲਾ ਕੀ ਹੈ? ਮਤਲਬ ਮਾਂ ਨੂੰ ਜੰਮ ਲੈਣ ਦੇਣਾ ਚਾਹੀਦਾ ਸੀ?
1: ਨਹੀਂ।
0: ਹਾਂ
1: ਮਾਂ ਨੇ ਬਾਅਦ ਚ ਆਉਣਾ
0: ਮਾਂ ਨੇ ਬਾਅਦ ਚ ਆਉਣਾ ਵਾ
1: ਹਾਂਜੀ
0: ਤੇ ਪੁੱਤ ਪਹਿਲਾਂ ਹੀ ਆ ਗਿਆ
1: ਹਾਂਜੀ
0: ਓਕੇ ਓਕੇ ਤੇ ਫੇਰ ਹੁਣ ਕੀ ਮਸਲਾ ਹੱਲ ਕਰੀਏ ਫਿਰ ਇਹਦਾ ਮੈਂ ਬੁਝਾ ਹੁਣ
1: ਹਾਂਜੀ
0: ਅੱਛਾ ਕੀ ਬੁਝਣਾ ਮਾਂ ਬੁਝਣੀ ਆ ਕਿ ਪੁੱਤ ਬੁਝਣਾ
1: ਦੋਵੇਂ
0: ਦੋਵੇਂ ਬੁਝਣੇ
1: ਹਾਂਜੀ
0: ਓਕੇ ਓਕੇ ਦੋਵੇਂ ਬੁਝਣੇ ਆ ਤੇ ਇਹ ਫਿਰ ਮੈਨੂੰ ਲੱਗਦਾ ਵਾ ਧੂੰਆਂ ਆ ਇੱਕ ਤੇ ਮਾਂ ਫਿਰ ਅੱਗ ਹੋ ਗਈ
1: ਹਾਂਜੀ
0: ਵਾਹ ਵੈਰੀ ਨਾਈਸ ਆਫ ਮੀ ਥੈਂਕ ਯੂ ਤੇ ਵੇਖਿਆ ਤੁਸੀਂ ਤੇ ਆਪ ਸਗੋਂ ਬੜਾ ਵਧੀਆ ਕਰ ਲੈਂਦੇ ਹੋ ਹੈ ਨਾ ਤੁਸੀਂ ਤੇ ਕੱਲੇ ਕੱਲੇ ਹੀ ਬੜਾ ਸੋਹਣਾ ਤੁਸੀਂ ਬੋਲ ਰਹਿੰਦੇ ਹੋ ਪੁੱਤ ਐਵੇਂ ਆਪਾਂ ਮੰਮਾ ਨੂੰ ਵੀ ਲਾਗੇ ਬਹਾ ਕੇ ਇੰਗੇਜ ਕਰ ਛੱਡਦੇ ਹਾਂ ਮੈਨੂੰ ਤੇ ਯਕੀਨ ਹੀ ਵੀ ਤੇਗ ਨੇ ਕੱਲੀ ਨੇ ਬੜਾ ਵਧੀਆ ਸੁਣਾ ਲੈਣਾ ਤੇ ਐਂਬਰ ਵੀ ਹੈਗੀ ਅੱਜ ਸੱਚ
1: ਹਾਂਜੀ
0: ਓਕੇ ਓਕੇ ਸੁਣਾਓ ਸੁਣਾਓ ਸੁਣਾਓ
1: ਸਤਿ ਸ਼੍ਰੀ ਅਕਾਲ ਅੰਕਲ ਜੀ
0: ਉਹ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਅੰਬਰ ਦਾ
1: ਮੈਂ ਵਧੀਆ
0: ਓਕੇ ਅੱਜ ਮੈਨੂੰ ਤੁਹਾਡੀ
1: ਨਾ ਕੀ ਹਾਲ ਚਾਲ
0: ਮੇਰਾ ਮੇਰਾ ਵੀ ਠੀਕ ਆ ਅੱਜ ਮੈਨੂੰ ਤੁਹਾਡੀ ਆਵਾਜ਼ ਵੱਡੀ ਵੱਡੀ ਲੱਗਣ ਡਈ ਆ
1: ਹਾਂਜੀ
0: ਵੈਰੀ ਨਾਈਸ ਕੀ ਖਾਦਾ ਅੱਜ
1: ਮਾਈਟੀ ਗ੍ਰੇਨ
0: ਓ ਤਾਂ ਕਰਕੇ ਫਿਰ ਵੱਡੀ ਹੋ ਗਈ ਆਵਾਜ਼
1: ਹਾਂਜੀ
0: ਓਏ ਬੀਬੇ ਬੀਬੇ ਪੁੱਤ ਹੋ ਗਏ ਨਾ ਫਿਰ ਤੇ ਲਾਹੀ ਕੀ ਕਰਦੀ ਆ
1: ਲਾਹੀ ਲਾਹੀ ਗਲਾਸਿਸ ਗਲਾਸਿਸ
0: ਖੇਡਦੀ ਆ ਗਲਾਸਿਸ ਨਾਲ
1: ਖੇਡਦੀ
0: ਆ ਅੱਛਾ ਇਹ ਲਾਹੀ ਗਲਾਸਿਸ ਲਾਉਂਦੀ ਆ ਉਹ ਤੇ ਨਿੱਕੀ ਜੀ ਆ
1: ਹਾਂਜੀ
0: ਉਹ ਤੇ ਨਿੱਕੀ ਜੀ ਆ ਉਹ ਗਲਾਸਿਸ ਲਾਉਂਦੀ ਆ
1: ਇੱਕ ਮਾਊਸ ਹੈਗਾ
0: ਟੋਮ ਐਂਡ ਜੈਰੀ ਓਕੇ ਓਕੇ ਤੁਸੀਂ ਲਾਈਕ ਕਰਦੇ ਹੋ ਟੋਮ ਐਂਡ ਜੈਰੀ
1: ਓਲਨੀ
0: ਮੋਲਨੀ ਤੇ ਦਰਾਂ ਵਿੱਚ ਖੋਲਣੀ
1: ਅੱਛਾ
0: ਇਹ ਤੁਹਾਡਾ ਪਾਠ ਆ ਓਕੇ ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ
1: ਹਾਂਜੀ
0: ਓਕੇ ਹੋਈ ਦੱਬਾ ਇਹ ਔਖਾ ਵਾ ਬੜਾ ਵਾ
1: ਹਾਂਜੀ
0: ਇਹ ਬਹੁਤ ਟਫ ਆ ਤੁਸੀਂ ਮੇਰੀ ਹੈਲਪ ਕਰ ਦੋਗੇ
1: ਹਾਂਜੀ
0: ਕੀ ਕਿੱਦਾਂ ਹੈਲਪ ਕਰੋਗੇ
1: ਚੂ
0: ਹੈ
1: ਚੂ
0: ਹੂੰ
1: ਚੂ
0: ਕੀ
1: ਚੂ
0: ਮੈਨੂੰ ਤਾਂ ਸਮਝ ਹੀ ਨਹੀਂ ਲੱਗਣ ਡਈ ਹੋਰ ਔਖਾ ਹੋ ਗਿਆ ਹੈ
1: ਛੁੱਟੀਆਂ
0: ਛੁੱਟੀਆਂ
1: ਛੁੱਟੀਆਂ
0: ਹੋ ਇਹ ਤੇ ਹੋਰ ਔਖਾ ਹੋ ਗਿਆ
1: ਛੁੱਟੀਆਂ
0: ਹੈ
1: ਛੁੱਟੀਆਂ
0: ਸੌਰੀ ਅੰਬਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੁੱਤ ਤੇਗ ਦੀਦੀ ਤੇਗ ਦੀਦੀ ਦੱਸ ਦੂਗੀ
1: ਚੱਪਲਾਂ
0: ਤੇ ਪਹਿਲਾਂ ਕੀ ਕਹਿ ਰਹੇ ਜੁੱਤੀਆਂ ਜੁੱਤੀਆਂ ਕਹਿ
1: ਰਹੀ
0: ਓ ਤੁਹਾਨੂੰ ਪਤਾ ਈਜ਼ੀ ਤੁਸੀਂ ਸ਼ੂਜ਼ ਕਹਿ ਦੇਣਾ ਸੀ ਕਿਆ ਸੀ ਉਹ ਸੋਰੀ ਪੁੱਤ ਸੋਰੀ ਮੈਨੂੰ ਨਹੀਂ ਸਮਝ ਲੱਗਾ ਸੋਰੀ ਮੈਂ ਸਵੇਰੇ ਸਵੇਰੇ ਇੰਨਾ ਜ਼ੋਰ ਲਵਾ ਤਾ ਤੁਹਾਡਾ ਸੋਰੀ ਪੁੱਤ ਸੋਰੀ ਥੈਂਕ ਯੂ ਤੁਸੀਂ ਬਹੁਤ ਸੋਹਣਾ ਸੁਣਾਇਆ ਇੰਨਾ ਟਫ ਤੁਸੀਂ ਸਵੇਰੇ ਸਵੇਰੇ ਵੈਰੀ ਨਾਈਸ, ਥੈਂਕ ਯੂ,
1: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ ਪੁੱਤੂ, ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਤੇ ਹਰਗੁਣ, ਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ ਪੁੱਤ। ਸਤਿ ਸ੍ਰੀ ਅਕਾਲ ਅਨਾਹਤ।
2: ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਅਨਾਹਤ ਦਾ?
2: ਵਧੀਆ, ਤੁਸੀਂ ਸੁਣਾਓ?
0: ਵਧੀਆ, ਕਿੱਦਾਂ ਹੋ ਗਈ ਸੁਲਾ ਫਿਰ?
2: ਹਾਂਜੀ ਹੋ ਗਈ।
0: ਕਿੱਦਾਂ ਕੀਤੀ ਸੁਲਾ ਫਿਰ? ਕੋਈ ਵਿਚੋਲਾ ਵਿਚਾਲਾ ਪਾਇਆ ਕਿ ਆਪੇ ਮੰਨ ਗਈਆਂ ਜੀ? ਮੰਮਾ ਨੇ ਕਰਵਾਈ। ਮੰਮਾ ਨੇ? ਅੱਛਾ, ਪਾਪਾ ਪਾਪਾ ਕੋ ਨਹੀਂ ਗੱਲ ਬਣੀ? ਹੈ
2: ਨਹੀਂ,
0: ਮੈਨੂੰ ਤਾਂ ਇਦਾਂ ਲੱਗਦਾ ਜਦੋਂ ਤੁਸੀਂ ਲੜਦੀਆਂ ਤੇ ਪਾਪਾ ਇੰਜੋਏ ਕਰਦੇ ਸਗੋਂ। ਹੈ
2: ਸਾਨੂੰ ਵੀ ਇਹੀ ਲੱਗਦਾ
0: ਹੈ ਨਾ? ਮੈਨੂੰ ਵੀ ਇਦਾਂ ਹੀ ਲੱਗਾ ਵੀ ਪਾਪਾ ਤੇ ਸਗੋਂ ਇੰਜੋਏ ਕਰਨ ਡੇ ਸੀ। ਹੈ ਮੰਮਾ ਨੇ ਫਿਰ ਕਿਹੜਾ ਟੈਕਟ ਵਰਤਿਆ? ਕਿੱਦਾਂ ਕਰਾਈ ਸੁਣਾ?
2: ਉਹਨਾਂ ਨੇ ਕਿਹਾ ਕਿ ਚੁੱਪ ਕਰਕੇ ਗੱਲ ਕਰ ਲਓ ਇੱਕ ਦੂਜੇ ਨਾਲ, ਨਹੀਂ ਤਾਂ ਚੇੜ
0: ਕਰੂਗੀ। ਅੱਛਾ, ਫਿਰ ਮੰਮਾ ਦਾ ਦਬਕਾ ਚੱਲਦਾ ਫਿਰ?
2: ਹਾਂਜੀ।
0: ਓਏ, ਤੁਸੀਂ ਤਾਂ ਫਿਰ ਡਰਦੀਆਂ ਮੰਨ ਗਈਆਂ ਜੇ? ਇਹ ਬੈਸਟ ਹੈ ਨਾ?
2: ਹਾਂਜੀ,
0: ਪਰ ਹੋ ਸਕਦਾ ਤੁਹਾਡਾ ਪਹਿਲਾਂ ਹੀ ਜੀ ਕਰਨ ਡਿਆ ਹੋਵੇ ਵੀ ਮੰਨ ਹੀ ਜਾਈਏ ਐਵੇਂ, ਹੈ ਨਾ? ਜੀ ਕਰਦਾ
2: ਜੀ ਜ਼ਿਆਦਾ ਦੇਰ ਤੱਕ ਤਾਂ ਮੂੰਹ ਫਲਾ ਕੇ ਨਹੀਂ ਬੈਂਦੇ ਸੀ।
0: ਹਾਂ, ਸਾਰਾ ਦਿਨ ਮੂੰਹ ਫਲਾ ਕੇ ਥੋੜੀ ਬਹਿਣਾ ਸੀ। ਨਾਲੇ ਕਿੰਨੇ ਕੰਮ ਹੁੰਦੇ ਆ ਜਿਹੜੇ ਇੱਕ ਦੂਸਰੇ ਨੂੰ ਕਹਿਣੇ ਹੁੰਦੇ ਆ, ਇੱਕ ਦੂਜੇ ਨਾਲ ਗੱਲਾਂ ਕਰਨੀਆਂ ਹੁੰਦੀਆਂ, ਹੈ ਨਾ? ਫਿਰ ਉਹ ਹੁੰਦੀਆਂ ਹੀ ਨਹੀਂ ਆ ਤੇ।
2: ਹਾਂਜੀ, ਨਹੀਂ ਤਾਂ ਅਸੀਂ ਇੱਕ ਦੂਜੇ ਨੂੰ ਦੇਖ ਕੇ ਹੱਸੀ ਜਾਂਦੇ ਆ।
0: ਚਲੋ ਉਹ ਵੀ ਠੀਕ ਆ, ਹੱਸਣਾ ਤੇ ਠੀਕ ਆ।
2: ਹਾਂਜੀ,
0: ਹਾਂ ਕੀ ਸੁਣਾਓਗੇ ਫਿਰ?
2: ਅੱਜ ਮੈਂ ਤੁਹਾਨੂੰ ਅਦਰਸ ਤੇ ਇੰਡੀਅਨਸ ਦੇ ਵਿੱਚ ਡਿਫਰੈਂਸ ਦੱਸਾਂਗੀ।
0: ਓਕੇ ਓਕੇ, ਪਲੀਜ਼।
2: ਅਦਰ ਉਹਨੂੰ ਮੋਟਰਸਾਈਕਲ ਦਾ ਪੰਚਰ ਆਸ਼ਰ ਕਾਲ ਦਾ ਮਕੈਨਿਕ। ਇੰਡੀਅਨਸ ਪਾਪਾ ਆ ਵੇਖਿਓ ਅਦਰ Oh no, it's leakage in my bathroom. I should call the plumber.
0: Hmm.
2: Indian. Papa, I will kill.
0: Okay.
2: Adult.
0: Yeah.
2: Adult. Oh no, my kitchen door got stuck. I should call the carpenter.
0: Hmm.
2: Indians. Papa, I will kill. Adult. Oh no, my shoelace broke. I should buy a new one. Others. I mean, Indians. Papa, aave kyo? Papa kende?
3: Koi nahi, putt kare ja ke goond naal jod da.
0: Goond pai kar. Tade vi idde karde papa fir.
2: Kadi kadi.
0: ਕਦੀ ਕਦੀ। ਥੈਂਕ ਯੂ, ਥੈਂਕ ਯੂ ਪੁੱਤੋ, ਥੈਂਕ ਯੂ। ਮੈਂ ਇੱਕ ਮਿੰਟ ਸੁਖਨ ਸਾਹਿਬ ਨੂੰ ਵੀ ਮੈਂ ਨਾਲ ਲੈ ਲਵਾਂ ਅਤੇ ਸੁਖਨ ਨੂੰ ਵੀ ਆਪਾਂ ਗੱਡੀ 'ਚ ਚੜਾ ਲਈਏ ਨਾਲ। ਹਾਂਜੀ
2: ਦੀਦੀ ਨਾਲ ਵੀ ਗੱਲ ਕਰ ਲਓ।
0: ਥੈਂਕ ਯੂ ਪੁੱਤੋ, ਥੈਂਕ ਯੂ। ਹੈਲੋ ਹੈਲੋ, ਹਾਂਜੀ ਅਰਗੁਣ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਰਗੁਣ ਦਾ?
3: ਅਨਾਹਤ
0: ਦੀ ਵੀ ਹੋ ਰਹੀ ਥੋੜੀ ਥੋੜੀ। ਅੱਛਾ, ਕਿੱਥੇ ਕਿਹੜੀ ਜਗ੍ਹਾ ਤੁਸੀਂ? ਤੁਸੀਂ ਇਹਨਾਂ ਕਾਲ ਕਰਨ ਤੋਂ ਪਹਿਲਾਂ ਹੀ ਕਹਿ ਦਿਆ ਕਰੋ ਅਸੀਂ ਕਲਾਈਡ ਤੋਂ ਗੱਲ ਕਰ ਰਹੇ ਹਾਂ, ਫਿਰ ਤੁਹਾਨੂੰ ਇਹ ਵੀ ਨਹੀਂ ਦੱਸਣ ਦੀ ਲੋੜ ਵੀ ਫੋਨ ਦੇ ਨੈਟਵਰਕ ਨਹੀਂ ਸਹੀ।
3: ਹਾਂਜੀ,
0: ਕੀ ਲਿਆਇਓ ਫਿਰ?
3: ਅੱਜ ਇੱਕ ਬੁਝਾਰਤ।
0: ਹਾਂਜੀ।
3: ਤਿੰਨ ਪੈਰਾਂ ਵਾਲੀ ਪੁਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ।
0: ਤਿੰਨ ਪੈਰਾਂ ਵਾਲੀ?
3: ਪੈਰਾਂ।
0: ਤਿੰਨ ਪੈਰਾਂ ਵਾਲੀ?
3: ਹਾਂਜੀ।
0: ਤਿੰਨ ਪੈਰਾਂ ਵਾਲੀ ਤਿੱਤਲੀ?
3: ਹਾਂਜੀ।
0: ਤੇ ਇਸ਼ਨਾਨ ਕਰਕੇ ਨਿਕਲੀ?
3: ਹਾਂਜੀ।
0: ਓਕੇ, ਤਿੰਨ ਪੈਰਾਂ ਵਾਲੀ ਤੇ ਤੇਰੀ, ਵਾਹ ਨਾਈਸ, ਸਮਥਿੰਗ ਕ੍ਰੀਏਟਿਵ। ਓਕੇ, ਤਿੱਤਲੀ, ਤਿੰਨ ਪੈਰਾਂ ਵਾਲੀ ਤਿੱਤਲੀ। ਓਕੇ, ਉੜਦੀ ਵੀ ਆ?
3: ਨਹੀਂ।
0: ਫਲੋਟ ਤੇ ਕਰਦੀ ਆ ਨਾ?
3: ਨਹੀਂ। ਹਾਂਜੀ, ਫਲੋਟ ਵੀ ਕਰਦੀ ਆ।
0: ਕਰ ਜਾਂਦੀ ਫਲੋਟ?
3: ਹਾਂਜੀ।
0: ਤੁਸੀਂ ਲਾਈਕ ਕਰਦੇ ਹੋ?
3: ਹਾਂਜੀ, ਬਹੁਤ ਸਵਾਦ।
0: ਇਹ ਤਾਂ ਮਤਲਬ ਖਾਣ ਵਾਲੀ ਆ, ਹੈ? ਸਵੇਰੇ ਸਵੇਰੇ ਖਾ ਲਈ ਦੀ ਆ ਕਿ ਦੁਪਹਿਰੇ ਖਾਈ ਦੀ ਕਿ ਸ਼ਾਮ ਨੂੰ ਕਿ ਰਾਤ ਨੂੰ?
3: ਚਾਹ ਨਾਲ ਖਾ ਸਕਦੇ ਹਾਂ ਕਦੀ ਵੀ।
0: ਚਾਹ ਨਾਲ ਕਦੀ ਵੀ?
3: ਹਾਂਜੀ।
0: ਤੁਸੀਂ ਚਾਹ ਪੀਂਦੇ ਹੋ?
3: ਹਾਂਜੀ, ਪੀ ਲੈਂਦੇ ਹਾਂ ਪੰਜਾਬੀਆਂ ਤਾਂ।
0: ਹਾਏ, ਅਨਾਥ ਵੀ ਪੀ ਲੈਂਦੀ ਆ?
3: ਹਾਂਜੀ, ਉਹ ਵੀ ਪੀ ਲੈਂਦੀ ਆ।
0: ਤੇ ਮੰਮੀ ਕਹਿੰਦੇ ਨੀ ਆ ਤੁਸੀਂ ਕਾਲੀਆਂ ਹੋ ਜਾਣਾ, ਨੀ ਰੰਗ ਕਾਲਾ ਹੋ ਜਾਂਦਾ? ਵੱਡਿਆਂ ਤੇ ਪੀਣੀ ਹੁੰਦੀ ਆ, ਨਿਆਣੇ ਥੋੜੀ ਪੀਂਦੇ ਆ, ਏਦਾਂ ਨੀ ਕਹਿੰਦੇ? ਫਿਰ ਤੁਹਾਡਾ ਨੀ ਜੀ ਕਰਦਾ ਤੁਸੀਂ ਬੋਨ ਵੀਠਾ ਪੀਆ ਕਰੋ?
3: ਅਸੀਂ ਪੀਂਦੇ ਹੁੰਦੇ ਸੀਗੇ ਤਾਂ ਮੰਮਾ ਕਹਿੰਦੇ ਹੁਣ ਤੁਸੀਂ ਵੱਡੇ ਹੋ ਗਏ ਤਾਂ ਚਿੱਟਾ ਦੁੱਧ ਪੀਆ ਕਰੋ।
0: ਅੱਛਾ, ਤੇ ਫਿਰ ਤੁਸੀਂ ਚਾਹ ਤੇ ਆ ਗਏ? ਹੈ
3: ਨਹੀਂ, ਕਦੀ ਕਦੀ ਪੀ ਲੈਂਦਾ ਚਾਹ।
0: ਓਕੇ ਓਕੇ, ਗੁੱਡ ਗੁੱਡ, ਠੀਕ ਆ। ਫਿਰ ਇਹ ਮੈਨੂੰ ਲੱਗਦਾ ਵੀ ਸਮੋਸਾ।
3: ਹਾਂਜੀ।
0: ਯਮ, ਤੁਹਾਨੂੰ ਬਣਾਉਣਾ ਆਉਂਦਾ?
3: ਨਹੀਂ।
0: ਤੁਹਾਡੇ ਸਕੂਲ ਸਿਖਾਉਂਦੇ ਕੁਕਿੰਗ?
3: ਹਾਂਜੀ, ਸਿਖਾਉਂਦੇ ਆ।
0: ਕੀ ਸਿੱਖਿਆ ਵਾ?
3: ਸਪਰਿੰਗ ਰੋਲ ਸਿੱਖਿਆ ਸੀ ਕਿ ਪੀਜ਼ਾ ਵੀ ਸਿੱਖਿਆ ਸੀ।
0: ਅੱਛਾ, ਪੀਜ਼ਾ ਵੀ ਸਿੱਖਿਆ ਸੀ ਤੇ ਸਪਰਿੰਗ ਰੋਲ ਵੀ।
3: ਹਾਂਜੀ,
0: ਗੁੱਡ। ਫਿਰ ਚਲੋ, ਫਿਰ ਨੈਕਸਟ ਟਾਈਮ ਸਮੋਸਾ ਵੀ ਸਿੱਖਿਓ ਫਿਰ।
3: ਹਾਂਜੀ,
0: ਠੀਕ ਆ। ਉਸ ਤੋਂ ਬਾਅਦ ਫਿਰ ਐਸ਼ਲਿਨ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ।
4: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ, ਤੁਸੀਂ ਕਿਵੇਂ ਹੋ? ਦੋ ਵਾਰੀ
0: ਮੈਂ ਠੀਕ ਹਾਂ, ਤੁਸੀਂ ਕਿੱਦਾਂ ਹੋ?
4: ਮੈਂ ਠੀਕ ਹਾਂ।
1: ਮੈਂ ਠੀਕ ਹਾਂ।
0: ਇਦਾਂ ਕਿੱਦਾਂ? ਮੇਰੇ ਨਾਲ ਗੁੱਸੇ ਹੋਈ? ਦਬਕੇ ਮਾਰੋਗੇ ਮੈਨੂੰ? ਫਿਰ ਦਬਕੇ ਕੋ ਮਾਰਦੀ ਮੈਨੂੰ?
4: ਦਬਕੇ ਨਹੀਂ ਮਾਰਦੀ।
0: ਹੋਰ ਕੀ? ਤੂੰ ਮੇਰੇ ਨਾਲ
4: ਉਹੀ ਹੌਲੀ ਬੋਲ ਰਹੀ, ਫਿਰ ਆਵਾਜ਼ ਨਹੀਂ ਆਉਂਦੀ।
0: ਮੈਨੂੰ ਇਦਾਂ ਲੱਗਾ ਤੁਸੀਂ ਜ਼ੋਰ ਦੀ ਮੇਰੇ ਤੇ ਯੈਲ ਕੀਤਾ।
4: ਨਹੀਂ, ਪਰ ਜੋ ਮੈਂ ਚੀਕ ਕਰਦੀ, ਫਿਰ ਜੋ ਮੈਂ ਚੀਕਦੀ ਆ, ਫਿਰ ਗੱਲ, ਫਿਰ ਉਹ ਆਉਂਦੀ ਨਹੀਂ ਆਵਾਜ਼।
0: ਓਹੋ, ਤੁਹਾਨੂੰ ਪਤਾ ਜਦੋਂ ਚੀਕੀ ਹੈ ਤੇ ਗਲਾ ਵੱਡਾ ਹੋ ਜਾਂਦਾ, ਪਤਾ ਤੁਹਾਨੂੰ?
4: ਚੀਕੀ ਗਲਾ ਵੱਡਾ ਹੁੰਦਾ? ਅੱਛਾ, ਠੀਕ ਆ ਠੀਕ ਆ।
0: ਗਲਾ ਵੱਡਾ ਹੋ ਜਾਣਾ ਤੁਹਾਡਾ?
4: ਮੈਂ ਚੀਕਦੀ ਨਹੀਂ ਸੀ। I was not yelling.
0: ਹੋਰ ਫਿਰ ਤਿਆਰ ਹੋ ਗਏ ਹੋ? ਸਾਂਸ ਨਹੀਂ, ਸਿਆਣੀ ਤੇ ਬਹੁਤ ਹੈ ਅਸੀਸ, ਬਹੁਤ ਸਿਆਣੀ ਆ।
4: ਸੁਣੋ, ਪਤਾ ਕੀ, ਮੈਂ ਇੱਕ ਵਾਰੀ ਨਾ ਮੇਰੇ ਪਾਪਾ ਨੇ ਕਿਹਾ ਬਈ ਜਦੋਂ ਮੇਰੇ ਫਰੈਂਡ ਜ਼ਾਵੀਅਰ ਨੇ ਨਾ ਓਕੇ, ਮੰਮਾ ਕਹਿੰਦੇ ਨੋ ਨੋ,
0: ਹਾਂ ਉਹਨੂੰ ਕਹੀਦਾ ਹੁੰਦਾ ਵਾ ਵੀ ਨੋ, ਮੈਂ ਤੇਰੇ ਨਾਲ ਬੈਠ ਨਹੀਂ ਨਾ ਕਰਦੀ, ਮੈਂ ਤੇਰੇ ਨਾਲ ਰਿਸਪੈਕਟਫੁਲੀ ਗੱਲ ਕਰਦੀ ਆ, ਤੈਨੂੰ ਵੀ ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ।
4: ਸੀਰੀਅਸਲੀ, ਮੈਂ ਬਸ ਨੋਰਮਲ ਕਾਇੰਡਲੀ ਵੀ ਉਹ ਰੋਏ ਨਾ, ਚੱਲ ਕੋਈ ਨੀ, ਹੈਨਾ?
0: ਨੇ ਗੁੱਡ ਕੀਤਾ ਕਿ
4: ਉਹ ਤਾਂ ਬੱਚਾ ਹੀ ਆ।
0: ਹਾਂ, ਬੱਚਾ ਹੀ ਆ ਕਿ ਉਹ ਹਲੇ ਉਹ ਮੈਚੋਰ ਥੋੜੀ ਹੋਇਆ ਵਾਲੇ। ਤੁਹਾਡੀ ਕਲਾਸ ਚ ਹੀ ਉਹਦਾ?
4: ਕਈ ਵਾਰੀ ਨਾ ਜਦੋਂ ਅਸੀਂ ਕੁਝ ਕਰਦੇ ਆ ਨਾ, ਕੁਝ ਕਹਿੰਦੇ ਆ, ਫਿਰ ਉਹਦੇ ਉਹ ਕਹਿ ਕੇ ਨਾ ਕੁਝ ਬੈਡ ਕਹਿੰਦਾ ਉਹਦੇ ਪਿੱਛੇ।
0: ਉਹਦੇ ਫਿਰ ਮੰਮਾ ਪਾਪਾ ਨੇ ਨਾ ਉਹਨੂੰ ਚੰਗੀਆਂ ਗੱਲਾਂ ਨਹੀਂ ਨਾ ਸਿਖਾਉਂਦੇ।
4: ਉਹਦੇ ਮੰਮਾ ਪਾਪਾ ਬਹੁਤ ਮਾਰਦੇ ਉਹਦੇ।
0: ਹਾਂ, ਫਿਰ ਉਹ
4: ਇੰਨਾ ਜ਼ਿਆਦੇ
0: ਫਿਰ ਉਹ ਉਹਨਾਂ ਨੇ ਨਹੀਂ ਨਾ ਉਹਨੂੰ,
4: ਬਸ ਜਦੋਂ ਬੈਡ ਕਰੇ, ਬਸ ਓਨਲੀ ਜਦੋਂ ਬੈਡ ਕਰੇ।
0: ਹਾਂ, ਜਦੋਂ ਬੈਡ ਕਰੋ ਤੇ ਫਿਰ ਤੇ ਤੁਹਾਨੂੰ ਵੱਜਣੀਆਂ ਹੀ ਆ। ਪਰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ, ਪਰ ਉਹ ਸਮਝਦਾ ਨਹੀਂ ਹੈ ਨਾ, ਸਮਝਦਾ ਨਹੀਂ ਆ। ਚਲੋ ਕੋਈ ਗੱਲ ਨਹੀਂ, ਤੁਹਾਡੀ ਕਲਾਸ ਚ ਆਓ।
5: ਨਾ ਕਲਾਸ ਨੈਕਸਟ ਟੂ ਮਾਈ ਕਲਾਸ।
0: ਅੱਛਾ ਅੱਛਾ ਅੱਛਾ, ਕੋਈ ਨਹੀਂ, ਤੁਸੀਂ ਥੋੜਾ ਅਵੋਇਡ ਕਰਿਆ ਕਰੋ। ਤੁਸੀਂ ਜਿਹੜੇ ਇਦਾਂ ਦੇ ਚੀਕੀ ਬੱਚੇ ਹੁੰਦੇ ਨਾ, ਜ਼ਿਆਦਾ ਤੰਗ ਕਰਦੇ ਆ, ਉਹਨਾਂ ਨੂੰ ਅਵੋਇਡ ਕਰ ਲਈਦਾ ਹੁੰਦਾ ਥੋੜਾ ਜਿਹਾ। ਠੀਕ ਆ, ਤੁਸੀਂ ਤੇ ਬੀਬੇ ਪੋਤੇ ਹੋ ਨਾ, ਤੁਸੀਂ ਟੀਚਰ ਨੂੰ ਦੱਸੋ ਨਾ ਵੀ ਇਹ ਬੈਡ ਵਰਡਸ ਕਹਿੰਦਾ ਵਾ, ਤੁਸੀਂ ਟੀਚਰ ਕੁਛ
5: ਸਕੂਲ ਚ ਤਾਂ ਨਹੀਂ, ਮੈਂ ਟੈਲ ਆਫ ਕਰਦੀ ਸਕੂਲ ਚ ਤਾਂ ਨਹੀਂ ਉਹ ਬੈਡ ਵਰਡ ਕਹਿੰਦਾ, ਕਿਉਂਕਿ ਨਹੀਂ ਤਾਂ ਤੁਸੀਂ ਰਿਫਲੈਕਸ਼ਨ ਜਾਣਗੇ, ਉਹ ਰਿਫਲੈਕਸ਼ਨ ਨਹੀਂ ਨਾ ਜ਼ਿਆਦਾ ਚਿਹਰਾ ਤੰਗ, ਉਹ ਕਹਿੰਦਾ ਨਹੀਂ ਸਕੂਲ ਚ।
0: ਓ ਪਰ ਤੁਸੀਂ ਫਿਰ ਕਹਿ ਸਕਦੇ ਹੋ ਨਾ ਫਿਰ ਵੀ ਟੀਚਰ,
5: ਬਸ ਮੈਂ ਇਰੀਟੇਟ ਹੁੰਦੀ ਕਿਉਂਕਿ ਉਹ ਸਾਨੂੰ ਪਾਰਕ ਚ ਕਹਿੰਦਾ।
0: ਓ ਤੇ ਫਿਰ ਉਹਦੇ ਮੰਮੀ ਪਾਪਾ ਨੂੰ ਤੁਸੀਂ ਸ਼ਿਕਾਇਤ ਲਾ ਸਕਦੇ ਹੋ ਵੀ ਮੈਂ ਇਹਦਾ ਹੈ ਨਾ, ਤੁਸੀਂ ਉਹਨੂੰ ਅੰਗਰੇਜ਼ੀ ਚ ਕਹੋ ਵੀ ਆਈ ਡੋਂਟ ਲਾਈਕ।
5: ਹਾਂਜੀ, ਪਰ ਮੈਂ ਉਹ ਕਦੇ ਕਦੇ ਕਹਿੰਦੀ ਹੁੰਦੀ ਬਈ ਸਟਾਪ ਇਟ, ਆਈ ਡੋਂਟ ਲਾਈਕ ਇਟ, ਸਟਾਪ ਫਾਲੋਇੰਗ ਅਸ, ਹਨਾ
0: ਉਹਨੂੰ ਕੋਈ ਅਹੀਂ ਤਾਂ ਦਿਨਾ ਤਾਂ
5: ਮੇਰੇ ਫਰੈਂਡ ਦਾ, ਹਨਾ ਤੇ ਫਿਰ ਇੱਕ ਵਾਰੀ ਨਾ ਅਸੀਂ ਇੱਕ ਛੋਟੀ ਬਾਗ ਦੀ ਟ੍ਰੇਲ ਬਣਾ ਰਹੇ ਸੀ, ਤਾਂ ਵੀ ਜਦੋਂ ਪਾਪਾ ਤੇ ਪਾਪਾ ਮੇਰੇ ਪਾਪਾ ਤੇ ਮੇਰੇ ਫਰੈਂਡ ਦੇ ਪਾਪਾ ਦਿਖਣ ਨਾ ਸਾਨੂੰ ਦੋਨਾਂ ਨੂੰ, ਹਨਾ ਫਿਰ ਉਹ ਟ੍ਰੇਲ ਨੂੰ ਫੋਲੋ ਕਰ ਸਕਦੇ, ਉੱਥੇ ਮੈਂ ਉੱਥੇ ਅਸੀਂ ਹੋਵਾਂਗੇ। ਤੇ ਜਦੋਂ ਅਸੀਂ ਘਰ ਜਾਣਾ ਸੀ ਨਾ,
0: ਹਾਂਜੀ
5: ਉਹ ਜਿਹੜਾ ਜ਼ਾਵੀਅਰ ਸੀਗਾ ਨਾ, ਜਿਹੜਾ ਬੜਾ ਬੈਡ ਵਰਡਸ ਕਹਿੰਦਾ ਹਨਾ, ਉਹਨੇ ਨਾ ਸਾਰੇ ਆਏ ਪਾਪਾ ਪਿੱਛੇ ਦੇਖੀ ਜਾਂਦੇ ਬਈ ਜੇ ਉਹਨੇ ਉਹਨੂੰ ਲਾਈਕ ਖਰਾਬ ਕੀਤਾ ਫਿਰ ਉਹਦੇ ਥੱਪੜ ਮਾਰਨਗੇ, ਤੇ ਫਿਰ ਪਾਪਾ ਨੇ ਦੇਖਿਆ ਨੀ, ਤੇ ਫਿਰ ਪਾਪਾ ਨੇ ਦੇਖਿਆ ਨੀ ਤੇ ਫਿਰ ਉਹਨੇ ਬਸ ਕਰਤਾ।
0: ਓਕੇ ਚਲੋ ਕੋਈ ਨੀ, ਤੁਸੀਂ ਨਾ ਇੱਕ ਵਾਰੀ ਫਿਰ ਉਹਨੂੰ ਨਾ ਪਿਆਰ ਨਾਲ ਉਹਨੂੰ ਕਿਹੋ ਵੀ ਅਸੀਂ ਤੇਰੇ ਨਾਲ ਜਿਹੜੀ ਤੂੰ ਇੱਦਾਂ ਕਰਦਾ ਹੈ ਨਾ, ਤੇ ਅਸੀਂ ਤਾਂ ਕਰਕੇ ਤੇਰੇ ਨਾਲ ਖੇਡਣਾ ਪਸੰਦ ਨਹੀਂ ਕਰਦੇ, ਤੇ ਪਲੀਜ਼ ਤੂੰ ਆਪਣਾ ਬਿਹੇਵੀਅਰ ਠੀਕ ਕਰ ਲੈ, ਤੇ ਨਾਲੇ ਇੱਕ ਵਾਰੀ ਉਹਦੇ ਮੰਮੀ ਪਾਪਾ ਨੂੰ ਵੀ ਕਹਿ ਦਿਓ। ਠੀਕ ਆ, ਫਿਰ ਵੇਖਾਂਗੇ ਕੀ ਕਰਦਾ।
5: ਉਹ ਤਾਂ ਮੈਂ ਕਹਿੰਦੀ ਹੁੰਨੀ।
0: ਹਾਂ ਫਿਰ ਵੇਨ, ਫਿਰ ਉਹ ਤਾਂ ਵੀ ਨਹੀਂ ਠੀਕ ਹੁੰਦਾ
5: ਨਾ।
0: ਉਹ
5: ਥੋੜਾ ਟਾਈਮ ਠੀਕ ਹੁੰਦਾ ਫਿਰ ਵਾਪਸ ਕਰ ਲੱਗ ਜਾਂਦਾ ਜੋ ਅਸੀਂ ਘਰ ਜਾਂਦੇ।
0: ਨਾ ਹੋ ਜਾਊਗਾ ਠੀਕ ਪੁੱਤ।
5: ਬੋਲੀ
0: ਹੈ, ਬੋਲੀ ਸੁਣਾਓ। ਚਲੋ ਉਹਨੂੰ ਨਹੀਂ ਸੁਣਾਉਣੀ, ਸਾਨੂੰ ਸੁਣਾ।
5: ਬਜ਼ਾਰ
0: ਹਾਂਜੀ,
5: ਉਹ ਕਿਹੜੀ ਚੀਜ਼ ਆ ਜੀ ਬੜਾ ਸਾਰਾ ਬੜਾ ਸਾਰੀ ਚੀਜ਼ ਜੋ ਭੱਜ ਦੀ ਉਹ ਬਾਹਰ ਨਿਕਲਣ ਲੱਗ ਜਾਂਦਾ।
0: ਫਿਰ ਦੱਸੋ।
5: ਮੈਂ ਬਣਾਈ ਆ, ਆਪੇ ਬਣਾਉਂਦੀ ਆ ਮੈਂ ਹਾਰ ਹਾਰ।
0: ਅੱਛਾ ਫਿਰ ਦੱਸੋ ਕੀ, ਦੁਬਾਰਾ ਦੱਸੋ।
5: ਹੈਗੀ ਸੀ ਉਹ ਕਿਹੜੀ ਚੀਜ਼ ਜੀ ਬਾਹਲੀ ਜ਼ਿਆਦਾ ਕੋਈ ਚੀਜ਼ ਪੈਂਦੀ ਫਿਰ ਬਾਹਰ ਨਿਕਲਣ ਲੱਗ ਜਾਂਦੀ ਆ।
0: ਅੱਛਾ ਬਾਲੀ ਜਿਆਦੀ ਚੀਜ਼
5: ਲਾਸਟ ਹੋ ਜਾਂਦੀ
0: ਹੈ। ਅੱਛਾ ਕਿਹੜੀ ਚੀਜ਼ ਹੈ ਜਿੱਚ ਬਾਲੀ ਜਿਆਦੀ ਪੈ ਜਾਂਦੀ ਹੈ ਤੇ ਫਿਰ ਉਹ ਲਾਸਟ ਹੋ ਜਾਂਦੀ ਹੈ? ਇਦਾਂ
5: ਹਿੰਟ ਦੇ ਦੋ ਮੈਂ।
0: ਹਾਂ ਹਿੰਟ ਦੇ ਦੋ। ਚਲੋ
5: ਇੱਕ ਰੈੱਡ ਐਂਡ ਔਰੇਂਜ ਜਾਂ ਜੀ ਥੋੜਾ ਯੈਲੋ ਉਹ ਚੀਜ਼ ਜਿਹੜੀ ਬਲਾਸਟ ਹੁੰਦੀ।
0: ਹੂੰ ਤੇ ਉਹ ਆਪਾਂ ਖਾਣੇ ਆ?
5: ਉਹ ਵਲ ਵਲ
0: ਜਸਵਾਲ ਅੰਕਲ ਕਹਿੰਦੇ ਪਕਾਨਾ ਬਲੂਨ।
5: ਬਲੂਨ?
0: ਹਾਂ ਬਲੂਨ ਥੋੜੀ ਆ।
5: ਦੱਸਦਾ?
0: ਹਾਂ ਦੱਸੋ,
5: ਪਹਿਲਾਂ ਇੱਕ ਵਾਰੀ ਦੱਸੋ ਵੀ ਵਟ ਯੂ ਥਿੰਕ, ਕੋਈ ਹੈਲਪ ਨਹੀਂ ਲੈਣੀ, ਯੈਸ ਕਰੋ ਫੇਮਸ ਹੋ ਦੱਸ।
0: ਮੈਨੂੰ ਤੇ ਬਿਲਕੁਲ ਵੀ ਨਹੀਂ ਸਮਝ ਚ ਆਉਣ ਡਿਆ, ਤੇ ਉਹ ਤਾਂ
5: ਗੁਰ ਕਿਹੜਾ ਵੀ ਸੋਡੇ ਮਨ ਚ ਆ ਗਿਆ ਬਸ ਉਹ ਹੀ ਕਹਿ ਦੋ।
0: ਗੁਰਪ੍ਰੀਤ, ਗੁਰਪ੍ਰੀਤ ਆਂਟੀ ਮੈਨੂੰ ਕਹਿੰਦੇ ਆ ਵਲਕਾਨੋ ਕਹਿ ਦੋ।
5: ਯੈਸ
0: ਹੈ,
5: ਯੈਸ ਵਲਕਾਨੋ ਹੈ।
0: ਓਹ ਅੱਛਾ, ਇੰਨਾ ਔਖਾ? ਇੰਨੇ ਔਖੇ ਨਾ ਮੈਨੂੰ ਪੁੱਛਿਆ ਕਰ ਕੁੜੀਏ ਸਵੇਰੇ ਸਵੇਰੇ
5: ਮੈਂ ਵਢਾਈ ਤੁਸੀਂ ਸੋਚੋ ਮੈਂ ਹੈਲਪ ਵੀ ਨਹੀਂ ਲਈ
0: ਪਰ ਮੈਨੂੰ ਇੰਨਾ ਔਖਾ ਨਾ ਪੁੱਛਿਆ ਕਰ ਮੇਰ ਮੈਨੂੰ ਤਾਂ ਨਿੱਕੇ ਨਿੱਕੇ ਜਿਹੇ ਆਉਂਦੇ ਆ ਛੋਟੇ ਛੋਟੇ
5: ਮੈਂ ਕੋਈ ਈਜ਼ੀ ਵਾਲਾ ਬਣਾ
0: ਕੇ ਹਾਂ ਮੈਨੂੰ ਨਿੱਕੇ ਨਿੱਕੇ ਸੌਖੇ ਸੌਖੇ ਜਿਹੇ ਆਉਂਦੇ ਆ ਓਕੇ
5: ਪਹਿਲਾਂ ਮੈਂ ਛੋਟੇ ਛੋਟੇ ਲਓ ਜੇ ਤੁਸੀਂ ਐਵਰੀ ਡੇ ਉਹਨਾਂ ਸਹੀ ਕਰਤਾ ਨਾ ਫਿਰ ਮੈਂ ਹਾਰਡਰ ਕਰੂੰ ਫਿਰ ਤੁਹਾਨੂੰ ਆ ਜਾਣੀ
0: ਹਾਂ ਏਦਾਂ ਠੀਕ ਆ
5: ਮੈਂ ਪਹਿਲਾਂ ਛੋਟਿਆਂ ਨਾਲ ਸਲਾਟ ਕਰੂ ਨੈਕਸਟ ਮੰਡੇ ਤੇ ਫਿਰ ਮੈਂ ਵੱਡੇ ਵੱਡੇ ਵੱਡੇ ਕਰੀ ਜਾਓ ਜੇ ਤੁਸੀਂ ਗੈਸ ਕਰੀ
0: ਹਾਂ ਇਦਾਂ ਇਹ ਠੀਕ ਆ ਇਹ ਠੀਕ ਆ ਥੈਂਕ ਯੂ ਪੁੱਤ
5: ਸਾਡੇ ਕੋਲ ਈਚ ਦੇ 3 ਗੈਸਸ ਹੋਣਗੇ
0: ਚਲੋ ਹਾਂ ਆ ਵੀ ਠੀਕ ਆ
5: ਓਕੇ ਬਾਬਾ ਲੇਟ ਹੋ ਗਏ ਲੇਟ
0: ਥੈਂਕ ਯੂ ਲੇਟ ਲੇਟ ਲੇਟ ਲੇਟ ਥੈਂਕ ਯੂ ਨੈਕਸਟ ਸਾਡੇ
5: ਨਾਲ ਨੈਕਸਟ ਪਰਸਨ
0: ਓਕੇ ਨੈਕਸਟ ਪਰਸਨ ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਕੁਛ ਨੀ ਕੀ ਆਈ ਨੀ ਹਲੇ ਭੈਣ
6: ਅੱਜ ਆਣਾ
0: ਅੱਜ ਆਉਣਾ ਓਕੇ ਕਿੰਨੀਆਂ ਕੁ ਲੜਾਈਆਂ ਇਕੱਠੀਆਂ ਕਰਕੇ ਰੱਖੀਆਂ
6: ਕਿਉਂਕਿ
0: ਵੱਡੀ ਦੀਦੀ ਵਾਕ ਨੀ ਨਾ ਪਸੰਦ ਕਰਦੀ ਤੇ ਤੁਸੀਂ ਹੁਣ ਵਾਕ ਕਰਦੇ ਹੋ
6: ਹਾਂਜੀ
0: ਹੈਨਾ ਉਹ ਕਹਿ ਦਿੰਦੀ ਹੈ ਨਹੀਂ ਮੈਂ ਨਹੀਂ
6: ਵਾਕ ਹਾਂਜੀ ਤੇ ਗੱਡੀ ਅਸੀਂ ਬਲੇਜਰ ਦੇ ਥੱਲੇ ਲਾਤੀ ਸੀ ਤੇ ਫਿਰ ਅੱਗੋਂ ਤੁਰਕੀ ਆ ਕੇ
0: ਅੱਛਾ ਰਾਹ 'ਚ ਹੀ ਲਾਇਓ ਗੱਡੀ
6: ਹਾਂਜੀ
0: ਓਕੇ ਓਕੇ ਤੂੰ ਭੇਜ ਨਾ ਜਾਵੇ ਕਿਤੇ ਮੀਂਹ ਤੇ ਨਹੀਂ ਆਉਂਦਾ
6: ਨਹੀਂ
0: ਓਕੇ ਖਲੋਤੀ ਰਹੋਗੀ ਉੱਥੇ
6: ਹਾਂਜੀ ਤੇ ਫਿਰ ਜਦੋਂ ਮੰਮਾ ਨੇ ਸਾਨੂੰ ਸਕੂਲ ਤੇ ਛੱਡ ਦਿੱਤਾ ਮੰਮਾ ਨੇ ਵਾਕ ਕਰਕੇ ਜਾਣਾ ਗੱਡੀ ਦੇ ਪਿੱਕ ਕਰਕੇ ਤੇ ਫਿਰ ਘਰੇ ਜਾਣਾ
0: ਫਿਰ ਉੱਥੋਂ ਘਰੇ ਚਲ ਜਾਣਾ ਓਕੇ ਓਕੇ ਓਕੇ ਗੁੱਡ ਗੁੱਡ ਗੁੱਡ ਅੱਜ ਤੇ ਫਿਰ ਐਕਸਰਸਾਈਜ਼ ਹੋ ਗਈ ਸਵੇਰੇ ਸਵੇਰੇ
6: ਹਾਂਜੀ
0: ਗੁੱਡ ਕੀ ਸੁਣਾਓਗੇ ਫਿਰ ਐਕਸਰਸਾਈਜ਼ ਕਰਕੇ
6: ਇੱਕ ਬੋਲੀ
0: ਓਕੇ
6: ਤਾਈ ਸਾਡੇ ਨੇ ਫੈਸ਼ਨ ਕਰ ਲਿਆ ਤਾਈ ਸਾਡੇ ਨੇ ਫੈਸ਼ਨ ਕਰ ਕਾਲੀ ਐ ਨੇ ਕਲਾਕੀ ਤਾਈ ਤਾਈ ਤੇ ਹੱਥ ਦਿਕਾ ਕੇ ਜਾਏ ਤਾਈ ਤਾਈ ਤੇ ਹੱਥ ਨਿਕਲ ਤੇ ਜਾਏ
0: ਸਾਰੀ ਤਾਈ ਦੇ ਹੱਥੋਂ ਨਿਕਲ ਗਈ ਬੱਲੇ ਬੱਲੇ ਤਾਈ ਬੱਲੇ ਬੱਲੇ ਤਾਇਆ ਸ਼ਾਵਾ ਸ਼ਾਵਾ
6: ਤਾਈ ਬੱਲੇ ਬੱਲੇ
0: ਨਿਕਲ ਗਈ ਹੱਥੋਂ
6: ਸ਼ਾਵਾ ਸ਼ਾਵਾ
0: ਥੈਂਕ ਯੂ ਤਾਇਆ
6: ਜੀ ਅੱਜ ਆਏ ਨੀ
0: ਹਾਂ ਤਾਇਆ ਜੀ ਉਹ ਠੀਕ ਨੀ ਗੇ ਪੁੱਤੋ ਹਾਂਜੀ ਵੀਰ ਜੀ ਨਾਲ ਗੱਲ
6: ਕਰ ਅੰਕਲ ਜੀ ਤੇ ਕੋਈ ਵੀ ਜੀ
0: ਸਤਿ ਸ੍ਰੀ ਅਕਾਲ ਸਰਦਾਰ ਜੀ
6: ਕੀ ਹਾਲ ਹੈ
0: ਉਹ ਠੀਕ ਆ ਤੁਹਾਡਾ ਕੀ ਹਾਲ ਆ
6: ਮੇਰਾ ਵੀ ਠੀਕ ਹੈ
0: ਅੱਜ ਤੇ ਯਾਰ ਤੁਰਨਾ ਪੈ ਗਿਆ ਇੰਨਾ ਹਾਂ
6: ਅੱਛਾ
0: ਕਿਥੇ ਉਹ ਪਿਛਲੇ ਚੌਂਕ ਚ ਲਾਤੀ ਹਾਂ ਉਹ ਜਿਥੇ ਕਾਲੀ ਜੀ ਸੜਕ ਆ ਕਿੰਨਾ ਚਿਰ ਲੱਗਣਾ ਤੁਹਾਨੂੰ ਪਹੁੰਚਦੇ
6: ਲੱਗਦਾ 3 ਮਿੰਟਸ
0: ਅੱਛਾ 3 ਮਿੰਟ ਹਲੇ ਵਾਕ ਕਰਨੀ ਤੁਸੀਂ ਗੁੱਡ ਗੁੱਡ ਅੱਜ ਤੇ ਫਿਰ ਸੋਹਣੀ ਐਕਸਰਸਾਈਜ਼ ਹੋ ਗਈ ਕੇ
6: ਹਾਂਜੀ
0: ਓਕੇ ਤੇ ਕੀ ਸੁਣਾਓਗੇ ਅੱਜ
6: ਇੱਕ ਬੁਜਾਲਟ
0: ਹਾਂਜੀ
6: ਨਿੱਕਾ ਜਿਹਾ ਕੱਕ ਅੱਛੀ
0: ਨਿੱਕਾ ਜਿਹਾ ਭਾਈ
6: ਨਹੀਂ ਮੈਨੂੰ ਪਤਾ ਨਹੀਂ ਨਿੱਕਾ ਨਿੱਕਾ ਜਿਹਾ ਕਾਕਾ ਘਰ ਦਾ ਰਾਖਾ।
0: ਅੱਛਾ ਨਿੱਕਾ ਜਿਹਾ ਕਾਕਾ ਘਰ ਦਾ ਰਾਖਾ, ਉਹ ਸਰਦਾਰ ਜੀ ਆ ਉਹ ਤੇ।
6: ਹਾਂਜੀ
0: ਯੈਸ,
6: ਡੈਡਾ ਵੀ ਹੈਗੇ।
0: ਹਾਂ ਡੈਡਾ ਵੀ ਆ ਗਏ, ਡੈਡਾ ਵੀ, ਡੈਡਾ ਤੇ ਵੱਡਾ ਜਿਹਾ ਕਾਕਾ ਹੋ ਗਿਆ ਨਾ।
6: ਡੈਡਾ ਬ੍ਰਿਸਬਨ ਗਏ।
0: ਅੱਛਾ ਬ੍ਰਿਸਬਨ ਗਏ ਆ, ਓਕੇ ਓਕੇ।
6: ਬਲੇ ਗਰਮੀ ਹੈ।
0: ਅੱਛਾ ਬੜੀ ਗਰਮੀ ਹੈ। ਓਹੋ
6: ਹਾਂਜੀ।
0: ਓਹੋ ਡੈਡੀ ਨੂੰ ਕਹਿਣਾ ਹੈ ਗਰਮੀ ਲੈ ਆਉਂਦੇ।
6: ਹਾਂਜੀ
0: ਹੈਂ, ਲਿਆਉਣਗੇ? ਉਹ ਤਾਂ ਕਹਿ ਲੈ ਹੀ ਆਉਂਦੇ ਆ।
6: ਸਰਦਾਰ ਜੀ ਅਮ ਨੇ ਅਮ ਜਿੰਦਾ ਪਾਨ ਕੀਤਾ।
0: ਕੀ ਕੀਤਾ
6: ਸਰਦਾਰ ਜੀ ਨੇ? ਜਿੰਦਾ ਪਾਨ ਕਿਹਾ।
0: ਅੱਛਾ ਜਿੰਦਾਬਾਦ ਕਿਹਾ।
6: ਹਾਂਜੀ।
0: ਅੱਛਾ
6: ਸਰਦਾਰ ਜੀ ਬੱਲੇ ਬੱਲੇ, ਸਰਦਾਰ ਜੀ ਸ਼ਾਬ ਸ਼ਾਬ, ਸਰਦਾਰ ਜੀ ਜਿੰਦਾਬਾਦ ਤੇਰੇ। ਹਾਂਜੀ ਜਿੰਦਾਬਾਦ।
0: ਅੱਛਾ ਸਰਦਾਰ ਜੀ ਨੇ, ਸਰਦਾਰ ਜੀ ਨੇ ਜਿੰਦਾ ਕਹਿਣਾ ਹੀ ਕਹਿ ਰਹੇ ਹੋ
6: ਜੀ? ਜਿੰਦਾਬਾਦ।
0: ਟ੍ਰੈਫਿਕ ਦਾ ਕੀ ਹਾਲ ਹੈ ਅੱਜ?
6: ਅਮ ਠੀਕ ਹੈ।
0: ਹੈ ਟ੍ਰੈਫਿਕ ਦੀ ਨਹੀਂ ਕੋਈ ਅਪਡੇਟ ਆਈ ਅੱਜ?
6: ਨਹੀਂ।
0: ਲੈ
6: ਸਿਡਨੀ ਤੇ ਤਿੰਨ ਟਰੱਕ ਖਰਾਬ ਨੇ।
0: ਓਏ ਹੋ ਯਾਰ, ਸਿਡਨੀ ਕਿਉਂ ਇੰਨੇ ਟਰੱਕ ਖਰਾਬ ਹੁੰਦੇ ਆ?
6: ਮੈਨੂੰ ਪਤਾ ਨਹੀਂ
0: ਯਾਰ, ਪਤਾ ਕਰੋ ਹਾਂ
6: ਤੁਸੀਂ। ਜਾਲੀ ਲੋਕ ਨੇ ਬਿਕੋਜ਼ ਸਰਵਿਸ ਨਹੀਂ ਕਰਾਉਂਦੇ।
0: ਉਹਨਾਂ ਕੁੱਟਣਾ ਹੀ ਤੈਨੂੰ ਫੜ ਕੇ। ਉਹਨਾਂ ਤੈਨੂੰ ਕੁੱਟਣਾ ਹੀ ਫੜ ਕੇ।
6: ਹਾਂਜੀ ਪੈਸੇ ਬਚਾਉਣੇ।
0: ਹਾਂ ਸਹੀ ਗੱਲ ਹੈ ਯਾਰ, ਪੈਸੇ ਬਚਾਉਣੇ ਨਾ, ਜਦੋਂ ਮਰਜ਼ੀ ਖਰਾਬ ਹੋ ਜਾਂਦੇ ਫਿਰ। ਥੈਂਕ ਯੂ ਸਰਦਾਰ ਜੀ।
6: ਥੈਂਕ ਯੂ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਸਰਦਾਰ ਜੀ, ਥੈਂਕ ਯੂ ਸਰਦਾਰ ਜੀ। ਅਤੇ ਨੈਕਸਟ ਸਾਡੇ ਨਾਲ ਹਨ ਨਿੱਕੇ ਸਰਦਾਰ ਜੀ, ਸੁਖਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ। ਉਹ ਹੈਲੋ, ਉਹ ਗੈਬ ਹੀ ਹੋ ਗਏ, ਉਹ ਲੁੱਕ ਗਏ, ਉਹ ਕਿੱਥੇ ਚਲ ਗਏ? ਉਹ ਆਵਾਜ਼ ਹੀ ਨਹੀਂ ਦਿੰਦੇ, ਉਹ ਬੋਲਦੇ ਨਹੀਂ। ਉਹ ਬਰਥਡੇ ਬੋਏ ਕਿੱਥੇ ਗਿਆ?
6: ਇੱਥੇ।
0: ਫਿਰ ਬੋਲਦਾ ਕਿਉਂ ਨਹੀਂ ਹੈ? ਮੈਨੂੰ ਲੱਗਦਾ ਹਾਂਜੀ
6: ਸਕੂਲ ਗਏ।
0: ਅੱਛਾ ਸਕੂਲ ਗਏ ਹੋ ਅੱਜ?
6: ਵੀਰ ਨੂੰ ਛੱਡਣ।
0: ਅੱਛਾ ਵੀਰ ਜੀ ਨੂੰ ਛੱਡਣ, ਓਕੇ ਓਕੇ ਓਕੇ। ਤੁਹਾਡੀ ਤੇ ਛੁੱਟੀ ਅੱਜ ਹੈ?
6: ਨਹੀਂ।
0: ਹੂੰ, ਜਾਣਾ ਤੁਸੀਂ ਵੀ?
6: ਹਾਂਜੀ।
0: ਓਕੇ ਗੁੱਡ।
6: ਫਾਇਦੇਮਾਨ ਵਾਲਾ ਅਚੀਚੇ ਪਾਇਆ, ਇੰਨੀ ਵੱਡੀ ਆ।
0: ਅੱਛਾ ਫਿਰ
6: ਬੈਟਰ
0: ਬੈਟਰ ਆ ਗਏ ਫਿਰ? ਕੁਛ ਵੀ ਨਹੀਂ ਕਿ ਫਿਰ, ਥੈਂਕ ਯੂ ਆ ਗਏ ਫਿਰ। ਕੀ ਸੁਣਾਓਗੇ ਫਿਰ? ਨਿੱਕਾ ਜਿਹਾ ਕਾਕਾ ਤੇ ਘਰ ਦਾ ਰਾਖਾ। ਓਕੇ ਇਹ ਤੇ ਯਾਰ ਹੁਣੇ ਸਰਦਾਰ ਜੀ ਵੀ ਸੁਣਾ ਕੇ ਗਏ ਸੀ। ਉਹਨਾਂ ਦੇ ਉਹਨਾਂ ਦਾ ਤੇ ਬੁਝਾਰਤ, ਉਹਨਾਂ ਦਾ ਆਂਸਰ ਹੈਗਾ ਸੀ ਸਰਦਾਰ ਜੀ, ਤੇ ਤੁਹਾਡਾ ਹੈਗਾ ਵਾ ਸੁਖਨ। ਸੁਖਨ ਰਾਖੀ ਕਰਦਾ ਘਰ ਦੀ? ਉਹ ਵੱਡਾ ਹੋ ਗਿਆ ਵਾ,
6: ਹਾਰ ਗਏ
0: ਹੈ? ਹਾਂ ਉਹ ਹਾਰ ਗਏ ਯਾਰ, ਹਾਰ ਗਏ। ਓ ਅੱਛਾ, ਲੋਕ ਦੀ ਗੱਲ ਕਰਦੇ ਤੁਸੀਂ?
6: ਸਾਹਿਬ
0: ਨੇ ਵੀ ਸੁਣਾਉਣਾ ਵਾ। ਓਕੇ ਲਿਆਓ ਫਿਰ, ਸਾਹਿਬ ਕੋ ਵੀ ਸੁਣ ਲੈਣੇ।
7: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਹੈ?
7: ਵਧੀਆ, ਤੁਹਾਡਾ ਕੀ ਹੈ?
0: ਮੇਰਾ ਵੀ ਠੀਕ ਹੈ ਪੁੱਤੂ, ਥੈਂਕ ਯੂ। ਪਹੁੰਚ ਗਏ ਸਕੂਲ?
7: ਹਾਂਜੀ।
0: ਓਕੇ ਕਿੰਨੇ ਵਜੇ ਲੱਗਣਾ?
7: 9 ਵਜੇ।
0: ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ?
7: ਦੂਜਾ ਦੇ ਤੇ।
0: ਓਕੇ ਕਿਹੜੀ?
7: ਪੈਰਾਂ ਨਾਲ ਚਲਾਈ ਜਾ, ਸਿੰਘਾਂ ਨੂੰ ਹੱਥ ਪਾਈ ਜਾ,
0: ਪੈਰਾਂ ਨਾਲ ਚਲਾਈ ਜਾ ਤੇ ਸਿੰਘਾਂ ਨੂੰ ਹੱਥ ਪਾਈ ਜਾ।
7: ਹਾਂਜੀ।
0: ਓਕੇ, ਤੁਸੀਂ ਚਲਾਉਂਦੇ ਹੁੰਦੇ ਹੋ?
7: ਹਾਂਜੀ।
0: ਓਕੇ, ਕੌਣ ਤੇਜ ਭਜਾਉਂਦਾ ਵਾ? ਹੈਂ?
7: ਸੁਖਮੀ।
0: ਸੁਖਮੀ ਚਲਾਉਂਦਾ ਵਾ? ਓਹੀ। ਤੇ ਤੇਜ ਕੌਣ ਭਜਾਉਂਦਾ, ਜ਼ਿਆਦਾ ਸਪੀਡ ਕਿਹਦੀ ਆ?
7: ਮੇਰੀ।
0: ਹੈਂ? ਤੇ ਸੁਖਨ, ਸੁਖਨ ਨਹੀਂ ਭਜਾਉਂਦਾ? ਇਹਨੂੰ ਬਰਥਡੇ ਤੇ ਫਿਰ ਨਵਾਂ ਮਿਲਿਆ ਭਲਾ? ਅੱਛਾ, ਪਹਿਲਾਂ ਤਾਂ ਹੈਗਾ ਇਹ। ਓਕੇ, ਖਰਾਬ ਤੇ ਨੀ ਕਰਦਾ ਹੁੰਦਾ? ਟੁੱਟ ਗਿਆ। ਅੱਛਾ, ਅੱਛਾ, ਇਹ ਧਿਆਨ ਨੀ ਰੱਖਦਾ ਹਨਾ? ਓਕੇ ਓਕੇ ਓਕੇ, ਬਰਥਡੇ ਵਧੀਆ ਵਧੀਆ ਹੋ ਗਿਆ ਫਿਰ? ਹੈਪੀ ਹੀ?
7: ਹਾਂਜੀ,
0: ਹੈਪੀ ਹੋ ਗਿਆ ਬਰਥਡੇ ਤੇ?
7: ਹਾਂਜੀ।
0: ਚਲੋ ਠੀਕ ਆ, ਥੈਂਕ ਯੂ, ਥੈਂਕ ਯੂ ਡਡਵਾਲ ਬ੍ਰਦਰਸ, ਥੈਂਕ ਯੂ ਸੁਖਮ, ਥੈਂਕ ਯੂ ਸਾਹਿਬ, ਥੈਂਕ ਯੂ, ਬਾਏ ਬਾਏ। ਪੁੱਤੋ ਹੱਸਦੇ ਖੇਡਦੇ ਰਹੋ, ਸੋਹਣਾ ਸੋਹਣਾ ਤੁਹਾਡਾ ਦਿਨ ਲੰਘੇ, ਸੋਹਣੀਆਂ ਸੋਹਣੀਆਂ ਪੜ੍ਹਾਈਆਂ ਕਰੋ, ਸੋਹਣਾ ਸੋਹਣਾ ਸਿੱਖ ਕੇ ਕਰੋ।

0: ਜਨਮਦਿਨ ਆ, ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਵਧਾਈਆਂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਮਾਮੇ ਨੂੰ ਵੀ ਅਤੇ ਸਿਮਰਨਜੀਤ ਸਿੰਘ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਬੇਟਲੀ ਬੈਠਿਆਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਦੇਵੇ, ਤਰੱਕੀਆਂ ਬਖਸ਼ੇ। ਬਹੁਤ ਬਹੁਤ ਵਧਾਈਆਂ, ਇਹ ਵਰਾ ਤੁਹਾਡੇ ਲਈ ਯਾਦਗਾਰੀ ਹੋਣੇ ਬੜੇ। ਹੈਪੀ ਬਰਥਡੇ ਟੂ ਯੂ। ਪਰਥ ਤੋਂ ਗੁੱਡ ਮੋਰਨਿੰਗ ਦੀਆਂ ਸਾਂਝਾਂ ਇੱਧਰ ਭਾਈ ਸਾਰਿਆਂ ਦੇ ਲਈ ਜੋਸ਼ੀ ਸਾਹਿਬ ਵੀ ਪਾਉਂਦੇ ਨੇ, ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਰੇਟ ਆ, ਯਾਨੀ ਕਿ ਰੇਟ $5 ਖਿਸਕਿਆ ਇੱਕ ਦਿਨ ਦੇ ਵਿੱਚ, ਯਾਨੀ ਕਿ ਘਟਿਆ ਜੇ। ਲੈ ਲਓ ਲੈ ਲਓ ਲੈ ਲਓ। ਜਤਿੰਦਰ ਨੰਦਾ ਜੀ ਕਲਕਾਲੋਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਕਰਮ ਜੀ, ਸਤਿ ਸ਼੍ਰੀ ਅਕਾਲ ਰਾਕੇਸ਼ ਕੁਮਾਰ ਜੀ ਕਹਿੰਦੇ ਕਿ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਵਧੀਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਪਰਮਜੋਤ ਸਿੰਘ ਜੀ, ਬਹੁਤ ਮਿਹਰਬਾਨੀ ਸੁਖਵਿੰਦਰ ਭੈਣ ਜੀ, ਅਮਨ ਸੋਹਤਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਕਹਿੰਦੇ ਨੇ ਕਿ ਆਹ, ਅੱਛਾ ਕੀ ਆ, ਓਕੇ ਸੋਰੀ, ਮੈਂ ਪਹਿਲਾਂ ਮੈਸੇਜ ਕਰ ਲਵਾਂ ਤੁਹਾਡਾ। ਕਹਿੰਦੇ ਕਿ ਆਹ ਬਹੁਤ ਨਾਈਸ ਜਿਹਾ ਸੀ ਜਦੋਂ ਤੁਸੀਂ ਰੇਡੀਓ ਹਾਂਜੀ ਥੈਰੇਪੀ ਮਿਊਜ਼ਿਕ ਲਾਇਆ ਸੀ ਬਿਟਵੀਨ ਵਨ ਕਾਲਰ ਟੂ ਅਨਦਰ ਕਾਲ, ਤਾਂ ਦਿਆ ਕਰੋ 2-3 ਸਕਿੰਟ ਸਾਊਂਡ, ਵੈਰੀ ਪ੍ਰੋਫੈਸ਼ਨਲ। ਠੀਕ ਹੈ ਜੀ, ਧੰਨਵਾਦ ਤੁਹਾਡਾ ਇਸ ਫੀਡਬੈਕ ਦੇ ਲਈ। ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ, ਅਤੇ ਥੈਂਕ ਯੂ। ਅਤੇ ਇਹਨਾਂ ਨੇ ਓਕੇ, ਥੈਂਕ ਯੂ ਜੈਜ਼ਲੀਨ ਨੇ ਬਣਾਈਆਂ, ਓਕੇ ਵਾਹ, ਵੈਰੀ ਨਾਈਸ ਪੁੱਤ, ਥੈਂਕ ਯੂ, ਤੁਸੀਂ ਤਾਂ ਕਮਾਲ ਹੀ ਕਰ ਛੱਡਿਆ, ਅਤੇ ਵੈਰੀ ਨਾਈਸ, ਮੈਂ ਇਹ ਜ਼ਰੂਰ ਮੈਂ ਸ਼ੇਅਰ ਕਰੂੰਗਾ, ਤੁਸੀਂ ਤਾਂ ਬਹੁਤ ਸੋਹਣੀ ਬਣਾਈ ਆ ਪੇਂਟਿੰਗ, ਵੈਰੀ ਨਾਈਸ, ਥੈਂਕ ਯੂ। ਅਤੇ ਮਾਨ ਸਾਹਿਬ ਬਾਕੀਆਂ ਨੂੰ ਵੀ ਵਿਖਾਉਂਦੇ ਹਾਂ ਵੀ ਆਪਾਂ ਕੀ ਬਣਾਇਆ ਵਾ ਕੁੜੀ ਨੇ, ਤੁਸੀਂ ਵੀ ਵੇਖਿਓ ਵੀ ਕਿੱਡੀ ਸੋਹਣੀ ਕਲਾਕਾਰੀ ਕੀਤੀ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ 'ਚ। ਮਾਨ ਸਾਹਿਬ ਧੰਨਵਾਦ ਤੁਹਾਡਾ, ਇਕਬਾਲ ਸੈਣੀ ਜੀ ਧੰਨਵਾਦ, ਜਤਿੰਦਰ ਪਾਲ ਸਿੰਘ ਜੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ, ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ।

ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.in।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
2: on roads honors campaign sirf seemit samay layi hun nava BYD car le aao shandar drive away offers de naal BYD C-Line 7 premium sirf $54,990 BYD C-Line 8 dynamic FWD sirf $56,990 te BYD Shark 6 premium sirf $57,900 ek khas offer 1 august to 30 september 2026 tak order karan walyan layi hai delivery 31 october 2026 tak ho jankari layi aaj hi BYD Caroline Springs naal sampark karo and mention radio hanji BYD on roads on us conditions apply
3: wow teri sabzi di khushbu ate taste vich kuch ta kamal hai mainu vi dass de secret
4: amrit ek kamal hai gold leaf dairy de pure new zealand ghee da new zealand vich free range grass fed gaawan de dudh to taiyar na ta is vich oil na hi koi color hormones ya antibiotics bilkul pure hai ki plastic de dabbyan ch nahi balki glass container ch pack hunda hai
3: tusi vi ajj hi buy karo gold leaf da pure new zealand ghee apne nede de indian grocery store to visit goldleafdairy.com
5: ਆ ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ ਹਾਂਜੀ

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 2 ਸਤੰਬਰ ਤੇ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਨਿਊਜ਼ ਬੁਲੇਟਿਨ ਦੇ ਇਸ ਪ੍ਰੋਗਰਾਮ ਦੇ ਵਿੱਚ, ਨਿਊਜ਼ ਰੂਮ ਦੇ ਵਿੱਚ। ਔਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ।
1: ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੀ ਸਾਂਝ ਜੇ ਪਾਉਂਦੇ ਹਾਂ ਤਾਂ ਕੈਨੇਡਾ ਤੋਂ ਪਹਿਲੀ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬੇਸ਼ੱਕ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਮੌਜੂਦਾ ਲੇਬਰ ਸਰਕਾਰ ਬਾਈ ਇਲੈਕਸ਼ਨਸ ਨਹੀਂ ਜਿੱਤ ਪਾ ਰਹੀ, ਚਾਹੇ ਉਹ ਫਰੈਰਰ ਦੀ ਸੀਟ ਹੋਵੇ ਚਾਹੇ ਸੀਕ੍ਰੇਟ ਹਾਰਬਰ ਦੀ। ਪਰ ਕੈਨੇਡਾ ਦੇ ਵਿੱਚ 3 ਖਾਲੀ ਪਈਆਂ ਸੰਸਦੀ ਸੀਟਾਂ ਦੇ ਲਈ ਜਿਹੜੇ ਬਾਈ ਇਲੈਕਸ਼ਨ ਹੋਏ, ਉਸ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੇ 3 ਸੀਟਾਂ ਦੇ ਉੱਤੇ 50 ਫੇਰ ਜਿੱਤ ਹਾਸਲ ਕੀਤੀ ਹੈ। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ ਦੇ ਵਿੱਚ ਵੀ ਸੰਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਕਰ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕ ਦੇ ਕੋਲ 22, ਐਨਡੀਪੀ ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ। ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਟਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਆ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ। ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ, ਸਿੱਧੂ ਮੂਸੇਵਾਲਾ ਜਿਸਨੂੰ ਆਪਣਾ ਆਈਡਲ ਮੰਨਦਾ ਸੀ ਟਿਊਪੈਕ ਸ਼ੁਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਵਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟਿਊਪੈਕ ਸ਼ੂਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੋਪ ਦੀ ਦੁਨੀਆਂ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਜੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੇਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆਂ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਇਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ 1 ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ 1 ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆਂ ਨੇ ਝੱਲਿਆ। ਪਰ ਪਿਛਲੇ 1 ਮਹੀਨੇ ਦੇ ਵਿੱਚ ਨਾ ਤਾਂ ਇਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਔਰ ਇਸ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆਂ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਇਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਈਰਾਨ ਵੀ ਤੁਰੰਤ ਜਵਾਬ ਦੇਗਾ ਔਰ ਈਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਈਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਈਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਈਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ ਤੇ ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ ਉਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਗਿਆ ਰਿਹਾ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮਿਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸਦੀ ਹੈ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ, ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ 'ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ। ਉਹਨਾਂ ਨੇ ਬੇਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ। ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਹੀ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਹੀ ਨੇਪਾਲ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ SCO ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਜਾਈ ਹੁੰਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ संसाधन जिहड़े ने साडे समझौतियां दा इक अहम हिस्सा ने और सांझे जल संसाधना दे उत्ते कौमांतरी कमिटमेंट्स हुंदियां ने। इह सियासी मामले नहीं ने कि जदों चाहे उहनां नूं नजरअंदाज कर दवो। शहबाज शरीफ ने खेतरी पद्धर दे उत्ते अतवाद दे खिलाफ सहयोग नूं मजबूत करन ते पाकिस्तान दी भूमिका दा जिक्र भी किया। कहा कि पाकिस्तान शांतिपूर्ण स्थिर ते एक टिकाऊ अफगानिस्तान दी उम्मीद रखदा है। हालांकि शहबाज शरीफ ने अगे भी कहा कि जदों तक अतवादी अफगानिस्तान दी जमीन दा इस्तेमाल करके पाकिस्तान दे वल आउंदे रहणगे, निर्दोष पाकिस्तानियां दे कतल करदे रहणगे, खून बहांदे रहणगे, उदों तक साडी पहुंच भी स्थाई शांति तो काफी दूर ही रहेगी। ਉਥੇ ਨੇਪਾਲ ਹੜਾਂ ਦੇ ਵਿੱਚ ਹੁਣ 1000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੁੱਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਣੇ ਲਗਭਗ 4000 ਲੋਕ ਹਾਲੇ ਵੀ ਲਾਪਤਾ ਨੇ, ਪਰ 12000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚੱਟਾਨਾਂ ਦੇ ਖਿਸਕਣ ਤੇ ਢਿੱਗਾਂ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਬੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ। ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖ਼ਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੋਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲ ਪਰਾਸੀ ਪੂਰਬ ਦੇ ਵਿੱਚ ਵੀ 216 ਲਾਸ਼ਾਂ ਹਾਸਲ ਹੋਈਆਂ ਨੇ। ਨਵਲ ਪਰਾਸੀ ਪੱਛਮ ਦੇ ਵਿੱਚ 170, ਨੂਵਾਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ। ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਨੇਪਾਲ ਦੇ ਚਿਲਮੇ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ DNA ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ SCO ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। SCO ਸਮਿਟ ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ। ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ ਐਫ ਆਈ ਆਰ ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ ਐਫ ਆਈ ਆਰ ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ ਚ ਕਾਂਗਰਸ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ ਸੀਜੇਪੀ ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜਿਹੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ, ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫਿਰ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ, ਨੋਇਡਾ ਐਕਸਪ੍ਰੈਸ ਵੇ, ਦਿੱਲੀ ਦਾ ਰਿੰਗ ਰੋਡ, ਬਾਰਡਰ ਸਭ ਪਾਰ ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਿਆ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ, ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ, ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ? ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਕੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿੱਤਿਆਨਾਥ ਦੇ ਅਧੀਨ ਆਉਂਦੀ ਯੂਪੀ ਪੁਲਿਸ ਜਵਾਬਦੇਹੀ ਤੈਅ ਕਰੇਗੀ? ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦਿਨ ਆ ਚਾ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸ ਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ ਡੇਅਰਨੈਸ ਅਲਾਉਂਸ ਕਹਿ ਲਿਆ ਜਾਂਦਾ ਹੈ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉਹ ਹੋਰ ਨੇ ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ ਉਹ ਇਸ ਵਕਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। 1 ਨੇਪਾਲ ਦੇ ਵਿੱਚ ਹੈ, 1 ਤਿੱਬਤ ਦੇ ਵਿੱਚ ਹੈ ਤੇ ਚੀਨ ਦੇ ਵਿੱਚ ਵੀ 1 ਨਾਗਰਿਕ ਮੌਜੂਦ ਹੈ ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ ਯਾਨੀ ਕਿ ਉੱਥੇ ਮੌਜੂਦ ਨਹੀਂ ਨੇ ਪਰ ਉਹ ਸੁਰੱਖਿਅਤ ਜਿਹੜਾ ਡੀਫੈਟ ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਦੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ। ਇਸ ਤੋਂ ਇਲਾਵਾ ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-63-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਸ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗੀਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਂਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਂਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ। ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਜੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ ਇੱਕ ਬਰਾਬਰ ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਦੇ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ ਦੂਸਰੇ ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਂਸਨ ਤੀਸਰੇ ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ, ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੇ ਹੈ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ, ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ, ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਵਧਣ ਦੇ ਆਸਾਰ ਨੇ, ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੀਕ ਜਿਹੜਾ ਕਿ ਪਿਛਲੇ ਸਾਲ ਦੇਖਿਆ ਗਿਆ ਸੀ ਉਸ ਦੇ ਨਾਲੋਂ 4% ਕੀਮਤਾਂ ਥੱਲੇ ਗਈਆਂ ਨੇ, ਪਰ ਅਲੱਗ ਅਲੱਗ ਸ਼ਹਿਰਾਂ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ ਅਲੱਗ ਅਲੱਗ ਥੱਲੇ ਗਈਆਂ ਹੋ ਸਕਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਸਿਡਨੀ ਮੈਲਬਰਨ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ 12-13% ਤੱਕ ਥੱਲੇ ਗਈਆਂ ਨੇ, ਮਾਫ ਕਰਨਾ ਸਿਡਨੀ ਦੇ ਵਿੱਚ, ਮੈਲਬਰਨ ਦੇ ਵਿੱਚ 8% ਤੱਕ ਥੱਲੇ ਗਈਆਂ ਨੇ। ਬ੍ਰਿਸਬੇਨ, ਪਰਥ ਤੇ ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4-8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ, ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ, ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ। ਮੈਲਬਰਨ ਚ 6.8% ਦੀ, ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ 1., -1.6% ਦੀ ਗਿਰਾਵਟ, ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ, ਇਹ ਤਿੰਨ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 605 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਸਾਲ ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਸਾਲ ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੇਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲਸਨ ਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਸਾਲ ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ। ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ ਗਿਆ ਹੈ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕਿਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ ਉਹਨਾਂ। ਵੈਸੇ ਉਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ ਉਹ ਵੀ ਸੂਬੇ ਦੀ ਵਿੱਚ ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ ਤਾਂ ਉਹ ਲੈ ਕੇ ਆਣਗੇ, ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ। ਲਗਭਗ $1.7 ਬਿਲੀਅਨ ਦਾ ਨਿਵੇਸ਼ ਕੀਤਾ ਜਾਏਗਾ ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨਸ ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ, ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ, ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ, ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ। ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ, ਸੀਟਾਂ ਦੀ ਗਿਣਤੀ ਵਧਾਈ ਜਾਏਗੀ। ਐਚੂਕਾ ਤੇ ਬੈਂਡੀਗੋ ਮਿਆਨ ਵੀ ਟ੍ਰੇਨਾਂ ਦੀ ਗਿਣਤੀ ਜਿਹੜੀ ਉਹ ਵਧਾਈ ਜਾਏਗੀ। ਉੱਥੇ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਵਾਅਦਾ ਕੀਤਾ ਗਿਆ, ਉਧਰ ਦੂਸਰੇ ਪਾਸੇ ਲੇਬਰ ਪਾਰਟੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਆਖਰੀ ਵੇਲਿਆਂ ਦੇ ਵਿੱਚ। ਰੇਲ ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ, ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ $352 million ਇਨਵੈਸਟ ਕੀਤੇ ਜਾਣਗੇ, ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ 2026-30 ਦੇ ਪਾਲਿਸੀ ਡਾਕੂਮੈਂਟ ਚ, ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ, ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ। 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ। ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ੇਸ਼ਨ ਜਿਹੜਾ ਉਹ ਕੀਤਾ ਜਾਏਗਾ, ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ। $440 million ਤਾਂ ਮੂਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ, ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨੀ ਕਦੋਂ ਤੱਕ ਬਣ ਕੇ ਸਿਰੇ ਚੜੇਗਾ, ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ, ਯਾਨੀ ਢੋਆ ਢੋਆਈ ਦਾ ਜਿਹੜਾ ਨੈਟਵਰਕ ਹੈ, ਰੇਲ ਨੈਟਵਰਕ ਹੈ, ਉਸ ਦਾ ਵਿਸਤਾਰ ਕੀਤਾ ਜਾਏਗਾ ਔਰ ਤਾਂ ਕਿ ਜਿਹੜਾ ਢੋਆ ਢੋਆਈ ਦਾ ਸਮਾਨ ਹੈ ਉਸਦੀ ਗਿਣਤੀ ਵਧਾਈ ਜਾ ਸਕੇ। ਇੱਕ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਪੈਸੇਂਜਰਸ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ, ਦੂਸਰੇ ਪਾਸੇ ਲੇਬਰ ਸਰਕਾਰ ਇਸ ਤੋਂ ਉਲਟ ਖੇਤਰੀ ਇਲਾਕਿਆਂ ਦੇ ਵਿੱਚ ਢੋਆ ਢੁਆਈ ਦੇ ਸਮਾਨ ਦੇ ਲਈ ਟ੍ਰੇਨਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇੱਕ ਖਬਰ, ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰ ਦੇ ਹੋ ਰਹੇ ਧੜਾਧੜ ਨਿਰਮਾਣ ਤੇ ਉਹਨਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ। ਲਗਭਗ 1 ਲੱਖ ਆਸਟ੍ਰੇਲੀਅਨ ਲੋਕ ਐਸੇ ਹੈਗੇ ਨੇ ਜਿਹੜੇ ਇਹਨਾਂ ਹਾਈਪਰ ਸਕੇਲ ਡੇਟਾ ਸੈਂਟਰ ਦੇ ਖਿਲਾਫ ਆਪਣਾ ਇਤਰਾਜ਼ ਸਰਕਾਰਾਂ ਤੱਕ ਦਰਜ ਕਰਵਾ ਰਹੇ ਨੇ। ਤੁਸੀਂ ਕਿੰਨੀਆਂ ਕੁ ਪਟੀਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਤੁਸੀਂ ਇਹਨਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਇਹ ਸੁਨੇਹੇ ਭੇਜ ਸਕਦੇ ਹੋ। ਪਰ ਆਸਟ੍ਰੇਲੀਆ ਜਿਹੜਾ ਕਿ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੱਬ ਬਣਨਾ ਚਾਹੁੰਦਾ ਹੈ, ਮੌਜੂਦਾ ਸਰਕਾਰ ਦੀ ਰਣਨੀਤੀਆਂ ਇਹ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੇਟਾ ਸੈਂਟਰਸ ਖੋਲ ਦਿੱਤੇ ਜਾਣ। 36 ਐਸੀਆਂ ਪਟੀਸ਼ਨਾਂ ਇਸ ਵਕਤ change.org ਤੇ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਡੇਟਾ ਸੈਂਟਰਸ ਦੀ ਤਰਫ ਤੋਂ ਰਿਨਿਊਬਲ ਐਨਰਜੀ ਦੇ ਸੋਰਸਿਸ ਦਾ ਇਸਤੇਮਾਲ ਕੀਤਾ ਜਾਣਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਡੇਟਾ ਸੈਂਟਰਸ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਉਸਦੀ ਖਪਤ ਕਰਦੇ ਨੇ, ਬਲਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਸਾਲ 2036 ਤੱਕ NSW ਤੇ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ, ਜਿੰਨੇ ਵੀ ਵਪਾਰਕ ਅਦਾਰੇ ਜਿੰਨੀ ਬਿਜਲੀ ਕੰਜ਼ਿਊਮ ਅੱਜ ਦੀ ਤਰੀਕ ਦੇ ਵਿੱਚ ਕਰ ਰਹੇ ਨੇ, 2036 ਤੱਕ ਡੇਟਾ ਸੈਂਟਰਸ ਇੰਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉਦੋਂ ਤੱਕ ਡੇਟਾ ਸੈਂਟਰਸ ਦੀ ਗਿਣਤੀ ਵੀ ਵੱਧ ਜਾਏਗੀ, ਪਰ ਇੱਕ ਸਭ ਤੋਂ ਵੱਡੀ ਪਟੀਸ਼ਨ ਤਾਂ 23,000 ਸਿਗਨੇਚਰ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ ਨੂੰ 16 ਸਾਲ ਦੀ ਇੱਕ ਛੋਟੀ ਲੜਕੀ ਬੇਲਾ ਮਾਰਕ, ਜਿਹੜੀ ਕਿ ਹਾਈ ਸਕੂਲ ਦੀ ਸਟੂਡੈਂਟ ਹੈ ਸਿਡਨੀ ਦੇ ਪਿੰਬਲ ਸਬਰਬ ਦੀ, ਉਸਨੇ ਪ੍ਰਾਈਮ ਮਿਨਿਸਟਰ ਦੇ ਨੂੰ ਐਡਰੈਸ ਕਰਕੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਹੁਣ ਤੱਕ 23,000 ਦੇ ਕਰੀਬ ਜਾਗਰੂਕ ਆਸਟ੍ਰੇਲੀਅਨ ਲੋਕ ਜਿਹੜੇ ਨੇ ਹਸਤਾਖਰ ਕਰ ਚੁੱਕੇ ਨੇ। ਇਸ ਬੱਚੀ ਦਾ ਕਹਿਣਾ ਹੈ ਕਿ ਮੇਰੇ ਭਵਿੱਖ ਨੂੰ ਖਤਰਾ ਹੈ ਇਹ ਡੇਟਾ ਸੈਂਟਰਸ। ਬੇਸ਼ੱਕ ਡੇਟਾ ਸੈਂਟਰਸ ਜਾਂ ਜਿਹੜਾ ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਲੋੜਾਂ ਨੇ ਉਹਨਾਂ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ। ChatGPT ਇਸ ਵਾਤਾਵਰਨ ਨੂੰ ਨਹੀਂ ਬਚਾ ਸਕੇਗੀ। ਕਿਹਾ ਜਾਂਦਾ ਹੈ ਕਿ ਡੇਟਾ ਸੈਂਟਰਸ ਦੇ ਵਿੱਚ ਇੱਕ ਵੱਡੇ ਪੈਮਾਨੇ ਦੇ ਉੱਤੇ ਪਾਣੀ ਤੇ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਔਰ ਇਹ ਪਾਣੀ ਤੇ ਬਿਜਲੀ ਦੀਆਂ ਲੋੜਾਂ ਜਿਹੜੀਆਂ ਨੇ ਆਮ ਇਨਸਾਨ ਦੀਆਂ ਲੋੜਾਂ ਦੇ ਵਿੱਚੋਂ ਘੱਟ ਕਰਕੇ ਵਰਤੀਆਂ ਜਾਣਗੀਆਂ, ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਤੁਹਾਡੇ ਉੱਤੇ ਇਹ ਅਸਰ ਪੈਣਗੇ। ਪਰ ਮੌਜੂਦਾ ਸਰਕਾਰ ਜਿਹੜੀ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਅਲੱਗ ਅਲੱਗ ਸੂਬਿਆਂ ਤੇ ਟੈਰੇਟਰੀਜ਼ ਨੂੰ ਇਹ ਹੱਕ ਦੇ ਚੁੱਕੇ ਨੇ। ਸਭ ਤੋਂ ਵੱਡਾ ਮੁਨਾਫਾ ਜਿਹੜਾ ਹੈ ਉਹ NSW ਖੱਟ ਰਿਹਾ। NSW ਨੇ ਆਪਣੀ ਸਟੇਟ ਦੇ ਵਿੱਚ $50 billion ਦੀ ਇਨਵੈਸਟਮੈਂਟ ਜਿਹੜੀ ਹੈ ਉਹ ਮਨਾ ਲਈ ਹੈ। ਸਭ ਤੋਂ ਜ਼ਿਆਦਾ ਡੇਟਾ ਸੈਂਟਰ ਇੱਥੇ ਬੰਨੇ ਨੇ। ਪਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਨੇ ਹੌਰਸਲੀ ਪਾਰਕ ਦੇ ਵਿੱਚ, ਜਿਹੜਾ ਇੱਕ ਨੈਕਸਟ DC ਦਾ ਡੇਟਾ ਸੈਂਟਰ ਬਣ ਰਿਹਾ, ਉਸ ਨੂੰ ਲੈ ਕੇ ਹੁਣ ਤੱਕ 500 ਦੇ ਕਰੀਬ ਸਿਗਨੇਚਰ ਹੋ ਚੁੱਕੇ ਨੇ। ਫੇਅਰਫੀਲਡ ਦੇ ਇੱਕ ਸੋਫਟਵੇਅਰ ਇੰਜੀਨੀਅਰ, ਇੱਕ ਹੋਰ ਟੀਨੇਜਰ ਜਾਗਰੂਕ ਲੜਕੇ ਦੀ ਤਰਫ ਤੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲੇਨਕੋਵ ਦੇ ਵਿੱਚ ਬਣ ਰਿਹਾ ਜਿਹੜਾ ਗੁਡਮੈਨ ਪ੍ਰੋਜੈਕਟ ਹੈ ਮਾਰਸ ਰੋਡ ਦੇ ਉੱਤੇ, ਉਸ ਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। 3000 ਹਸਤਾਖਰ ਉਹਦੇ ਤੇ ਹੋ ਚੁੱਕੇ ਨੇ। ਕੋਗਰਾ ਗੋਲਫ ਕੋਰਸ ਦੇ ਕੋਲ ਬਣਨ ਵਾਲੇ ਡੇਟਾ ਸੈਂਟਰ ਦੇ ਖਿਲਾਫ 950 ਲੋਕਾਂ ਨੇ ਹਸਤਾਖਰ ਕੀਤੇ ਨੇ। ਹੰਟਰ ਵੈਲੀ ਦੇ ਵਿੱਚ ਜਿਹੜਾ ਕੁਰੀ ਦੇ ਅੰਦਰ ਏਅਰ ਟਰੰਕ ਦਾ ਡੇਟਾ ਸੈਂਟਰ ਬਣ ਰਿਹਾ, ਉਸ ਦੇ ਖਿਲਾਫ 450 ਲੋਕਾਂ ਨੇ ਹਸਤਾਖਰ ਕੀਤੇ ਨੇ। ਠੀਕ ਇਸੇ ਤਰੀਕੇ ਦੇ ਨਾਲ ਵਿਕਟੋਰੀਆ ਨੇ $25 billion ਦੇ AI ਡੇਟਾ ਸੈਂਟਰ ਦਾ ਨਿਰਮਾਣ ਆਪਣੇ ਸੂਬੇ ਦੇ ਵਿੱਚ ਕਰਵਾਉਣ ਦੇ ਲਈ ਡੀਲ ਫਾਈਨਲ ਕਰ ਲਈ ਹੈ। ਇਸ ਦੇ ਵਿੱਚ ਵੈਸਟ ਫੁੱਟਸਕਰੇ ਦੇ ਵਿੱਚ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ, ਕਾਫੀ ਵੱਡਾ ਡੇਟਾ ਸੈਂਟਰ ਇਹ ਬਣ ਰਿਹਾ। ਇਸ ਨੂੰ ਲੈ ਕੇ 3900 ਦੇ ਕਰੀਬ ਲੋਕ ਹੁਣ ਤੱਕ ਜਿਹੜੇ ਹਸਤਾਖਰ ਕਰ ਚੁੱਕੇ ਨੇ। ਵੈਸੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਅਕਸਰ ਸੜਕਾਂ ਦੇ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਇਸ ਕਿਸਮ ਦੇ ਬੋਰਡ ਲੱਗੇ ਹੋਏ ਨੇ ਵੈਸਟ ਫੁੱਟਸਕਰੇ ਦੇ ਵਿੱਚ, ਕਿ ਜਿਹੜੇ ਲੋਕ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਉੱਤੇ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਨੇ। ਔਰ ਇਸ ਨੂੰ ਲੈ ਕੇ ਇੱਕ ਜਿਹੜੇ ਮੁਹਿੰਮ ਵੀ ਚੱਲ ਰਹੀ ਹੈ। ਵਿਕਟੋਰੀਆ ਦੇ ਵਿੱਚ ਸਪੋਟਸਵੁੱਡ ਦੇ ਵਿੱਚ ਪੈਂਦਾ ਜਿਹੜਾ ਗ੍ਰੀਨ ਸਕੁਏਅਰ DC ਦਾ ਡੇਟਾ ਸੈਂਟਰ, ਉਸਦੇ ਖਿਲਾਫ ਵੀ 1700 ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਸਰਕਾਰ ਦੇ ਵੱਲ ਭੇਜੀ ਹੈ। ਸਾਊਥ ਮੋਰਾਂਗ ਦੇ ਵਿੱਚ ਇੱਕ ਡੇਟਾ ਸੈਂਟਰ ਖੋਲਣਾ, ਉਹਦੇ ਖਿਲਾਫ 4700 ਲੋਕ ਹੁਣ ਤੱਕ ਹਸਤਾਖਰ ਕਰ ਚੁੱਕੇ ਨੇ। ਤੇ ਪਲੰਟਨ ਮੈਲਟਨ ਦੇ ਵਿੱਚ ਇਸੇ ਤਰੀਕੇ ਦੇ ਨਾਲ, ਬ੍ਰੌਡ ਮੀਡੋਜ਼ ਕੈਂਬਲ ਫੀਲਡ ਦੇ ਵਿੱਚ, ਕਲਾਈਡ ਨਾਰਥ ਦੇ ਵਿੱਚ, ਕੋਰੀਓ ਜੀਲੋਂਗ ਦੇ ਵਿੱਚ, ਇਹ ਸਾਰੇ ਜਿਹੜੇ ਡੇਟਾ ਸੈਂਟਰ ਦਾ ਨਿਰਮਾਣ ਦਾ ਵਿਰੋਧ ਕੀਤਾ ਜਾ ਰਿਹਾ। ਕੁਇਨਜ਼ਲੈਂਡ ਸਰਕਾਰ ਹਾਲਾਂਕਿ ਤਾਜ਼ਾ ਕੈਬਨਿਟ ਬੈਠਕ ਦੇ ਵਿੱਚ ਇਹ ਗੱਲ ਕਹਿ ਚੁੱਕੀ ਹੈ ਕਿ ਉਹ 850 ਮੈਗਾਵਾਟ ਕਪੈਸਿਟੀ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਡੇਟਾ ਸੈਂਟਰ ਦੇ ਨਿਰਮਾਣ ਦੇ ਦਰਮਿਆਨ, ਪਰ ਰਿਨਿਊਬਲ ਐਨਰਜੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਬਾਵਜੂਦ ਇਸ ਦੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਡੇਟਾ ਸੈਂਟਰ ਬਣ ਰਹੇ ਨੇ, ਮੁਰੇ ਡੋਕ ਦੇ ਵਿੱਚ, ਸਵੈਨ ਬੈਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ, ਸਾਊਥ ਆਸਟ੍ਰੇਲੀਆ ਦੇ ਅੰਦਰ ਬਣ ਰਿਹਾ ਜਾਂ ਤਸਮੇਨੀਆ ਦੇ ਵਿੱਚ ਤਾਮਰ ਰਿਵਰ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ, ਇਹਨਾਂ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। NSW ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ। ਨਿਊ ਸਾਊਥ ਵੇਲਸ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸ ਦੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ, ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ ਔਰ ਇਸ ਦੇ ਕੋ ਓਨਰਸ ਨੂੰ $1.5 billion ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ ਏਅਰ ਇੰਡੀਆ ਨੇ ਹਾਲੇ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਕਿ ਉਹ ਨਵੀਆਂ ਉਡਾਨਾਂ ਸ਼ੁਰੂ ਕਰ ਦੇਣਗੇ। ਵੈਸੇ ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਜਿਹੜੀਆਂ ਉਡਾਨਾਂ ਸ਼ੁਰੂ ਹੋ ਜਾਣੀਆਂ ਨੇ ਜੈੱਟ ਸਟਾਰ ਤੇ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੀ ਤਰਫ ਤੋਂ, ਤੇ ਫਿਰ ਸਿੰਗਾਪੁਰ ਏਅਰਲਾਈਨ ਵੀ ਨਵੰਬਰ ਮਹੀਨੇ ਚ ਆਪਣੀਆਂ ਉਡਾਨਾਂ ਸ਼ੁਰੂ ਕਰ ਦੇਗੀ। ਅਗਲੇ ਸਾਲ ਵੀਅਤ ਜੈੱਟ ਤੇ ਕੁਆਂਟਸ ਵੀ ਆਪਣੀਆਂ ਫਲਾਈਟਸ ਲਾਂਚ ਕਰ ਦੇਗੀ। ਵੀਅਤ ਜੈੱਟ ਨੇ ਜਨਵਰੀ ਚ ਤੇ ਕੁਆਂਟਸ ਨੇ ਮਾਰਚ ਮਹੀਨੇ ਦੇ ਵਿੱਚ ਆਪਣੀਆਂ ਫਲਾਈਟਸ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਕੱਢਣੀਆਂ ਨੇ। ਫਟਾਫਟ ਖੇਡ ਜਗਤ ਦੀ ਖਬਰਾਂ ਦੇ ਵਿੱਚ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ US Open ਦੇ ਵਿੱਚ ਅਲਕਰਾਜ ਤੇ ਸਾਬਾਲੈਂਕਾ ਦੀ ਜੇਤੂ ਸ਼ੁਰੂਆਤ ਹੋਈ ਹੈ। ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ ਤੇ ਬੇਲਾਰੂਸ ਦੀ ਅਰੀਨਾ ਸਾਬਾਲੈਂਕਾ ਨੇ ਆਪੋ ਆਪਣੇ ਮੁਕਾਬਲਿਆਂ ਚ, ਯਾਨੀ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਦੀ ਜੇਤੂ ਸ਼ੁਰੂਆਤ ਕੀਤੀ ਹੈ। ਉੱਥੇ ਅਫਗਾਨਿਸਤਾਨ ਦੇ ਖਿਲਾਫ T20 ਲੜੀ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਨੇ ਇਸ ਜਿਹੜਾ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ 13, 15 ਤੇ 17 ਸਤੰਬਰ ਨੂੰ ਖੇਡੇ ਜਾਣਗੇ। ਟੀਮ ਦੀ ਕਪਤਾਨੀ ਪੰਜਾਬ ਕਿੰਗਸ ਦੇ ਸਰਪੰਚ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਤਿਲਕ ਵਰਮਾ ਵਾਈਸ ਕੈਪਟਨ ਹੋਣਗੇ ਔਰ ਇਸ ਦਰਮਿਆਨ ਜਿਹੜੀ ਹਰਪਨ ਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ, ਵਿਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ ਫਿਟਨੈਸ ਟੈਸਟ ਦੇ ਆਧਾਰ ਦੇ ਉੱਤੇ ਹੀ ਤੈਅ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ।
2: ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।
8: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ। ਸ਼ੁਕਰਾਨਾ ਉਸ ਰੱਬ ਦਾ ਜਿਹਨੇ ਚੜ੍ਹਦੀ ਕਲਾ ਦਿੱਤੀ ਹੈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਬਣੀ ਰਹੇ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਸੋ ਆਓ ਉਸ ਰੱਬ ਦਾ ਨਾਂ ਲੈ ਕੇ ਨਿਕਲੀਏ, ਚਿਹਰੇ 'ਤੇ ਖੁਸ਼ੀ ਲੈ ਕੇ ਨਿਕਲੀਏ। ਸਾਰਿਆਂ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨਿਕਲੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੁਰਾਣੀ ਕਹਾਣੀ ਹੈ, ਕਹਿੰਦੇ ਨੇ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਇੱਕ ਦੂਸਰੇ ਨਾਲ ਸਾਂਝੀ ਕੀਤੀ ਜਾਂਦੀ। ਇੱਕ ਛੋਟਾ ਜਿਹਾ ਵਪਾਰੀ ਸੀ, ਉਹਨੇ ਆਪਣੇ ਘਰ ਦਾ ਕੋਈ ਕੰਮ ਕਰਾਉਣਾ ਅਤੇ ਉਸ ਕੰਮ ਕਾਰ ਦੇ ਲਈ ਉਹਨੂੰ ਮਜ਼ਦੂਰ ਦੀ ਲੋੜ ਪੈ ਗਈ। ਕਹਿੰਦੇ ਨੇ ਬਾਜ਼ਾਰ ਦੇ ਵਿੱਚ ਗਿਆ, ਉਹ ਜਗ੍ਹਾ ਜਿੱਥੇ ਸਾਰੇ ਮਜ਼ਦੂਰ ਖੜ੍ਹਦੇ ਸੀ, ਜਿੱਥੋਂ ਮਜ਼ਦੂਰੀ ਵਾਲੇ ਲੋਕ ਮਿਲਦੇ ਸੀ, ਜਾ ਕੇ ਗੱਲਬਾਤ ਕੀਤੀ। ਪਰ ਅੱਜ ਗੱਲ ਬਣ ਨਹੀਂ ਰਹੀ, ਅੱਜ ਕੋਈ ਉਹਨੂੰ ਮਿਲ ਨਹੀਂ ਰਿਹਾ, ਕੋਈ ਢੰਗ ਦਾ ਬੰਦਾ ਨਹੀਂ ਮਿਲ ਰਿਹਾ। ਅਤੇ ਅਚਾਨਕ ਇੱਕ ਨੌਜਵਾਨ ਦੇ ਉੱਤੇ ਨਜ਼ਰ ਪਈ, ਜਾ ਕੇ ਗੱਲ ਕੀਤੀ। ਨੌਜਵਾਨਾਂ ਮੇਰੇ ਘਰ ਕੰਮ ਕਰੇਗਾ? ਕਹਿਣ ਲੱਗਾ ਹਾਂ ਕਰੂੰਗਾ, ਪਰ ਮੈਂ 50 ਦਿਨਾਰ ਲਊਂਗਾ। ਕਹਿਣ ਲੱਗਾ ਕੋਈ 22-25 ਤਾਂ ਸਾਰੇ ਲੈਂਦੇ ਆ, ਤੂੰ ਇਹੋ ਜਿਹਾ ਕੀ ਕਰੇਗਾ ਜਿਹੜਾ ਤੂੰ ਦੁੱਗਣੇ ਪੈਸੇ ਮੰਗ ਰਿਹਾ? ਸ਼ਾਇਦ ਇਸੇ ਕਰਕੇ ਇੱਥੇ ਖੜ੍ਹਾ, ਬਾਕੀ ਸਾਰੇ ਤਾਂ ਚਲੇ ਗਏ ਕੰਮਾਂ ਕਾਰਾਂ 'ਤੇ। ਜੀ ਜਨਾਬ, ਜੇ ਤੁਹਾਡਾ ਮਨ ਹੋਵੇ ਤਾਂ ਦੱਸ ਦਿਓ। ਥੋੜ੍ਹੀ ਦੇਰ ਬਾਅਦ ਖੱਜਲ ਖੁਆਰ ਹੋ ਕੇ ਵਪਾਰੀ ਨੇ ਸੋਚਿਆ ਕਿ ਸਾਰਾ ਦਿਨ ਖਰਾਬ ਹੋਣਾ, ਬਿਹਤਰ ਹੈ ਇਹਨੂੰ ਲੈ ਜਾਵਾਂ। ਜਾਣ ਲੱਗੇ ਤਾਂ ਕਹਿਣ ਲੱਗਾ ਜਨਾਬ ਮੇਰੀਆਂ ਕੁਛ ਸ਼ਰਤਾਂ ਵੀ ਨੇ, ਕੰਮ ਜਿੱਦਾਂ ਦਾ ਕਹੋਗੇ ਉੱਦਾਂ ਦਾ ਕਰੂੰਗਾ, ਨੌਕਰੀ ਕੀ ਅਤੇ ਨਖਰਾ ਕੀ, ਤੁਹਾਨੂੰ ਮਾਯੂਸ ਨਹੀਂ ਕਰੂੰਗਾ, ਤੁਹਾਡੇ ਭਰੋਸੇ ਨੂੰ ਨਹੀਂ ਤੋੜੂੰਗਾ।

ਕੰਮ ਤੱਕ ਸੀਮਤ ਜਿੰਨੇ ਵੀ ਸਵਾਲ ਹੋਣਗੇ ਜੀ ਸਦਕੇ ਉਹਨਾਂ ਸਾਰਿਆਂ ਦੇ ਜਵਾਬ ਮੈਂ ਜ਼ਰੂਰ ਦਊਂਗਾ। ਵਪਾਰੀ ਕੋਲ ਹੋਰ ਕੋਈ ਚਾਰਾ ਨਹੀਂ, ਇਸ ਕਰਕੇ ਲੈ ਗਿਆ। ਪਰ ਥੋੜ੍ਹੀ ਸਮੇਂ ਬਾਅਦ ਹੀ ਵਪਾਰੀ ਕੀ ਵੇਖਦਾ ਕਿ ਜਿਹੜਾ ਕੰਮ ਮਜ਼ਦੂਰ ਸਾਰਾ ਦਿਨ ਦੇ ਵਿੱਚ ਕਰਦੇ ਸੀ ਉਹਨੇ 2 ਘੰਟਿਆਂ 'ਚ ਕਰ ਮਾਰਿਆ। ਇੰਨੀ ਤੇਜ਼ੀ ਦੇ ਨਾਲ ਉਹ ਕੰਮ ਕਰਦਾ, ਇੱਦਾਂ ਲੱਗਦਾ ਜਿੱਦਾਂ ਕੋਈ ਮਸ਼ੀਨ ਚੱਲਦੀ ਹੋਵੇ। ਵਪਾਰੀ ਬਹੁਤ ਖੁਸ਼ ਹੋਇਆ, ਇਹ ਤਾਂ 50ਵਾਂ 'ਚ ਵੀ ਨਹੀਂ ਮਹਿੰਗਾ। ਜਿਹੜੇ ਹਿਸਾਬ ਦੇ ਨਾਲ ਇਹ ਕੰਮ ਕਰ ਰਿਹਾ ਉਸ ਹਿਸਾਬ ਦੇ ਨਾਲ ਤੇ ਇਹ ਪੈਸੇ ਕੁਛ ਵੀ ਨਹੀਂ ਆ। ਵਪਾਰੀ ਬਹੁਤ ਖੁਸ਼ ਹੋਇਆ, ਉਹਨੂੰ ਕੰਮ ਦੇ ਉੱਤੇ ਛੱਡ ਕੇ ਆਪ ਆਪਣੇ ਕੰਮ ਕਾਰ ਵੱਲ ਚਲਾ ਗਿਆ। ਇੱਧਰ ਨੌਜਵਾਨ ਬ੍ਰੇਕ ਲੈਣ ਦੇ ਲਈ ਜਦੋਂ ਜਾਣ ਲੱਗਾ ਤਾਂ ਵਪਾਰੀ ਦੇ ਮੁੰਡੇ ਨੇ ਆਵਾਜ਼ ਮਾਰ ਕੇ ਕਿਹਾ, ਇੱਦਾਂ ਨਹੀਂ ਤੂੰ ਜਾ ਸਕਦਾ, ਆ ਸਾਰੀਆਂ ਮਿੱਟੀ ਦੀਆਂ ਢੇਰੀਆਂ ਪੁੱਟ ਕੇ ਬੂਹੇ ਅੱਗੇ ਲਾਤੀਆਂ, ਪਹਿਲਾਂ ਇਹ ਸਾਰੀਆਂ ਦਾ ਹੱਲ ਤੈਨੂੰ ਕਰਨਾ ਪਊਗਾ, ਇਹ ਸਾਰੀਆਂ ਖਿਲਾਰ ਕੇ ਜਾ। ਤਾਂ ਨੌਜਵਾਨ ਕਹਿਣ ਲੱਗਾ, ਮੈਂ ਤੁਹਾਡੇ ਪਿਤਾ ਜੀ ਲਈ ਕੰਮ ਕਰ ਰਿਹਾ, ਇਹ ਮੇਰੀ ਪਾਠ ਪੂਜਾ ਦਾ ਟਾਈਮ ਹੈ ਅਤੇ ਇਸ ਸਮੇਂ ਦੇ ਵਿੱਚ ਮੈਂ ਕੋਈ ਕੰਮ ਨਹੀਂ ਕਰਦਾ। ਜੇ ਤੁਹਾਨੂੰ ਕੋਈ ਇਤਰਾਜ਼ ਹੋਵੇ ਤਾਂ ਸ਼੍ਰੀਮਾਨ ਤੁਸੀਂ ਆਪਣੇ ਪਿਓ ਨਾਲ ਗੱਲ ਕਰ ਸਕਦੇ। ਗੱਲ ਕਰਦੀ ਕਿ ਨੌਜਵਾਨ ਆਪਣੀ ਮਰਜ਼ੀ ਜੀ ਦੇ ਨਾਲ ਕੰਮ ਕਰਦਾ ਅਤੇ ਨੇਮ ਦਾ ਬਿਲਕੁਲ ਪੱਕਾ, ਜਿਹੜੇ ਟਾਈਮ ਦੇ ਉੱਤੇ ਕੋਈ ਪਾਠ ਪੂਜਾ ਦਾ ਸਮਾਂ ਉਸ ਸਮੇਂ ਉਹ ਕਿਸੇ ਦੀ ਨਾ ਸੁਣਦਾ, ਜਿਹੜੇ ਟਾਈਮ ਦੇ ਉੱਤੇ ਕੋਈ ਖਾਣੇ ਦਾ ਸਮਾਂ ਰੋਟੀ ਖਾਣੀ ਉਸ ਟਾਈਮ ਉਹ ਕਿਸੇ ਦੀ ਨਾ ਸੁਣਦਾ। ਅੱਜ ਸ਼ਾਮ ਨੂੰ ਜਦੋਂ ਪੈਸੇ ਦੇਣ ਲੱਗੇ ਤਾਂ ਵਪਾਰੀ ਨੇ ਸਵਾਲ ਪੁੱਛਿਆ, ਤੂੰ ਦੂਸਰਿਆਂ ਦੇ ਨਾਲੋਂ ਇੰਨੇ ਪੈਸੇ ਵੱਧ ਮੰਗੇ, ਜੇ ਤੂੰ ਚਾਹਵੇਂ ਤਾਂ ਹੋਰ ਵੱਧ ਲੈ ਸਕਦਾ ਕਿਉਂਕਿ ਤੂੰ ਕੰਮ ਬਹੁਤ ਕੀਤਾ, ਪਰ ਇਹ ਤੂੰ ਜਿਹੜੇ 50 ਦਿਨਾਰ ਤੈਅ ਕੀਤੇ ਆ ਉਹ ਕਿਹੜੇ ਲੌਜਿਕ ਦੇ ਨਾਲ, ਉਹਦੇ ਪਿੱਛੇ ਕੀ ਕਾਰਨ ਹੈ? ਤੇ ਨੌਜਵਾਨ ਨੇ ਕਿਹਾ, ਮੈਂ ਤੁਹਾਨੂੰ ਕਿਹਾ ਸੀ ਮੈਂ ਹਰ ਇੱਕ ਸਵਾਲ ਦਾ ਜਵਾਬ ਨਹੀਂ ਦਊਂਗਾ। ਅਗਲੇ ਦਿਨ ਫਿਰ ਵਪਾਰੀ ਨੂੰ ਲੋੜ ਪਈ, ਫਿਰ ਉਸੇ ਚੌਂਕ ਦੇ ਵਿੱਚ ਜਾ ਪਹੁੰਚਿਆ। ਉਹਦਾ ਮਨ ਹੈ ਕਿ ਮੈਂ ਉਹੀ ਨੌਜਵਾਨ ਨੂੰ ਲੈ ਕੇ ਜਾਵਾਂ, ਪਰ ਅੱਜ ਉਹ ਉਸ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਮਿਲਿਆ ਅਤੇ ਹੋਰ ਕਿਸੇ ਨੂੰ ਲੈ ਕੇ ਜਾਣ ਦਾ ਉਹਦਾ ਮਨ ਵੀ ਨਹੀਂ ਕੀਤਾ। ਪੁੱਛਗਿੱਛ ਕਰਨ ਦੇ ਉੱਤੇ ਪਤਾ ਲੱਗਾ ਕਿ ਉਹ ਹਫ਼ਤੇ ਦੇ ਵਿੱਚ ਸਿਰਫ 2 ਵਾਰ ਕੰਮ ਕਰਦਾ। ਤੁਹਾਨੂੰ ਕੱਲ੍ਹ ਦੁਬਾਰਾ ਆਉਣਾ ਪਊਗਾ। ਵਪਾਰੀ ਕੱਲ੍ਹ ਦੁਬਾਰਾ ਗਿਆ, ਅੱਜ ਫਿਰ ਜਾ ਕੇ ਉਸ ਨੌਜਵਾਨ ਨਾਲ ਗੱਲ ਕੀਤੀ। ਜਦੋਂ ਲੈ ਕੇ ਉਹਨੂੰ ਵਾਪਸ ਆਉਣ ਲੱਗਾ ਤਾਂ ਨੌਜਵਾਨ ਕਹਿਣ ਲੱਗਾ, ਅੱਜ ਦੇ ਕੰਮ ਦੇ ਸਿਰਫ ਮੈਂ ਤੁਹਾਡੇ ਕੋਲੋਂ 10 ਦਿਨਾਰ ਲਊਂਗਾ। ਅੱਛਾ ਕੀ ਗੱਲ, ਸਾਡੇ ਘਰ ਕੰਮ ਕਰਨਾ ਤੈਨੂੰ ਇੰਨਾ ਵਧੀਆ ਲੱਗਾ? ਕੀ ਅਸੀਂ ਤੇਰੇ ਨਾਲ ਬਹੁਤ ਵਧੀਆ ਵਰਤਾਰਾ ਕੀਤਾ? ਕੀ ਸਾਡਾ ਕੰਮ ਇੰਨਾ ਆਸਾਨ ਸੀ? ਤੂੰ ਆਪਣਾ ਰੇਟ ਘਟਾ ਦਿੱਤਾ। ਅਤੇ ਨੌਜਵਾਨ ਕਹਿਣ ਲੱਗਾ, ਨਹੀਂ, ਮੈਂ ਹਫ਼ਤੇ 'ਚ 2 ਦਿਨ ਕੰਮ ਕਰਦਾ ਅਤੇ 2 ਦਿਨਾਂ ਦੇ ਮੇਰੇ ਵੱਖਰੇ ਵੱਖਰੇ ਰੇਟ ਤੈਅ ਨੇ। ਇੱਕ ਦਿਨ ਮੈਂ 10 ਦਿਨਾਰ ਲੈਂਦਾ, ਇੱਕ ਦਿਨ ਮੈਂ 50 ਦਿਨਾਰ ਲੈਂਦਾ। ਜੇ ਤੁਸੀਂ ਮੈਨੂੰ ਫਿਰ ਉਸੇ ਦਿਨ ਹੀ ਲੈਣ ਆਓਗੇ ਤਾਂ ਮੈਂ 50 ਹੀ ਲਊਂਗਾ। ਪਰ ਇੱਦਾਂ ਕਿਉਂ? ਨੌਜਵਾਨ ਨੇ ਫਿਰ ਕਹਿ ਕੇ ਟਾਲ ਦਿੱਤਾ ਕਿ ਮੈਂ ਤੁਹਾਡੇ ਨਾਲ ਪਹਿਲੇ ਦਿਨ ਸ਼ਰਤ ਰੱਖੀ ਸੀ, ਹਰ ਇੱਕ ਸਵਾਲ ਦਾ ਜਵਾਬ ਮੈਂ ਨਹੀਂ ਦਊਂਗਾ। ਇਸੇ ਤਰ੍ਹਾਂ ਦੇ ਨਾਲ ਲੰਮਾ ਸਿਲਸਿਲਾ ਚੱਲਦਾ ਰਿਹਾ। ਨੌਜਵਾਨ ਨੇ ਬੜੀ ਮਿਹਨਤ ਦੇ ਨਾਲ, ਬੜੀ ਤਨਦੇਹੀ ਦੇ ਨਾਲ ਕੰਮ ਕੀਤਾ। ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਵਪਾਰੀ ਹੋਰ ਕਿਸੇ ਕੋਲੋਂ ਹੁਣ ਕੰਮ ਹੀ ਨਾ ਕਰਾਉਂਦਾ। ਉਹਨੇ ਬਾਕੀ ਮਿਸਤਰੀਆਂ ਨੂੰ ਵੀ ਕਹਿ ਛੱਡਿਆ ਕਿ ਇਹੋ 2 ਦਿਨ ਮੇਰੇ ਘਰ ਕੰਮ ਕੀਤਾ ਜਾਵੇ, ਬਾਕੀ ਦਿਨਾਂ ਦੇ ਵਿੱਚ ਜੇ ਕੋਈ ਮਜ਼ਦੂਰ ਲੱਭਦਾ ਵੀ ਆ ਤਾਂ ਬੜਾ ਨਿਕੰਮਾ ਹੁੰਦਾ। ਇਹ ਸਿਲਸਿਲਾ ਲੰਮਾ ਚੱਲਿਆ ਕਿਉਂਕਿ ਘਰ ਕੰਮ ਵੀ ਲੰਮਾ ਚੱਲਿਆ। ਅੱਜ ਜਦੋਂ ਵਪਾਰੀ ਇੱਕ ਵਾਰੀ ਫਿਰ ਤੋਂ ਉਹਨੂੰ ਬਾਜ਼ਾਰ ਦੇ ਵਿੱਚ ਲੈਣ ਗਿਆ, ਪਤਾ ਲੱਗਾ ਕਿ ਉਹ ਅੱਜ ਨਹੀਂ ਆਇਆ। ਵਪਾਰੀ ਕਹਿਣ ਲੱਗਾ, ਪਰ ਅੱਜ ਤਾਂ ਉਹ ਆਉਂਦਾ ਹੁੰਦਾ। ਅਤੇ ਨਾਲ ਦੇ ਮਜ਼ਦੂਰਾਂ ਨੇ ਦੱਸਿਆ, ਸ਼੍ਰੀਮਾਨ ਉਹ ਤੁਹਾਡੇ ਲਈ ਸੁਨੇਹਾ ਦੇ ਕੇ ਗਿਆ, ਐਸ ਪਤੇ 'ਤੇ ਚਲੇ ਜਾਓ, ਉਹ ਆਪਣੇ ਘਰ ਹੀ ਤੁਹਾਨੂੰ ਮਿਲੂਗਾ। ਕਹਿੰਦਾ ਸੀ ਜੇ ਮੇਰਾ ਪਤਾ ਪੁੱਛਦੇ ਤੁਸੀਂ ਆਓ ਤਾਂ ਇਸ ਪਤੇ 'ਤੇ ਭੇਜ ਦਿਓ। ਜਦੋਂ ਵਪਾਰੀ ਘਰ ਪਹੁੰਚਿਆ ਤਾਂ ਕੀ ਵੇਖਦਾ, ਨੌਜਵਾਨ ਮੰਜੇ 'ਤੇ ਪਿਆ, ਬੁਰੀ ਤਰ੍ਹਾਂ ਦੇ ਨਾਲ ਬਿਮਾਰ।

ਵਪਾਰੀ ਨੇ ਜਾ ਕੇ ਵੇਖਿਆ, ਦਵਾਈ ਦਵਾਉਣ ਦੇ ਲਈ ਕਿਹਾ ਤਾਂ ਨੌਜਵਾਨ ਕਹਿਣ ਲੱਗਾ, ਨਹੀਂ ਸ਼੍ਰੀਮਾਨ ਮੇਰਾ ਇਹ ਆਖਰੀ ਸਮਾਂ, ਹੁਣ ਮੇਰੇ ਉੱਤੇ ਕਿਸੇ ਦਵਾਈ ਨੇ ਕੋਈ ਕੰਮ ਨਹੀਂ ਕਰਨਾ, ਮੈਂ ਤੁਹਾਨੂੰ ਇੱਥੇ ਇਸ ਕਰਕੇ ਸੱਦਿਆ ਕਿਉਂਕਿ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ। ਮੈਂ ਉਹ ਸਵਾਲ ਇੱਦਾਂ ਛੱਡ ਕੇ ਨਹੀਂ ਜਾ ਸਕਦਾ, ਅਤੇ ਦੂਸਰੀ ਗੱਲ ਮੈਨੂੰ ਤੁਸੀਂ ਭਲੇ ਲੱਗੇ ਹੋ। ਜੇ ਮੈਂ ਤੁਹਾਡੇ 'ਤੇ ਯਕੀਨ ਕਰਕੇ ਤੁਹਾਨੂੰ ਕੋਈ ਕੰਮ ਕਹਾਂ ਤਾਂ ਕਰੋਗੇ? ਹਾਂ, ਤੂੰ ਮੇਰੇ ਘਰ ਇੰਨਾ ਕੰਮ ਕੀਤਾ, ਨੌਜਵਾਨਾਂ ਦੱਸ। ਕਹਿਣ ਲੱਗਾ, ਤਿੰਨ ਕੰਮ ਮੇਰੇ ਕਰਨੇ ਤੁਸੀਂ। ਪਹਿਲਾ, ਜਦੋਂ ਮੈਂ ਮਰ ਜਾਵਾਂ ਤਾਂ ਮੇਰਾ ਮੰਜਾ ਬਾਹਰ ਕੱਢ ਕੇ ਚੌਂਕ 'ਚ ਰੱਖ ਦਿਓ। ਮੇਰਾ ਮੰਜਾ ਖੁੱਲ੍ਹੇ ਦੇ ਵਿੱਚ ਰੱਖ ਦਿਓ। ਮੇਰੇ ਆਖਰੀ ਕਿਰਿਆ ਕਰਮ ਦੇ ਲਈ ਕੋਈ ਕਿਤੇ ਕੋ ਪੈਸਾ ਧੇਲਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਿਓ। ਮੈਂ ਜਿਹੜੇ ਲੋਕਾਂ ਦਾ, ਮੈਨੂੰ ਉਹਨਾਂ ਲੋਕਾਂ ਦੇ ਵਿੱਚ ਬਾਹਰ ਰੱਖ ਦਿਓ। ਦੂਸਰਾ, ਆ ਕੁਛ ਸਮਾਨ ਪਿਆ, ਇਸ ਸ਼ਹਿਰ ਦੇ ਫਲਾਣੇ ਫਲਾਣੇ ਚੌਰਾਹੇ ਦੇ ਵਿੱਚ ਜਾ ਕੇ ਇਹ ਥੜੇ ਦੇ ਉੱਤੇ ਰੱਖ ਦਿਓ। ਅਤੇ ਤੀਸਰਾ, ਇੱਕ ਆ ਬਕਸਾ, ਇਹ ਫਲਾਂ ਫਲਾਂ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਲਾਣੇ ਬੰਦੇ ਕੋਲ ਪਹੁੰਚਾ ਦਿਓ। ਅਤੇ ਨਾਂ ਸੁਣ ਕੇ ਵਪਾਰੀ ਕਹਿਣ ਲੱਗਾ, ਹਾਂ ਉਸ ਦੇਸ਼ ਦੇ ਇਸ ਬੰਦੇ ਨੂੰ ਤਾਂ ਮੈਂ ਜਾਣਦਾ, ਉਹ ਤਾਂ ਬੜਾ ਵੱਡਾ ਵਪਾਰੀ ਹੈ। ਮੇਰਾ ਕਿਸੇ ਛੋਟੇ ਮੋਟੇ ਕੰਮਾਂ ਦੇ ਲਈ ਇੱਕ ਦੋ ਵਾਰੀ ਵਾਹ ਵਾਸਤਾ ਪਿਆ, ਪਰ ਤੂੰ ਉਹਨੂੰ ਕਿੱਦਾਂ ਜਾਣਦਾ? ਉਹ ਤਾਂ ਬੜਾ ਵੱਡਾ ਧਨਾੜ ਹੈ, ਤੇਰਾ ਉਹਦੇ ਨਾਲ ਕੀ ਵਾਹ ਵਾਸਤਾ? ਨੌਜਵਾਨ ਕਹਿਣ ਲੱਗਾ, ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਇੰਨੇ ਸਵਾਲਾਂ ਦੇ ਜਵਾਬ ਦੇਵਾਂ। ਬਸ ਮੈਨੂੰ ਹੁਣ ਮੇਰੇ ਰੱਬ ਦੇ ਨਾਲ ਇਕੱਲਾ ਛੱਡ ਦਿੱਤਾ ਜਾਵੇ। ਵਪਾਰੀ ਉਹ ਤਿੰਨੇ ਗੱਲਾਂ ਸੁਣ ਕੇ ਬਾਹਰ ਨਿਕਲਿਆ। ਜਿਹੜਾ ਦੱਸਿਆ ਸੀ ਥੜਾ, ਉਸ ਥੜੇ ਦੇ ਉੱਤੇ ਜਾ ਕੇ ਉਹਨੇ ਸਮਾਨ ਧਰ ਦਿੱਤਾ, ਪਰ ਮਨ ਦੇ ਵਿੱਚ ਜਗਿਆਸਾ ਸੀ ਕਿ ਇਹ ਥੜੇ ਦੇ ਉੱਤੇ ਸਮਾਨ ਧਰਿਆ ਹੋਣਾ ਕੀ ਹੈ। ਲਾਗੇ ਹੀ ਪੈ ਕੇ ਵੇਖਣ ਲੱਗ ਪਿਆ। ਥੋੜ੍ਹੀ ਦੇਰ ਦੇ ਵਿੱਚ ਇੱਕ ਆ, ਦੋ ਆ, ਚਾਰ ਆ, ਇੱਕ ਵੱਡੀ ਭੀੜ ਇਕੱਠੀ ਹੋ ਗਈ। ਇੱਕ ਰੋ, ਦੂਸਰਾ ਹੋਰ ਉੱਚੀ ਰੋ। ਉਸ ਸਮਾਨ ਨੂੰ ਵੇਖ ਕੇ ਹਰ ਕੋਈ ਰੋਈ ਜਾਂਦਾ, ਇੱਕ ਦੂਸਰੇ ਦੇ ਗਲ ਲੱਗ ਲੱਗ ਕੇ ਰੋਈ ਜਾਂਦਾ। ਇਹਨੇ ਨੂੰ ਇੱਕ ਬਜ਼ੁਰਗ ਨੇ ਆ ਕੇ ਪੁੱਛਿਆ, ਸ਼੍ਰੀਮਾਨ ਜੀ, ਇਹ ਸਮਾਨ ਤੁਸੀਂ ਲਿਆ ਕੇ ਰੱਖਿਆ? ਹਾਂ, ਇਹ ਮੈਂ ਲਿਆ ਕੇ ਰੱਖਿਆ, ਪਰ ਮੈਨੂੰ ਤੁਸੀਂ ਦੱਸ ਸਕਦੇ ਹੋ ਇਹ ਹੋ ਕੀ ਰਿਹਾ? ਤਾਂ ਬਜ਼ੁਰਗ ਕਹਿਣ ਲੱਗਾ, ਇੱਕ ਨੌਜਵਾਨ ਸੀ ਜਿਹੜਾ ਇਹਨਾਂ ਸਾਰਿਆਂ ਦੀ ਮਦਦ ਕਰਦਾ ਸੀ। ਉਹ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਸਾਰਿਆਂ ਦੀ ਦਵਾਈ ਬੂਟੀ ਦਾ, ਇਹਨਾਂ ਦੇ ਘਰ ਦੇ ਰੋਟੀ ਪਾਣੀ ਦਾ ਖਿਆਲ ਰੱਖਦਾ। ਇਹ ਸਾਰੇ ਗਰੀਬ ਲੋਕ ਨੇ ਇਸ ਸ਼ਹਿਰ ਦੇ, ਉਹ ਗਰੀਬ, ਉਹ ਲਤਾੜੇ ਜਿਹੜੇ ਇਸ ਸੋਕੇ ਦੇ ਕਰਕੇ ਘਰ ਰੋਟੀ ਵੀ ਨਹੀਂ ਸੀ ਪਕਾ ਸਕਦੇ। ਉਸ ਨੌਜਵਾਨ ਨੇ ਇਹਨਾਂ ਨੂੰ ਕਹਿ ਰੱਖਿਆ ਸੀ ਕਿ ਜੇ ਮੈਂ ਕਿਸੇ ਦਿਨ ਤੁਹਾਡੇ ਘਰ ਤੱਕ ਰੋਟੀ ਨਾ ਪਹੁੰਚਾ ਸਕਾਂ, ਦਵਾਈ ਬੂਟੀ ਨਾ ਪਹੁੰਚਾ ਸਕਾਂ, ਤਾਂ ਫਲਾਣੇ ਚੌਂਕ ਦੇ ਵਿੱਚ ਆ ਜਾਓ, ਅਤੇ ਜੇ ਉੱਥੇ ਆ ਸਮਾਨ ਪਿਆ ਹੋਵੇ ਤਾਂ ਸਮਝ ਜਾਓ ਮੈਂ ਇਸ ਦੁਨੀਆਂ ਦੇ ਵਿੱਚ ਨਹੀਂ। ਇਹ ਲੋਕ ਤਾਂ ਰੋ ਰਹੇ ਨੇ ਕਿਉਂਕਿ ਇਹਨਾਂ ਦਾ ਰੋਟੀ ਪਾਣੀ, ਇਹਨਾਂ ਦੀ ਦਵਾ ਬੂਟੀ, ਇਹਨਾਂ ਦਾ ਰੱਬ, ਇਹਨਾਂ ਦਾ ਅੱਲਾ ਜਾਂਦਾ ਰਿਹਾ। ਵਪਾਰੀ ਨੂੰ ਇੱਕਦਮ ਝਟਕਾ ਲੱਗਾ, ਐਡਾ ਨੇਕ ਬੰਦਾ ਸੀ ਜਿਹੜਾ ਮੇਰੇ ਘਰ ਕੰਮ ਕਰਦਾ ਰਿਹਾ। ਵਪਾਰੀ ਦੀ ਜਗਿਆਸਾ ਹੋਰ ਵੱਧ ਗਈ, ਹੋਵੇ ਨਾ ਤਾਂ ਇਹ ਬਕਸਾ ਵੀ ਮੈਂ ਛੇਤੀ ਪਹੁੰਚਾਵਾਂ, ਸ਼ਾਇਦ ਉੱਥੋਂ ਵੀ ਕੁਛ ਵੇਖਣ ਨੂੰ ਕਰਨ ਨੂੰ ਮਿਲੇ। ਕਹਿੰਦੇ ਵਪਾਰੀ ਨੇ ਉਹ ਬਕਸਾ ਲਿਆ ਤਾਂ ਉਸ ਵੇਲੇ ਉਸ ਸ਼ਹਿਰ ਦੇ ਵਿੱਚ ਦੇਣ ਲਈ ਨਿਕਲ ਪਿਆ। ਜਾ ਕੇ ਜਦੋਂ ਉਹ ਬਕਸਾ ਬਣਦੀ ਥਾਂ ਦੇ ਉੱਤੇ ਦਿੱਤਾ ਤਾਂ ਵਿੱਚੋਂ ਕੁਛ ਨਿਸ਼ਾਨੀਆਂ ਨਿਕਲੀਆਂ। ਉਸ ਆਦਮੀ ਨੇ
ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਹ ਤੈਨੂੰ ਕਿੱਥੋਂ ਮਿਲਿਆ, ਕਿਹਨੇ ਦਿੱਤਾ, ਦੇਣ ਵਾਲੇ ਦੇ ਹਾਲਾਤ ਕਿੱਦਾਂ ਦੇ ਨੇ, ਮੈਂ ਉਹਨੂੰ ਕਿੱਦਾਂ ਮਿਲ ਸਕਦਾ। ਤਾਂ ਕਹਿਣ ਲੱਗਾ, ਨਹੀਂ ਜੀ, ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਉਸ ਸ਼ਾਹੂਕਾਰ ਨੇ ਵੱਡੀ ਧਾ ਮਾਰੀ ਤੇ ਰੋਣਾ ਸ਼ੁਰੂ ਹੋ ਗਿਆ। ਪੁੱਛੇ ਜਾਣ ਤੇ ਪਤਾ ਲੱਗਾ ਕਿ ਉਹਦਾ ਪੁੱਤਰ ਸੀ। ਕਹਿਣ ਲੱਗਾ, ਮੇਰਾ ਪੁੱਤ ਨਿੱਕੀ ਉਮਰੇ ਰੱਬ ਦੇ ਰਾਹ ਤੁਰ ਪਿਆ ਸੀ। ਬੜੀ ਵਾਰ ਸਾਡੀ ਆਪਸ ਦੇ ਵਿੱਚ ਗੱਲਬਾਤ ਹੁੰਦੀ, ਉਹ ਮੈਨੂੰ ਅਕਸਰ ਦੱਸਦਾ ਸੀ ਕਿ ਇਹ ਮਾਇਆ ਕਿਸੇ ਕੰਮ ਨਹੀਂ ਆਉਣੀ। ਉਹ ਮੈਨੂੰ ਕਹਿੰਦਾ ਸੀ, ਲੋਕਾਂ ਦੀ ਮਦਦ ਕਰਿਆ ਕਰ, ਇਸ ਦੁਨੀਆਂ 'ਤੇ ਆਏ ਜੀਆਂ ਦੇ ਜੇਕਰ ਤੂੰ ਪੁੰਨ ਇਕੱਠੇ ਕਰੇਗਾ ਤਾਂ ਤੇਰਾ ਅੱਗਾ ਸੌਰ ਜਾਊ। ਪਰ ਉਹਦੀਆਂ ਗੱਲਾਂ ਮੈਨੂੰ ਕਦੀ ਵੀ ਸਮਝ ਨਹੀਂ ਆਈਆਂ। ਮੈਨੂੰ ਲੱਗਦਾ ਸੀ ਇਹਦੇ ਉੱਤੇ ਕੋਈ ਅਸਰ ਹੋ ਗਿਆ, ਕਿਸੇ ਦਾ ਕੁਛ ਕੀਤਾ ਕਰਾਇਆ। ਇਹ ਵਿਹਲੜ, ਨਿਕੰਮਾ, ਇਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਇਹ ਬਹਾਨੇ ਬਣਾਉਂਦਾ। ਮੁੱਕਦੀ ਗੱਲ, ਮੈਂ ਆਪਣੇ ਪੁੱਤ ਨੂੰ ਸਮਝ ਨਹੀਂ ਸਕਿਆ। ਉਹ ਚਾਹੁੰਦਾ ਸੀ ਮੈਂ ਵੀ ਇਸ ਦੁਨੀਆਂ ਤੋਂ ਪੁੰਨ ਖੱਟ ਕੇ ਜਾਵਾਂ। ਤੁਸੀਂ ਦੱਸੋਗੇ ਉਹ ਕਿਹੜੀ ਜਗ੍ਹਾ? ਆਪਣੇ ਪੁੱਤ ਬਾਰੇ ਹੋਰ ਸਾਰਾ ਕੁਛ ਜਾਣ ਕੇ ਜਿੱਥੇ ਉਹਨੂੰ ਫਖਰ ਮਹਿਸੂਸ ਹੋਇਆ, ਉੱਥੇ ਹੁਣ ਉਹ ਬਹੁਤ ਦੇਰ ਕਰ ਚੁੱਕਾ ਹੈ। ਸ਼ਾਇਦ ਉਹਨੇ ਜਾ ਕੇ ਆਖਰੀ ਕਿਰਿਆ ਕਰਮ ਆਪਣੇ ਪੁੱਤ ਦਾ ਕੀਤਾ। ਤੇ ਇਸੇ ਦੇ ਦਰਮਿਆਨ ਉਸ ਸ਼ਹਿਰ ਦੇ ਵਪਾਰੀ ਦਾ ਆਖਰੀ ਸਵਾਲ ਵੀ ਹੱਲ ਹੋ ਗਿਆ। ਉਸੇ ਚੁਰਾਹੇ ਤੇ ਬੈਠੇ ਬਜ਼ੁਰਗ ਨੇ ਦੱਸਿਆ ਕਿ ਨੌਜਵਾਨ 2 ਦਿਨ ਕੰਮ ਕਰਦਾ ਸੀ। ਇੱਕ ਦਿਨ 50 ਦਿਨਾਰ ਲੈਂਦਾ ਸੀ ਤੇ ਸਾਰੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਇਹ ਦਿਨ ਇਹਨੇ ਇਹਨਾਂ ਦੇ ਲੇਖੇ ਲਾਇਆ ਸੀ। ਜੋ ਵੀ ਕਮਾਉਂਦਾ ਉਹਦੇ ਵਿੱਚੋਂ ਇਹਨਾਂ ਦੀ ਮਦਦ ਕਰਦਾ ਤੇ ਦੂਸਰੇ ਦੇ ਵਿੱਚੋਂ ਇਹ ਥੋੜ੍ਹੇ ਪੈਸਿਆਂ ਦੇ ਉੱਤੇ ਕੰਮ ਕਰਦਾ, ਉਹਦੇ ਵਿੱਚ ਸਾਰਾ ਹਫ਼ਤਾ ਇਹ ਆਪਣਾ ਘਰ ਚਲਾਉਂਦਾ ਤੇ ਉਹਦੇ ਦਰਮਿਆਨ ਦੇ ਜਿਹੜੇ ਦਿਨ ਬਚਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਨੂੰ ਛੱਡ ਕੇ ਵੈਸੇ ਲੋਕਾਂ ਦੀ ਮਦਦ ਲਈ ਨਿਕਲਦਾ। ਕੁੱਲ ਮਿਲਾ ਕੇ ਉਹਨੇ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਲੇਖੇ ਲਾ ਦਿੱਤੀ। ਕਹਿੰਦੇ ਨੇ ਉਹਦੇ ਪਿਓ ਨੇ ਵੀ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤ ਦਾ ਬਣਦਾ ਜਾਂ ਅਧੂਰਾ ਕੰਮ ਹੁਣ ਉਹ ਪੂਰਾ ਕਰੂਗਾ। ਅਤੇ ਲੰਮੇ ਸਮੇਂ ਤੱਕ ਬਗਦਾਦ ਦੀਆਂ ਗਲੀਆਂ 'ਚ ਆਪਣੇ ਧੀਆਂ ਪੁੱਤਾਂ ਨੂੰ ਇਹ ਕਹਾਣੀ ਸਾਰੇ ਸੁਣਾਉਂਦੇ ਰਹੇ, ਉਹਨਾਂ ਨੂੰ ਚੰਗੇ ਰਾਹ ਪਾਉਣ ਦੇ ਲਈ, ਉਹਨਾਂ ਨੂੰ ਅੱਲਾ ਦੇ ਨਾਂ 'ਤੇ ਕੁਛ ਚੰਗਾ ਦੱਸਣ ਦੇ ਲਈ, ਤਾਂ ਕਿ ਉਹ ਵੀ ਇਨਸਾਨ ਦੀ ਮਦਦ ਕਰਨਾ ਸਿੱਖ ਸਕਣ, ਤਾਂ ਕਿ ਉਹ ਵੀ ਅਹਿਮੀਅਤ ਸਮਝ ਸਕਣ ਇਨਸਾਨ ਦੀ। ਉਹ ਵੀ ਸਮਝ ਸਕਣ ਕਿ ਪੈਸਾ ਕਿੰਨਾ ਕੁ ਜ਼ਰੂਰੀ ਹੈ ਇਸ ਜ਼ਿੰਦਗੀ ਦੇ ਵਿੱਚ, ਕਿਹੜੀ ਚੀਜ਼ ਜ਼ਿਆਦਾ ਮਹੱਤਤਾ ਰੱਖਦੀ ਹੈ, ਕਿਹੜੀ ਘੱਟ, ਕਿੱਦਾਂ ਆਪਾਂ ਦੂਸਰਿਆਂ ਦੇ ਦਿਲ ਦੇ ਵਿੱਚ ਥਾਂ ਬਣਾ ਸਕਦੇ ਹਾਂ, ਕਿੱਦਾਂ ਆਪਾਂ ਦੂਸਰਿਆਂ ਦੇ ਲਈ ਬਿਲਕੁਲ ਅਣਜਾਣ ਹੋ ਕੇ ਵੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕਦੇ ਹਾਂ, ਕਿੱਦਾਂ ਆਪਾਂ ਕੁਛ ਇੱਦਾਂ ਕਰ ਸਕਦੇ ਹਾਂ ਕਿ ਤੁਹਾਡੇ ਜਾਣ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹੋਣ। ਉਹ ਤਾਂ ਹੀ ਹੋਣਗੇ ਜੇ ਉਹਨਾਂ ਦੇ ਲਈ ਤੁਸੀਂ ਕੁਛ ਕੀਤਾ ਹੋਊਗਾ। ਵੇਖਿਆ ਜਾਵੇ ਤਾਂ ਜ਼ਿੰਦਗੀ ਦਾ ਮਨੋਰਥ ਪੈਸੇ ਕਮਾਉਣਾ ਅਤੇ ਸਿਰਫ ਪੈਸੇ ਕਮਾਉਣਾ ਸ਼ਾਇਦ ਕਦੀ ਵੀ ਨਹੀਂ ਹੋ ਸਕਦਾ, ਨਹੀਂ ਤਾਂ ਕਮਾਉਣ ਨੂੰ ਉਹਦੇ ਪਿਓ ਨੇ ਵੀ ਬਹੁਤ ਕਮਾਏ। ਪਰ ਉਹ ਪੈਸਾ ਆਖਰਕਾਰ ਉਹਦੇ ਸ਼ਾਇਦ ਕਿਸੇ ਕੰਮ ਨਹੀਂ ਆਇਆ। ਜਿਹੜਾ ਮਾਣ ਉਹਨੂੰ ਆਪਣੇ ਪੁੱਤ ਦੇ ਕੀਤੇ ਕੰਮਾਂ ਦੇ ਉੱਤੇ ਹੋਇਆ, ਆਪਣੇ ਕਮਾਏ ਪੈਸੇ ਦੇ ਉੱਤੇ ਉਹ ਕਦੀ ਵੀ ਉੱਦਾਂ ਦਾ ਮਾਣ ਨਹੀਂ ਕਰ ਸਕਿਆ।
ਜਿਹੜਾ ਜ਼ਿੰਦਗੀ ਦਾ ਮਨੋਰਥ ਉਹਦਾ ਪੁੱਤ ਸਮਝ ਸਕਿਆ? ਸ਼ਾਇਦ ਉਹ ਵਪਾਰੀ ਕਦੀ ਵੀ ਨਹੀਂ ਸਮਝ ਸਕਿਆ। ਕਹਿੰਦੇ ਨੇ ਆਖਰੀ ਸਾਹਾਂ 'ਤੇ ਵਪਾਰੀ ਨੇ ਇੱਕ ਗੱਲ ਕਹੀ ਕਿ ਅਕਸਰ ਹੀ ਮਾਪੇ ਧੀਆਂ ਪੁੱਤਾਂ ਨੂੰ ਸਮਝਾਉਂਦੇ ਨੇ, ਮੈਂ ਉਹ ਕਰਮ ਵਾਲਾ ਜਿਹਨੂੰ ਔਲਾਦ ਵੀ ਸਮਝਾ ਗਈ। ਇਸ ਤੋਂ ਵੱਡੀ ਦੇਣ ਹੋਰ ਦੁਨੀਆਂ 'ਤੇ ਕੁਛ ਨਹੀਂ ਹੋ ਸਕਦੀ। ਇਸ ਤੋਂ ਵੱਡੇ ਪੁੰਨ ਮੇਰੇ ਪੁੱਤ ਦੇ ਕੁਛ ਨਹੀਂ ਹੋ ਸਕਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਵੱਖ ਨਹੀਂ ਹੋ ਸਕਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਹੈ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਰਿਲੀਜ਼ ਹੋਣੀ ਆ ਅਤੇ ਐਡਵਾਂਸ ਜਿਹੜੀ ਸੇਲ ਸ਼ੁਰੂ ਹੋ ਚੁੱਕੀ ਆ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਆ ਉਹ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਕਰਵਾ ਸਕਦੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅਤੇ ਅੱਜ ਦੇ ਦਿਨ ਮੇਰੇ ਨਾਲ ਨੇ ਹਰਮੀਤ ਤੂ
1: ਰਾਮ ਰਾਮ ਸਾਰੇ ਭਾਈਆਂ ਨੇ ਹੁਣ ਕੀ ਲਗਾਈਆਂ ਨੇ ਬਾਈ ਇੱਕ ਵਾਰ ਹਾਜ਼ਰ ਹੋ ਗਏ ਫਿਰ ਅੱਜ ਡਾਕਟਰ ਸਾਹਿਬ ਬਣ ਕੇ ਆ ਗਏ
0: ਅੱਜ ਹਰਮੀਤ ਤੂਰ ਸਟੈਥੋਸਕੋਪ ਲੈ ਕੇ ਆ ਗਏ
1: ਆਹ ਨਹੀਂ ਮੈਂ ਬੜੇ ਸੰਜੀਦਗੀ ਵਾਲਾ ਦਿਨ ਹੁੰਦਾ ਤੁਹਾਡਾ ਅੱਜ ਤੇ
0: ਕਾਹਦੇ ਵਾਲਾ
1: ਸੰਜੀਦਗੀ ਇਹ ਸਾਰੇ ਸ਼ਬਦਾਂ ਦੀ ਗਰਿਮਾ ਬਣਾ ਕੇ ਰੱਖਣੀ ਪੈਂਦੀ ਇਹ ਗਰਿਮਾ ਬਣਾ ਕੇ ਰੱਖਣੀ ਪੈਂਦੀ ਹੈ ਨਾ
0: ਸ਼ਿੱਦਤ
1: ਨਹੀਂ ਸ਼ਿੱਦਤ ਵਰਡ ਵੱਖਰਾ ਹੋ ਗਿਆ ਜੀ
0: ਅੱਛਾ ਕਾਫੀ ਦਿਨਾਂ ਬਾਅਦ ਹਰਿਆਣਵੀ ਫਿਰ ਸੁਣਨ ਮਿਲੀ
1: ਹੌਲੇ ਹੌਲੇ
0: ਹੋਰ ਸੁਣਾਓ ਕਿੱਦਾਂ ਬੱਚਿਆਂ ਦਾ ਕਰ ਰਹੇ ਹੋ ਫਾਦਰ ਡੇ ਚੱਲ ਰਿਹਾ ਫਿਰ
1: ਚੱਲਣ ਡਿਆ ਭਾਜੀ ਉੱਥੇ ਬਸ ਗਏ ਆ ਬੱਚਿਆਂ ਨਾਲ ਖੇਡੇ ਆ ਤੇ ਮੁੜ ਕੇ ਬੱਚੇ ਨੇ ਆਪ ਹੀ ਕਹਿੰਦਾ ਜਾਓ ਤੁਸੀਂ ਹੁਣ ਕਹਿੰਦਾ
0: ਖਵਾਤਾ ਤੁਹਾਨੂੰ
1: ਖਵਾਉਣ ਨੂੰ ਤੇ ਉਹਨਾਂ ਨੇ ਕੀ ਕੌਫੀ ਸੀ ਤੇ ਡੋਨਟ ਰੱਖੇ ਆ ਤੇ ਹੋਰ ਕੁੱਕੀ ਇੱਕ ਦੋ ਕੁੱਕੀ ਰੱਖੀ ਹੋਈ ਸੀ ਬਾਕੀ ਸਾਡੇ ਮਤਲਬ ਦਾ ਕੁਛ ਹੈ ਨਹੀਂ ਸੀ ਜ਼ਿਆਦਾ
0: ਤੁਹਾਡੇ ਮਤਲਬ ਦਾ ਕੀ ਮਤਲਬ ਕੀ
1: ਰੱਖੇ ਸਾਡੇ ਹੁਣ ਮੇਰੀ ਗੱਲ
0: ਚੰਪਾ ਲਾਉਂਦੇ ਤੁਹਾਡੇ
1: ਬਾਹਰਲੇ ਪਾਸੇ ਸਕੂਲ ਪੈਂਦਾ ਉੱਥੇ ਨਾਲੇ ਸਾਹਮਣੇ ਪਹਾੜੀਆਂ ਵੇਖਦੀਆਂ ਮੌਸਮ ਵੀ ਠੰਡਾ ਜੀ ਚਲੋ ਸਾਡੇ ਵੇਖਣ ਕੋਮਰੇਡੀ ਕਿਹੜੀ ਕਿਹੜੀ ਆ ਰਹੀ ਹੈ ਵੀ ਪਕੌੜੇ ਰੱਖ ਲਓ ਕੋਈ ਮਨਾ ਕਰਦਾ ਪਕੌੜੇ ਰੱਖ ਲਓ ਪਕੌੜੇ ਮਨਾ ਕਰਦਾ ਉਹ ਪਕੌੜੇ ਚੱਕਰ ਮੈਨੂੰ ਲੱਗਦਾ ਆਪਣੇ ਪਿੰਡ ਸ਼ਾਇਦ ਘੱਟ ਆਉਂਦੇ ਆ ਆਏ ਨੀ ਨਾ ਜੇ ਕਿਤੇ ਉਹ ਵੀ ਰੱਖਿਆ ਹੋਵੇ ਫਿਰ ਸਾਰੇ ਉੱਥੇ ਚਾਹ ਵੀ ਪੀਣ ਨਾਲੇ ਗੱਲਾਂ ਬਾਤਾਂ ਵੀ ਕਰਨ
0: ਕਿਉਂਕਿ ਹਰ ਵਾਰੀ ਦਾ ਜਾ ਕੇ ਐਕਸਪੀਰੀਅੰਸ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੀ ਕਰਦੇ
1: ਆ ਕੁੱਕੀ ਚ ਰੱਖੀ ਹੁੰਦੀ ਜਿਹੜੀਆਂ ਬਿਲਕੁਲ ਉਹ ਫਿੱਕੀਆਂ ਜਿਹੀ ਹੁੰਦੀਆਂ ਮਤਲਬ ਖਾ ਵੀ ਲਈਆਂ ਤਾਂ ਵੀ ਉਹ ਮੈਂ ਸ਼ੁਰੂ ਤੋਂ ਸੋਚਦਾ ਥਾ ਇੱਕ ਕੁੱਕੀ ਨਹੀਂ ਆਉਂਦੀ ਸ਼ੂਗਰ ਫਰੀ ਐਡੀ ਵੱਡੀ ਹੁੰਦੀ ਨਾ
0: ਵਾਹ ਵਾਹ ਵੱਡੇ ਜੀ
1: ਉਹ ਐਡੀ ਜਦ ਤੋੜ ਕੇ ਖਾਣੀ ਤਾਂ ਛੋਟੀ ਬਣਾ ਲਓ ਹੁਣ ਐਡੇ ਨੂੰ ਮੂੰਹ ਚ ਪਾਓਗੇ ਉਹਦੀਆਂ ਵਰਾਸ਼ਾਂ ਚੋੜੀਆਂ ਕਰਨ ਪਰ ਠੀਕ ਰਿਹਾ ਬੱਚਿਆਂ ਦੇ ਨਾਲ ਬੈਂਚ ਤੇ ਬੈਠੇ ਹੋ ਬਣਾਓ ਜੋ ਬੱਚੇ ਨੇ ਕਿਹਾ ਹੁਣ ਅਸੀਂ ਬਣਾ ਲੈਂਦੇ ਹਾਂ ਬੱਚੇ ਕੋਈ ਕਹਿੰਦੇ ਤੁਹਾਨੂੰ ਬਣਾ ਤਾਂ ਇਹ ਤਾਂ ਮੈਨੂੰ ਬਣਾ ਮੈਂ ਬਣਾ ਕੇ ਜੇ ਤੁਸੀਂ ਬਣਾਉਣਾ ਤਾਂ ਫਿਰ ਸਾਨੂੰ ਕਾਹਤੋਂ ਬੁਲਾਇਆ ਹੈ ਤੇਰਾ ਬਾਪੂ ਸਾਰਿਆਂ ਦੀ ਫੋਟੋ ਖੇਡਦਾ ਪਿਆ ਵੀ ਚੱਲੇ ਕੈਂਪਿੰਗ ਤੇ ਥੰਬਸ ਅਪ ਕਰ ਪਹਿਲੀ ਵਾਰ ਚੱਲੇ ਸੀ ਨਾ ਥੰਬਸ ਅਪ ਕਰ ਕਹਿੰਦਾ ਯੇ ਫਾਦਰ ਸੋ ਖੂ ਮਾਈ ਠੀਕ
0: ਵਧੀਆ ਚਲੋ ਇਹ ਵੀ ਕੋਈ ਕੋਈ ਧਿਆਨ ਕਰਦਾ ਨਾ ਇਸ ਪਾਸੇ ਨੂੰ
1: ਬੱਚੇ ਨੂੰ ਹੁੰਦਾ ਵੀ ਚਲੋ ਫਾਦਰ ਆਇਆ ਤੇ ਕੁਛ ਤਾਂ ਕਰੇਗਾ ਨਹੀਂ ਤਾਂ ਕਈ ਤਾਂ ਫਾਦਰ ਉੱਥੇ ਕਹਿਣਾ ਉਹ ਰਿਆਲਾ ਤੇਰੇ ਕੋਲ ਧੋਣਾ ਹੀ ਨਹੀਂ ਤੂੰ ਕਰ ਹੀ ਨਹੀਂ ਸਕਦਾ
0: ਇੱਧਰ ਬੜਾ ਮੈਂ ਕਰਕੇ ਵਿਖਾਵਾ ਨਹੀਂ ਇਹ ਪਿਓਾਂ ਦੇ ਨਾਲ ਹੁੰਦਾ ਵੈਸੇ ਧੱਕਾ ਮੈਂ ਵੀ ਨੋਟ ਕੀਤਾ ਕਈ ਵਾਰੀ ਵੀ ਇਹ ਜਦੋਂ ਮਦਰਸ ਡੇ ਹੁੰਦਾ ਨਾ ਤੇ ਉਦੋਂ ਪੂਰਾ ਉਹ ਮਤਲਬ ਆ ਕੇ ਦੱਸਣਗੇ ਬੱਚੇ ਜਾਂ ਮਾਵਾਂ ਵੀ ਉਹਨਾਂ ਨੇ ਉੱਥੇ ਹੱਥਾਂ ਦੀ ਮਸਾਜ ਬੱਚਿਆਂ ਨੇ ਕੀਤੀ ਹੈ ਨਾ ਉਹਨਾਂ ਨੇ ਆਹ ਕੀਤਾ ਯੇ ਕੀਤਾ ਪਲਾਂਟਿੰਗ ਯੇ ਵੋ ਕਿੰਨਾ ਕੁਛ ਹੀ ਦੱਸਦੇ ਹੈ ਨਾ ਹਾਂ ਵੀ ਉਹਨਾਂ ਟੀਚਰ ਨੇ ਕਿਹਾ ਮੰਮਾ ਨੂੰ ਹੈੱਡ ਮਸਾਜ ਦਿਓ ਹੈ ਨਾ ਟੀਚਰ ਨੇ ਕਿਹਾ ਵੀ ਮੰਮਾ
1: ਸਾਡਾ ਟੀਚਰ ਵੀ ਜੈਂਟ ਸੀ ਨਾ ਬੰਦਾ ਸੀ ਨਾ ਉਹਨੇ ਚੱਲ ਪਤਾ ਸੀ ਵੀ ਇਹਨਾਂ ਕੀ ਕਰਨਾ ਦੋ ਮਿੰਟ ਬੈਠਣ ਤੇ ਜਾਓ
0: ਨਹੀਂ ਫਾਦਰ ਜਾਣ ਤੇ ਉਹਨਾਂ ਨੂੰ ਮਤਲਬ ਮੈਂ ਤਾਂ ਇੱਕ ਦੋ ਵਾਰੀ ਇਹ ਵੇਖਿਆ ਵੀ ਉਹਨਾਂ ਨੂੰ ਤਾਂ ਪੁੱਛਦੇ ਵੀ ਨਹੀਂ ਆ ਇੱਕ ਪਾਸੇ ਪਿਆ ਹੁੰਦਾ ਵਾ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਹਾਨੂੰ ਮਤਲਬ ਸ਼ਰਮ ਜੀ ਆਉਂਦੀ ਆ ਤੇ ਤੁਸੀਂ ਭਾਵੇਂ ਉਦਾਂ ਵੀ ਆ ਜਾਓ ਤੇ ਉਹਨਾਂ ਨੇ ਨਹੀਂ ਪੁੱਛਣਾ ਵੀ ਆਹ ਤੁਹਾਡੇ ਲਈ ਆ ਜਾਂ ਕਿਹਦੇ ਲਈ ਆ ਨਾ ਹੀ ਆਣੇ ਦੱਸਦੇ ਉਦਾਂ ਹੀ ਉਂਗਲ ਫੜ ਕੇ ਤੁਸੀਂ ਫਿਰਦੇ
1: ਇੱਧਰ ਵੇਖੋ ਆ ਚਲੋ ਠੀਕ ਹੈ ਵਧੀਆ ਫਨ ਆ ਇੰਡੀਆ 'ਚ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ
0: ਸੀਗੀਆਂ
1: ਸਾਡਾ ਤਾਂ ਟੀਚਰ ਹੀ ਆਪਣੇ ਪਿਓ ਬਣ ਜਾਂਦੇ ਆਪੇ ਮਾਂ ਉਹਨੇ ਕੁੱਟ ਲੈਣਾ ਉਹਨੇ ਪਿਆਰ ਰਹਿਣਾ
0: ਨਹੀਂ ਹੌਲੀ ਹੌਲੀ ਆਈ ਜਾਂਦੇ ਹੁਣ ਜੇ ਮੰਨ ਲਓ ਇੰਡੀਆ ਕਿਸੇ ਨੇ ਸੱਦਿਆ ਹੋਵੇ ਤੇ ਉਹਨੇ ਸੱਦ ਕੇ ਤੇ ਉਹਨੇ ਉਹਨਾਂ ਚਿਰ ਤੁਹਾਡੇ ਬੱਚੇ ਨੂੰ ਹਾਰ ਹੀ ਪਾਉਣੇ
1: ਹਾਰ ਕੀ ਉਹ ਪਹਿਲਾਂ ਤਾਂ ਟੀਚਰ ਜਲੀਲ ਕਰਦਾ ਫਿਰ ਘਰਦੇ ਨਾਲ ਉੱਥੇ ਬਹਿ ਕੇ ਆਪ ਕਰਨਾ ਵੀ ਇੱਕ ਜਣਾ ਕਰ ਲਓ, ਇੱਕ ਨੇ ਕਰ
0: ਉਹ ਹਰ ਕੋਈ ਆਪੋ ਆਪਣੀ ਵੱਖਰੀ ਵੱਖਰੀ ਪੜਾਸ ਕੱਢਦਾ। ਚਲੋ ਖੈਰ, ਇਹ ਫਾਦਰਸ ਡੇ ਚੱਲ ਰਿਹਾ, ਕੀ ਤੁਹਾਡੇ ਬੱਚਿਆਂ ਨੇ ਤੁਹਾਡੇ ਲਈ ਲੈ ਆਉਂਦਾ ਕੁਛ, ਜਾਂ ਤੁਹਾਡੇ ਬੱਚੇ ਹਾਲੇ ਮਤਲਬ ਸੋਚ ਵਿਚਾਰ ਕਰ ਰਹੇ ਨੇ, ਜਾਂ ਫਿਰ ਤੁਸੀਂ ਹੋ ਆਏ ਹੋ, ਜਾਂ ਤੁਸੀਂ ਹੋਣਾ? ਮੇਰਾ ਖਿਆਲ ਹੈਗਾ ਤੇ ਕੱਲ੍ਹ ਕੱਲ੍ਹ ਐਤਵਾਰ ਹੈ,
1: ਲੰਘ ਗਿਆ ਮੈਨੂੰ ਲੱਗਦਾ, ਇੱਕ ਤਰੀਕ ਦਾ ਹੁੰਦਾ, ਇਹ ਵੀ ਨੀ ਪਤਾ ਬਈ ਰੋਜ਼ ਹੀ ਮਨਾਈ ਜਾਂਦੀ।
0: ਮੈਂ ਤਿੰਨ ਨੂੰ ਹੁੰਦਾ, ਮੇਰਾ ਘਰ
1: ਤਿੰਨ ਨੂੰ ਹੁੰਦਾ,
0: ਤੁਸੀਂ ਹੋ ਗਿਆ ਜੀ ਲੈ ਦੱਸ।
1: ਮੈਂ ਉਹਨਾਂ ਕਿਹੜਾ ਦੱਸਿਆ ਵੀ ਅੱਜ ਹੀ ਆ, ਉਹਨਾਂ ਨੂੰ ਫੋਟੋ ਖਿਚਾਈ ਖਿੱਚਿਆ ਅਸੀਂ ਜਾ ਕੇ, ਸਾਡੇ ਲਈ ਤਾਂ ਅੱਜ ਸੀ ਜੀ।
0: ਚਲੋ ਦੱਸਿਓ ਬਾਈ,
1: ਆਪਣੇ ਸਾਰੇ ਪੂਰੇ ਵਰਲਡ
0: ਜਿਹਨੂੰ ਪਤਾ ਕਿ ਇੱਕ
1: ਦਿਨ ਤਾਂ ਨਹੀਂ ਹੁੰਦਾ ਨਾ।
0: ਨਹੀਂ ਨਹੀਂ, ਆਸਟ੍ਰੇਲੀਆ ਦਾ ਵੱਖਰਾ
1: ਵੱਖਰਾ ਹੈ ਨਾ। ਮੈਂ ਪਹਿਲੀ ਵਾਰ ਕੈਨੇਡਾ ਫੋਨ ਕੀਤਾ ਸੀ ਅਤੇ ਉਹਨਾਂ ਨੂੰ ਮੈਂ ਵਧਾਈ ਦਿੱਤੀ, ਕਹਿੰਦੇ ਤੁਹਾਡਾ ਕਦੋਂ ਹੁੰਦਾ? ਮੈਂ ਕਿਹਾ ਵੀ ਸਾਡਾ ਨਹੀਂ ਹੈਗਾ, ਇਹ ਤੁਹਾਡਾ ਹੀ ਹੈ। ਅਤੇ ਅੱਜ ਫਿਰ ਫੋਨ ਕੀਤਾ, ਮੈਂ ਕਿਹਾ ਵਧਾਈ ਹੋਵੇ, ਮੈਂ ਕਿਹਾ ਅੱਜ ਸਾਡੇ ਵਾਲਾ। ਕਹਿੰਦੇ ਠੀਕ ਹੈ,
0: ਦੋਰੇ ਦੋਰੇ ਸਾਲ 'ਚ ਦੋ ਦੋ ਵਾਰੀ ਵਧਾਈਆਂ ਲੈ ਲਓ ਤੁਸੀਂ
1: ਫਾਦਰ ਡੇ
0: ਜੀ। ਚਲੋ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਸਾਰੇ ਫਾਦਰਸ ਨੂੰ, ਸਾਰੇ ਪਿਓਾਂ ਨੂੰ। ਬੱਚੇ ਇਸੇ ਤਰ੍ਹਾਂ ਦੇ ਨਾਲ ਹੱਸਦੇ ਖੇਡਦੇ ਰਹਿਣ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ। ਇੰਨਾ ਵੀ ਬੱਚੇ ਚੇਚ ਜ਼ਰੂਰ ਕਰਦੇ ਆ, ਸਾਡੇ ਵਾਰੀ ਤਾਂ ਉਹ ਵੀ ਨਹੀਂ ਹੁੰਦਾ ਕੰਮ, ਇਕੋਲਾ ਹੁੰਦਾ
1: ਵੱਡਾ ਓਲਾ। ਆਪਣੀ ਪੇਰੈਂਟਸ ਮੀਟਿੰਗ ਕਦੋਂ ਹੁੰਦੀ ਸੀ ਭਾਅ ਜੀ?
0: ਉਹ ਅੰਗਰੇਜ਼ੀ ਸਕੂਲਾਂ 'ਚ ਹੋ ਗਈਆਂ ਸੀ ਬਾਅਦ 'ਚ।
1: ਸਾਡਾ ਪਿੰਡ 'ਚ ਹੀ ਸਕੂਲ ਹੁੰਦਾ ਸੀ ਅਤੇ ਆਨੇ ਬਾਨੇ ਸਾਡੇ ਮਾਸਟਰ ਸਾਡੇ ਬਾਪੂ ਨੂੰ ਉੱਥੇ ਗਲੀ 'ਚ ਹੀ ਮਿਲਣਾ, ਕਿਤੇ ਰਹਿੰਦੇ ਰਹਿੰਦੇ ਸੌਦਾ ਲੈਣ ਲੱਗੇ, ਉਹਨੇ ਹੀ ਦੱਸ ਦੇਣਾ ਮੁੰਡਾ ਕੀ ਕਰਦਾ। ਸਾਡੀ ਮੀਟਿੰਗ ਇੱਦਾਂ ਹੀ ਹੋ ਜਾਂਦੀ ਸੀ, ਪੇਰੈਂਟ ਮੀਟਿੰਗ ਦੀ ਸਪੈਸ਼ਲ ਜ਼ਿਆਦਾ ਲੋੜ ਹੀ ਨਹੀਂ ਪੈਂਦੀ ਸੀ।
0: ਹਾਂ, ਹਰ ਰੋਜ਼ ਹੀ ਹੋ ਜਾਂਦੀ ਸੀ ਨਾਲ ਦੀ ਨਾਲ।
1: ਤੇ ਜੇ ਕਿਸੇ ਦੇ ਜਵਾਕ ਨੂੰ ਕੁੱਟ ਪਈ ਹੁੰਦੀ ਨਾ, ਤੇ ਜੇ ਸਾਨੂੰ ਵੀ ਪਈ ਹੁੰਦੀ, ਸਾਡੇ ਹੀ ਚੁੱਪ ਰਹਿਣਾ, ਪਰ ਉਹਨਾਂ ਦੀ ਮੰਮੀ ਨੇ ਅੱਗੇ ਦੱਸ ਦੇਣਾ, ਭੈਣ ਜੀ ਸਾਡਾ ਵੀ ਕੁੱਟਿਆ ਗਿਆ, ਤੁਹਾਡਾ ਵੀ ਨਾਲ ਕੁੱਟਿਆ ਗਿਆ ਸੀ। ਅੱਛਾ, ਸਾਡੇ ਵਾਲੇ ਨਾਲ ਹੀ ਲਿਆ।
0: ਹਾਂ ਨਹੀਂ, ਛੇ ਐਤਵਾਰ ਹੀ ਆ ਗਏ,
1: ਐਤਵਾਰ
0: ਐਤਵਾਰ ਹੀ ਹੁੰਦਾ, ਪਹਿਲਾ ਐਤਵਾਰ
1: ਸਤੰਬਰ ਦਾ ਪਹਿਲਾ। ਬੜਾ
0: ਜੋ ਡੈਡੀ ਡੈਡੀ ਵੇਲੇ ਬੈਠੇ ਡੋਨਟ ਖਾ ਕੇ ਆ ਗਏ, ਪਤਾ ਸਾਨੂੰ ਹੈਨੀ ਹੈ ਕਦੋਂ ਹੈ। ਚਲੋ ਕੋਈ ਗੱਲ ਨਹੀਂ, ਠੀਕ ਹੈ ਭਾਈ, ਦੇਖੋ ਚੱਲਦਾ, ਇੰਨਾ ਕਿਤੇ ਚੱਲਦਾ ਵਾ। ਥੈਂਕ ਯੂ। ਆ ਵੇਖ ਲਓ, ਸੈਮੀ ਸਾਹਿਬ ਨੂੰ ਪਤਾ ਹੀ ਯਾਰ, ਕਮਾਲ ਦੀ ਗੱਲ ਦੱਸੇ
1: ਦੱਸਤਾ ਉਹਨਾਂ ਨੇ। ਇਹ ਆਈਡੀਅਲ ਫਾਦਰ ਨੇ ਭਾਅ ਜੀ,
0: ਹੈ
1: ਇਹ ਆਈਡੀਅਲ ਫਾਦਰ ਨੇ ਨਾ।
0: ਉਹ ਕਿੱਦਾਂ ਦਿੰਦੇ
1: ਇੱਦਾਂ ਦੇ ਸੈਮੀ ਹੋਰ ਜਿਹੜੇ ਸਾਰੀ ਕਵਰ ਰੱਖਦੇ ਨਾ,
0: ਜਿਹੜੇ ਆਈਡੀਆ ਜਿਹਾ ਲੱਗ ਰੱਖਦੇ।
1: ਹਸਬੈਂਡ ਡੇ ਵੀ ਹੋਣਾ ਚਾਹੀਦਾ,
0: ਹਸਬੈਂਡ ਡੇ ਵੀ ਹੋਊਗਾ, ਛੱਡਿਆ ਤੇ ਕੋਈ ਨਹੀਂ ਨਾ, ਜਿੱਥੇ ਮਤਲਬ ਹੌਟ ਡੌਗ ਡੇ ਤੱਕ ਮਨਾ ਛੱਡਿਆ ਗਿਆ।
1: ਨਹੀਂ, ਹਸਬੈਂਡ ਡੇ ਵੀ ਹੋਣਾ ਚਾਹੀਦਾ,
0: ਪੀਜ਼ਾ ਡੇ, ਹੌਟ ਡੌਗ ਡੇ।
1: ਹਾਂ ਸੱਚ, ਉਹ ਕਰਵਾ ਚੌਥ ਹਸਬੈਂਡ ਹੀ ਹੁੰਦਾ ਨਾ।
0: ਨਹੀਂ, 27 ਜੂਨ ਤੇ ਹੁੰਦੀ ਹੈ।
1: ਅੱਛਾ,
0: 27 ਜੂਨ ਨੂੰ 10 ਮਿੰਟ
1: ਫੇ ਲੰਘ ਗਈ,
0: ਉਹ ਵੀ ਲੰਘ ਗਿਆ,
1: ਉਹ ਵੀ ਲੰਘ ਗਿਆ, ਉਹ ਵੀ ਲੰਘ ਗਿਆ, ਜਿਹੜਾ ਹਿੱਸੇ ਆ ਉਹ ਵੀ ਸਹੀ।
0: ਹਾਂ ਚਲੋ, ਥੈਂਕ ਯੂ ਜੀ, ਅਤੇ ਸਵਾਗਤ ਤੁਹਾਡਾ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਇੱਕ ਕਿਸੇ ਦੇ ਲਈ ਠੀਕ, ਕਿਸੇ ਲਈ ਗਲਤ ਹੋ ਸਕਦੀ ਹੈ, ਅਤੇ ਪਰ ਇਹ ਆ ਵੀ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਵਾ ਉਹ, ਤਾਂ ਫਿਰ ਤੂਰ ਸਾਹਿਬ ਆਪਾਂ ਉਹ ਤੋਂ ਕਿੱਦਾਂ ਭੱਜ ਸਕਦੇ ਹਾਂ। ਜਿੱਦਾਂ ਮੰਨ ਲਓ ਹੁਣ ਜੇ ਫਾਦਰ ਡੇ ਚੱਲ ਰਿਹਾ, ਅਤੇ ਚੱਲ ਰਿਹਾ ਤੁਹਾਨੂੰ ਜਾਣਾ ਪੈਣਾ, ਮਤਲਬ ਕੀ ਕਰ ਸਕਦੇ ਤੁਸੀਂ?
1: ਜਿਹਨੂੰ
0: ਜਿਹਨੂੰ ਹਾਂ ਆਈ ਆ ਜਿਹਨੇ ਵੀ ਮਤਲਬ ਜਾਣਾ ਉਹਨੂੰ ਫਿਰ ਜਾਣਾ ਹੀ ਪੈਣਾ। ਅੱਛਾ, ਅੱਜ ਮੈਂ ਨਾ ਇੱਕ ਆਸਟ੍ਰੇਲੀਆ ਦੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਤੁਰ ਸਾਹਿਬ ਮੈਂ ਰਿਪੋਰਟ ਵੇਖ ਰਿਹਾ ਸੀ, ਇੱਕ ਰੀਅਲ ਸਟੇਟ ਦੀ ਇੱਕ ਰਿਪੋਰਟ ਆਈ ਹੈ, ਅਤੇ ਵੈਸੇ ਤਾਂ ਇੱਦਾਂ ਦੀਆਂ ਰਿਪੋਰਟਾਂ ਅਕਸਰ ਹੀ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ, ਅਕਸਰ ਹੀ ਸਾਨੂੰ ਇਹ ਰਿਪੋਰਟਾਂ ਡਰਦੀਆਂ ਡਰਾਉਂਦੀਆਂ ਰਹਿੰਦੀਆਂ ਵਾ ਸਾਨੂੰ।
1: ਏਅਰਪੋਰਟਾਂ
0: ਵੀ ਡਰਾਉਂਦੀਆਂ ਹੀ ਆ ਕਿ ਅੱਜ ਕੱਲ ਤਾਂ ਏਅਰਪੋਰਟਾਂ ਵੀ ਡਰਾਉਂਦੀਆਂ ਹੀ ਆ, ਕਿੱਥੇ ਲਈ ਜਾਂਦੀ ਟਿਕਟ?
1: ਨਹੀਂ, ਸਸਤੀਆਂ ਹੋਈਆਂ।
0: ਹਾਂਜੀ,
1: ਸਸਤੀਆਂ ਹੋਈਆਂ
0: ਅੱਗੇ ਨਾਲੋਂ।
1: ਹਲਕੀ
0: ਜੀ ਰਿਪੋਰਟ ਪਹਿਲਾਂ ਸਾਂਝੀ ਕਰ ਲੈਂਦੇ, ਫਿਰ ਆਪਾਂ ਅੱਗੇ ਵਧਦੇ ਹਾਂ, ਫਿਰ ਕਿਉਂਕਿ ਇਸ ਨਾਲ ਹੀ ਆਪਾਂ ਵਿਸ਼ਾ ਅੱਜ ਦੇ ਦਿਨ ਜਿਹੜਾ ਆਪਾਂ ਕਿਰਾਏਦਾਰਾਂ ਤੇ ਗੱਲ ਕਰਾਂਗੇ, ਜਿਹੜੇ ਜਿਹੜੇ ਕਿਰਾਏ ਦੇ ਉੱਤੇ ਰਹਿ ਰਹੇ ਨੇ, ਤੇ ਕਿਰਾਏਦਾਰਾਂ ਦੇ ਵਿੱਚ ਹੀ ਫਿਰ ਜਿਨ੍ਹਾਂ ਨੇ ਕਿਰਾਏ 'ਤੇ ਦਿੱਤੇ ਨੇ ਉਹ ਵੀ ਵਿੱਚ ਹੀ ਆ ਜਾਂਦੇ, ਉਹਨਾਂ ਦੀਆਂ ਮਜਬੂਰੀਆਂ ਵੀ ਤਾਂ ਉੱਥੇ ਵੀ ਆ ਜਾਂਦੇ। ਸੋ ਹੁਣ ਆਪਣੇ ਆਸ ਪਾਸ ਤੋਂ ਹੀ ਝਾਤੀ ਮਾਰੋ ਕਿ ਪ੍ਰੋਪਰਟੀ ਦੇ ਕੀ ਸੂਰਤ ਹਾਲ ਨੇ, ਕਿ ਤੁਹਾਨੂੰ ਵੀ ਆਪਣੀ ਗਲੀ ਦੇ ਵਿੱਚ ਦੀਦਾ ਵਾ ਵੀ ਬੋਰਡ ਪਹਿਲਾਂ ਨਾਲੋਂ ਵਧੇਰੇ ਲੱਗੇ ਆ ਜਾਂ ਘੱਟ ਗਏ ਆ, ਜਾਂ ਘਰ ਕਿਰਾਏ ਦੇ ਉੱਤੇ ਵੱਧ ਜਾ ਰਹੇ ਜਾਂ ਘੱਟ ਜਾ ਰਹੇ ਆ, ਜਾਂ ਫਿਰ ਤੁਹਾਨੂੰ ਨੋਟਿਸ ਆਇਆ ਹੋਵੇ ਵੀ ਕਿਰਾਇਆ ਵਧਾ ਦੇਣਾ ਵਾ, ਜਾਂ ਫਿਰ ਵਧਾ ਦਿੱਤਾ ਵਾ ਆਲਰੇਡੀ, ਜਾਂ ਫਿਰ ਤੁਸੀਂ ਘਰ ਲੱਭ ਰਹੇ ਹੋ ਤੇ ਤੁਹਾਨੂੰ ਲੱਭ ਨਹੀਂ ਰਿਹਾ ਕਿ ਵਾਕਈ ਇਦਾਂ ਦੀ ਰਿਐਲਿਟੀ ਹੈਗੀ ਆ ਜਾਂ ਫਿਰ ਇਹ ਖਬਰਾਂ ਤੱਕ ਹੀ ਆ। ਸੋ ਇਹ ਜੇਕਰ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਆਸ ਪਾਸ ਤੋਂ ਸੁਣੇ ਸੁਣਾਏ ਤੋਂ ਜੇਕਰ ਥੋੜ੍ਹਾ ਜਿਹਾ ਸਾਂਝਾ ਕਰੋ ਤੇ ਫਿਰ ਆਪਾਂ ਇਹ ਜਿਹੜੀਆਂ ਆ ਰਹੀਆਂ ਰਿਪੋਰਟਾਂ ਨੇ ਇਹ ਨਾਲ ਦੱਸ ਕੇ ਤੇ ਇਹਨਾਂ ਦੇ ਨਾਲ ਮੈਚ ਕਰ ਲਾਂਗੇ ਤੇ ਨਾਲ ਅੱਜ ਦੇ ਪ੍ਰੋਗਰਾਮ 'ਚ ਆਪਾਂ ਇਹ ਵੀ ਵੇਖ ਲਾਂਗੇ ਇੱਕ ਵਾਰੀ ਫਿਰ ਤੋਂ ਵੀ ਕੀ ਤੁਹਾਡਾ ਕਿੰਨਾ ਕੁ ਕਿਰਾਇਆ ਕੋਈ ਵਧਾ ਸਕਦਾ ਵਾ, ਤੁਸੀਂ ਕਿੰਨਾ ਕੁ ਆਪਣੇ ਕਿਰਾਏਦਾਰ ਦਾ ਵਧਾ ਸਕਦੇ ਹੋ, ਸਾਲ 'ਚ ਕਿੰਨੀ ਕੁ ਵਾਰੀ ਵਧਾ ਸਕਦੇ ਹੋ, ਵਧਾ ਸਕਦੇ ਹੋ ਜਾਂ ਨਹੀਂ ਵਧਾ ਸਕਦੇ, ਕਿਸੇ ਨੂੰ ਤੁਸੀਂ ਨੋਟਿਸ ਦੇ ਕੇ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ, ਕਿਉਂਕਿ ਉਸ ਬਾਬਤ ਵੀ ਪਿਛਲੇ ਦਿਨੀ ਜਿਹੜੇ ਪਿਛਲੇ ਸਮੇਂ 'ਚ ਆਏ ਨਵੇਂ ਕਾਨੂੰਨ ਨੇ ਉਹ ਵੀ ਕਾਫੀ ਹੱਦ ਤੱਕ ਕਿਸੇ ਨਾ ਕਿਸੇ ਦੇ ਹੱਥ ਬੰਨਦੇ ਨੇ।
1: ਬਿਲਕੁਲ ਬਿਲਕੁਲ
0: ਠੀਕ ਆ, ਤੁਸੀਂ ਕੁਛ ਕਰ ਸਕਦੇ ਕੁਛ ਨਹੀਂ ਕਰ ਸਕਦੇ। ਸੋ ਅੱਜ ਦੇ ਦਿਨ ਆਪਾਂ ਪ੍ਰੋਪਰਟੀ ਦੇ ਉੱਤੇ ਕਿਰਾਏ ਦੇ ਘਰਾਂ ਦੇ ਉੱਤੇ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਉੱਤੇ ਕਹਿ ਲਓ ਅਤੇ ਮਤਲਬ ਕਿਰਾਏਦਾਰ ਦੇ ਪੱਖੋਂ ਜਾਂ ਫਿਰ ਲੈਂਡਲੋਰਡ ਦੇ ਪੱਖ ਤੋਂ ਉਸ ਲਿਹਾਜ਼ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਮਾਰਕੀਟ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਪ੍ਰੋਪਰਟੀ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਅਤੇ ਤੁਸੀਂ ਵੀ ਜ਼ਰੂਰ ਦੱਸਿਓ ਸੂਰਤ ਹਾਲ ਕੀ ਆਸ ਪਾਸ ਕੀ ਚੱਲ ਰਿਹਾ, ਉਹ ਚਾਹੇ ਇੱਕ ਦੂਸਰੇ ਨੂੰ ਹੌਸਲੇ ਦੇ ਲਈ ਹੋਵੇ, ਚਾਹੇ ਫਿਰ ਇਨਫੋਰਮੇਸ਼ਨ ਦੇ ਲਈ, ਅਪਡੇਟਸ ਦੇ ਲਈ ਹੋਵੇ। ਅਤੇ ਤੁਸੀਂ ਕੁਛ ਕਹਿਣ ਲੱਗੇ?
1: ਹਾਂਜੀ, ਮੈਂ ਥੋੜ੍ਹਾ ਜਿਹਾ ਪਿੱਛੇ ਝਾਤ ਲੈ ਗਿਆ ਸੀ ਆਪਣੀ। ਇੱਕ ਸਮਾਂ ਹੁੰਦਾ ਸੀ ਜਦੋਂ ਰੀਅਲ ਸਟੇਟ ਵਾਲਾ ਦੇ ਕਾਫੀ ਜਗ੍ਹਾ ਬੋਰਡ ਲੱਗੇ ਹੁੰਦੇ ਸੀ ਵੀ ਇਹ ਘਰ ਲੀਜ਼ ਲਈ ਖਾਲੀ ਪਿਆ ਵਾ, ਅਤੇ ਪਹਿਲਾਂ ਤੁਸੀਂ $50 ਮੇਰੇ ਖਿਆਲ ਡਿਪੋਜ਼ਿਟ ਕਰਕੇ ਅਤੇ ਚਾਬੀ ਆਪ ਲੈ ਕੇ ਚਲੇ ਜਾਂਦੇ ਹੁੰਦੇ ਸੀ।
0: ਉਹ ਵੀ ਨਹੀਂ ਹੁੰਦੇ ਪਹਿਲਾਂ,
1: ਹੈਨਾ,
0: ਪਹਿਲਾਂ ਜਦੋਂ ਮੈਂ ਹੈਨਾ ਉਦੋਂ 50 ਵੀ ਨਹੀਂ ਹੁੰਦੇ, ਉਦੋਂ ਸਿੰਪਲ ਹੁੰਦਾ ਸੀ ਪਿਆ ਲਓ ਲੈ ਜਾਓ ਚਾਬੀ ਤੇ ਵੇਖੋ
1: ਆਈ ਡੀ ਵੇਖ ਕੇ ਮਾੜਾ ਦੇ ਦਿੰਦੇ।
0: ਆਈ ਡੀ ਹਾਂ, ਉਹਦੀ ਕਾਪੀ ਜ਼ਰੂਰ ਰੱਖਦੇ ਸੀ ਆਈ ਡੀ ਦੀ।
1: ਉਹ ਬਾਅਦ 'ਚੋਂ ਚੇਂਜ ਕਰਤਾ ਸੀਗਾ। ਫਿਰ ਕੋਵਿਡ ਦੇ ਟਾਈਮ ਤੋਂ ਪਹਿਲਾਂ ਇਹ ਬੰਦ ਹੀ ਹੋ ਗਿਆ ਸੀਗਾ, ਮਤਲਬ ਇਹ ਵੀ ਬੰਦ ਹੋ ਗਿਆ ਅਤੇ ਲੀਜ਼ 'ਤੇ ਮਿਲਦੇ ਹੀ ਨਹੀਂ ਸੀ ਛੇਤੀ ਕਿਤੇ, ਸਿਰਫ ਅੱਜ ਖਾਲੀ ਪਿਆ ਬੋਰਡ ਲਾਉਣ ਜੋਗਾ ਵੀ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਸੀਗਾ ਅਤੇ ਨਾਲ ਦੀ ਨਾਲ ਐਂ ਕਰਕੇ ਚੜ੍ਹਦਾ ਹੁੰਦਾ ਸੀ।
0: ਅਗਲਾ ਲੈ ਪਹਿਲਾਂ ਅੰਦਰ ਹੁੰਦਾ ਸੀ ਅਤੇ ਪਹਿਲਾਂ ਹੀ ਉਹ ਚੜ੍ਹਦਾ,
1: ਹਾਂ ਉਹਨੂੰ ਪਹਿਲਾਂ ਹੀ ਪਤਾ
0: ਪੈਸੇ ਦੇ ਦੇ ਕੇ ਲਈਦਾ ਸੀ।
1: ਹਾਂ ਵੀ ਇਹ ਥੋੜ੍ਹਾ ਜਿਹਾ ਮੈਂ$5 ਜਾਂ $10 ਵੀਕਲੀ ਐਕਸਟਰਾ ਪੇ ਕਰ ਦੂੰਗਾ ਅਤੇ ਭਾਈ ਮੈਨੂੰ ਇਹ ਮਕਾਨ ਚਾਹੀਦਾ ਵਾ, ਕਿਉਂਕਿ ਉਦੋਂ ਮਾਰੋ ਮਾਰੀ ਇੰਨੀ ਸੀਗੀ। ਪਰ ਹੁਣ ਅਸੀਂ ਫਿਰ ਵੇਖਦੇ ਪਏ ਅੱਜ ਦੀ ਡੇਟ ਦੇ ਵਿੱਚ ਨਾ ਤਕਰੀਬਨ ਮੈਂ ਆਪਣੀ ਗਲੀ 'ਚ ਵੀ ਗੱਲ ਕਰੀਏ ਅਤੇ ਜਾਂ ਅਸੀਂ ਲੰਘ ਕੇ ਜਾਈਦਾ ਅਤੇ ਲੀਜ਼ ਵਾਲੇ ਬੋਰਡ ਜਿਹੜੇ ਆ ਉਹ ਅਜੇ ਵੀ ਲੱਗੇ, ਕਈ
0: ਵੱਧ ਰਹੇ
1: ਉਹ, ਹਾਂ ਵੱਧ ਰਹੇ, ਚੜ੍ਹ ਜਾਂਦੇ ਆ, ਛੇਤੀ ਚੜ੍ਹਦੇ ਆ, ਲੇਕਿਨ ਜਿਹੜੇ ਸੇਲ 'ਤੇ ਲੱਗੇ ਆ ਉੱਥੇ ਦੇ ਉੱਥੇ ਖਲੋਤੇ ਆ।
0: ਅੱਛਾ, ਸੇਲ ਵਾਲੇ ਉੱਥੇ ਆ,
1: ਸੇਲ ਦਾ ਉੱਥੇ। ਪਰ ਜੇ ਉਹਨਾਂ ਨੂੰ ਫੋਨ ਕਰੀਏ ਨਾ ਉਹ ਕਹਿੰਦੇ ਵੀ ਜੇ ਵਿਕ ਗਿਆ ਠੀਕ ਨਹੀਂ ਤਾਂ ਅਸੀਂ ਲੀਜ਼ 'ਤੇ ਚੜ੍ਹਾ ਹੀ ਦੇਣਾ। ਮਾਰਕੀਟ ਦੇ ਵਿੱਚ ਵੀ ਇਹ ਮਕਾਨ ਇਹਨਾਂ ਨੇ ਲਾ ਕੇ ਰੱਖਿਆ ਹੋਇਆ, ਪਤਾ ਕਰੋ ਵੀ ਇਹ ਕਿਹਦਾ ਵੀ ਇਹ ਤੱਕ ਵਿਕਿਆ ਨੀਗਾ, ਫਿਰ ਅਸੀਂ ਉਹ ਅਪਰੋਚ ਕਰ ਲੈਂਦੇ ਉਹਨਾਂ ਨੂੰ ਜਾ ਕੇ।
0: ਬੋਰਡ ਬਦਲਣ ਦਾ ਜਿਹੜਾ ਮੋਟਾ ਮੋਟਾ ਜਿਹਾ, ਵੈਸੇ ਤੇ ਜ਼ਰੂਰੀ ਨਹੀਂ ਇਹ, ਪਰ ਬੋਰਡ ਬਦਲਣ ਦਾ ਮਤਲਬ ਵੀ ਅਗਲੇ ਨੇ 3 ਮਹੀਨੇ ਜ਼ੋਰ ਲਾ ਲਿਆ ਵਾ,
1: ਲਾ ਲਿਆ ਜ਼ੋਰ,
0: ਇੰਨੇ ਕਿਤੇ ਕੰਟੈਕਟ ਕਰਦੇ ਹੀ ਆ,
1: ਇੰਨਾ ਕਹਿ ਵੀ ਜ਼ੋਰ ਲਾ ਲਿਆ ਵਾ ਵੀ ਇਸ ਨੂੰ ਸਾਨੂੰ ਦੇ ਦਿਓ, ਅਸੀਂ ਜ਼ੋਰ ਲਾ ਕੇ ਮਾਰਨੇ ਆ, ਜਾਂ ਸਾਡੇ ਕੋਲ ਆਪਣੀ ਇੱਕ ਵੱਖਰੀ ਇੱਕ ਮਾਰਕੀਟ ਹੈਗੀ ਆ ਉਹਨੂੰ ਕੱਢਣ ਦੀ, ਜਾਂ ਇੱਕ ਵੱਖਰਾ ਪਲੈਨਿੰਗ ਹੈਗੀ ਇਹਨੂੰ ਕੱਢਣ ਦੀ। ਅਤੇ
0: ਉਹ ਸ਼ੁਰੂ 'ਚ ਤਾਂ ਬਥੇਰੇ
1: ਤੁਹਾਡੇ ਅੱਜ ਕੱਲ੍ਹ ਤੁਹਾਡੇ ਲੈਟਰ ਬੋਕਸ 'ਚ ਵੇਖਿਓ ਬਥੇਰੇ ਛੋਟੇ ਛੋਟੇ ਇੱਕ ਪੈਂਪਲੇਟ ਜਿਹੇ ਟਾਈਪ ਤੁਹਾਡੇ ਕੋਲ ਪਏ ਹੋਣੇ ਆ ਸੇਲ ਵਾਸਤੇ, ਕਈ ਆ ਰੀਅਲ ਸਟੇਟਾਂ ਦੇ ਆ, ਮੇਰੇ ਤਾਂ ਭਰੇ ਪਏ ਹੁੰਦੇ ਵੀ ਵੇਚਣ ਵਾਸਤੇ ਤੁਹਾਡਾ ਪਿਛਲਾ ਮਕਾਨ
0: ਇਹਨੇ ਦੇ। ਉਹ ਨੋ ਜੰਕ ਵਾਲਾ ਨਹੀਂ ਨਾ ਲਾਇਆ ਹੁਣ,
1: ਨੋ ਜੰਕ ਵਾਲਾ ਵੀ ਉਹ ਲਾ ਵੀ ਦੀਏ, ਫਿਰ ਦਰਵਾਜ਼ੇ ਖੜਕਾਉਂਦੇ ਭਾਅ ਜੀ, ਦਰਵਾਜ਼ੇ ਖੜਕਾ ਕੇ ਵੀ ਆਉਂਦੇ ਰੀਅਲ ਸਟੇਟ ਮੇਰੇ ਘਰ 'ਚ ਆਇਆ ਮੁੰਡਾ, ਕਹਿੰਦਾ ਵੀ ਪਿਛਲਾ ਮਕਾਨ ਅਸੀਂ ਫਿਰਾਣੇ ਦੇ ਵਿੱਚ ਨਾਲ ਵਾਲਾ ਵੀ ਵੇਖਣ ਨੂੰ ਤਿਆਰ ਹੈਗਾ, ਆਰ ਯੂ ਇੰਟਰਸਟਿਡ, ਮੈਂ ਕਿਹਾ ਆਹੀ ਆਹ ਮਸਾਂ ਲਿਆ ਤੂੰ ਪਰਾ ਪਰਾ, ਤੂੰ ਸੋਚਦਾ ਕਿ ਫੈਂਸ ਨਾਲ ਫੈਂਸ ਜੁੜਦੀ ਕਿਤੇ ਫੈਂਸ ਢਾ ਕੇ ਨਾਲ ਲਾ ਹੀ ਲਈਏ ਕਰਕੇ, ਮਤਲਬ ਮੈਂ ਆਪਣੀ ਸੰਭਾਲਾਂ 'ਚ ਨਹੀਂ ਵੇਖਿਆ ਸੀ ਵੀ ਰੀਅਲ ਸਟੇਟ ਵਾਲੇ ਇੱਦਾਂ ਜਾ ਕੇ ਤੁਹਾਡੇ ਨੋਕ ਡੋਰ ਕਰਕੇ ਤੁਹਾਨੂੰ ਕਰਦੇ ਪਏ ਆ। ਅਤੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਤਾਂ ਪੇਡ ਆਫ ਹੋਏ ਆ ਘਰ, ਉਹਨਾਂ ਨੂੰ ਤਾਂ ਭਾਅ ਜੀ ਫਿਰ ਉਹ ਕਹਿੰਦਾ ਵੀ ਮੈਂ ਵੇਟ ਕਰ ਲਵਾਂਗਾ ਚੁੱਕੇ ਆ, ਜੇ ਅੱਜ ਨਹੀਂ ਤਾਂ ਕੱਲ੍ਹ ਵੇਖ ਲਵਾਂਗੇ। ਪਰ ਜਿਨ੍ਹਾਂ ਦੀ ਐਜ਼ ਇਨਵੈਸਟਮੈਂਟ ਪ੍ਰੋਪਰਟੀ ਚੱਲਦੀ ਪਈ ਆ, ਹੁਣ ਕਿਸ਼ਤ ਦੋਵੇਂ ਸਿਰ 'ਤੇ ਪੈਂਦੀ ਪਈ ਆ, ਉਹਨਾਂ ਨੂੰ ਫਿਰ ਹੁੰਦਾ ਵੀ ਇਹਨੂੰ ਰੈਂਟ 'ਚ ਚਾੜ ਦਈਏ, ਅਤੇ ਐਟਲੀਸਟ ਜਿੰਨਾ ਰੈਂਟ ਸਾਡੀ ਕਿਸ਼ਤ ਕਵਰ ਕਰ ਲਏ ਬਾਕੀ ਅਸੀਂ ਬੇਅਰ ਕਰ ਲਾਂਗੇ, ਜਿੰਨਾ ਸਾਡਾ ਕਵਰ ਉਸਦਾ ਕਰ ਲਈਏ। ਅਤੇ ਫਿਰ ਉਹ ਰੈਂਟਡ ਮਾਰਕੀਟ ਵੀ ਇਸ ਟਾਈਮ 'ਤੇ ਸਟਰਗਲ ਕਰਦੀ ਪਈ ਆ ਵੀ ਲੋਕਾਂ ਦਾ ਰੈਂਟ ਜਿਹੜੇ ਆ ਬੜੀ ਮੁਸ਼ਕਿਲ ਦੇ ਨਾਲ, ਹੁਣ 2023-22 ਤਾਂ ਬੜੇ ਨੋਰਮਲ ਹੋ ਗਿਆ,
0: ਘੱਟ ਹੀ ਆ ਕੇ ਡਿਪੈਂਡ ਕਰਦਾ ਘਰ ਦਾ ਸਾਈਜ਼ ਕੀ ਆ, ਇਲਾਕਾ ਕੀ ਆ, ਹੁਣ ਤੇ ਟੱਪ ਗਿਆ
1: ਨੇੜੇ ਸਕੂਲ ਜੋਨ ਦੇ ਨੇੜੇ ਤਾਂ ਭਾਅ ਜੀ ਤੁਹਾਨੂੰ 2000 ਤੋਂ ਘੱਟ ਤੋਂ ਮਿਲਦੀ ਨਹੀਂ ਛੇਤੀ ਕਿਤੇ,
0: ਨਹੀਂ ਨਹੀਂ ਜ਼ਿਆਦਾ
1: ਉਹ ਹੀ ਹੈ ਨਾ ਵੀ ਇੱਕ ਦੀ ਐਪਲੀਕੇਸ਼ਨ ਇੰਨੀ ਹੁੰਦੀ ਆ,
0: ਹੁਣ ਤੇ ਆਪਣੇ ਆ ਜਿਹੜੇ ਆ 250-300 ਸਕੁਏਅਰ ਵਾਲੇ ਜਿਹੜੇ ਆ, ਈਵਨ ਇਹ ਨਹੀਂ 22-23 ਤੋਂ ਥੱਲੇ ਨਾ ਲਾਉਂਦੇ।
1: ਫਿਰ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਅਸੀਂ 2 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਤੁਹਾਨੂੰ, 3 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਵੀ ਕਰਨ ਵਾਸਤੇ ਵੀ ਐਟਲੀਸਟ ਸਾਨੂੰ ਇਹ ਚਾਹੀਦਾ ਹੀ ਚਾਹੀਦਾ।
0: ਪਰ ਫਿਰ ਵੀ ਇਹਦੇ 'ਚ ਨਾ ਅੱਜ ਤੁਰ ਸਾਹਿਬ ਆਪਾਂ ਥੋੜ੍ਹਾ ਜਿਹਾ ਇਸ ਪੱਖ ਤੋਂ ਵੀ ਵੇਖਾਂਗੇ, ਬਾਕੀ ਜੋ ਸਾਡੇ ਸੁਣਨ ਵਾਲਿਆਂ ਦਾ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਵੇਖਿਓ ਕਿ ਜਿਹੜਾ ਇੱਕ ਡਿਸੀਜ਼ਨ ਤੁਹਾਡਾ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਮੰਨ ਲਓ ਆਪਾਂ ਬਹੁਤਾ ਪਿੱਛੇ ਨਹੀਂ ਜਾਂਦੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਕਿਰਾਏ ਬਹੁਤ ਜ਼ਿਆਦਾ ਵੱਧ ਗਏ। ਮੰਨ ਲਓ ਜੇ ਪਿਛਲੇ ਆਪਾਂ 3 ਤੋਂ 5 ਸਾਲ ਦੀ ਆਪਾਂ ਗੱਲ ਕਰਦੇ ਹਾਂ ਅਤੇ 3 ਤੋਂ 5 ਸਾਲਾਂ ਦੇ ਦਰਮਿਆਨ ਮੰਨ ਲਓ ਜਿੰਨਾ ਤੁਸੀਂ ਕਿਰਾਇਆ ਦਿੱਤਾ ਵਰਸਿਸ ਜਿੰਨੀਆਂ ਤੁਸੀਂ ਕਿਸ਼ਤਾਂ ਦਿੱਤੀਆਂ ਅਤੇ ਇਨ ਇਜ਼ ਇਕੁਅਲ ਟੂ ਓਨੀ ਗਰੋਥ ਕਿੰਨੀ ਕੁ ਹੋਈ ਆ, ਕੀ ਉਹ ਫਾਇਦਾ ਰਿਹਾ ਨੁਕਸਾਨ ਰਿਹਾ, ਕੀ ਆਪਾਂ ਇਸ ਪੱਖੋਂ ਕਦੀ ਵੇਖਿਆ ਕਦੀ ਖੰਗਾਲ ਕੇ?
1: ਆਪਾਂ ਇੱਕ ਮਾਇੰਡ ਸੈਟ ਦੀ ਗੱਲ ਕਰੀਏ ਨਾ, ਵੀ ਜਦੋਂ ਮੈਂ ਕਿਰਾਏ 'ਤੇ ਸੀਗਾ ਮੇਰੇ ਕੋਲ ਲੈਟਰ ਆਈ ਵੀ ਤੇਰਾ ਕਿਰਾਇਆ ਵਧਾਉਣਾ $50 ਵੀਕ ਦਾ ਜਾਂ $200 ਕਰਨਾ ਵਧਾਉਣਾ ਪੈਣਾ ਵੀ ਸਾਡਾ ਹੈ। ਉਦੋਂ ਸਾਡੇ ਮਨ 'ਚ ਇਹ ਚੀਜ਼ਾਂ ਆਉਂਦੀਆਂ ਨੇ ਯਾਰ ਵੀ ਇੱਦਾਂ ਕਿਰਾਇਆ ਵਧਾਈ ਜਾਂਦੇ ਨੇ, ਫਾਇਦਾ ਕੋਈ ਨਹੀਂ ਹੈਗਾ,
0: ਖਾਤੇ ਨਹੀਂ ਪੈਣ ਦੇ ਪੈਸੇ
1: ਉਹਨੇ ਵਧਾ ਦਿੱਤੇ ਹੈ ਨਾ, ਐਸ ਉਹਦੇ ਪ੍ਰੋਸਪੈਕਟ ਨਾਲ ਜਿਹੜਾ ਉਹਦਾ ਮਾਲਕ ਆ ਲੈਂਡਲੋਰਡ ਦੇ ਪ੍ਰੋਸਪੈਕਟ ਦੇ ਨਾਲ ਵੀ ਉਹਨੂੰ ਉਹਦੇ ਖਰਚੇ ਵਧੇ ਆ ਉਹਦੇ ਉਹਨੇ। ਹੁਣ ਜਦੋਂ ਆਪ ਮਾਲਕ ਬਣੇ ਉਹ ਪਤਾ ਲੱਗਾ ਵੀ ਯਾਰ ਕੌਂਸਲ ਦੇ ਰੇਟ ਵੀ ਬੜੇ ਐਡ ਹੋਏ ਆ ਵਧੇ ਆ, ਬਿਜਲੀ ਪਾਣੀ ਦੀ ਬਿਜਲੀ ਦਾ ਸੋਰੀ ਪਾਣੀ ਦਾ ਜਿਹੜਾ ਸਰਵਿਸ ਚਾਰਜਿਸ ਉਹ ਵੀ ਵਧੇ ਆ, ਉਹ ਵੀ ਇਹਦੇ 'ਚ ਐਡ ਹੋਣੇ ਆ। ਵੀ ਜੇ ਮੈਂ ਰੈਂਟ ਦਿੰਦਾ ਪਿਆ ਵਾਂ ਅਤੇ ਉਹਨੇ ਤਾਂ ਜੇ ਵਧਿਆ ਉਹਨੇ ਮੇਰੀ ਜੇਬ 'ਚੋਂ ਕੱਢਣੇ ਪੱਲੇ ਨਹੀਂ, ਉਹ ਲੈਂਡਲੋਰਡ ਪਾਊ
0: ਉਹਨੇ ਅੱਗੇ ਪਾਸ ਔਨ ਕਰ,
1: ਅਤੇ ਫਿਰ ਹੁਣ ਦਿਮਾਗ 'ਚ ਆਉਂਦਾ ਵੀ ਜੇ ਉਦੋਂ ਲੈਂਡਲੋਰਡ ਸੱਚਾ ਸੀ ਵਿਚਾਰਾ ਉਹ ਤਾਂ ਹੀ ਉਹਨੇ ਤਾਂ ਹੀ ਵਧਾਇਆ ਉਹ ਚੀਜ਼ ਕਰਕੇ,
0: ਅਸੀਂ ਤਾਂ ਡਰਦੇ ਰਿਪੇਅਰ ਨਹੀਂ ਕਰਵਾਈ ਦੀ ਵੀ ਕਿਰਾਇਆ ਨਾ ਵਧਾ ਦੇ,
1: ਇੱਥੇ ਅਸੀਂ ਵੀ ਕਰਦੇ ਮਾੜਾ ਮੋਟਾ ਆਪ ਹੀ ਕਰ ਲਈਏ ਠੀਕ।
0: ਮਨਦੀਪ ਜੀ ਨੂੰ ਮਿਲਿਆ ਕਰਦੀ ਹੈ ਇਹਨਾਂ ਦੀ ਜੋਬ ਹੁੰਦੀ ਆ ਅਤੇ ਫਿਰ ਆਪਾਂ ਦੋਸਤੇ ਜਾਰੀ ਰੱਖਾਂਗੇ। ਤੁਸੀਂ ਵੀ ਆਪਣੇ ਥੋੜ੍ਹੇ ਜਿਹੇ ਕੱਢ ਕੇ ਰੱਖਿਓ ਅੰਕੜੇ, ਅੱਜ ਜ਼ਰੂਰ ਪਾਇਓ ਸਾਂਝ ਕੀ ਤੁਹਾਡਾ ਐਕਸਪੀਰੀਅੰਸ ਹੈ। ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਭਾਅ ਜੀ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹੋਇਆ ਕੈਮ
2: ਨਹੀਂ ਬਸ ਆਪਾਂ ਤਾਂ ਨਹੀਂ, ਹੇ ਫੀਵਰ ਆ ਕੀ ਆ ਬਿਮਾਰ ਆ, ਬਸ ਛੁੱਟੀ ਕੀਤੀ ਅੱਜ ਸਿੱਕਲ।
0: ਓਕੇ ਓਕੇ, ਕੀ ਨੱਕ ਨੁੱਕ ਬੰਦ ਆ ਜਾਂ ਮਤਲਬ ਗਲਾ ਖਰਾਬ ਆ, ਕੀ ਹੋਇਆ ਕੀ ਆ?
2: ਛਿੱਕਾ ਆਈ ਜਾਂਦੀ ਆ ਬਸ ਜਦੋਂ ਬਾਹਰ ਨਿਕਲਦੀ ਆ।
0: ਆ ਫਿਰ ਤੇ ਉਹ ਤੁਹਾਨੂੰ ਅਲਰਜੀ ਆ ਕੇ?
1: ਕਿੱਡੀ ਰਿਸਪੈਕਟ ਦਿੰਦੇ ਨਾ, ਹਾਈ ਫੀਵਰ, ਹਾਈ ਫੀਵਰ।
0: ਨਹੀਂ ਤੁਸੀਂ ਕੁਛ ਉਹਦੇ ਲਈ ਉਹ ਲੈ ਲਓ ਨਾ, ਕੋਈ ਸਟੀਜਨ ਵਗੈਰਾ।
2: ਹਾਂਜੀ ਮੈਂ ਲਈ ਆ, ਦਵਾਈ ਤਾਂ ਲਈ ਆ।
0: ਅੱਛਾ ਚਲੋ,
2: ਹਾਂਜੀ
0: ਆਪਣੀ ਜੇ ਤੁਸੀਂ ਟੈਲਫਾਸਟ ਖਾਧੀ ਆ ਤੇ ਤੁਸੀਂ ਜ਼ਰਟੈਕ ਖਾ ਕੇ ਵੇਖ ਲੋ, ਤੇ ਜੇ ਜ਼ਰਟੈਕ ਖਾਧੀ ਆ ਫਿਰ ਤੁਸੀਂ ਟੈਲਫਾਸਟ ਜਾਂ ਫਿਰ ਇੱਕ ਹੋਰ ਆਉਂਦੀ ਆ ਉਹ ਕੈਟਾਪਸੀਟਾ ਟੇਨ ਕੀ ਉਹ ਮਤਲਬ ਕਹਿਣ ਦਾ ਮੇਰਾ ਵੀ ਗੱਲ ਇਹ ਵੀ ਤੁਸੀਂ ਸੋਲਟ ਜਿਹਦਾ ਡਿਫਰੈਂਟ ਹੋਵੇ ਨਾ ਦਵਾਈ ਦਾ, ਕਿਉਂਕਿ ਹੁਣ ਮੇਰੇ ਮੈਂ ਆਪਣਾ ਵੀ ਦੱਸਾਂ, ਮੈਨੂੰ ਜਿੱਦਾਂ ਆਪਣਾ ਟੈਲਫਾਸਟ ਇੱਥੇ ਕਿੰਨੀ ਮਸ਼ਹੂਰ ਆ, ਮੇਰੇ ਟੈਲਫਾਸਟ ਅਸਰ ਨਹੀਂ ਕਰਦੀ, ਮੈਨੂੰ ਫਿਰ ਜ਼ਰਟੈਕ ਖਾਣੀ ਪੈਂਦੀ ਹੈ। ਬੰਦੇ ਦੀ
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਕਿੱਥੇ ਨੀਲੇ ਪੱਤੇ ਵਾਲੀ ਗੋਲੀ ਪੀਲੇ ਦੇ ਦੇ ਹੁਣ ਨਾ ਲੈ
0: ਕੇ ਨਹਾਇ ਤੇ ਉਹ ਸਿਟਰੀਜ਼ ਨੇ ਜਿਹੜੇ ਆਪਣੇ ਉਹ ਵੀ ਇਹੋ ਹੀ ਦਿੰਦੇ ਹੁੰਦੇ ਸੋਲਟ ਤੇ ਉਹੀ ਆ। ਹਾਂਜੀ ਮਤਲਬ ਕਈ ਵਾਰੀ ਨਾ ਗੱਲਾਂ ਗੁੱਲਾਂ ਸੁਣ ਕੇ ਵੀ ਬੰਦਾ ਠੀਕ ਹੋ ਜਾਂਦਾ ਹੁੰਦਾ।
2: ਹਾਂਜੀ ਹਾਂਜੀ, ਤਾਂ ਹੀ ਫੋਨ ਲਾਇਆ ਮੈਂ ਕਿਹਾ ਵੀ ਹੈ ਨਾ ਜਿਹੜੇ ਰੋਜ਼ੇ ਫੋਨ ਕਰਦੇ ਆ ਵੀ ਉਹਨਾਂ ਨੂੰ ਤਾਂ ਟੌਪਿਕ ਤੇ ਹੀ ਬੋਲਣਾ ਚਾਹੀਦਾ ਵੈਸੇ ਤਾਂ।
0: ਹਾਂਜੀ ਨਹੀਂ ਸਾਨੂੰ ਅਸੀਂ ਵੈਸੇ ਜਿੰਨੇ ਅੱਜ ਕੱਲ੍ਹ ਬਿਮਾਰ ਪਏ ਸਾਨੂੰ ਤਾਂ ਬਿਮਾਰੀ ਤੇ ਬੋਲਣਾ
1: ਚਾਹੀਦਾ, ਉਹ ਧੱਕੇ ਨਾ ਬੋਲਿਆ ਜਾਂਦਾ ਭਾਜੀ।
2: ਜਿਹੜਾ ਕੋਈ ਆਫ ਟੌਪਿਕ ਬੋਲਦਾ ਵੀ ਆ ਤੇ ਉਹਨੂੰ ਮਾਫ ਕਰ ਦੋ ਨਾ, ਕਦੀ ਕਦੀ ਫੋਨ ਕਰਦਾ ਜਿਹੜਾ ਕਦੀ ਕਦੀ ਵਾਲਾ
0: ਹੈ ਨਾ, ਇਹ ਕਿ ਅੱਜ ਤਾਂ ਅੱਜ ਬਿਮਾਰੀ ਦਾ ਟੌਪਿਕ ਰੱਖੀਏ ਤੇ ਉਧਰੋਂ ਭਲਾ ਇੱਕ ਕਾਲ ਆਵੇ ਵੀ ਅੱਛਾ ਮੈਂ ਥੋੜੀ ਲੇਟ ਜੁੜਿਆ ਕਿ ਅੱਜ ਘਰ ਵਾਲਾ ਇਹਦੇ ਬਾਰੇ ਡਿਸਕਸ ਕਰ ਰਹੇ ਹੋ,
1: ਇਹਨੂੰ ਭਾਜੀ ਨੂੰ ਆਈਡੀਆ ਲੱਗ ਗਿਆ ਵੀ ਮਨਦੀਪ ਜੀ ਨੇ ਆਊਟ ਆਫ ਟੌਪਿਕ ਗੱਲ ਕਰਨੀ ਤਾਂ ਹੀ ਤੁਹਾਨੂੰ ਆਵਾਜ਼ ਨਹੀਂ ਦੇਣ ਦੇ।
0: ਮੈਂ ਨਾ ਲਾਫਟਰ ਥੈਰੇਪੀ ਚ ਨਿਆਣਿਆਂ ਦੇ ਮੈਂ ਗਲਾ ਗੁਲਾ ਜਿਹਾ ਸਹੀ ਕਰਨ ਦੇ ਲਈ ਮੈਂ ਮਾੜਾ ਜਿਹਾ ਮਿਊਜ਼ਿਕ ਔਨ ਕਰਤਾ, ਅਮਨ ਜੀ ਦਾ ਮੈਸੇਜ ਆ ਕਹਿੰਦੇ ਆਹ ਬਹੁਤ ਪ੍ਰੋਫੈਸ਼ਨਲ ਲੱਗ ਰਿਹਾ, ਮੈਂ ਤੁਹਾਨੂੰ ਕੀ ਦੱਸੀਏ ਮਿਊਜ਼ਿਕ ਜਿਹਾ ਔਨ ਕਰਕੇ ਕੀਤਾ
2: ਆਪਣਾ ਗਲਾ ਸਾਫ਼ ਕੀਤਾ
1: ਉਹਦਾ ਗਲਾ ਸਾਫ਼ ਕੀਤਾ
0: ਕੀ ਉਹ ਕਹਿੰਦੇ ਹੁੰਦੇ ਆ ਪਿੰਡਾਂ 'ਚ ਮਾੜਾ ਢੱਗਾ ਛੱਤੀ ਰੋਗ
1: ਬੰਦਾ ਨਾਲ ਦੀ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੰਦਾ।
0: ਹਾਂਜੀ
2: ਟੌਪਿਕ ਦੀ ਗੱਲ ਕਰਾਂ ਭਾਜੀ, ਮੈਂ ਬਹੁਤ ਸਾਈਨ ਬੋਰਡ ਦੇਖਦੀ ਹਾਂ ਸੇਲ ਔਰ ਰਿਲੀਜ਼ ਦੇ, ਬਟ ਉਹ ਉੱਦਾਂ ਹੀ ਲੱਗੇ ਹੋਏ ਆ ਬਹੁਤ, ਕਿੰਨੇ ਮਹੀਨਿਆਂ ਤੋਂ ਨਾ, ਹੁਣ ਇੱਕ ਘਰ ਰਿਲੀਜ਼ ਤੇ ਗਿਆ, ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਰਿਲੀਜ਼ ਤੇ ਲਾਏ ਹੋਏ ਨੂੰ,
0: ਸੇਲ ਦੇ ਵੀ ਰਿਲੀਜ਼ ਦੇ ਵੀ ਕੋਈ ਨਹੀਂ ਕਿਸੇ ਪਾਸੇ ਲੱਗ ਰਿਹਾ,
2: ਲੱਗ ਰਹੇ ਆ ਬਟ ਉਹ ਐਜ਼ ਇਟ ਇਜ਼ ਹੀ ਲੱਗੇ ਪਏ ਆ, ਤਿੰਨ ਤਿੰਨ ਮਹੀਨੇ ਹੋ ਗਏ ਇੱਕ ਘਰ ਰਿਲੀਜ਼ ਤੇ ਗਿਆ, ਤਿੰਨ ਮਹੀਨੇ ਬਾਅਦ ਮੈਂ ਹੁਣ ਜਦੋਂ ਦੇਖਿਆ,
0: ਤੇ ਮਤਲਬ ਬੋਰਡ ਨੇ ਇਹ ਤੁਹਾਡੇ ਧਿਆਨ ਚ ਹੈ ਨਾ, ਉਹਨਾਂ ਕਿਹੜਾ ਤੁਰ ਕੇ ਕਰਕੇ ਚੱਲ ਜਾਣਾ,
2: ਉੱਥੇ ਰਹਿਣਾ,
0: ਤੁਹਾਨੂੰ ਵੀ ਲੱਗਦਾ ਵੀ ਰਾਤ ਨੂੰ ਘਰ ਚੱਲ ਜਾਣਗੇ ਉਹ,
1: ਸਵੇਰੇ ਫਿਰ ਆਏ ਗਲੋ ਜੀ,
0: ਕਮਾਲ ਕਰਦੇ ਤੁਸੀਂ ਦੱਸਿਆ, ਜੇ ਕਿਤੇ ਬੋਰਡ ਤੁਰਦੇ ਹੋਣ ਨਾ ਤੇ ਫਿਰ ਬੜਾ ਤਮਾਸ਼ਾ ਲੱਗਿਆ ਹੈ ਨਾ, ਵੀ ਅਗਲਾ ਲੱਤਾਂ ਸਿੱਧੀਆਂ ਕਰਨ ਦੇ ਲਈ ਭਲਾ ਸੜਕ ਤੇ ਨਿਕਲੇ, ਅਗਲਾ ਗਲ ਪੈ ਜਾਓ, ਅਸੀਂ ਕਿੱਥੋਂ ਲਾਇਆ ਉਹ ਵੇਚਣੇ ਜਾਂ ਭਾਜ,
1: ਤੂੰ ਸਾਡੇ ਘਰ ਦੇ ਗਲੋ ਗਿਆ,
0: ਸਾਡੇ ਘਰ ਅੱਗੇ ਗਲੋ ਗਿਆ,
1: ਐਡਾ ਸਸਤਾ ਸਾਡਾ ਡਬਲ ਸਟੋਰੀ ਮੰਗਾ,
0: ਉਹਨਾਂ ਨੇ ਮੈਂ ਲੱਤਾਂ ਭੰਨੂ, ਸਾਡਾ ਦੋ ਸਕੇਅਰ ਵਾਧੀ ਤੇਰੇ ਤੋਂ, ਸਾਡੇ ਬੈਡਰੂਮ ਇੱਕ ਵੱਧ ਆ,
1: ਸਰਕਾਰੀ ਜ਼ਮੀਨ ਜਾ ਕੇ ਖਲੋ ਜਾਵੇਗਾ ਵਿੱਚ ਤੇ ਲਾਈ,
0: ਤੁਸੀਂ ਕਹਿ ਰਹੇ ਨਾ ਬੋਰਡ ਉੱਥੇ ਉੱਥੇ ਖਲੋਤੇ ਆ ਸ਼ਾਇਦ,
1: ਜਦੋਂ ਮੈਂ ਵੇਖੇ ਤਾਂ ਖਲੋਤੇ ਸੀ,
0: ਹਾਂ ਨਹੀਂ ਹੋ ਸਕਦਾ, ਹੋ ਸਕਦਾ ਇਹਨਾਂ ਨੂੰ ਇਹ ਹੋਏ ਨਾ ਵੀ ਯਾਰ ਬੋਰਡ ਵੀ ਦਵਾਈ ਦਵੂਈ ਲੈ ਕੇ ਆਉਣ, ਸਿੱਧੇ ਖਲੋਤੇ ਇਹਨਾਂ ਦੀ ਲੱਕ ਨੀ ਪੀੜ ਹੁੰਦੀ,
1: ਇਹਨਾਂ ਦੀ ਗਲਤ ਚੇਤੇ ਆ ਨਾ ਵੀ ਹੁਣ ਸੇਲ ਵੀ ਨੀ ਹੋ ਰਿਹਾ, ਲੀਜ਼ ਵੀ ਨੀ ਚੜ ਰਹੇ, ਤੇ ਰੀਅਲ ਸਟੇਟ ਕਦੀ ਯੂਨੀਵਰਸਿਟੀਆਂ ਬਣਾਈ ਜਾਂਦੇ ਵੀ ਬਾਜੀ ਐਸ ਐਲ ਟੋਪ ਤੇ ਗਏ ਸੀ, ਅੱਧੇ ਟੋਪ ਤੇ ਅਸੀਂ ਨੰਬਰ ਵਨ ਦੇ,
2: ਮਿੰਤਾ ਕਰਕੇ ਅਸੀਂ ਇਸ ਘਰ ਦੀ ਚਾਬੀ ਲਈ ਆਪਣੇ ਦੀ 3 ਸਾਲ ਪਹਿਲਾਂ, ਤੇ ਹਜੇ 2 ਹਫ਼ਤੇ ਹੋਏ ਨੀ, ਤੇ ਮੁੰਡੇ ਨੇ ਡੋਰ ਨੋਕ ਕੀਤੀ, ਪੰਜਾਬੀ ਸੀ ਮੁੰਡਾ ਆਪਣਾ, ਕਿ ਤੁਸੀਂ ਘਰ ਵੇਚਣਾ ਚਾਹੁੰਦੇ, ਮੈਂ ਕਿਹਾ ਹਾਏ ਭਰਾਵਾ ਮਸੀ ਚਾਬੀ ਲਈ ਹੈ, ਚੁੱਪ ਕਰ,
1: ਸਾਡੇ ਕੋਲ ਵੀ ਆਈ ਫਿਰ 6 ਮਹੀਨੇ ਬਾਅਦ ਆ ਗਈ।
0: ਅੱਛਾ ਆਪਣੇ ਨਾ ਆਪਣੇ ਇਹ ਬੜੀ ਗੱਲ ਆ, ਆਮ ਜਿਹੜਾ ਤੁਸੀਂ ਦੂਜਿਆਂ ਚ ਵੇਖੋਗੇ ਨਾ ਤੇ ਉਹਨਾਂ ਦੇ ਲਈ ਇਹ ਕਿਸੇ ਦੇ ਲਈ ਪ੍ਰੋਫਿਟ ਹੋਊਗਾ, ਕਿਸੇ ਦੇ ਲਈ ਮੂਵ ਔਨ ਹੋਊਗਾ, ਕਿਸੇ ਲਈ ਇਲਾਕਾ ਚੇਂਜ ਕਰਨਾ, ਆਪਣੇ ਲਈ ਇਹ ਇੱਕ ਸਟੇਜ ਤੱਕ ਮਨਹੂਸ ਗੱਲ ਆ ਵੀ ਲੈ ਅਸੀਂ ਘਰ ਚ ਆਏ ਹਾਂ, ਸਾਨੂੰ ਕਿੱਦਾਂ ਕਹਿ ਤਾ ਕਿਸੇ ਨੇ ਘਰ ਵੇਚਣਾ,
1: ਸਾਡਾ ਤਾਂ ਜੀ ਟੀਵੀ ਆਰਡਰ ਕੀਤਾ ਨੀ ਆਇਆ,
2: ਉਹਨੂੰ ਕਿਹਾ ਵੀ ਭਾਜੀ ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਕਹਿੰਦਾ ਇਨ ਫਿਊਚਰ, ਮੈਂ ਕਿਹਾ ਵੀ ਹਜੇ 5-7 ਸਾਲ ਇੱਥੇ ਰਹਿ ਲਈਏ ਜਦੋਂ ਹਟਿਆ ਨੀ, ਮੈਂ ਕਿਹਾ ਦੇਖ ਤੂੰ ਭਰਾ ਪੰਜਾਬੀ ਕਰਕੇ ਨਾ, ਮੈਂ ਤਾਂ ਥੋੜ੍ਹੀ ਜਿਹੀ ਇੱਜ਼ਤ ਨਾਲ ਗੱਲ ਕਰ ਰਹੀ ਹਾਂ, ਜੇ ਹੋਰ ਹੁੰਦਾ ਨਾ ਮੈਂ ਡੋਰ ਬੰਦ ਕਰ ਦੇਣੀ,
0: ਨਹੀਂ ਉਹ ਵਿਚਾਰੇ ਜਾਜੂ ਚ ਵੀ ਸਿੱਖਦੇ ਆ ਨਾ, ਜਿੱਦਾਂ ਨੋਕਿੰਗ ਨੋਕਿੰਗ ਉਹ ਜਿਹੜੇ ਨਵੇਂ ਆਏ ਇੱਦਾਂ ਹੀ ਤੇ ਪਤਾ ਲੱਗਦਾ ਨਾ ਵੀ ਹੌਲੀ ਹੌਲੀ ਬੰਦਾ ਇੱਦਾਂ ਹੀ ਹੰਡਦਾ।
2: ਇੱਕ ਵੀ ਫੋਨ ਵੀ ਆਇਆ ਵੀ ਤੁਸੀਂ ਤੁਸੀਂ ਪ੍ਰੋਪਰਟੀ ਲੈਣੀ ਆ, ਮੈਂ ਕਿਹਾ ਭਾਜੀ ਲੈਣੀ ਤਾਂ ਹੈਗੀ ਪਰ ਪੈਸੇ ਹੈ ਨਹੀਂ,
1: ਅੱਜ ਲੈ ਲੈਣੇ ਸੀ
0: ਕਿਉਂਕਿ ਪੈਸੇ ਫਸੇ ਆ,
1: ਅੱਜ ਲੈ ਲੈਣੇ ਪੈਸੇ ਬਾਅਦ ਚ। ਇਹ ਤੁਸੀਂ ਤਾਂ ਉਹ ਗੱਲ ਕਰਤੀ ਨਾ, ਉਹ ਬੰਦੇ ਨੂੰ ਫੋਨ ਕੀਤਾ, ਸਰ ਅਸੀਂ ਫਲਾਣੀ ਫਲਾਣੀ ਕੰਪਨੀ ਤੇ ਬੋਲ ਰਹੇ, ਸਾਡੀ ਇੱਕ ਸਕੀਮ ਚੱਲ ਰਹੀ ਹੈ, ਤੁਸੀਂ 6,000 ਰੁਪਇਆ ਮਹੀਨਾ ਦੇਣਾ ਆ, 5 ਸਾਲਾਂ ਬਾਅਦ ਤੁਹਾਨੂੰ 1 ਕਰੋੜ ਰੁਪਇਆ ਤੁਹਾਨੂੰ ਮਿਲੇਗਾ ਉਹਦਾ ਰਿਵਾਰਡ ਕਰਕੇ। ਕਹਿੰਦਾ ਕੋਈ ਚੱਕਰ ਨਹੀਂ, 1 ਕਰੋੜ ਤੁਸੀਂ ਮੈਨੂੰ ਤਾਂ 6 ਮੇਰੇ ਤੋਂ ਲੈ ਲਿਆ ਜੀ ਵਾਪਸ, ਮੈਂ 7-7 ਦੇ ਦਿਆਂਗਾ ਤੁਹਾਨੂੰ, ਕਿਹੜੀ 1 ਕਰੋੜ ਦਾ ਦਿਓ ਮੈਨੂੰ।
2: ਤੇ ਫਾਦਰਸ ਡੇ ਸੰਡੇ ਆ ਬਾਜੀ,
0: ਹਾਂਜੀ
1: ਹਾਂਜੀ ਪਤਾ ਲੱਗ ਗਿਆ ਤੁਸੀਂ ਲੇਟ ਥੋੜਾ ਜਿਹਾ,
0: ਹਾਂ ਨਹੀਂ ਠੀਕ ਹੈ,
2: ਸੰਡੇ ਆ ਵੈਸੇ, ਮੋਸਟ ਆਫ ਦਾ ਸਕੂਲ ਜਿਹੜੇ ਫਰਾਈਡੇ ਮਨਾ ਰਹੇ ਆ,
0: ਹਾਂਜੀ
2: ਫਰਾਈਡੇ ਆ ਸਕੂਲ ਤੇ ਮੇਰੇ ਨਾ ਵੱਡੇ ਬੇਟੇ ਉਹ ਹਾਈ ਸਕੂਲ ਚ ਆ ਨਾ, ਉੱਥੇ ਬਾਜੀ ਇੰਨਾ ਵਧੀਆ ਫਾਦਰਸ ਡੇ ਮਨਾਉਂਦੇ ਆ, ਫਾਦਰ ਮਤਲਬ ਫੂਡ ਉਹਨਾਂ ਦਾ ਫੂਡ ਅਨਲਿਮਿਟਿਡ ਹੁੰਦਾ,
0: ਉਹਨਾਂ ਨੂੰ ਫਿਰ ਪ੍ਰਿੰਸੀਪਲ ਹੋਣਾ ਮੇਲ,
2: ਹਾਂਜੀ
0: ਮੇਰਾ ਵੇਖਿਆ
2: ਸੌਸੇਜ ਰੋਲ ਆ, ਬੇਕਨ ਐਗ ਐਂਡ ਬੇਕਨ ਜੋ ਵੀ ਸਾਰਾ ਸਮਾਨ ਆ ਨਾ, ਉਹ ਇੰਨਾ ਇੰਨਾ ਫੂਡ ਪਿਆ ਹੁੰਦਾ ਨਾ, ਜਾ ਕੇ ਏਦਾਂ ਲੱਗਦਾ ਕਿ ਓ ਮਾਈ ਗੋਡ
0: ਤੁਸੀਂ ਡੈਡੀ ਬਣ ਕੇ ਗਏ ਹੋ,
1: ਜਿਦਾਂ ਦੀ ਤਬੀਅਤ ਖਰਾਬ ਹੋਈ ਮੇਰੀ ਮੈਂ ਡੈਡੀ ਵਰਗੀ ਲੱਗਣ ਡੀ
0: ਮਦਰ ਸੇਤ, ਸਾਨੂੰ ਪਤਾ ਵਾ ਵੀ ਬਹੁਤ ਚੀਜ਼ਾਂ ਮਿਲਦੀਆਂ, ਤੁਸੀਂ ਇਹ ਦੱਸੋ
2: ਫਰਸਟ ਡੇ ਤੇ ਵੀ ਬਹੁਤ ਸੀ ਬਾਜੀ, ਇਸ ਵਾਰ ਵੀ ਹੁਣ ਦੋਨਾਂ ਦਾ ਸੇਮ ਟਾਈਮ ਤੇ ਆ ਗਿਆ ਸਕੂਲ ਚ, ਫਰਾਈਡੇ ਫਰਾਈਡੇ, ਟਾਈਮਿੰਗ ਵੀ ਸੇਮ ਦੋਨਾਂ ਬੱਚਿਆਂ ਦੇ।
0: ਪਰ ਇੱਕ ਪਾਸੇ ਫਿਰ ਤੁਸੀਂ ਜਾਓਗੇ?
2: ਨਹੀਂ, ਹੁਣ ਉਹ ਕਹਿੰਦੇ ਵੀ ਛੱਡ, ਤੂੰ ਛੋਟੇ ਦੇ ਸਕੂਲੇ ਦਾ ਕੁਛ ਨੀ ਹੁੰਦਾ, ਉੱਥੇ ਤਾਂ ਡਰਾਇੰਗ ਹੀ ਕਰਨੀ ਆ, ਤੂੰ ਛੱਡ ਮਨਮੀਤ, ਉਧਰ ਨੀ ਜਾਣਾ ਆਪਾਂ।
0: ਤੁਸੀਂ ਬਿਮਾਰ ਪਏ ਹੋ, ਹਫਤਾ ਕੱਪਰ ਲਿਪਿੰਗ ਛੱਡੋ ਤੇ ਇੱਕ ਪਾਸੇ ਤੁਸੀਂ ਜਾ ਜਾਓ।
1: ਹਫਤੇ ਦਾ ਬੰਦਾ ਵਿਦਆਊਟ ਮੇਕ ਮੈਂ ਵੀ ਲੱਗਣਾ।
2: ਸਾਨੂੰ ਕੋਈ ਹੋਰ ਨੀ ਮਿਲਿਆ।
0: ਤੁਸੀਂ ਦੱਸੋ ਨੱਕ ਖੁੱਲਾ ਕਿ ਨਹੀਂ ਹੱਸ ਹੱਸ ਕੇ? ਤੁਸੀਂ ਦੱਸੋ ਤੂਰ ਸਾਹਿਬ, ਜਦੋਂ ਇਹ ਆਏ ਸੀ ਤੇ ਬਿਮਾਰਾਂ ਜੀ ਵਾਲੀ ਆਵਾਜ਼ ਨੀ ਸੀ ਇਹਨਾਂ ਦੀ? ਹੁਣ ਹੋ ਗਏ ਕਿ ਨਹੀਂ ਠੀਕ?
1: ਬਿਲਕੁਲ
0: ਹੱਸ ਖੇਡ ਕੇ ਰੈਸਟ ਕਰਕੇ ਨਾ ਠੀਕ ਹੋ ਜਾਈਦਾ।
1: ਕੀ ਹੋਇਆ, ਕੀ ਹੋਇਆ, ਜੜ ਚ ਮੁੱਛਾਂ ਨਿਕਲ ਆਈਆਂ ਦਾ ਕੁਛ ਆਇਆ ਹੀ ਹੈ ਗਿਆ ਤਾਂ ਨੀ।
2: ਅੱਜ ਭਾਜੀ ਆਏ ਨੀ ਨਾ ਪ੍ਰੀਤਿੰਦਰ ਭਾਜੀ, ਭਾਜੀ ਲੋਹੜੀ ਦੇ ਪ੍ਰੋਗਰਾਮ ਤੇ ਬੋਲੀ ਪਾਈ ਕਿਸੇ ਨੇ ਉੱਥੇ ਛੜੇ ਜੇਠ ਤੇ, ਮੈਂ ਹੱਥ ਭਾਜੀ ਵੱਲੋਂ ਕਰਤਾ। ਜਲਦੀ ਪਿੱਛੇ ਹੋਈ ਭਾਜੀ, ਕਹਿੰਦੇ ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ।
0: ਜਿਹੜੇ ਬੰਦੇ ਵਾਇਰਲ ਹੋਇਆ ਹੋਇਆ ਨਾ, ਉਹ ਤੇ ਹੱਥ ਵੀ ਨਾ ਕਰੇ ਕਿਸੇ ਵਾਲੀ। ਇਹ ਕਹਿੰਦੇ ਛੂਤ ਛਾਤ ਦੀ ਬਿਮਾਰੀ ਆ ਅੱਜ ਕੱਲ,
1: ਇਸ਼ਾਰੇ ਦੀ
0: ਹਾਈਟੈਕ ਹੋ ਗਈ ਹੈ, ਇਸ਼ਾਰੇ ਦੀ ਬਿਮਾਰੀ ਹੋ ਗਈ।
1: ਹਾਂਜੀ, ਅੱਜ ਕੀ ਕਹਿਣਾ ਚਾਹੋਗੇ? ਖੜੇ ਬੋਰਡ ਲੱਗੇ ਨੇ,
2: ਬੋਰਡ ਤਾਂ ਚਲੇ ਗਿਆ ਹੁਣ ਆਪਣੇ ਘਰ।
0: ਨਹੀਂ ਉਦਾਂ ਓਨੈਸਟਲੀ ਤੁਸੀਂ ਕੀ ਨੋਟ ਕਰਦੇ ਹੋ, ਮੂਵ ਨਹੀਂ ਹੋ ਰਹੀ ਪਹਿਲਾਂ ਦੇ ਮੁਕਾਬਲੇ? ਤੁਹਾਨੂੰ ਲੱਗਦਾ ਸੀ ਵੀ ਪਹਿਲਾਂ ਝਾਟੀ ਬੋਰਡ ਲੱਗਦਾ ਸੀ ਨਾਲ ਦੀ ਨਾਲ ਹੀ ਛੂੰ ਠਾ, ਮਤਲਬ ਹੈ ਨਾ, ਵਿਕ ਗਿਆ, ਇਟਸ ਸੋਲਡ, ਫੋਟੋ ਪੈ ਜਾਂਦੀ ਸੀ ਹੈ ਨਾ। ਹੁਣ ਥੋੜ੍ਹਾ ਜਿਹਾ
2: ਟਾਈਮ ਲੱਗ ਰਿਹਾ,
0: ਹੁਣ ਥੋੜ੍ਹਾ ਟਫ ਹੋ ਗਿਆ, ਹੁਣ ਕਾਫੀ ਔਖਾ ਹੋ ਗਿਆ ਜੀ।
2: ਔਖਾ ਹੋ ਗਿਆ।
0: ਥੈਂਕ ਯੂ ਮਨਦੀਪ ਜੀ।
2: ਵੈਸੇ ਹੈ ਨਹੀਂ,
0: ਹਾਂਜੀ,
2: ਕਿਸੇ ਬੰਦੇ ਦੇ ਕੋਈ, ਸਾਡੇ ਨੋਨੀ ਆ ਭਾਜੀ, ਉਹਨਾਂ ਨੇ ਕੀਤਾ ਕਿ ਦੁਬਈ ਔਰ ਇੰਡੀਆ ਚ ਇਨਵੈਸਟਮੈਂਟ ਕਰਨ ਲਈ ਸੈਮੀਨਾਰ ਲੱਗਾ ਕੋਈ ਇੱਥੇ, ਮੈਨੂੰ ਪੈਸੇ ਚਾਹੀਦੇ।
0: ਮੈਨੂੰ ਲੱਗਦਾ ਨਾ ਭਾਈ ਨੂੰ ਨਾ ਬਹੁਤ ਹੀ, ਚਲੋ ਉਹ ਭਾਈ ਨੂੰ ਤੇ ਹੋ ਗਈ ਸਮਝ, ਹੋ ਸਕਦਾ ਕਈ ਭਾਜੀ ਨੇ ਇਸੇ ਕਰਕੇ ਚਲ ਜਾਂਦੇ ਹੋਣ ਵੀ ਉੱਥੇ ਨਾਰ ਸ਼ਾਇਦ ਹੋਣੀ ਆ, ਨਾਰ ਨਹੀਂ ਤੇ ਸੈਮੀ ਸਹੀ ਭਾਵੇਂ। ਦੁਬਈ ਤੋਂ ਸ਼ਾਇਦ ਸੈਮੀ ਜੀ ਨਾਰ ਆਈ ਕੋਈ,
1: ਆਹੋ ਘੱਟੋ ਘੱਟ ਚਲੋ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤਾ ਵੀ ਪਾਰਟੀ ਛੋਟਾ ਜਿਹਾ ਕਿਵੇਂ ਬਫੇ ਜਿਹਾ ਲਾ ਕੇ ਵਧੀਆ ਬਹਿਣ ਨੂੰ ਨਾ, ਗੱਲਾਂ ਦੂਜੀਆਂ ਕਰਾਂਗੇ ਨਾ, ਉੱਚੀਆਂ ਗੱਲਾਂ ਕਰਾਂਗੇ ਉੱਥੇ, ਵਾਹ ਤੁਸੀਂ ਆਹ ਲੈ ਲਓ, ਉਹ ਲੈ ਲਓ, ਕੋਈ ਚੱਕਰ ਨਹੀਂ।
0: ਨਹੀਂ ਦੁਬਈ ਵਾਲਿਆਂ ਨੇ ਹੁਣ ਉਹ, ਕਿਉਂਕਿ ਮਾਰਕੀਟ ਪਿਛਲੇ ਦਿਨ ਹੀ ਹੋਈ ਹੈ ਨਾ, ਥੋੜ੍ਹੀ ਜਿਹੀ ਹਿਲਚੁਲ ਬਹੁਤ ਉੱਥੇ ਖਰਾਬ ਹੋ ਗਈ, ਪਹਿਲਾਂ ਤੇ ਮਤਲਬ ਧੜਾ ਧੜ
1: ਵਾਰ ਕਰਕੇ
0: ਚੱਲ ਰਿਹਾ ਸੀ, ਹੁਣ ਉਹ ਲੜਾਈ ਲੜੂਈ ਤੋਂ ਬਾਅਦ ਹੁਣ ਤੇ ਉਹ ਆ ਕੇ ਆਸਟ੍ਰੇਲੀਆ ਲਗਭਗ ਤਰਲਿਆਂ ਤੇ ਹੀ ਨਾ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਆਸਟ੍ਰੇਲੀਆ ਤੋਂ ਬਾਹਰ ਮਿਲ ਜਾਣਗੇ, ਪਤਾ ਨਹੀਂ ਹੁਣ ਮਿਲਦੇ ਕਿ ਨਹੀਂ ਮਿਲਦੇ, ਜੇ ਹੈਗੇ ਕਿਸੇ ਕੋਲ ਪੈਸੇ ਜਾਂ ਹਾਲੇ ਵੀ ਜਾਂ ਕਿੱਦਾਂ, ਕਿਉਂਕਿ ਇੱਥੇ ਤਾਂ ਦਿਖ ਨਹੀਂ ਰਿਹਾ ਕੁਝ ਹੁਣ।
2: ਫਾਇਦਾ
0: ਨੁਕਸਾਨ ਹੈ ਕਿੱਦਾਂ?
2: ਪਤਾ ਨੀ ਭਾਜੀ, ਮੈਨੂੰ ਤਾਂ ਪਤਾ ਨੀ, ਪਰ ਉਹਨਾਂ ਨੇ ਸੀਗਾ ਕਿ ਇੱਥੇ ਸੈਮੀਨਾਰ ਲੱਗੇ ਆ,
0: ਪਿਛਲੇ ਬੰਦੇ ਇਕੱਠੇ ਕਰਨੇ ਸੀ,
1: ਤੁਸੀਂ ਲਾਓ, ਜੇ ਨਹੀਂ ਹੈਗਾ ਤੇ ਫਿਰ ਉਹਦੇ ਚ ਆਪਾਂ
0: ਨੂੰ ਹੈ ਤੇ ਹੋਈ,
1: ਸਾਡੇ ਕੋਲ ਨਾ ਹੀ, ਸਾਡੇ ਕੋਲ ਤਾਂ ਨਾ ਹੀ
0: ਹੈਗਾ ਤੇ ਪਹਿਲਾਂ ਨੂੰ ਫਿਰ
1: ਨਹੀਂ ਹੈਗਾ ਤੇ ਨਹੀਂ ਸੀ।
0: ਸਾਡੇ ਤੇ ਇਹ ਗੱਲੋਂ ਵੀ ਨੀਤ ਖਰਾਬ ਹੋ ਜਾਂਦੀ ਹੈ, ਸਗੋਂ ਬਿਮਾਰ ਹੁੰਦੇ ਤੇ ਬਾਬਾ ਚਲੋ ਫੋਨ ਫਾਨ ਕਰ ਲੈਂਦੇ ਆ।
2: ਮੇਰਾ ਸਭ ਤੋਂ ਪਹਿਲਾ ਮੋਟਿਵ ਇਹੀ ਸੀਗਾ, ਮੈਂ
0: ਫੋਨ ਕਰਨਾ। ਥੈਂਕ ਯੂ,
2: ਥੈਂਕ
0: ਯੂ, ਥੈਂਕ ਯੂ, ਥੈਂਕ ਯੂ ਮਨਦੀਪ ਜੀ, ਚੜ੍ਹਦੀ ਕਲਾ ਚ ਰਹੋ ਅਤੇ ਰੀਅਲ ਸਟੇਟ ਦੇ ਆਲੇ ਦੁਆਲੇ ਗੱਲਾਂ ਚੱਲ ਰਹੀਆਂ ਸਾਡੀਆਂ, ਆਲੇ ਦੁਆਲੇ ਉੱਥੇ ਫਿਰ ਫਾਦਰ ਦੇ ਵੀ ਘੁੰਮ ਗਈਆਂ ਅਤੇ ਆਪਾਂ ਆ ਕੇ ਕੰਟੀਨਿਊਟੀ ਰੱਖਦੇ ਹਾਂ ਆਪਾਂ ਫਿਲਹਾਲ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਰੇਡੀਓ ਹਾਂਜੀ 1674 AM।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
8: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
10: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
11: ਸੋਨਾ ਚਾਹੀਦਾ
12: ਭਰੋਸਾ ਚਾਹੀਦਾ ਹੈ
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
13: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-866-55 ਔਰ ਵਿਜ਼ਿਟ tireforce.com.au
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
15: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
15: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਵੱਖ ਨਹੀਂ ਹੋ ਸਕਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਹੈ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਰਿਲੀਜ਼ ਹੋਣੀ ਆ ਅਤੇ ਐਡਵਾਂਸ ਜਿਹੜੀ ਸੇਲ ਸ਼ੁਰੂ ਹੋ ਚੁੱਕੀ ਆ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਆ ਉਹ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਕਰਵਾ ਸਕਦੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅਤੇ ਅੱਜ ਦੇ ਦਿਨ ਮੇਰੇ ਨਾਲ ਨੇ ਹਰਮੀਤ ਤੂ
1: ਰਾਮ ਰਾਮ ਸਾਰੇ ਭਾਈਆਂ ਨੇ ਹੁਣ ਕੀ ਲਗਾਈਆਂ ਨੇ ਬਾਈ ਇੱਕ ਵਾਰ ਹਾਜ਼ਰ ਹੋ ਗਏ ਫਿਰ ਅੱਜ ਡਾਕਟਰ ਸਾਹਿਬ ਬਣ ਕੇ ਆ ਗਏ
0: ਅੱਜ ਹਰਮੀਤ ਤੂਰ ਸਟੈਥੋਸਕੋਪ ਲੈ ਕੇ ਆ ਗਏ
1: ਆਹ ਨਹੀਂ ਮੈਂ ਬੜੇ ਸੰਜੀਦਗੀ ਵਾਲਾ ਦਿਨ ਹੁੰਦਾ ਤੁਹਾਡਾ ਅੱਜ ਅਤੇ
0: ਕਾਹਦੇ ਵਾਲਾ
1: ਸੰਜੀਦਗੀ
0: ਸੰਜੀਦਗੀ
1: ਇਹ ਸਾਰੇ ਸ਼ਬਦਾਂ ਦੀ ਗਰਿਮਾ ਬਣਾ ਕੇ ਰੱਖਣੀ ਪੈਂਦੀ ਇਹ ਗਰਿਮਾ ਬਣਾ ਕੇ ਰੱਖਣੀ ਪੈਂਦੀ ਹੈ ਨਾ
0: ਸ਼ਿੱਦਤ
1: ਨਹੀਂ ਸ਼ਿੱਦਤ ਵਰਡ

0: ਆਲੇ ਆਲੇ
1: ਚੱਲ। ਹੋਰ ਸੁਣਾਓ ਕਿੱਦਾਂ ਬੱਚਿਆਂ ਦਾ ਕਰ ਰਹੇ ਹੋ?
0: ਫਾਦਰ ਡੇ,
1: ਫਾਦਰ ਡੇ ਚੱਲ ਰਿਹਾ ਫਿਰ?
0: ਚੱਲਣ ਡਿਆ ਭਾਜੀ, ਉੱਥੇ ਬਸ ਗਏ ਆ ਬੱਚਿਆਂ ਨਾਲ ਖੇਡੇ ਆ, ਤੇ ਮੁੜ ਕੇ ਬੱਚੇ ਨੇ ਆਪ ਹੀ ਕਹਿੰਦਾ ਜਾਓ ਤੁਸੀਂ ਹੁਣ, ਕਹਿੰਦਾ
1: ਜਾਓ ਖਵਾਤਾ ਤੁਹਾਨੂੰ
0: ਖਵਾਉਣ ਨੂੰ, ਤੇ ਉਹਨਾਂ ਨੇ ਕੀ ਕੌਫੀ ਸੀ ਤੇ ਡੋਨਟ ਰੱਖੇ ਆ।
1: ਅੱਛਾ,
0: ਤੇ ਹੋਰ ਕੁੱਕੀ ਇੱਕ ਦੋ ਕੁੱਕੀ ਚ ਰੱਖੀ ਹੋਈ ਸੀ, ਬਾਕੀ ਸਾਡੇ ਮਤਲਬ ਦਾ ਕੁਛ ਹੈ ਨੀ ਸੀ ਜ਼ਿਆਦਾ।
1: ਤੁਹਾਡੇ ਮਤਲਬ ਦਾ ਕੀ ਮਤਲਬ ਕੀ ਰੱਖ ਕੇ?
0: ਨਹੀਂ ਨਹੀਂ ਸਾਡੇ ਹੁਣ ਮੇਰੀ ਗੱਲ ਸੁਣੋ,
1: ਚੰਪਾ ਲਾਉਂਦੇ ਤੁਹਾਡੇ
0: ਕੌਮੇਡੀ ਕਿਹੜੀ ਕਿਹੜੀ ਆ ਰਹੀ ਹੈ, ਪਕੌੜੇ ਰੱਖ ਲੋ, ਕੋਈ ਮਨਾ ਕਰਦਾ? ਪਕੌੜੇ ਰੱਖ ਲੋ, ਪਕੌੜੇ ਮਨਾ ਕਰਦਾ? ਉਹ ਪਕੌੜੇ ਚੱਕਰ ਮੈਨੂੰ ਲੱਗਦਾ ਆਪਣੇ ਪਿੰਡ ਸ਼ਾਇਦ ਘੱਟ ਆਉਂਦੇ ਆ, ਆਏ ਨੀ ਨਾ, ਜੇ ਕਿਤੇ ਉਹ ਵੀ ਰੱਖਿਆ ਹੋਵੇ ਫਿਰ ਸਾਰੇ ਉੱਥੇ ਚਾਹ ਵੀ ਪੀਣ ਵਾਲੇ, ਗੱਲਾਂ ਬਾਤਾਂ ਵੀ ਕਰਨ,
1: ਕਿਉਂਕਿ ਹਰ ਵਾਰੀ ਦਾ ਜਾ ਕੇ ਐਕਸਪੀਰੀਅੰਸ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੀ ਕਰਦੇ ਆ।
0: ਕੁੱਕੀ ਚ ਰੱਖੀ ਹੁੰਦੀ ਜਿਹੜੀਆਂ ਬਿਲਕੁਲ ਉਹ ਫਿੱਕੀਆਂ ਜਿਹੀ ਹੁੰਦੀਆਂ, ਮਤਲਬ ਖਾ ਵੀ ਲਈਆਂ ਤਾਂ ਵੀ ਉਹ ਇੱਕ, ਉਹ ਮੈਂ ਸ਼ੁਰੂ ਤੋਂ ਸੋਚਦਾ ਥਾ ਇੱਕ ਕੁੱਕੀ ਨਹੀਂ ਆਉਂਦੀ ਸ਼ੂਗਰ ਫਰੀ, ਐਡੀ ਵੱਡੀ ਹੁੰਦੀ ਨਾ,
1: ਵਾਹ ਵਾਹ ਵੱਡੇ ਜੀ,
0: ਉਹ ਐਡੀ ਜਦ ਤੋੜ ਕੇ ਖਾਣੀ ਤੇ ਛੋਟੀ ਬਣਾ ਲਓ, ਹੁਣ ਐਡੇ ਨੂੰ ਮੂੰਹ ਚ ਪਾਵਾਂਗੇ ਉਹਦੀਆਂ ਵਰਾਸ਼ਾਂ ਚੋੜੀਆਂ ਕਰ, ਪਰ ਠੀਕ ਰਿਹਾ ਬੱਚਿਆਂ ਦੇ ਨਾਲ ਬੈਂਚ ਤੇ ਬੈਠੇ ਹੋ, ਬਣਾਓ ਜੋ ਬੱਚੇ ਨੇ ਕਿਹਾ, ਹੁਣ ਅਸੀਂ ਬਣਾਉਣ ਲੱਗਦੇ ਹਾਂ, ਬੱਚੇ ਕੋਈ ਕਹਿੰਦੇ ਤੁਹਾਨੂੰ ਬਣਾਓ ਤਾਂ ਇਹ ਤਾਂ ਮੈਨੂੰ ਬਣਾਓ, ਮੈਂ ਬਣਾ ਕੇ ਖਾ ਲਾਂ, ਜੇ ਤੁਸੀਂ ਬਣਾਉਣਾ ਤਾਂ ਫਿਰ ਸਾਨੂੰ ਕਾਹਤੋਂ ਬੁਲਾਇਆ ਹੈ, ਪਿਛਲੀ ਵਾਰ ਕੈਂਪ ਤੇ ਗਿਆ ਨਾ ਮੈਂ, ਫੋਟੋ ਫੋਟੋ ਖਿੱਚਣ ਲੱਗ ਗਿਆ ਨਾ ਬੱਚਿਆਂ ਸਾਰਿਆਂ ਦੀ ਚੱਲੇ ਨਾ, ਤੇ ਉਹ ਪਿੱਛੋਂ ਬੋਲਿਆ ਕਹਿੰਦਾ ਸੋ ਰਾਈਓ ਫਾਦਰ ਸੁੱਖੂ ਵਾਹੀ ਨੇ, ਵੀ ਸਾਡਾ ਵੀ ਉਹ ਫੋਟੋ ਖਿੱਚਣ ਨਹੀਂ ਡਿਆ, ਤੇਰਾ ਬਾਪੂ ਸਾਰਿਆਂ ਦੀ ਫੋਟੋ ਖਿੱਚਦਾ ਪਿਆ ਵੀ ਚੱਲੇ ਕੈਂਪਿੰਗ ਤੇ, ਇਹ ਥੰਬਸ ਅਪ ਕਰ, ਪਹਿਲੀ ਵਾਰ ਚੱਲੇ ਸੀ ਨਾ ਥੰਬਸ ਅਪ ਕਰ, ਕਹਿੰਦਾ ਫਾਦਰ ਸੁੱਖੂ ਵਾਹੀ, ਠੀਕ ਹੈ
1: ਵਧੀਆ, ਚਲੋ ਇਹ ਵੀ ਕੋਈ ਕੋਈ ਧਿਆਨ ਕਰਦਾ ਨਾ ਇਸ ਪਾਸੇ ਨੂੰ,
0: ਇਹ ਬੱਚਿਆਂ ਨੂੰ ਹੁੰਦਾ ਵੀ ਚਲੋ ਫਾਦਰ ਆਇਆ ਤੇ ਕੁਛ ਤਾਂ ਕਰੇਗਾ, ਨਹੀਂ ਤਾਂ ਕਈ ਤਾਂ ਫਾਦਰ ਉੱਥੇ ਕਹਿੰਦਾ ਉਹ ਡਿਆਲਾ ਤੇਰੇ ਕੋਲ ਧੋਣਾ ਹੀ ਨਹੀਂ, ਤੂੰ ਕਰ ਹੀ ਨਹੀਂ ਸਕਦਾ,
1: ਇੱਧਰ ਬੜਾ ਮੈਂ ਕਰਕੇ ਵਿਖਾਵਾ। ਨਹੀਂ ਇਹ ਪਿਓਾਂ ਦੇ ਨਾਲ ਹੁੰਦਾ ਵੈਸੇ ਧੱਕਾ, ਮੈਂ ਵੀ ਨੋਟ ਕੀਤਾ ਕਈ ਵਾਰੀ ਵੀ ਇਹ ਜਦੋਂ ਮਦਰਸ ਡੇ ਹੁੰਦਾ ਨਾ ਤੇ ਉਦੋਂ ਪੂਰਾ ਉਹ ਮਤਲਬ ਆ ਕੇ ਦੱਸਣਗੇ ਬੱਚੇ ਜਾਂ ਮਾਵਾਂ ਵੀ ਉਹਨਾਂ ਨੇ ਉੱਥੇ ਹੱਥਾਂ ਦੀ ਮਸਾਜ ਬੱਚਿਆਂ ਨੇ ਕੀਤੀ, ਹੈ ਨਾ, ਉਹਨਾਂ ਨੇ ਆਹ ਕੀਤਾ, ਯੇ ਕੀਤਾ, ਪਲਾਂਟਿੰਗ, ਯੇ ਵੋ, ਕਿੰਨਾ ਕੁਛ ਹੀ ਦੱਸਦੇ ਹੈ ਨਾ, ਹਾਂ ਵੀ ਉਹਨਾਂ ਟੀਚਰ ਨੇ ਕਿਹਾ ਮੰਮਾ ਨੂੰ ਹੈੱਡ ਮਸਾਜ ਦਿਓ, ਹੈ ਨਾ, ਟੀਚਰ ਨੇ ਕਿਹਾ ਵੀ ਮੰਮਾ,
0: ਸਾਡੇ ਨਾਲ ਟੀਚਰ ਵੀ ਜੈਂਟ ਸੀ ਨਾ, ਬੰਦਾ ਸੀ ਨਾ ਉਹ, ਉਹਨੇ ਚੱਲ ਪਤਾ ਸੀ ਵੀ ਇਹਨਾਂ ਕੀ ਕਰਨਾ, ਦੋ ਮਿੰਟ ਬੈਠਣ ਤੇ ਜਾਓ,
1: ਨਹੀਂ ਫਾਦਰ ਜਾਣ ਤੇ ਉਹਨਾਂ ਨੂੰ ਮਤਲਬ ਮੈਂ ਤੇ ਇੱਕ ਦੋ ਵਾਰੀ ਇਹ ਵੇਖਿਆ ਵੀ ਉਹਨਾਂ ਨੂੰ ਤਾਂ ਪੁੱਛਦੇ ਵੀ ਨਹੀਂ ਆ, ਜੂਸ ਆਸੇ ਆ ਇੱਕ ਪਾਸੇ ਪਿਆ ਹੁੰਦਾ ਵਾ, ਉਹ ਤੁਹਾਡੀ ਆਪਣੀ ਮਰਜ਼ੀ ਆ, ਜੇ ਤੁਹਾਨੂੰ ਮਤਲਬ ਸ਼ਰਮ ਜੀ ਆਉਂਦੀ ਆ ਤੇ ਤੁਸੀਂ ਭਾਵੇਂ ਉਦਾਂ ਵੀ ਆ ਜਾਓ, ਤੇ ਉਹਨਾਂ ਨੇ ਨਹੀਂ ਪੁੱਛਣਾ ਵੀ ਆਹ ਤੁਹਾਡੇ ਲਈ ਆ ਜਾਂ ਕਿਹਦੇ ਲਈ ਆ, ਨਾ ਹੀ ਆਣੇ ਦੱਸਦੇ, ਉਦਾਂ ਹੀ ਉਂਗਲ ਫੜ ਕੇ ਤੁਸੀਂ ਫਿਰਦੇ
0: ਇੱਧਰ ਵੇਖੋ ਆ ਵੇ। ਚਲੋ ਠੀਕ ਹੈ, ਵਧੀਆ ਫਨ ਆ, ਇੰਡੀਆ 'ਚ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ
1: ਸੀਗੀਆਂ,
0: ਸਾਡਾ ਤਾਂ ਟੀਚਰ ਹੀ ਆਪਣੇ ਪਿਓ ਬਣ ਜਾਂਦਾ, ਆਪੇ ਮਾਂ ਉਹਨੇ ਕੁੱਟ ਲੈਣਾ, ਉਹਨੇ ਪਿਆਰ ਰਹਿਣਾ,
1: ਨਹੀਂ ਹੌਲੀ ਹੌਲੀ ਆਈ ਜਾਂਦੇ। ਹੁਣ ਜੇ ਮੰਨ ਲਓ ਇੰਡੀਆ ਕਿਸੇ ਨੇ ਸੱਦਿਆ ਹੋਵੇ ਤੇ ਉਹਨੇ ਸੱਦ ਕੇ ਤੇ ਉਹਨੇ ਉਹਨਾਂ ਚਿਰ ਤੁਹਾਡੇ ਬੱਚੇ ਨੂੰ ਹਾਰ ਹੀ ਪਾਉਣੇ,
0: ਹਾਰ ਕੀ, ਉਹ ਪਹਿਲਾਂ ਤਾਂ ਟੀਚਰ ਜਲੀਲ ਕਰਦਾ ਫਿਰ ਕਰਦੇ ਨਾਲ ਉੱਥੇ ਬਹਿ ਕੇ ਆਪ ਕਰਨ, ਵੀ ਇੱਕ ਜਣਾ ਕਰ ਲਓ, ਇੱਕ ਨੇ
1: ਹਰ ਕੋਈ ਆਪੋ ਆਪਣੀ ਵੱਖਰੀ ਵੱਖਰੀ ਪੜਾਸ ਕਰਦਾ। ਚਲੋ ਖੈਰ ਇਹ ਫਾਦਰਸ ਡੇ ਚੱਲ ਰਿਹਾ, ਕੀ ਤੁਹਾਡੇ ਬੱਚਿਆਂ ਨੇ ਤੁਹਾਡੇ ਲਈ ਲੈ ਆਉਂਦਾ ਕੁਛ, ਜਾਂ ਤੁਹਾਡੇ ਬੱਚੇ ਹਲੇ ਮਤਲਬ ਸੋਚ ਵਿਚਾਰ ਕਰ ਰਹੇ ਨੇ, ਜਾਂ ਫਿਰ ਤੁਸੀਂ ਹੋ ਆਏ ਹੋ, ਜਾਂ ਤੁਸੀਂ ਹੋਣਾ? ਮੇਰਾ ਖਿਆਲ ਹੈਗਾ ਤੇ ਕੱਲ ਐਤਵਾਰ ਆ,
0: ਆਸਟ੍ਰੇਲੀਆ
1: ਦਾ ਵੱਖਰਾ
0: ਵੱਖਰਾ ਨਾ, ਮੈਂ ਪਹਿਲੀ ਵਾਰ ਕੈਨੇਡਾ ਫੋਨ ਕੀਤਾ ਸੀ ਤੇ ਉਹਨਾਂ ਨੂੰ ਮੈਂ ਵਧਾਈ ਦਿੱਤੀ, ਕਹਿੰਦੇ ਤੁਹਾਡਾ ਕਦੋਂ ਹੁੰਦਾ, ਮੈਂ ਕਿਹਾ ਵੀ ਸਾਡਾ ਨਹੀਂ ਹੈਗਾ, ਇਹ ਤੁਹਾਡਾ ਹੀ ਹੈ, ਅੱਜ ਫਿਰ ਫੋਨ ਕੀਤਾ, ਮੈਂ ਕਿਹਾ ਵਧਾਈ ਹੋਵੇ, ਮੈਂ ਕਿਹਾ ਅੱਜ ਸਾਡੇ ਵਾਲਾ, ਕਹਿੰਦੇ ਠੀਕ ਹੈ,
1: ਦੋਰੇ ਦੋਰੇ ਸਾਲ 'ਚ ਦੋ ਦੋ ਵਾਰੀ ਵਧਾਈਆਂ ਲੈ ਲਓ ਤੁਸੀਂ
0: ਫਾਦਰ ਡੇ
1: ਜੀ। ਚਲੋ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਸਾਰੇ ਫਾਦਰਸ ਨੂੰ, ਸਾਰੇ ਪਿਓਾਂ ਨੂੰ, ਬੱਚੇ ਇਸੇ ਤਰ੍ਹਾਂ ਦੇ ਨਾਲ ਹੱਸਦੇ ਖੇਡਦੇ ਰਹਿਣ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ। ਇਹਨਾਂ ਵੀ ਬੱਚੇ ਚੇਚ ਜ਼ਰੂਰ ਕਰਦੇ ਆ, ਸਾਡੇ ਵਾਰੀ ਤਾਂ ਉਹ ਵੀ ਨਹੀਂ ਹੁੰਦਾ ਕੰਮ, ਇੱਕ ਓਲਾ ਹੁੰਦਾ
0: ਵੱਡਾ ਓਲਾ। ਆਪਣੀ ਪੇਰੈਂਟਸ ਮੀਟਿੰਗ ਕਦੋਂ ਹੁੰਦੀ ਸੀ ਭਾਜੀ?
1: ਉਹ ਅੰਗਰੇਜ਼ੀ ਸਕੂਲਾਂ 'ਚ ਹੋ ਗਈਆਂ ਸੀ ਬਾਅਦ 'ਚ,
0: ਸਾਡਾ ਪਿੰਡ 'ਚ ਹੀ ਸਕੂਲ ਹੁੰਦਾ ਸੀ ਤੇ ਆਨੇ ਬਾਨੇ ਸਾਡੇ ਮਾਸਟਰ ਸਾਡੇ ਬਾਪੂ ਨੂੰ ਉੱਥੇ ਗਲੀ 'ਚ ਹੀ ਮਿਲਣਾ ਕਿਤੇ ਰਹਿੰਦੇ।

0: ਜਵਾਕ ਨੂੰ ਕੁੱਟ ਪਈ ਹੁੰਦੀ ਨਾ ਤੇ ਜੇ ਸਾਨੂੰ ਵੀ ਪਈ ਹੁੰਦੀ ਸਾਡੇ ਅਸੀਂ ਚੁੱਪ ਰਹਿਣਾ ਪਰ ਉਹਨਾਂ ਦੀ ਮੰਮੀ ਨੇ ਅੱਗੇ ਦੱਸ ਦੇਣਾ ਭੈਣ ਜੀ ਸਾਡਾ ਵੀ ਕੁੱਟਿਆ ਗਿਆ ਤੁਹਾਡਾ ਵੀ ਨਾਲ ਕੁੱਟਿਆ ਗਿਆ ਸੀ ਅੱਛਾ ਸਾਡੇ ਵਾਲੇ ਨਾਲ ਹੀ ਲਿਆ
1: ਡੋਨਟ ਖਾ ਕੇ ਆ ਗਏ ਪਤਾ ਸਾਨੂੰ ਇੰਨੀ ਹੈ ਕਦੋਂ ਹੈ ਚਲੋ ਕੋਈ ਗੱਲ ਨੀ ਠੀਕ ਆ ਭਾਈ ਦੇਖੋ ਚੱਲਦਾ ਇੰਨਾ ਕਿਤੇ ਚੱਲਦਾ ਵਾ ਥੈਂਕ ਯੂ ਆ ਵੇਖ ਲਓ ਸੈਮੀ ਸਾਹਿਬ ਨੂੰ ਪਤਾ ਹੀ ਯਾਰ ਕਮਾਲ ਦੀ ਗੱਲ ਦੱਸੇ
0: ਦੱਸਤਾ ਉਹਨਾਂ ਨੇ ਇਹ ਆਈਡੀਅਲ ਫਾਦਰ ਨੇ ਭਾਜੀ
1: ਹੈ
0: ਇਹ ਆਈਡੀਅਲ ਫਾਦਰ ਨੇ ਨਾ
1: ਉਹ ਕਿਦਾਂ ਦਿੰਦੇ
0: ਇੱਦਾਂ ਦੇ ਸੈਮੀ ਸ਼ੋਰ ਜਿਹੜੇ ਸਾਰੀ ਕਵਰ ਰੱਖਦੇ ਨਾ
1: ਜਿਹੜੇ ਆਈਡੀਆ ਜਿਹਾ ਲੱਗ ਰੱਖਦੇ
0: ਹਸਬੈਂਡ ਡੇ ਵੀ ਹੋਣਾ ਚਾਹੀਦਾ ਨਾ ਇਹ
1: ਹਸਬੈਂਡ ਡੇ ਵੀ ਹੋਊਗਾ ਛੱਡਿਆ ਤੇ ਕੋਈ ਨਹੀਂ ਨਾ ਜਿੱਥੇ ਮਤਲਬ ਹੌਟ ਡੌਗ ਡੇ ਤੱਕ ਮਨਾ ਛੱਡਿਆ
0: ਗਿਆ ਨਹੀਂ ਹਸਬੈਂਡ ਡੇ ਵੀ ਹੋਣਾ ਚਾਹੀਦਾ
1: ਪੀਜ਼ਾ ਡੇ ਹੌਟ ਡੌਗ ਡੇ
0: ਹਾਂ ਸੱਚ ਉਹ ਕਰਵਾ ਚੌਥ ਹਸਬੈਂਡ ਡੇ ਹੁੰਦਾ ਨਾ
1: ਨਹੀਂ 27 ਜੂਨ ਤੇ ਹੁੰਦੀ ਆ
0: ਅੱਛਾ
1: 27 ਜੂਨ ਨੂੰ 10 ਮਿੰਟ
0: ਫੇ ਲੰਗੀ
1: ਉਹ ਵੀ ਲੰਗ ਗਿਆ
0: ਉਹ ਵੀ ਲੰਗ ਗਿਆ ਉਹ ਵੀ ਲੰਗ ਗਿਆ ਜਿਹੜਾ ਹਿੱਸੇ ਆ ਉਹ ਵੀ ਸਹੀ
1: ਹਾਂ ਚਲੋ ਥੈਂਕ ਯੂ ਜੀ ਅਤੇ ਸਵਾਗਤ ਤੁਹਾਡਾ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਕਿਸੇ ਦੇ ਲਈ ਠੀਕ ਕਿਸੇ ਲਈ ਗਲਤ ਹੋ ਸਕਦੀ ਆ ਅਤੇ ਪਰ ਇਹ ਆ ਵੀ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਵਾ ਉਹ ਤਾਂ ਫਿਰ ਤੂਰ ਸਾਹਿਬ ਆਪਾਂ ਉੱਥੋਂ ਕਿੱਦਾਂ ਭੱਜ ਸਕਦੇ ਹਾਂ ਜਿੱਦਾਂ ਮੰਨ ਲਓ ਹੁਣ ਜੇ ਫਾਦਰ ਡੇ ਚੱਲ ਰਿਹਾ ਅਤੇ ਚੱਲ ਰਿਹਾ ਤੁਹਾਨੂੰ ਜਾਣਾ ਪੈਣਾ ਮਤਲਬ ਕੀ ਕਰ ਸਕਦੇ ਤੁਸੀਂ
0: ਜਿਹਨੂੰ
1: ਜਿਹਨੂੰ ਜਿਹਨੇ ਵੀ ਮਤਲਬ ਜਾਣਾ ਉਹਨੂੰ ਫਿਰ ਜਾਣਾ ਹੀ ਪੈਣਾ ਅੱਛਾ ਅੱਜ ਮੈਂ ਨਾ ਇੱਕ ਆਸਟ੍ਰੇਲੀਆ ਦੀ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਤੂਰ ਸਾਹਿਬ ਮੈਂ ਰਿਪੋਰਟ ਵੇਖ ਰਿਹਾ ਸੀ ਇੱਕ ਰੀਅਲ ਸਟੇਟ ਦੀ ਇੱਕ ਰਿਪੋਰਟ ਆਈ ਹੈ ਅਤੇ ਵੈਸੇ ਤਾਂ ਇੱਦਾਂ ਦੀਆਂ ਰਿਪੋਰਟਾਂ ਅਕਸਰ ਹੀ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ ਅਕਸਰ ਹੀ ਸਾਨੂੰ ਇਹ ਰਿਪੋਰਟਾਂ ਡਰਦੀਆਂ ਡਰਾਉਂਦੀਆਂ ਰਹਿੰਦੀਆਂ ਵਾ ਸਾਨੂੰ
0: ਏਅਰਪੋਰਟਾਂ
1: ਵੀ ਡਰਾਉਂਦੀਆਂ ਹੀ ਆ ਕਿ ਅੱਜ ਕੱਲ੍ਹ ਤਾਂ ਏਅਰਪੋਰਟਾਂ ਵੀ ਡਰਾਉਂਦੀਆਂ ਹੀ ਆ ਕਿੱਥੇ ਲਈ ਜਾਂਦੀ ਟਿਕਟ
0: ਨਹੀਂ ਸਸਤੀਆਂ
1: ਹਾਂਜੀ
0: ਸਸਤੀਆਂ ਹੋਈਆਂ
1: ਅੱਗੇ ਨਾਲ
0: ਡਾਲਰ ਰੇਟ ਨੀ ਹੁੰਦਾ ਸੀਗਾ ਹੁਣ ਡਾਲਰ ਰੇਟ ਬੜਾ ਸੋਹਣਾ ਸਾਡੇ ਕੋਲ ਪੈ ਨੀ
1: ਹੁਣ ਪੈਸੇ ਨੀ ਹੈਗੇ ਸਹੀ ਗੱਲ ਹੈ ਹੁੰਦਾ ਤਾਂ ਹੀ ਅੱਛਾ ਮੈਂ ਪਹਿਲਾਂ ਹਲਕੀ ਜਿਹੀ ਰਿਪੋਰਟ ਪਹਿਲਾਂ ਸਾਂਝੀ ਕਰ ਲੈਂਦੇ ਫਿਰ ਆਪਾਂ ਅੱਗੇ ਵੱਧਦੇ ਹਾਂ ਫਿਰ ਕਿਉਂਕਿ ਇਸੇ ਨਾਲ ਹੀ ਆਪਾਂ ਵਿਸ਼ਾ ਅੱਜ ਦੇ ਦਿਨ ਜਿਹੜਾ ਆਪਾਂ ਕਿਰਾਏਦਾਰਾਂ 'ਤੇ ਗੱਲ ਕਰਾਂਗੇ ਵੀ ਜਿਹੜੇ ਜਿਹੜੇ ਕਿਰਾਏ ਦੇ ਉੱਤੇ ਰਹਿ ਰਹੇ ਨੇ ਅਤੇ ਕਿਰਾਏਦਾਰਾਂ ਦੇ ਵਿੱਚ ਹੀ ਫਿਰ ਜਿਨ੍ਹਾਂ ਨੇ ਕਿਰਾਏ 'ਤੇ ਦਿੱਤੇ ਨੇ ਉਹ ਵੀ ਵਿੱਚ ਹੀ ਆ ਜਾਂਦੇ
0: ਵਿੱਚੇ ਆਉਣਗੇ
1: ਉਹਨਾਂ ਦੀਆਂ ਮਜਬੂਰੀਆਂ ਵੀ ਤਾਂ ਉੱਥੇ ਵੀ ਆ ਜਾਂਦੇ ਸੋ ਹੁਣ ਆਪਣੇ ਆਸ ਪਾਸ ਤੋਂ ਹੀ ਝਾਤੀ ਮਾਰੋ ਕਿ ਪ੍ਰੋਪਰਟੀ ਦੇ ਕੀ ਸੂਰਤ ਹਾਲ ਨੇ ਕਿ ਤੁਹਾਨੂੰ ਵੀ ਆਪਣੀ ਗਲੀ ਦੇ ਵਿੱਚ ਦੀਦਾ ਵਾ ਵੀ ਬੋਰਡ ਪਹਿਲਾਂ ਨਾਲੋਂ ਵਧੇਰੇ ਲੱਗੇ ਆ ਜਾਂ ਘੱਟ ਗਏ ਆ ਜਾਂ ਘਰ ਕਿਰਾਏ ਦੇ ਉੱਤੇ ਵੱਧ ਜਾ ਰਹੇ ਜਾਂ ਘੱਟ ਜਾ ਰਹੇ ਆ ਜਾਂ ਫਿਰ ਤੁਹਾਨੂੰ ਨੋਟਿਸ ਆਇਆ ਹੋਵੇ ਵੀ ਕਿਰਾਇਆ ਵਧਾ ਦੇਣਾ ਵਾ ਜਾਂ ਫਿਰ ਵਧਾ ਦਿੱਤਾ ਵਾ ਔਲਰੇਡੀ ਜਾਂ ਫਿਰ ਤੁਸੀਂ ਘਰ ਲੱਭ ਰਹੇ ਹੋ ਅਤੇ ਤੁਹਾਨੂੰ ਲੱਭ ਨਹੀਂ ਰਿਹਾ ਕਿ ਵਾਕਈ ਇੱਦਾਂ ਦੀ ਰਿਐਲਿਟੀ ਹੈਗੀ ਆ ਜਾਂ ਫਿਰ ਇਹ ਖ਼ਬਰਾਂ ਤੱਕ ਹੀ ਆ ਸੋ ਇਹ ਜੇਕਰ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਆਸ ਪਾਸ ਤੋਂ ਸੁਣੇ ਸੁਣਾਏ ਤੋਂ ਜੇਕਰ ਥੋੜ੍ਹਾ ਜਿਹਾ ਸਾਂਝਾ ਕਰੋ ਅਤੇ ਫਿਰ ਆਪਾਂ ਇਹ ਜਿਹੜੀਆਂ ਆ ਰਹੀਆਂ ਰਿਪੋਰਟਾਂ ਨੇ ਇਹ ਨਾਲ ਦੱਸ ਕੇ ਅਤੇ ਇਹਨਾਂ ਦੇ ਨਾਲ ਮੈਚ ਕਰ ਲਾਂਗੇ ਨਾਲ ਅੱਜ ਦੇ ਪ੍ਰੋਗਰਾਮ 'ਚ ਆਪਾਂ ਇਹ ਵੀ ਵੇਖ ਲਾਂਗੇ ਇੱਕ ਵਾਰੀ ਫਿਰ ਤੋਂ ਵੀ ਕੀ ਤੁਹਾਡਾ ਕਿੰਨਾ ਕੁ ਕਿਰਾਇਆ ਕੋਈ ਵਧਾ ਸਕਦਾ ਵਾ ਤੁਸੀਂ ਕਿੰਨਾ ਕੁ ਆਪਣੇ ਕਿਰਾਏਦਾਰ ਦਾ ਵਧਾ ਸਕਦੇ ਹੋ ਸਾਲ 'ਚ ਕਿੰਨੀ ਕੁ ਵਾਰੀ ਵਧਾ ਸਕਦੇ ਹੋ ਵਧਾ ਸਕਦੇ ਹੋ ਜਾਂ ਨਹੀਂ ਵਧਾ ਸਕਦੇ ਕਿਸੇ ਨੂੰ ਤੁਸੀਂ ਨੋਟਿਸ ਦੇ ਕੇ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ ਕਿਉਂਕਿ ਉਸ ਬਾਬਤ ਵੀ ਪਿਛਲੇ ਦਿਨੀਂ ਜਿਹੜੇ ਪਿਛਲੇ ਸਮੇਂ 'ਚ ਆਏ ਨਵੇਂ ਕਾਨੂੰਨ ਨੇ ਉਹ ਵੀ ਕਾਫੀ ਹੱਦ ਤੱਕ ਕਿਸੇ ਨਾ ਕਿਸੇ ਦੇ ਹੱਥ ਬੰਨਦੇ ਨੇ
0: ਬਿਲਕੁਲ ਬਿਲਕੁਲ
1: ਠੀਕ ਆ ਤੁਸੀਂ ਕੁਛ ਕਰ ਸਕਦੇ ਹੋ ਕੁਛ ਨਹੀਂ ਕਰ ਸਕਦੇ ਸੋ ਅੱਜ ਦੇ ਦਿਨ ਆਪਾਂ ਪ੍ਰੋਪਰਟੀ ਦੇ ਉੱਤੇ ਕਿਰਾਏ ਦੇ ਘਰਾਂ ਦੇ ਉੱਤੇ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਉੱਤੇ ਕਹਿ ਲਓ ਅਤੇ ਮਤਲਬ ਕਿਰਾਏਦਾਰ ਦੇ ਪੱਖੋਂ ਜਾਂ ਫਿਰ ਲੈਂਡਲੋਰਡ ਦੇ ਪੱਖ ਤੋਂ ਉਸ ਲਿਹਾਜ਼ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਮਾਰਕੀਟ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਪ੍ਰੋਪਰਟੀ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਅਤੇ ਤੁਸੀਂ ਵੀ ਜ਼ਰੂਰ ਦੱਸਿਓ ਸੂਰਤ ਹਾਲ ਕੀ ਆਸ ਪਾਸ ਕੀ ਚੱਲ ਰਿਹਾ ਉਹ ਚਾਹੇ ਇੱਕ ਦੂਸਰੇ ਨੂੰ ਹੌਸਲੇ ਦੇ ਲਈ ਹੋਵੇ ਚਾਹੇ ਫਿਰ ਇਨਫੋਰਮੇਸ਼ਨ ਦੇ ਲਈ ਅਪਡੇਟਸ ਦੇ ਲਈ ਹੋਵੇ ਅਤੇ ਤੁਸੀਂ ਕੁਛ ਕਹਿਣ ਲੱਗੇ
0: ਹਾਂਜੀ ਮੈਂ ਥੋੜ੍ਹਾ ਜਿਹਾ ਪਿੱਛੇ ਝਾਤ ਲੈ ਗਿਆ ਸੀ ਆਪਣੀ ਇੱਕ ਸਮਾਂ ਹੁੰਦਾ ਸੀ ਜਦੋਂ ਰੀਅਲ ਸਟੇਟ ਵਾਲਿਆਂ ਦੇ ਕਾਫੀ ਜਗ੍ਹਾ ਬੋਰਡ ਲੱਗੇ ਹੁੰਦੇ ਸੀ ਵੀ ਇਹ ਘਰ ਲੀਜ਼ ਲਈ ਖਾਲੀ ਪਿਆ ਵਾ ਅਤੇ ਪਹਿਲਾਂ ਤੁਸੀਂ $50 ਫਿਰ ਡਿਪੋਜ਼ਿਟ ਕਰਕੇ ਅਤੇ ਚਾਬੀ ਆਪ ਲੈ ਕੇ ਚਲੇ ਜਾਂਦੇ ਹੁੰਦੇ ਸੀ
1: ਉਹ ਵੀ ਨਹੀਂ ਹੁੰਦੇ ਪਹਿਲਾਂ ਹੈ ਨਾ ਪਹਿਲਾਂ ਜਦੋਂ ਮੈਂ ਹੈ ਨਾ ਉਦੋਂ 50 ਵੀ ਨਹੀਂ ਹੁੰਦੇ ਉਦੋਂ ਸਿੰਪਲ ਹੁੰਦਾ ਸੀ ਪਿਆ ਲਓ ਲੈ ਜਾਓ ਚਾਬੀ ਤੇ ਵੇਖੋ
0: ਆਈਡੀ ਵੇਖ ਕੇ ਮਾੜਾ ਦੇ
1: ਆਈਡੀ ਹਾਂ ਉਹਦੀ ਕਾਪੀ ਜ਼ਰੂਰ ਰੱਖਦੇ ਸੀ ਆਈਡੀ ਦੀ
0: ਬਾਅਦ ਚੋਂ ਚੇਂਜ ਕਰਤਾ ਸੀਗਾ ਫਿਰ ਕੋਵਿਡ ਦੇ ਟਾਈਮ ਤੋਂ ਪਹਿਲਾਂ ਇਹ ਬੰਦ ਹੀ ਹੋ ਗਿਆ ਸੀਗਾ ਮਤਲਬ ਇਹ ਵੀ ਬੰਦ ਹੋ ਗਿਆ ਅਤੇ ਲੀਸ ਤਾਂ ਮਿਲਦੇ ਹੀ ਨਹੀਂ ਸੀ ਛੇਤੀ ਕਿਤੇ ਸਿਰਫ ਅੱਜ ਖਾਲੀ ਪਿਆ ਬੋਰਡ ਲਾਉਣ ਜੋਗਾ ਵੀ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਸੀਗਾ ਅਤੇ ਨਾਲ ਦੀ ਨਾਲ ਐਂ ਕਰਕੇ ਚੜ੍ਹਦਾ ਹੁੰਦਾ ਸੀ
1: ਅਗਲਾ ਲੇ ਪਹਿਲਾਂ ਅੰਦਰ ਹੁੰਦਾ ਸੀ ਅਤੇ ਪਹਿਲਾਂ ਹੀ ਉਹ ਚੜ੍ਹਦਾ ਹਾਂ
0: ਉਹਨੂੰ ਪਹਿਲਾਂ ਹੀ ਪਤਾ
1: ਪੈਸੇ ਦੇ ਦੇ ਕੇ ਲਈਦਾ ਸੀ
0: ਹਾਂ ਵੀ ਇਹ ਥੋੜ੍ਹਾ ਜਿਹਾ ਮੈਂ$5 ਜਾਂ $10 ਵੀਕਲੀ ਐਕਸਟਰਾ ਪੇ ਕਰ ਦੂੰਗਾ ਅਤੇ ਭਾਈ ਮੈਨੂੰ ਇਹ ਮਕਾਨ ਚਾਹੀਦਾ ਵਾ ਕਿਉਂਕਿ ਉਦੋਂ ਮਾਰੋ ਮਾਰੀ ਇੰਨੀ ਸੀਗੀ ਪਰ ਹੁਣ ਅਸੀਂ ਫਿਰ ਵੇਖਦੇ ਪਏ ਅੱਜ ਦੀ ਡੇਟ ਦੇ ਵਿੱਚ ਨਾ ਤਕਰੀਬਨ ਮੈਂ ਆਪਣੀ ਗਲੀ 'ਚ ਵੀ ਗੱਲ ਕਰੀਏ ਅਤੇ ਜਾਂ ਅਸੀਂ ਲੰਘ ਕੇ ਜਾਈਦਾ ਅਤੇ ਲੀਜ਼ ਵਾਲੇ ਬੋਰਡ ਜਿਹੜੇ ਆ ਉਹ ਹਜੇ ਵੀ ਲੱਗੇ ਕਈ
1: ਵੱਧ ਰਹੇ
0: ਉਹ ਹਾਂ ਵੱਧ ਰਹੇ ਚੜ੍ਹ ਜਾਂਦੇ ਆ ਛੇਤੀ ਚੜ੍ਹਦੇ ਆ ਲੇਕਿਨ ਜਿਹੜੇ ਸੇਲ 'ਤੇ ਲੱਗੇ ਆ ਉੱਥੇ ਦੇ ਉੱਥੇ ਖਲੋਤੇ ਆ
1: ਅੱਛਾ ਸੇਲ ਵਾਲੇ ਉੱਥੇ ਆ
0: ਸੇਲ ਦਾ ਉੱਥੇ ਉੱਥੇ ਪਰ ਜੇ ਉਹਨਾਂ ਨੂੰ ਫੋਨ ਕਰੀਏ ਨਾ ਉਹ ਕਹਿੰਦੇ ਵੀ ਜੇ ਵਿਕ ਗਿਆ ਠੀਕ ਨਹੀਂ ਤਾਂ ਅਸੀਂ ਲੀਜ਼ 'ਤੇ ਚੜ੍ਹਾ ਹੀ ਦੇਣਾ
1: ਕਈ
0: ਵਾਰੀ ਉਹ ਬੋਰਡ ਉੱਥੇ ਰਹਿੰਦਾ ਤੇ ਰੀਅਲ ਸਟੇਟ ਬਦਲ ਜਾਂਦੇ ਆ ਵੀ ਜੇ ਤੇਰੇ ਕੋਲ ਨੀ ਵਿਕਿਆ ਤਾਂ ਮੈਂ ਗਾਹ ਨੂੰ ਦੇਣਾ ਉਹਦੇ ਕੋਲ ਵਿਕਿਆ ਤਾਂ ਗਾਹ ਨੂੰ ਦੇਣਾ ਜਾਂ ਆਪ ਜਾ ਕੇ ਮਗਰ ਵੇਖਦੇ ਉਹ ਰੀਅਲ ਸਟੇਟ ਵੀ ਵੇਖਦਾ ਹੁੰਦਾ ਵੀ ਮਾਰਕੀਟ ਦੇ ਵਿੱਚ ਵੀ ਇਹ ਮਕਾਨ ਇਹਨਾਂ ਨੇ ਲਾ ਕੇ ਰੱਖਿਆ ਹੋਇਆ ਪਤਾ ਕਰੋ ਵੀ ਇਹ ਕਿਹਦਾ ਵੀ ਇਹ ਤੱਕ ਵਿਕਿਆ ਨੀਗਾ ਫਿਰ ਅਸੀਂ ਉਹ ਅਪਰੋਚ ਕਰ ਲੈਂਦੇ ਉਹਨਾਂ ਨੂੰ ਜਾ ਕੇ
1: ਬੋਰਡ ਬਦਲਣ ਦਾ ਜਿਹੜਾ ਮੋਟਾ ਮੋਟਾ ਜਿਹਾ ਵੈਸੇ ਤੇ ਜ਼ਰੂਰੀ ਨਹੀਂ ਇਹ ਪਰ ਬੋਰਡ ਬਦਲਣ ਦਾ ਮਤਲਬ ਵੀ ਅਗਲੇ ਨੇ 3 ਮਹੀਨੇ ਜ਼ੋਰ ਲਾ ਲਿਆ ਵਾ
0: ਲਾ ਲਿਆ ਜ਼ੋਰ
1: ਇੰਨੇ ਕੁ ਤਾਂ ਕੰਟੈਕਟ ਕਰਦੇ ਹੀ ਆ
0: ਇੰਨਾ ਕਹਿ ਵੀ ਜ਼ੋਰ ਲਾ ਲਿਆ ਵਾ ਵੀ ਇਹ ਹੁਣ ਸਾਨੂੰ ਦੇ ਦਿਓ ਅਸੀਂ ਜ਼ੋਰ ਲਾ ਕੇ ਮਾਨੇ ਹਾਂ ਸਾਡੇ ਕੋਲ ਆਪਣੀ ਇੱਕ ਵੱਖਰੀ ਇੱਕ ਮਾਰਕੀਟ ਹੈਗੀ ਆ ਉਹਨੂੰ ਕੱਢਣ ਦੀ ਜਾਂ ਇੱਕ ਵੱਖਰਾ ਪਲੈਨਿੰਗ ਹੈਗੀ ਇਹਨੂੰ ਕੱਢਣ ਦੀ ਅਤੇ
1: ਉਹ ਸ਼ੁਰੂ 'ਚ ਤਾਂ ਬਥੇਰੇ
0: ਤੁਹਾਡੇ ਅੱਜ ਕੱਲ੍ਹ ਤੁਹਾਡੇ ਲੈਟਰ ਬੋਕਸ ਵੇਖਿਓ ਬਥੇਰੇ ਛੋਟੇ ਛੋਟੇ ਇੱਕ ਪੈਂਪਲੇਟ ਜਿਹੇ ਟਾਈਪ ਤੁਹਾਡੇ ਕੋਲ ਪਏ ਹੋਣੇ ਆ ਸੇਲ ਵਾਸਤੇ ਕਈਆਂ ਰੀਅਲ ਸਟੇਟਾਂ ਦੇ ਆ ਮੇਰੇ ਤਾਂ ਭਰੇ ਪਏ ਹੁੰਦੇ ਵੀ ਵੇਚਣ ਵਾਸਤੇ ਤੁਹਾਡਾ ਪਿਛਲਾ ਮਕਾਨ
1: ਇਹਨੇ ਤੁਸੀਂ ਉਹ ਨੋ ਜੰਕ ਵਾਲਾ ਨਹੀਂ ਨਾ ਲਾਇਆ ਹੁਣ
0: ਨੋ ਜੰਕ ਵਾਲਾ ਵੀ ਉਹ ਲਾ ਵੀ ਦੀਏ ਫਿਰ ਦਰਵਾਜ਼ੇ ਖੜਕਾਉਂਦੇ ਭਾਅ ਜੀ ਦਰਵਾਜ਼ੇ ਖੜਕਾ ਕੇ ਵੀ ਆਉਂਦੇ ਰੀਅਲ ਸਟੇਟ ਮੇਰੇ ਘਰ 'ਚ ਆਇਆ ਮੁੰਡਾ ਕਹਿੰਦਾ ਵੀ ਪਿਛਲਾ ਮਕਾਨ ਅਸੀਂ ਫਿਰਾਣੇ ਦੇ ਵਿੱਚ ਨਾਲ ਵਾਲਾ ਵੀਖਣ ਨੂੰ ਤਿਆਰ ਹੈਗਾ ਆਰ ਯੂ ਇੰਟਰਸਟਿਡ ਮੈਂ ਕਿਹਾ ਆਹੀ ਆਹ ਮਸਾਂ ਲਿਆ ਤੂੰ ਪਰਾ ਪਰਾ ਤੂੰ ਸੋਚਦਾ ਕਿ ਫੈਂਸ ਨਾਲ ਫੈਂਸ ਜੁੜਦੀ ਕਿਤੇ ਫੈਂਸ ਢਾ ਕੇ ਨਾਲ ਲਾ ਹੀ ਲਈਏ ਕਰਕੇ ਮਤਲਬ ਮੈਂ ਆਪਣੀ ਸੰਭਾਲਾਂ 'ਚ ਨਹੀਂ ਵੇਖਿਆ ਸੀ ਵੀ ਰੀਅਲ ਸਟੇਟ ਵਾਲੇ ਇੱਦਾਂ ਜਾ ਕੇ ਤੁਹਾਡੇ ਨੋਕ ਡੋਰ ਕਰਕੇ ਤੁਹਾਨੂੰ ਕਰਦੇ ਪਏ ਆ ਅਤੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਤਾਂ ਪੇਡ ਆਫ ਹੋਏ ਆ ਘਰ ਉਹਨਾਂ ਨੂੰ ਤਾਂ ਭਾਅ ਜੀ ਫਿਰ ਉਹ ਕਹਿੰਦਾ ਵੀ ਮੈਂ ਵੇਟ ਕਰ ਲਵਾਂਗਾ ਜੀ ਚੁੱਕੇ ਆ ਜੇ ਅੱਜ ਨਹੀਂ ਤਾਂ ਕੱਲ੍ਹ ਵੇਖ ਲਾਂਗੇ ਪਰ ਜਿਨ੍ਹਾਂ ਦੀ ਐਜ਼ ਇਨਵੈਸਟਮੈਂਟ ਪ੍ਰੋਪਰਟੀ ਚੱਲਦੀ ਪਈ ਆ ਹੁਣ ਕਿਸ਼ਤ ਦੋਵੇਂ ਸਿਰ 'ਤੇ ਪੈਂਦੀ ਪਈ ਆ ਉਹਨਾਂ ਨੂੰ ਫਿਰ ਹੁੰਦਾ ਵੀ ਇਹਨੂੰ ਰੈਂਟਡ ਚਾੜ ਦਈਏ ਅਤੇ ਐਟਲੀਸਟ ਜਿੰਨਾ ਰੈਂਟ ਸਾਡੀ ਕਿਸ਼ਤ ਕਵਰ ਕਰ ਲਏ ਬਾਕੀ ਅਸੀਂ ਬੇਅਰ ਕਰ ਲਾਂਗੇ ਜਿੰਨਾ ਸਾਡਾ ਕਵਰ ਹੋ ਸਕਦਾ ਕਰ ਲਈਏ ਅਤੇ ਫਿਰ ਉਹ ਰੈਂਟਡ ਮਾਰਕੀਟ ਵੀ ਇਸ ਟਾਈਮ 'ਤੇ ਸਟਰਗਲ ਕਰਦੀ ਪਈ ਆ ਵੀ ਲੋਕਾਂ ਦਾ ਰੈਂਟ ਜਿਹੜੇ ਆ ਬੜੀ ਮੁਸ਼ਕਿਲ ਦੇ ਨਾਲ ਹੁਣ 2023-2022 ਤਾਂ ਬੜੇ ਆਮ ਨੋਰਮਲ ਹੋ ਗਿਆ
1: ਨਹੀਂ ਘੱਟ ਹੀ ਆ ਡਿਪੈਂਡ ਕਰਦਾ ਘਰ ਦਾ ਸਾਈਜ਼ ਕੀ ਆ ਇਲਾਕਾ ਕੀ ਆ ਹੁਣ ਤਾਂ ਟੱਪ ਗਿਆ
0: ਨੇੜੇ ਸਕੂਲ ਜੋਨ ਦੇ ਨੇੜੇ ਤਾਂ ਭਾਅ ਜੀ ਤੁਹਾਨੂੰ 2000 ਤੋਂ ਘੱਟ ਤੋਂ ਮਿਲਦੀ ਨਹੀਂ ਛੇਤੀ ਕਿਤੇ
1: ਨਹੀਂ ਨਹੀਂ ਜ਼ਿਆਦਾ ਜ਼ਿਆਦਾ ਜ਼ਿਆਦਾ
0: ਉਹੀ ਹੈ ਨਾ ਵੀ ਇੱਕ ਦੀ ਐਪਲੀਕੇਸ਼ਨ ਇੰਨੀ ਹੁੰਦੀ ਆ
1: ਹੁਣ ਤਾਂ ਆਪਣੇ ਆਹ ਜਿਹੜੇ ਆ 250-300 ਸਕੁਏਅਰ ਵਾਲੇ ਜਿਹੜੇ ਆ ਈਵਨ ਇਹ ਨਹੀਂ 22-23 ਲਾਉਂਦੇ
0: ਫਿਰ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਅਸੀਂ 2 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਤੁਹਾਨੂੰ 3 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਵੀ ਕਰਨ ਵਾਸਤੇ ਵੀ ਐਟਲੀਸਟ ਸਾਨੂੰ ਇਹ ਚਾਹੀਦਾ ਹੀ ਚਾਹੀਦਾ
1: ਪਰ ਫਿਰ ਵੀ ਇਹਦੇ 'ਚ ਨਾ ਅੱਜ ਤੁਰ ਸਾਹਿਬ ਆਪਾਂ ਥੋੜ੍ਹਾ ਜਿਹਾ ਇਸ ਪੱਖ ਤੋਂ ਵੀ ਵੇਖਾਂਗੇ ਬਾਕੀ ਜੋ ਸਾਡੇ ਸੁਣਨ ਵਾਲਿਆਂ ਦਾ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਵੇਖਿਓ ਕਿ ਜਿਹੜਾ ਇੱਕ ਡਿਸੀਜ਼ਨ ਤੁਹਾਡਾ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਚੱਲ ਆਪਾਂ ਆਪਣਾ ਘਰ ਲੈ ਲਈਏ ਅਤੇ ਹੁਣ ਉਹਦਾ ਵਰਸਿਸ ਕਿਰਾਏ ਦੇ ਉੱਤੇ ਰਹਿਣਾ ਮੰਨ ਲਓ ਆਪਾਂ ਬਹੁਤ ਪਿੱਛੇ ਨਹੀਂ ਜਾਂਦੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਕਿਰਾਏ ਬਹੁਤ ਜ਼ਿਆਦਾ ਵੱਧ ਗਏ ਮੰਨ ਲਓ ਜੇ ਪਿਛਲੇ ਆਪਾਂ 3-5 ਸਾਲ ਦੀ ਆਪਾਂ ਗੱਲ ਕਰਦੇ ਹਾਂ ਅਤੇ 3-5 ਸਾਲਾਂ ਦੇ ਦਰਮਿਆਨ ਮੰਨ ਲਓ ਜਿੰਨਾ ਤੁਸੀਂ ਕਿਰਾਇਆ ਦਿੱਤਾ ਵਰਸਿਸ ਜਿੰਨੀਆਂ ਤੁਸੀਂ ਕਿਸ਼ਤਾਂ ਦਿੱਤੀਆਂ ਅਤੇ ਇਨ ਇਜ਼ ਇਕੁਅਲ ਟੂ ਓਨੀ ਗਰੋਥ ਕਿੰਨੀ ਕੁ ਹੋਈ ਆ ਕੀ ਉਹ ਫਾਇਦਾ ਰਿਹਾ ਨੁਕਸਾਨ ਰਿਹਾ ਕਿ ਆਪਾਂ ਇਸ ਪੱਖੋਂ ਕਦੀ ਵੇਖਿਆ ਕਦੀ ਖੰਗਾਲ ਕੇ
0: ਆਪਾਂ ਇੱਕ ਮਾਇੰਡ ਸੈਟ ਦੀ ਗੱਲ ਕਰੀਏ ਨਾ ਵੀ ਜਦੋਂ ਮੈਂ ਕਿਰਾਏ 'ਤੇ ਸੀਗਾ ਮੇਰੇ ਕੋਲ ਲੈਟਰ ਆਈ ਵੀ ਤੇਰਾ ਕਿਰਾਇਆ ਵਧਾਉਣਾ $50 ਵੀਕ ਦਾ ਜਾਂ $200 ਕਰਨਾ ਵਧਾਉਣਾ ਪੈਣਾ ਵੀ ਸਾਡਾ ਹੈ ਉਦੋਂ ਸਾਡੇ ਮਨ 'ਚ ਇਹ ਚੀਜ਼ਾਂ ਆਉਂਦੀਆਂ ਨੇ ਯਾਰ ਵੀ ਇੱਦਾਂ ਕਿਰਾਇਆ ਵਧਾਈ ਜਾਂਦੇ ਨੇ ਫਾਇਦਾ ਕੋਈ ਨਹੀਂ ਗਾ
1: ਖਾਤੇ ਨਹੀਂ ਪੈਣ ਦੇ ਪੈਸੇ
0: ਉਹਨੇ ਵਧਾ ਦਿੱਤੇ ਹੈ ਨਾ ਐਸ ਉਹਦੇ ਪ੍ਰੋਸਪੈਕਟ ਨਾਲ ਜਿਹੜਾ ਉਹਦਾ ਮਾਲਕ ਆ ਲੈਂਡਲੋਰਡ ਦੇ ਪ੍ਰੋਸਪੈਕਟ ਦੇ ਨਾਲ ਵੀ ਉਹਨੂੰ ਉਹਦੇ ਖਰਚੇ ਵਧੇ ਆ ਉਹਦੇ ਉਹਨੇ ਹੁਣ ਜਦੋਂ ਆਪ ਮਾਲਕ ਬਣੇ ਉਹ ਪਤਾ ਲੱਗਾ ਵੀ ਯਾਰ ਕੌਂਸਲ ਦੇ ਰੇਟ ਵੀ ਬੜੇ ਐਡ ਹੋਏ ਆ ਵਧੇ ਆ ਬਿਜਲੀ ਪਾਣੀ ਦੀ ਬਿਜਲੀ ਦਾ ਸੋਰੀ ਪਾਣੀ ਦਾ ਜਿਹੜਾ ਸਰਵਿਸ ਚਾਰਜਿਸ ਉਹ ਵੀ ਵਧੇ ਆ ਉਹ ਵੀ ਇਹਦੇ 'ਚ ਐਡ ਹੋਣੇ ਆ ਵੀ ਜੇ ਮੈਂ ਰੈਂਟ ਦਿੰਦਾ ਪਿਆ ਵਾਂ ਤਾਂ ਉਹਨੇ ਤਾਂ ਜੇ ਵਧਿਆ ਉਹਨੇ ਮੇਰੀ ਜੇਬ 'ਚੋਂ ਕੱਢਣੇ ਪੱਲੇ ਨਹੀਂ ਉਹ ਲੈਂਡਲੋਰਡ
1: ਪਾਊਗਾ ਉਹਨੇ ਅੱਗੇ ਪਾਸ ਆਨ ਕਰ
0: ਤੇ ਫਿਰ ਹੁਣ ਦਿਮਾਗ ਚ ਆਉਂਦਾ ਵੀ ਜੇ ਉਦੋਂ ਲੈਂਡਲੋਰਡ ਸੱਚਾ ਸੀ ਵਿਚਾਰਾ ਉਹਨੇ ਤਾਂ ਹੀ ਵਧਾਇਆ ਉਹ ਚੀਜ਼ ਕਰਕੇ
1: ਅਸੀਂ ਤਾਂ ਡਰਦੇ ਰਿਪੇਅਰ ਨਹੀਂ ਸੀ ਕਰਵਾਈ ਦੀ ਵੀ ਕਿਰਾਇਆ ਨਾ ਵਧਾ ਦੇ
0: ਇੱਥੇ ਅਸੀਂ ਵੀ ਕਰ
1: ਉਦਾਂ ਹੀ
0: ਕਰਾਇਆ ਮਾੜਾ ਮੋਟਾ ਆਪ ਹੀ ਕਰ ਲਈਏ ਠੀਕ
1: ਮਨਦੀਪ ਜੀ ਨੂੰ ਮਿਲਿਆ ਕਰਦੀ ਹੈ ਇਹਨਾਂ ਦੀ ਜੋਬ ਹੁੰਦੀ ਆ ਤੇ ਫਿਰ ਆਪਾਂ ਦੋਸਤੇ ਜਾਰੀ ਰੱਖਾਂਗੇ ਤੁਸੀਂ ਵੀ ਆਪਣੇ ਥੋੜ੍ਹੇ ਜਿਹੇ ਕੱਢ ਕੇ ਰੱਖਿਓ ਅੰਕੜੇ ਅੱਜ ਜ਼ਰੂਰ ਪਾਇਓ ਸਾਂਝ ਕੀ ਤੁਹਾਡਾ ਐਕਸਪੀਰੀਅੰਸ ਹੈ ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ
0: ਨਹੀਂ
1: ਤੁਸੀਂ ਕੁਛ ਓਹਦੇ ਲਈ ਉਹ ਲੈ ਲੋ ਨਾ ਕੁਛ ਸਟੀਜਨ ਵਗੈਰਾ
2: ਹਾਂਜੀ ਮੈਂ ਲਈ ਆ ਦਵਾਈ ਤਾਂ ਲਈ ਆ
1: ਅੱਛਾ ਚਲੋ
2: ਹਾਂਜੀ
1: ਫਿਰ ਤੇ ਹੋ ਜਾਣਾ ਚਾਹੀਦਾ ਠੀਕ ਆ
2: ਜਦੋਂ ਅੱਜ ਦਾ ਦਿਨ ਡਾਕਟਰ ਕਹਿੰਦਾ ਰੈਸਟ ਕਰ
0: ਉਨੀ ਉਹ ਸਾਰੇ ਕਹਿੰਦੇ ਆ ਕੋਈ ਵੀ ਦਵਾਈ ਲੈ ਲਈ ਆ ਸਾਰੇ ਉਹ ਯਾਰ ਇਹ ਤਾਂ ਬਾਹਰ ਰਹਿਣਾ ਦੋ ਚਾਰ ਦਿਨ ਲੈਣੇ ਲੈਣੇ ਪੈ ਜਾਂਦੇ ਨੇ
1: ਤੁਸੀਂ ਇਦਾਂ ਕਰੋ ਤੁਸੀਂ ਨਾ ਉਹ ਚੇਂਜ ਕਰਕੇ ਵੇਖ ਲਓ ਆਪਣੀ ਜੇ ਤੁਸੀਂ ਟੈਲਫਾਸਟ ਖਾਧੀ ਆ ਤੇ ਤੁਸੀਂ ਜ਼ਰਟੈਕ ਖਾ ਕੇ ਵੇਖ ਲਓ ਤੇ ਜੇ ਜ਼ਰਟੈਕ ਖਾਧੀ ਆ ਫਿਰ ਤੁਸੀਂ ਟੈਲਫਾਸਟ ਜਾਂ ਫਿਰ ਇੱਕ ਹੋਰ ਆਉਂਦੀ ਆ ਉਹ ਡਿਫਰੈਂਟ ਹੋਵੇ ਨਾ ਦਵਾਈ ਦਾ ਕਿਉਂਕਿ ਮੇਰੇ ਮੈਂ ਆਪਣਾ ਵੀ ਦੱਸਾਂ ਮੈਨੂੰ ਜਦੋਂ ਆਪਣਾ ਟੈਲਫਾਸਟ ਇੱਥੇ ਕਿੰਨੀ ਮਸ਼ਹੂਰ ਆ ਮੇਰੇ ਟੈਲਫਾਸਟ ਅਸਰ ਨਹੀਂ ਕਰਦੀ ਮੈਨੂੰ ਫਿਰ ਜ਼ਰਟੈਕ ਖਾਣੀ ਪੈਂਦੀ ਆ ਰੈਸਟ ਹੋਵੇ ਨਾ ਬੰਦੇ ਦੀ
0: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਕਿੱਥੇ ਨੀਲੇ ਪੱਤੇ ਵਾਲੀ ਗੋਲੀ ਦੇ ਪੀਲੇ ਦੇ ਦੇ ਹੁਣ ਹੈ ਕਿਤੇ ਨਾ ਲੈ ਕੇ
1: ਨਹੀਂ ਹੈ ਤੇ ਉਹ ਸਿਟਰੀਜੀ ਨੇ ਜਿਹੜੇ ਆਪਣੇ ਉਹ ਵੀ ਇਹੋ ਹੀ ਦਿੰਦੇ ਹੁੰਦੇ ਸੋਲਟ ਤੇ ਉਹੀ ਆ ਹਾਂਜੀ ਮਤਲਬ ਕਈ ਵਾਰੀ ਨਾ ਗੱਲਾਂ ਗੁੱਲਾਂ ਸੁਣ ਕੇ ਵੀ ਬੰਦਾ ਠੀਕ ਹੋ ਜਾਂਦਾ ਹੁੰਦਾ
2: ਹਾਂਜੀ ਹਾਂਜੀ ਤਾਂ ਹੀ ਫੋਨ ਲਾਇਆ ਮੈਂ ਕਿਹਾ ਵੀ ਹੈ ਨਾ ਜਿਹੜੇ ਰੋਜ਼ੇ ਫੋਨ ਕਰਦੇ ਆ ਵੀ ਉਹਨਾਂ ਨੂੰ ਤਾਂ ਟੌਪਿਕ ਤੇ ਹੀ ਬੋਲਣਾ ਚਾਹੀਦਾ ਵੈਸੇ ਤਾਂ
1: ਹਾਂਜੀ ਨਹੀਂ ਸਾਨੂੰ ਇਹੀ ਵੈਸੇ ਜਿੰਨੇ ਅੱਜ ਕੱਲ੍ਹ ਬਿਮਾਰ ਪਏ ਸਾਨੂੰ ਤਾਂ ਬਿਮਾਰੀ ਤੇ ਬੋਲਣਾ ਚਾਹੀਦਾ
0: ਉਹ ਧੱਕੇ ਨਾ ਬੋਲਿਆ ਜਾਂਦਾ ਭਾਜੀ
2: ਜਿਹੜਾ ਕੋਈ ਆਫ ਟੌਪਿਕ ਬੋਲਦਾ ਵੀ ਆ ਤੇ ਉਹਨੂੰ ਮਾਫ ਕਰ ਦੋ ਨਾ ਕਦੀ ਕਦੀ ਫੋਨ ਕਰਦਾ ਜਿਹੜਾ ਕਦੀ ਕਦੀ ਵਾਲਾ
1: ਹਾਂ ਇਹ ਕਿ ਭਾ ਅੱਜ ਬਿਮਾਰੀ ਦਾ ਟੌਪਿਕ ਰੱਖੀਏ ਤੇ ਉਧਰੋਂ ਭਲਾ ਇੱਕ ਕਾਲ ਆਵੇ ਵੀ ਅੱਛਾ ਮੈਂ ਥੋੜੀ ਲੇਟ ਜੁੜਿਆ ਕਿ ਅੱਜ ਘਰ ਵਾਲਾ ਇਹਦੇ ਬਾਰੇ ਡਿਸਕਸ ਕਰ ਰਹੇ ਹੋ
0: ਕਿਹੜਾ ਇਹਨੂੰ ਭਾਜੀ ਨੂੰ ਆਈਡੀਆ ਲੱਗ ਗਿਆ ਵੀ ਮਨਦੀਪ ਜੀ ਨੇ ਆਊਟ ਆਫ ਟੌਪਿਕ ਗੱਲ ਕਰਨੀ ਤਾਂ ਹੀ ਤੁਹਾਨੂੰ ਵਾਰੀ ਨਹੀਂ ਦੇਣ ਦੇ
1: ਮੈਂ ਨਾ ਲਾਫਟਰ ਥੈਰੇਪੀ ਚ ਨਿਆਣਿਆਂ ਦੇ ਮੈਂ ਗਲਾ ਗੁਲਾ ਜਿਹਾ ਸਹੀ ਕਰਨ ਦੇ ਲਈ ਮੈਂ ਮਾੜਾ ਜਿਹਾ ਮਿਊਜ਼ਿਕ ਔਨ ਕਰਤਾ ਅਮਨ ਜੀ ਦਾ ਮੈਸੇਜ ਆ ਕਹਿੰਦੇ ਆਹ ਬਹੁਤ ਪ੍ਰੋਫੈਸ਼ਨਲ ਲੱਗ ਰਿਹਾ ਮੈਂ ਤੁਹਾਨੂੰ ਕੀ ਦੱਸੀਏ ਮਿਊਜ਼ਿਕ ਜਿਹਾ ਔਨ ਕਰਕੇ ਕੀਤਾ
2: ਆਪਣਾ ਗਲਾ ਸਾਫ ਕੀਤਾ
0: ਉਹਦਾ ਗਲਾ ਸਾਫ ਕੀਤਾ
1: ਕੀ ਉਹ ਕਹਿੰਦੇ ਹੁੰਦੇ ਆ ਪਿੰਡਾਂ ਚ ਮਾੜਾ ਢੱਗਾ ਛੱਤੀ ਰੋਗ
2: ਲੱਗੇ ਹੋਏ ਆ ਬਹੁਤ ਕਿੰਨੇ ਮਹੀਨਿਆਂ ਤੋਂ ਹੁਣ ਇੱਕ ਘਰ ਲੀਜ਼ ਤੇ ਗਿਆ ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਲੀਜ਼ ਤੇ ਲਾਏ ਹੋਏ
1: ਸੇਲ ਦੇ ਵੀ ਲੀਜ਼ ਦੇ ਵੀ ਕੋਈ ਨਹੀਂ ਕਿਸੇ ਪਾਸੇ ਲੱਗ ਰਿਹਾ
2: ਲੱਗ ਰਹੇ ਆ ਬਟ ਉਹ ਐਜ਼ ਇਟ ਇਜ਼ ਹੀ ਲੱਗੇ ਪਏ ਆ ਤਿੰਨ ਤਿੰਨ ਮਹੀਨੇ ਹੋ ਗਏ
1: ਤੁਹਾਨੂੰ ਵੀ ਲੱਗਦਾ ਰਾਤ ਨੂੰ ਘਰ ਚੱਲ ਜਾਣਗੇ
0: ਫਿਰ
1: ਕਮਾਲ ਕਰਦੇ ਤੁਸੀਂ ਦੱਸਿਆ ਜੇ ਕਿਤੇ ਬੋਰਡ ਤੁਰਦੇ ਹੋਣ ਨਾ ਤੇ ਫਿਰ ਬੜਾ ਤਮਾਸ਼ਾ ਲੱਗਿਆ ਨਾ ਵੀ ਅਗਲਾ ਲੱਤਾਂ ਸਿੱਧੀਆਂ ਕਰਨ ਦੇ ਲਈ ਭਲਾ ਸੜਕ ਤੇ ਨਿਕਲੇ ਅਗਲਾ ਗਲ ਪੈ ਜਾਓ ਅਸੀਂ ਕਿੱਥੋਂ ਲਾਇਆ ਉਹ ਵੇਚਣੇ ਜਾਂ ਭਾਜ
0: ਸਾਡੇ ਘਰ ਦੇ
1: ਕਿਲੋ ਗਿਆ ਸਾਡੇ ਘਰ ਹੈਗੇ ਕਿਲੋ ਗਿਆ ਮੈਂ ਲੱਤਾਂ ਭੰਨ ਸਾਡਾ ਦੋ ਸਕੇਅਰ ਵਧਦੀ ਤੇਰੇ ਤੋਂ ਸਾਡੇ ਬੈਡਰੂਮ ਇੱਕ ਵੱਧ ਆ
0: ਸਰਕਾਰੀ ਜ਼ਮੀਨ ਜਾ ਕੇ ਖਲੋ ਜਾਵੇਗਾ ਜੀ ਵਿੱਚ ਤੋਂ ਲਾਈ ਜਦੋਂ ਮੈਂ ਵੇਖਿਆ ਤਾਂ ਖਲੋਤੇ ਸੀ
1: ਉੱਥੋਂ ਹਾਂ ਨਹੀਂ ਹੋ ਸਕਦਾ ਇਹਨਾਂ ਨੂੰ ਇਹ ਹੋਏ ਨਾ ਵੀ ਯਾਰ ਬੋਰਡ ਵੀ ਦਵਾਈ ਦਵੂਈ ਲੈ ਕੇ ਆਉਣ ਸਿੱਧੇ ਖਲੋਤੇ ਇਹਨਾਂ ਦੀ ਲੱਕ ਨੀ ਭੀੜ ਹੁੰਦੀ
0: ਮਿੰਨਤਾਂ
2: ਕਰਕੇ ਅਸੀਂ ਇਸ ਘਰ ਦੀ ਚਾਬੀ ਲਈ ਆਪਣੇ ਦੀ 3 ਸਾਲ ਪਹਿਲਾਂ ਤੇ ਹਜੇ 2 ਹਫ਼ਤੇ ਹੋਏ ਨੀ ਤੇ ਮੁੰਡੇ ਨੇ ਡੋਰ ਨੋਕ ਕੀਤੀ ਪੰਜਾਬੀ ਸੀ ਮੁੰਡਾ ਆਪਣਾ ਕਿ ਤੁਸੀਂ ਘਰ ਵੇਚਣਾ ਚਾਹੁੰਦੇ ਮੈਂ ਕਿਹਾ ਹਾਏ ਭਰਾਵਾ ਮਸੀ ਚਾਬੀ ਲਈ ਹੈ ਚੁੱਪ ਕਰ
0: ਸਾਡੇ ਕੋਲ ਵੀ ਆਈ ਫਿਰ 6 ਮਹੀਨੇ ਬਾਅਦ ਆ ਗਏ
1: ਅੱਛਾ ਆਪਣੇ ਨਾ ਆਪਣੇ ਇਹ ਬੜੀ ਗੱਲ ਆ ਆਮ ਜਿਹੜਾ ਤੁਸੀਂ ਦੂਜਿਆਂ 'ਚ ਵੇਖੋਗੇ ਨਾ ਤੇ ਉਹਨਾਂ ਦੇ ਲਈ ਇਹ ਕਿਸੇ ਦੇ ਲਈ ਪ੍ਰੋਫਿਟ ਹੋਊਗਾ ਕਿਸੇ ਦੇ ਲਈ ਮੂਵ ਔਨ ਹੋਊਗਾ ਕਿਸੇ ਲਈ ਇਲਾਕਾ ਚੇਂਜ ਕਰਨਾ ਆਪਣੇ ਲਈ ਇਹ ਇੱਕ ਸਟੇਜ ਤੱਕ ਮਨਹੂਸ ਗੱਲ ਆ ਵੀ ਲੈ ਅਸੀਂ ਘਰ 'ਚ ਆਏ ਹਾਂ ਸਾਨੂੰ ਕਿੱਦਾਂ ਕਹਿ ਤਾ ਕਿਸੇ ਨੇ ਘਰ ਵੇਚਣਾ
0: ਸਾਡਾ ਤਾਂ ਜੀ ਟੀਵੀ ਆਰਡਰ ਕੀਤਾ ਨਹੀਂ ਆਇਆ
2: ਪੰਜਾਬੀ ਕਰਕੇ ਨਾ ਮੈਂ ਤਾਂ ਥੋੜੀ ਜਿਹੀ ਇੱਜ਼ਤ ਨਾਲ ਗੱਲ ਕਰ ਰਹੀ ਹਾਂ ਜੇ ਹੋਰ ਹੁੰਦਾ ਨਾ ਮੈਂ ਡੋਰ ਬੰਦ ਕਰ ਦੇਣੀ
1: ਨਹੀਂ ਉਹ ਵਿਚਾਰੇ ਜਾਜੂ ਚ ਵੀ ਸਿੱਖਦੇ ਆ ਨਾ ਜਿੱਦਾਂ ਨੋਕਿੰਗ ਨੋਕਿੰਗ ਉਹ ਜਿਹੜੇ ਨਵੇਂ ਆਏ ਏਦਾਂ ਹੀ ਤੇ ਪਤਾ ਲੱਗਦਾ ਨਾ ਵੀ ਹੌਲੀ ਹੌਲੀ ਬੰਦਾ ਏਦਾਂ ਹੀ ਹੰਡਦਾ
0: ਬੰਦੇ ਨੂੰ ਫੋਨ ਕੀਤਾ ਸਰ ਅਸੀਂ ਫਲਾਣੀ ਫਲਾਣੀ ਕੰਪਨੀ ਤੇ ਬੋਲ ਰਹੇ ਸਾਡੀ ਇੱਕ ਸਕੀਮ ਚੱਲ ਰਹੀ ਹੈ ਤੁਸੀਂ 6,000 ਰੁਪਇਆ ਮਹੀਨਾ ਦੇਣਾ ਆ 5 ਸਾਲਾਂ ਬਾਅਦ ਤੁਹਾਨੂੰ 1 ਕਰੋੜ ਰੁਪਇਆ ਤੁਹਾਨੂੰ ਮਿਲੇਗਾ ਉਹਦਾ ਰਿਵਾਰਡ ਕਰਕੇ ਕਹਿੰਦਾ ਕੋਈ ਚੱਕਰ 1 ਕਰੋੜ ਤੁਸੀਂ ਮੈਨੂੰ ਤੇ 6 ਮੇਰੇ ਤੋਂ ਲੈ ਲੈ ਜੀ ਵਾਪਸ ਮੈਂ 7 ਸਾਲ ਦੇ ਦਿਆਂਗਾ ਤੁਹਾਨੂੰ ਕਿਹੜੀ 1 ਕਰੋੜ ਤਾਂ ਦਿਓ ਮੈਨੂੰ
1: ਹਾਂਜੀ
0: ਹਾਂਜੀ ਪਤਾ ਲੱਗ ਗਿਆ ਤੁਸੀਂ ਲੇਟ ਥੋੜਾ ਜਿਹਾ
1: ਹਾਂ ਨਹੀਂ ਠੀਕ ਹੈ
2: ਸੰਡੇ ਵੈਸੇ ਮੋਸਟ ਆਫ ਦ ਸਕੂਲ ਜਿਹੜੇ ਫਰਾਈਡੇ ਮਨਾ ਰਹੇ ਆ
1: ਹਾਂਜੀ
2: ਫਰਾਈਡੇ ਆ ਸਕੂਲ ਤੇ ਮੇਰੇ ਨਾ ਵੱਡੇ ਬੇਟੇ ਉਹ ਹਾਈ ਸਕੂਲ ਚ ਆ ਨਾ ਉੱਥੇ ਬਾਜੀ ਇੰਨਾ ਵਧੀਆ ਫਾਦਰਸ ਡੇ ਮਨਾਉਂਦੇ ਆ ਫਾਦਰ ਮਤਲਬ ਫੂਡ ਉਹਨਾਂ ਦਾ ਫੂਡ ਅਨਲਿਮਿਟਿਡ ਹੁੰਦਾ
1: ਉਹਨਾਂ ਨੂੰ ਫਿਰ ਪ੍ਰਿੰਸੀਪਲ ਹੋਣਾ ਮੇਲ
2: ਹਾਂਜੀ
1: ਵੇਖਿਆ
2: ਸਾਰੇ ਬੱਚੇ ਆਪ ਫੂਡ ਤਿਆਰ ਕਰਦੇ ਉਹਨਾਂ ਦਾ ਆਪਣਾ ਫੂਡ ਤਿਆਰ ਕਰਦੇ ਕਿਉਂਕਿ ਜੋ ਵੀ ਹੈ ਸੌਸੇਜ ਰੋਲ ਹੈ ਬੇਕਨ ਹੈ ਐਗ ਐਂਡ ਬੇਕਨ ਜੋ ਵੀ ਸਾਰਾ ਸਮਾਨ ਹੈ ਨਾ ਉਹ ਇੰਨਾ ਇੰਨਾ ਫੂਡ ਪਿਆ ਹੁੰਦਾ ਨਾ ਜਾ ਕੇ ਏਦਾਂ ਲੱਗਦਾ ਕਿ ਓ ਮਾਈ ਗੋਡ
1: ਤੁਸੀਂ ਡੈਡੀ ਬਣ ਕੇ ਗਏ ਹੋ
0: ਜੀਜਾ ਦੀ ਤਬੀਅਤ ਖਰਾਬ ਹੋਈ ਮੇਰੀ ਮੈਂ ਡੈਡੀ ਵਰਗੀ ਲੱਗਣ ਦੀ
2: ਨਹੀਂ ਹੁਣ ਉਹ ਕਹਿੰਦੇ ਵੀ ਛੱਡ ਤੂੰ ਛੋਟੇ ਦੇ ਸਕੂਲੇ ਦਾ ਕੁਛ ਨੀ ਹੁੰਦਾ ਉੱਥੇ ਤੂੰ ਡਰਾਇੰਗ ਹੀ ਕਰਨੀ ਆ ਤੂੰ ਛੱਡ ਮਨਮੀਤ ਉਧਰ ਨੀ ਜਾਣਾ ਆਪਾਂ
1: ਤੁਸੀਂ ਬਿਮਾਰ ਪਏ ਹੋ ਹਫ਼ਤਾ ਕੁ ਅਪਰ ਲਿਪਿੰਗ ਛੱਡੋ ਤੇ ਇੱਕ ਪਾਸੇ ਤੁਸੀਂ ਜਾ
0: ਜਾਓ ਹਫ਼ਤੇ ਦਾ ਬੰਦਾ ਵਿਦਆਊਟ ਮੇਕ ਮੈਂ ਵੀ ਲੱਗਣਾ
2: ਸਾਨੂੰ ਕੋਈ ਹੋਰ ਨਹੀਂ ਮਿਲਿਆ
0: ਤੁਸੀਂ ਫੂਡ ਗਨ ਚੱਲੇ ਉੱਧਰ ਫਾਦਰ ਡੇ ਤੇ
1: ਤੁਸੀਂ ਦੱਸੋ ਨੱਕ ਖੁੱਲ੍ਹਾ ਕਿ ਨਹੀਂ ਹੱਸ ਸਕੇ ਰੈਸਟ ਕਰਕੇ ਨਾ ਠੀਕ ਹੋ ਜਾਈਦਾ
0: ਕੀ ਹੋਇਆ ਅੱਡ ਚ ਮੁੱਛਾਂ ਨਿਕਲ ਆਈਆਂ ਦਾ ਕੁਛ ਆਇਆ ਹੀ ਹੈ ਗਿਆ ਤਾਂ
2: ਅੱਜ ਭਾਜੀ ਆਏ ਨੀ ਨਾ ਪ੍ਰੀਤਿੰਦਰ ਭਾਜੀ, ਭਾਜੀ ਲੋਹੜੀ ਦੇ ਪ੍ਰੋਗਰਾਮ ਤੇ ਬੋਲੀ ਪਾਈ ਕਿਸੇ ਨੇ ਉੱਥੇ ਛੜੇ ਜੇਠ ਤੇ, ਮੈਂ ਹੱਥ ਭਾਜੀ ਵੱਲੋਂ ਕਰਤਾ
1: ਜਿਹੜੇ ਬੰਦੇ ਵਾਇਰਲ ਹੋਇਆ ਹੋਇਆ ਨਾ ਉਹ ਤੇ ਹੱਥ ਵੀ ਨਾ ਕਰੇ ਕਿਸੇ ਵਾਲੀ, ਇਹ ਕਹਿੰਦੇ ਛੂਤ ਛਾਤ ਦੀ ਬਿਮਾਰੀ ਆ ਅੱਜ ਕੱਲ
0: ਇਸ਼ਾਰੇ ਦੀ
1: ਹਾਈਟੈਕ ਹੋ ਗਈ ਹੈ, ਇਸ਼ਾਰੇ ਦੀ ਬਿਮਾਰੀ ਹੋ ਗਈ
0: ਹਾਂਜੀ। ਅੱਜ ਕੀ ਕਹਿਣਾ ਚਾਹੋਗੇ, ਖੜੇ ਬੋਰਡ ਲੱਗੇ ਨੇ,
1: ਝਾਟੀ ਬੋਰਡ ਲੱਗਦਾ ਸੀ ਨਾਲ ਦੀ ਨਾਲ ਹੀ ਛੂ ਠਾ ਮਤਲਬ ਵਿਕ ਗਿਆ, ਇਟਸ ਸੋਲਡ ਫੋਟੋ ਪੈ ਜਾਂਦੀ ਸੀ ਹਨਾ, ਹੁਣ ਥੋੜਾ ਜਿਹਾ ਹੁਣ ਥੋੜਾ ਟਫ ਹੋ ਗਿਆ, ਹੁਣ ਕਾਫੀ ਔਖਾ ਹੋ ਗਿਆ ਜੀ। ਥੈਂਕ ਯੂ ਮਨਦੀਪ ਜੀ।
2: ਵੈਸੇ ਹੈ ਨਹੀਂ
1: ਹਾਂਜੀ
2: ਕਿਸੇ ਬੰਦੇ ਦੇ, ਕੋਈ ਸਾਡੇ ਨੌਨੀ ਆ ਭਾਜੀ, ਉਹਨਾਂ ਨੇ ਕੀਤਾ ਕਿ ਦੁਬਈ ਔਰ ਇੰਡੀਆ ਚ ਇਨਵੈਸਟਮੈਂਟ ਕਰਨ ਲਈ ਸੈਮੀਨਾਰ ਲੱਗਾ ਕੋਈ ਇੱਥੇ ਮੈਨੂੰ
1: ਲੱਗਦਾ ਨਾ ਭਾਈ ਨੂੰ ਨਾ ਬਹੁਤ ਹੀ, ਚਲੋ ਉਹ ਭਾਈ ਨੂੰ ਤੇ ਹੋ ਗਈ ਸਮਝ, ਹੋ ਸਕਦਾ ਕਈ ਭਾਜੀ ਇਸੇ ਕਰਕੇ ਚਲ ਜਾਂਦੇ ਹੋਣ ਵੀ ਉੱਥੇ ਨਾਰ ਸ਼ਾਇਦ ਹੋਣੀ ਆ, ਨਾਰ ਨਹੀਂ ਤੇ ਸਹਿਮੀ ਸਹੀ ਭਾਵੇਂ ਦੁਬਈ ਤੋਂ ਸ਼ਾਇਦ ਸੈਮੀ ਜੀ ਨਾਰ ਆਈ ਕੋਈ,
0: ਆਹੋ ਘੱਟ ਘੱਟ ਚਲੋ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤਾ ਵੀ ਪਾਰਟੀ ਛੋਟਾ ਜਿਹਾ ਕਿਵੇਂ ਬਫੇ ਜਿਹਾ ਲਾ ਕੇ ਵਧੀਆ ਬਹਿਣ ਨੂੰ ਨਾ, ਗੱਲਾਂ ਉੱਚੀਆਂ ਕਰਾਂਗੇ ਨਾ, ਉੱਚੀਆਂ ਗੱਲਾਂ ਕਰਾਂਗੇ ਉੱਥੇ, ਵਾਹ ਤੁਸੀਂ ਆਹ ਲੈ ਲਓ ਉਹ ਲੈ ਲਓ, ਕੋਈ ਚੱਕਰ ਨਹੀਂ।
1: ਨਹੀਂ ਦੁਬਈ ਵਾਲਿਆਂ ਨੇ ਹੁਣ ਉਹ ਕਿਉਂਕਿ ਮਾਰਕੀਟ ਪਿਛਲੇ ਦਿਨ ਹੀ ਹੋਈ ਹੈ ਨਾ, ਥੋੜ੍ਹੀ ਜਿਹੀ ਹਿਲਚੁਲ ਬਹੁਤ ਉੱਥੇ ਖਰਾਬ ਹੋ ਗਈ, ਪਹਿਲਾਂ ਤੇ ਮਤਲਬ ਧੜਾ ਧੜ
0: ਵਾਰ ਕਰਕੇ
1: ਚੱਲ ਰਿਹਾ ਸੀ, ਹੁਣ ਉਹ ਲੜਾਈ ਲੜੂਈ ਤੋਂ ਬਾਅਦ ਹੁਣ ਤੇ ਉਹ ਆ ਕੇ ਆਸਟ੍ਰੇਲੀਆ ਲਗਭਗ ਤਰਲਿਆਂ ਤੇ ਹੀ ਨਾ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਆਸਟ੍ਰੇਲੀਆ ਤੋਂ ਬਾਹਰ ਮਿਲ ਜਾਣਗੇ, ਪਤਾ ਨਹੀਂ ਹੁਣ ਮਿਲਦੇ ਕਿ ਨਹੀਂ ਮਿਲਦੇ, ਜੇ ਹੈਗੇ ਕਿਸੇ ਕੋਲ ਪੈਸੇ ਜਾਂ ਹਾਲੇ ਵੀ ਜਾਂ ਕਿੱਦਾਂ, ਕਿਉਂਕਿ ਇੱਥੇ ਤਾਂ ਦਿਖ ਨਹੀਂ ਰਿਹਾ ਕੋਈ, ਹੁਣ
2: ਫਾਇਦਾ
1: ਨੁਕਸਾਨ ਹੈ ਕਿਦਾਂ,
2: ਪਤਾ ਨੀ ਭਾਜੀ ਮੈਨੂੰ ਤਾਂ ਪਤਾ ਨੀ, ਪਰ ਉਹਨਾਂ ਨੇ ਇਹ ਸੀਗਾ ਕਿ ਇੱਥੇ ਸੈਮੀਨਾਰ ਲੱਗੇ ਆ, ਵੀ
1: ਉਹਨਾਂ ਬੰਦੇ ਇਕੱਠੇ ਕਰਨੇ ਸੀ
0: ਨਹੀਂ
1: ਤੰਦਰੁਸਤੀ ਦੇਵੇ ਤੁਹਾਨੂੰ, ਛੇਤੀ ਛੇਤੀ ਤੁਸੀਂ ਠੀਕ ਹੋ,
0: ਤੁਹਾਨੂੰ ਫਾਦਰ ਜੀ ਕਹਿੰਦੇ ਨਹੀਂ ਜਾਣਾ,
2: ਚੱਲ ਜਾਣਾ ਕੱਲ ਕੰਮ ਤੇ
1: ਮੈਂ, ਤਾਂ ਮੈਂ ਅਗਲੀ ਗੱਲ ਉਹੀ ਕਹਿਣ ਲੱਗਾ ਵੀ ਸਾਡੇ ਤੇ ਇਹ ਗੱਲੋਂ ਵੀ ਨੀਤ ਖਰਾਬ ਹੋ ਜਾਂਦੀ ਹੈ ਵੀ ਇਹ ਸਗੋਂ ਬਿਮਾਰ ਹੁੰਦੇ ਤਾਂ ਬਾਬਾ ਚਲੋ ਫੋਨ ਫਾਨ ਕਰ ਲੈਂਦੇ ਆ,
2: ਮੇਰਾ ਸਭ ਤੋਂ ਪਹਿਲਾਂ ਮੋਟਿਵ ਇਹੀ ਸੀਗਾ ਕਿ ਮੈਂ ਬਿਮਾਰ ਹਾਂ, ਮੈਂ ਫੋਨ ਕਰਨਾ
1: ਅੱਜ, ਮੈਂ ਫੋਨ ਕਰਨਾ,
2: ਥੈਂਕ ਯੂ
1: ਮਨਦੀਪ ਜੀ, ਚੜ੍ਹਦੀ ਕਲਾ 'ਚ ਰਹੋ ਅਤੇ ਰੀਅਲ ਸਟੇਟ ਦੇ ਆਲੇ ਦੁਆਲੇ ਗੱਲਾਂ ਚੱਲ ਰਹੀਆਂ ਜੀ ਸਾਡੀਆਂ ਆਲੇ ਦੁਆਲੇ, ਉੱਥੇ ਫਿਰ ਫਾਦਰ ਦੇ ਵੀ ਘੁੰਮ ਗਈਆਂ ਅਤੇ ਆਪਾਂ ਆ ਕੇ ਕੰਟੀਨਿਊਟੀ ਰੱਖਦੇ ਹਾਂ, ਆਪਾਂ ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ, ਰੇਡੀਓ ਹਾਂਜੀ 1674 AM ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿਰਾਏਦਾਰਾਂ ਦੇ ਉੱਤੇ, ਗੱਲਾਂ ਬਾਤਾਂ ਚੱਲੀਆਂ ਲੈਂਡਲੋਰਡਾਂ ਦੇ ਉੱਤੇ, ਗੱਲਾਂ ਬਾਤਾਂ ਪ੍ਰੋਪਰਟੀ ਦੇ ਉੱਤੇ ਇਸ ਟਾਈਮ ਆਸਟ੍ਰੇਲੀਆ ਦੇ ਹਾਲਾਤਾਂ ਦੇ ਉੱਤੇ। ਮੇਰੇ ਨਾਲ ਨੇ ਹਰਮੀਤ ਧੂਰ।
0: ਹਾਂਜੀ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ, ਔਰ ਅਸੀਂ ਰੈਂਟਲ ਤੋਂ ਓਨਰ ਬਣੇ, ਓਨਰ ਤੋਂ ਫਿਰ ਹੁਣ ਗਾਂ ਇੱਕ ਸਟੈਪ ਹੋਰ ਹੁੰਦਾ ਇਨਵੈਸਟਰ ਦਾ ਆ ਜਾਂਦਾ ਨਾ, ਵੀ ਉਹ ਵੀ ਬੰਦਾ ਕਰਕੇ ਵੇਖ ਲਵੇ, ਉਹ ਸਾਰੇ ਤਿੰਨੋਂ ਸਟੈਪ ਜਿਹੜੇ ਪੈਰਲਰ ਨਾਲ ਚੱਲਦੇ ਆ, ਅਤੇ ਹੁਣ ਮਾਰਕੀਟ ਨੂੰ ਵੇਖਣਾ ਪੈਂਦਾ। ਪਹਿਲਾਂ ਕਦੀ ਸੋਚਿਆ ਨਹੀਂ ਸੀ, ਪਹਿਲਾਂ ਦੇਖਾ ਦਿਖਾਈ ਬੜੀ ਕੀਤੀ ਸੀ ਵੀ ਉਹ ਚਾਹ ਵੀ ਕਰ ਦਿਓ ਉਹ ਵੀ ਕਰ ਦਿਓ, ਪਰ ਕੈਲਕੂਲੇਸ਼ਨਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ, ਇੱਕ ਸਹੀ ਐਡਵਾਈਸ ਬੜੀ, ਕਈਆਂ ਦੀ ਜ਼ਰੂਰੀ ਵੀ ਸਾਰਾ ਬੰਦਾ ਕੈਲਕੂਲੇਸ਼ਨ ਕਰੇ, ਇੱਕ ਸਹੀ ਐਡਵਾਈਸ ਵੀ ਬੜੀ ਜ਼ਰੂਰੀ ਹੁੰਦੀ ਹੈ ਵੀ ਮਾਰਕੀਟ ਨੂੰ ਤੁਸੀਂ ਅੱਜ ਲਈ ਪਟੈਂਡ ਨਾ ਕਰੋ ਵੀ ਅੱਜ ਕੀ ਚੱਲਦੀ ਪਈ ਹੈ, ਅਗਲੇ 10 ਸਾਲ 15 ਸਾਲ ਦਾ ਪਟੈਂਡ ਕਰਕੇ ਉਹ ਚੀਜ਼ 'ਚ ਹੱਥ ਪਾਈਏ ਅਤੇ ਫਿਰ ਸਾਨੂੰ ਲੱਗਦਾ ਵੀ ਯੈਸ ਮੈਂ ਚਾਹੇ ਰੈਂਟਲ 'ਚ ਜਾਵਾਂ ਚਾਹੇ ਇਨਵੈਸਟਮੈਂਟ 'ਚ ਜਾਵਾਂ ਤਾਂ ਮੈਂ ਆਪਣਾ ਪੈਸਾ ਅਤੇ ਟਾਈਮ ਐਨਰਜੀ ਇਮੋਸ਼ਨਸ ਉਹ ਬਚਾ ਸਕਦਾ।
1: ਮੈਨੂੰ ਤਾਂ ਦੂਰ ਸਾਹਿਬ ਇਹ ਲੱਗਦਾ ਹੁੰਦਾ ਵੀ ਆਪਾਂ ਨਾ ਲੱਕੀ ਰਹੇ ਇਸ ਗੱਲੋਂ, ਕਿਉਂਕਿ ਆਪਣੇ ਇਹ ਚੀਜ਼ਾਂ ਆ ਜਾਂਦੀਆਂ ਨੇ ਸੌਰਟ ਆਫ ਥੋੜ੍ਹੇ ਜਿਹੇ ਬਿਜ਼ਨਸ ਸਕਿੱਲ ਇਨਵੈਸਟਮੈਂਟ ਸਕਿੱਲ ਹੈ ਨਾ, ਅਤੇ ਉਹਦੇ ਵਿੱਚ ਆਪਾਂ ਲੱਕੀ ਇਸ ਗੱਲੋਂ ਰਹੇ ਹਾਂ ਕਿਉਂਕਿ ਕਿਸੇ ਨੇ ਮਹਿੰਗਾ ਸਸਤਾ ਜਿੱਦਾਂ ਦਾ ਮਰਜ਼ੀ ਬਲੰਡਰ ਕੀਤਾ ਨਾ, ਜਿੱਦਾਂ ਦੇ ਮਰਜ਼ੀ ਉਹਨੇ ਬੇਵਕੂਫੀ ਕੀਤੀ ਆ। ਮੰਨ ਲਓ ਬਹੁਤ ਸਾਰੇ ਬੰਦੇ ਤੁਸੀਂ ਜਾਣਦੇ ਹੋਗੇ ਤੁਹਾਡੇ ਆਸ ਪਾਸ ਜਿਨ੍ਹਾਂ ਨੇ ਮਿਲੀਅਨ ਵਾਲੀ ਚੀਜ਼ 1.5 ਮਿਲੀਅਨ ਦੀ ਵੀ ਲੈ ਲਈ ਕਿਸੇ ਨਾ ਕਿਸੇ ਝਾਂਸੇ ਦੇ ਵਿੱਚ ਆ ਕੇ, ਅਤੇ ਉਹ ਚੰਗੀ ਕਿਸਮਤ ਇਹ ਰਹੀ ਵੀ ਉਹ 1.5 ਮਿਲੀਅਨ ਦੀ ਵੀ ਲੈ ਕੇ ਫਾਇਦੇ 'ਚ ਰਹਿ ਗਿਆ ਬੰਦਾ, ਅਤੇ ਉਹ ਵੀ ਪੈਰ ਹੇਠ ਬਟੇਰਾ, ਉਹ ਵੀ ਮਤਲਬ ਭਾਜੀ ਬੜੇ ਸਿਆਣੇ, ਭਾਜੀ ਬੜੇ ਸਿਆਣੇ ਹੋ ਗਈ, ਕਿਉਂਕਿ ਉਹ 1.5 ਵਾਲੀ ਵੀ ਜਿਹੜੀ ਆ ਉਹ ਥੋੜ੍ਹੇ ਸਮੇਂ ਬਾਅਦ ਦਿਨਾਂ 'ਚ ਹੀ ਉਹ 2 ਦੀ ਹੋ ਗਈ, ਅਤੇ ਉਹਨੂੰ ਉਹ 1.5 ਵੀ ਨਹੀਂ ਚੁੱਪਿਆ ਹੈਗੀ, ਤਾਂ ਉਹ ਵੀ ਵੱਧਦੀ ਸੀ। ਹੁਣ ਉਸ ਸਨੈਰੀਓ ਦੇ ਵਿੱਚ ਇੱਕ ਨਾ ਇੱਕ ਸਮਾਂ ਜ਼ਰੂਰ ਇੱਦਾਂ ਦਾ ਆਉਂਦਾ ਵਾ ਜਦੋਂ ਉਹ ਚੀਜ਼ ਆਪਣੀ ਅਸਲ ਔਕਾਤ ਦੇ ਵਿੱਚ ਆਉਂਦੀ ਹੈ, ਉਹ ਜਦੋਂ ਔਕਾਤ ਦੇ ਵਿੱਚ ਆਉਂਦੀ ਹੈ ਫਿਰ ਸਾਨੂੰ ਲੱਗਦਾ ਵੀ ਲੈ ਮਾਰਕੀਟ ਡੁੱਬ ਗਈ, ਮਾਰਕੀਟ ਰੁੜ ਗਈ, ਜਦਕਿ ਵੇਖਿਆ ਜਾਵੇ ਅਤੇ ਐਡਾ ਉਹ ਇੰਨੀਆਂ ਥੋੜ੍ਹੀ ਡਿੱਗੀਆਂ ਕੀਮਤਾਂ। ਮੈਨੂੰ ਤਾਂ ਲੱਗਦਾ ਵੀ ਹਾਲੇ ਆਪਣੀ ਉਹ ਔਕਾਤ ਜਿਹੀ 'ਚ ਹੀ ਆ ਰਹੀਆਂ ਨੇ ਵਾਪਸ, ਜਿਹੜਾ ਉਹ ਨਜਾਇਜ਼ ਇੱਕ
0: ਉਹ ਬਲੰਡਰ ਉਹ ਪੱਤਰ ਨਾ ਨਹੀਂ ਲੈਂਦੇ ਕਿਸੇ ਦਾ ਬਲੰਡਰ, ਜਿਹੜੀ ਚੀਜ਼ਾਂ ਇੱਦਾਂ ਹੀ ਪੈਦਾ ਹੋਈਆਂ ਵੀ 1 ਤੋਂ ਲੈ ਕੇ 10 ਤੱਕ ਮਕਾਨ ਆ, ਜੇ ਮੈਂ ਇਹਨਾਂ ਦੇ ਮਕਾਨਾਂ ਦੇ ਰੇਟ ਵਧਾਉਣੇ ਆ ਨਾ, ਇਹਨਾਂ 'ਚੋਂ 2 ਮਕਾਨ ਮੈਂ ਆਪ ਖਰੀਦੂੰਗਾ, ਵੀ ਜੇ ਮਾਰਕੀਟ 'ਚ 5 ਲੱਖ ਦੇ ਨੇ ਮੈਂ ਉਹਨੂੰ 5.5-6 ਦਾ ਵੀ ਲਊਂਗਾ, ਅਤੇ ਹੁਣ ਬਾਕੀ ਦੀ ਕੀਮਤ ਵੱਧ ਗਈ ਨਾ, ਅਤੇ ਉਹ ਵੇਚਿਆ ਕਿੰਨੇ, ਮੈਂ ਹਰਵੀਰ ਸਿੰਘ ਤੂਰ ਨੇ ਵੇਚਿਆ ਜੀ, ਉਹਨਾਂ ਨੇ ਮੇਰੇ ਕੋਲ ਆਉਣਾ ਵੀ ਯਾਰ ਸਾਡਾ ਵੀ ਵੇਚ। ਹੁਣ ਜਿਹੜਾ ਬੰਦਾ ਲੈਣ ਗਿਆ ਯਾਰ ਆਹ ਵੀ ਘਰ 6 ਦਾ ਵਿਕਿਆ, ਆਹ ਵੀ 6 ਦਾ ਵਿਕਿਆ, ਅਤੇ ਇਹ ਤਾਂ 6 ਤੋਂ ਘੱਟ ਹੈ ਨਹੀਂ ਗਾ, ਉਹਨਾਂ ਨੇ ਉਹ 6-6 ਦੇ ਵੇਚ ਦੇਣੇ ਆ, ਅਤੇ ਜਿੱਦਣ ਜੇ ਉਹ ਸਾਰੇ 2 ਮੈਂ ਲਿਆ ਸੀ ਪਹਿਲਾਂ ਉਹ ਸਾਰੇ 8 ਦੇ 8, 6 ਦੇ ਵੇਚ ਦਿੱਤੇ, ਜਿੱਦਣ ਮੈਂ ਵੇਚਿਆ ਤਾਂ ਜਾਂ ਕੇ ਮੈਂ ਆਪਦਾ 7 ਦਾ ਵੇਚ ਕੇ ਆਉਂਗਾ, ਕਿਉਂਕਿ ਮਾਰਕੀਟ ਬੂਮ ਕੀਤੀ, ਇੱਦਾਂ ਹੀ ਬੂਮ ਕੀਤੀ ਹੈ ਮਾਰਕੀਟ, ਇੱਦਾਂ ਹੀ ਰੀਅਲ ਸਟੇਟ ਘੁਮਾਤੀ ਉਹਨਾਂ ਨੇ।
1: ਹੈਰਾਨੀ ਦੀ ਗੱਲ ਇਹ ਆ, ਆਪਾਂ ਤੂੰ ਸਭ ਮਤਲਬ ਕਈ ਚੀਜ਼ਾਂ ਤੁਹਾਡੇ ਹੁਣ ਤੁਸੀਂ ਸੋਚਦੇ ਹੋ ਅਤੇ ਤੁਸੀਂ ਤੁਹਾਨੂੰ ਮਤਲਬ ਹਾਸਾ ਆਉਂਦਾ ਜਾਂ ਹਾਸਾ ਤਾਂ ਚਲੋ ਕਾਹਦਾ, ਹੈਰਾਨੀ ਹੁੰਦੀ ਹੈ ਤੁਹਾਨੂੰ ਵੀ ਅਸੀਂ ਉਸ ਸਿਸਟਮ 'ਚੋਂ ਨਿਕਲ ਕੇ ਆਏ ਹਾਂ ਥੋੜ੍ਹਾ ਚਿਰ ਪਹਿਲਾਂ ਜਿੱਥੇ ਲੋਟਰੀ ਸਿਸਟਮ ਦੇ ਨਾਲ ਪਲਾਟ ਲੋਕ ਚੁੱਕਦੇ ਰਹੇ ਆ। ਠੀਕ ਆ, ਹੁਣ ਉਹ ਜਿਨ੍ਹਾਂ ਨੇ ਕਈ ਉਹਨਾਂ 'ਚੋਂ ਵੀ ਕਈ ਇੱਦਾਂ ਦੇ ਨੇ ਜਿਨ੍ਹਾਂ ਲੋਟਰੀ ਦੇ ਨਾਲ ਚੁੱਕੇ ਨੇ, ਅਤੇ ਹੁਣ ਉਹ ਕਹਿੰਦੇ ਵੀ ਸਸਤਾ ਹੀ ਲੈ ਲਓ, ਜਿੱਥੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਇੱਥੇ ਲੱਭਣੇ ਕੁਛ ਨਹੀਂ, ਇੱਥੇ ਮਿਲਣੇ ਕੁਛ ਨਹੀਂ, ਕਿਉਂਕਿ ਪਹਿਲਾਂ ਜਿਹੜਾ ਉਹ ਚੱਲਿਆ ਹੀ ਇੱਦਾਂ ਵਾ ਵੀ ਬਹੁਤ ਸਸਤਾ ਲੈ ਕੇ ਅਤੇ ਮਤਲਬ ਉਸੇ ਦੇ ਵਿੱਚ ਹੀ ਨਾਲ ਦੀ ਨਾਲ ਹੀ ਉਹ ਤੁਸੀਂ ਮਹਿੰਗਾ ਵੇਚ ਲਓ।
0: ਇੱਕ ਫਰਕ ਹੋਰ
1: ਵਾਹ ਕ੍ਰੀਏਟ ਕੀਤਾ ਗਿਆ
0: ਮੇਰੇ ਦਿਮਾਗ 'ਚ, ਗੱਲ ਚੇਤੇ ਆ ਗਈ 2012 ਦੀ ਗੱਲ ਆ, ਮਕਾਨ ਲੈਣਾ ਸੀ ਮਿਲਟਨ ਦੇ ਵਿੱਚ, ਉਦੋਂ ਰੇਟ ਲੱਗ ਗਿਆ ਜੀ ਇਹਦਾ 2 ਲੱਖ ਆਈ ਥਿੰਕ 80,000 ਕੁਛ ਲੱਗਾ ਰੇਟ ਨਾ, ਡਨ ਵੀ ਮਾਲਕ ਨੇ ਕਿਹਾ ਤਾ ਵੀ ਯੈਸ ਠੀਕ ਹੈ ਵੀ ਡਨ ਕਰ ਲਾਂਗੇ ਅਸੀਂ, ਰਾਤੋਂ ਰਾਤ ਹੀ ਆਪਣੇ ਬੰਦੇ ਗਿਆ ਅਤੇ ਉਹਨਾਂ ਨੇ 5,000 ਉਹਨੂੰ ਹੋਰ ਔਫਰ ਕਰਤਾ, ਵੱਧ ਔਫਰ ਕਰਤਾ, ਹੁਣ ਅਗਲੇ ਨੂੰ ਕੀ ਚਾਹੀਦਾ 5 ਵੱਧ ਮਿਲਦਾ ਪਿਆ ਵਾ। ਹੁਣ ਜਿਹੜਾ 2-80 ਵਾਲਾ ਰੇਟ ਲਾ ਕੇ ਸੀ ਗੋਰਾ ਸੀ ਉਹ,
1: ਓਕੇ,
0: ਉਹਨੂੰ ਬੜਾ ਉਹ ਹੋਇਆ, ਕਹਿੰਦਾ ਚੱਲ ਠੀਕ ਹੈ ਵੀ ਉਹ ਤਾਂ ਬਾਇਰ ਆ, ਕਹਿੰਦਾ ਯਾਰ ਤੁਸੀਂ ਮਾਰਕੀਟ ਕਿਉਂ ਖਰਾਬ ਕਰਦੇ ਹੋ, ਵੀ ਜਦ ਤਾਂ ਰੇਟ ਇੰਨਾ ਹੀ ਸੀਗਾ ਵੀ ਤੁਸੀਂ 5,000 ਵੀ ਕਿਉਂ ਵਧਾਈ, ਹੁਣ 5 ਤੋਂ ਬਾਅਦ ਇਹਨੇ ਗਾਂਹ ਹੋਰ ਵਧਾਈ ਜਾਣਾ, ਉਹਦਾ ਕੋਈ ਜਵਾਬ ਸੀ, ਕਹਿੰਦਾ ਯਾਰ ਲੋਨ ਹੀ ਲੈਣਾ, ਜਿੱਥੇ 2-80 ਦਾ ਲੋਨ ਲੈਣਾ 85 ਦਾ ਲੈ ਲਾਂਗੇ, 5 ਹੋਰ ਸਹੀ, ਸਾਡਾ ਕੀ ਜਾਂਦਾ, ਪਰ ਸਾਨੂੰ ਘਰ ਤਾਂ ਮਿਲ ਜਾਏਗਾ ਨਾ, ਕਹਿੰਦਾ ਪਰ ਮਾਰਕੀਟ ਜਿਹੜਾ ਬੰਦਾ ਜਿਹਨੂੰ ਪਤਾ ਮੇਰੀ ਇੰਨੀ ਇਨਕਮ ਨਹੀਂ ਹੈਗੀ, ਮੈਂ ਮਾੜੀ ਮੁਸ਼ਕਿਲ ਨਾਲ ਵੀ 2-80 ਤੱਕ ਵੀ ਮੈਂ ਕਵਰ ਕਰਦਾ ਪਿਆ, ਮੇਰੇ ਲਈ ਤਾਂ 5 ਵੀ ਬੜਾ ਵਾ, ਤੂੰ ਔਫਰ ਕਰਕੇ ਕਰ ਲੈ ਗਿਆ, ਹੁਣ ਮੈਨੂੰ ਮਾਰਕੀਟ 'ਚ ਗਾਂ ਕਰ ਲੈ ਬਣਾ ਵੀ ਸਾਰੇ, ਤੂੰ ਅੱਜ ਜਿਹੜਾ ਜਿਹੜੀ ਗਲੀ 'ਚ ਮਹਿੰਗਾ ਵਿਕ ਗਿਆ ਉਹਨਾਂ ਦੂਜਿਆਂ ਦੇ ਰੇਟ ਥਾਂ ਵੱਧ ਜਾਣੇ ਨਾਲ ਦੀ ਨਾਲ,
1: ਰੈਫਰੈਂਸ ਹੋ ਜਾਂਦੀ,
0: ਰੈਫਰੈਂਸ ਹੋ ਜਾਂਦੀ, ਕਹਿੰਦਾ ਜਿੱਥੇ ਇੰਨਾ ਲੋਨ ਲਿਆ ਉੱਥੇ ਆ ਵੀ ਸਹੀ,
1: ਉੱਥੇ ਆ ਵੀ ਸਹੀ, ਆਪਣੇ ਇਹੋ ਹੀ ਆ ਨਾ, ਆਪਣੇ ਲੋਨ ਨੂੰ ਤਾਂ ਸਮਝਿਆ ਨਹੀਂ ਨਾ ਜਾਂਦਾ ਵੀ ਆਪਣੇ ਤਾਂ ਆਮ ਤੁਸੀਂ ਮਤਲਬ ਇਹ ਸੁਣਿਆ ਹੋਊਗਾ ਵੀ ਲੋਨ ਮਿਲ ਜੂ ਤਾਂ ਫਿਰ ਲੈ ਲਾਂਗੇ, ਮਤਲਬ ਇਹ ਨਹੀਂ ਵੇਖਣਾ ਵੀ ਪਿੱਛੇ ਅਫੋਰਡੇਬਿਲਟੀ ਲੋਨ ਨੂੰ ਤੇ ਕਰਨ ਵਾਲੀ ਹੈਗੀ ਹੈ ਜਾਂ ਨਹੀਂ ਹੈਗੀ, ਉਹ ਬਾਅਦ 'ਚ ਤੁਸੀਂ ਫਸਣਾ,
0: 30 ਸਾਲ ਦਾ
1: ਨਹੀਂ, ਪਰ ਉਹ ਬਾਅਦ 'ਚ ਸਟੱਕ ਹੋਣਾ ਤੁਸੀਂ। ਹੁਣ ਆਪਣੇ ਕਈ ਇੱਕ ਹੋਰ ਗਲਤੀ ਕਰਦੇ ਆ, ਕਈ ਲੋਕ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰੋਂ ਉੱਧਰੋਂ ਬੜਿਆਂ ਨੂੰ ਕਿਤੇ ਸਲਾਹਾਂ ਮਿਲਦੀਆਂ ਵੀ ਹੋਣਗੀਆਂ ਵੀ ਤੁਸੀਂ ਮੰਨ ਲਓ ਗੱਡੀ ਲਈ ਜਾਂ ਕੋਈ ਹੋਰ ਕੋਈ ਇੱਦਾਂ ਦਾ ਕੰਮ ਕੀਤਾ, ਅਤੇ ਤੁਸੀਂ ਇੱਦਾਂ ਕਰੋ ਵੀ ਗੱਡੀ ਦਾ ਲੋਨ ਕਾਹਤੋਂ ਲੈਣਾ, ਤੁਸੀਂ ਇੱਦਾਂ ਕਰੋ ਘਰ ਨੂੰ ਰੀਫਾਈਨੈਂਸ ਕਰਾਓ, ਗੱਡੀ ਉਹਦੇ ਵਿੱਚੋਂ ਕੱਢ ਲਓ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਇਹ ਤਾਂ ਵੇਖ ਲੈਂਦੇ ਆ ਵੀ ਆਹੋ ਇੰਨੇ ਕੁ ਪਰਸੈਂਟ ਦੇ ਉੱਤੇ ਸਾਨੂੰ ਮਿਲ ਗਿਆ, ਪਰ ਮੈਨੂੰ ਹੈਰਾਨੀ ਹੁੰਦੀ ਵੀ ਯਾਰ ਉਹ ਤੁਹਾਡਾ ਤਾਂ 30 ਸਾਲਾਂ ਦੇ ਵਿੱਚ ਐਡ ਹੋ ਗਿਆ, ਉਹ ਤੁਹਾਡਾ 25 ਸਾਲ ਐਡ ਹੋ ਗਏ ਜਿੰਨਾ ਵੀ ਤੁਹਾਡਾ ਰਹਿੰਦਾ। ਇੱਧਰ ਕਾਰ ਲੋਨ ਤਾਂ ਤੁਹਾਡਾ ਜਿਹੜਾ ਉਹ 5-7 ਸਾਲਾਂ 'ਚ ਵਿਹਲਾ ਹੋਣਾ ਸੀ, ਉਹਨੂੰ ਤੁਸੀਂ ਉਹਦੇ ਨਾਲ ਕਿੱਥੇ ਮਿਲਾਈ ਜਾਂਦੇ ਜੇ? ਇੱਦਾਂ ਦੇ ਵੀ ਕਈ ਬਲੰਡਰ ਕਰ ਰਹੇ ਨੇ ਅਤੇ ਉਹਨਾਂ ਨੂੰ ਦੱਸੇ ਜਾ ਰਹੇ ਨੇ, ਸੁਝਾਏ ਜਾ ਰਹੇ ਨੇ, ਅਤੇ ਆਪਾਂ ਨੂੰ ਇਹ ਲੱਗਦਾ ਵੀ ਚੱਲ ਲੋਨ ਕੋਈ ਚੱਕਰ ਨਹੀਂ, ਇਹ ਤਾਂ ਆਪਾਂ ਕਰਕੇ ਤਾਂ ਲਾਈ ਜਾਣਾ, ਪਰ ਉਹੀ ਤਾਂ ਚੀਜ਼ ਹੈ ਜਿਹੜੀ ਬਾਅਦ 'ਚ ਸਾਨੂੰ ਮਾਰਦੀ ਹੈ। ਸਿਮਰਨ ਜੀ ਕਹਿੰਦੇ ਕਿ ਟਾਈਗਰ ਜੀ ਮੈਂ ਨਹੀਂ ਖੇਡਦਾ, ਆਪਾਂ ਕਹਿੰਦੇ ਇਕੱਠੇ ਚਿਕਨ ਪਨੀਰ ਮਿਕਸ ਵੈੱਜ ਦਾਲ ਪ੍ਰਮੋਟ ਤੂੰ ਚਿੱਟੇ ਛੋਲੇ ਕਰੀ ਜਾਣ ਡਿਆ ਅੱਗੇ ਤੋਂ ਕਹਿੰਦੇ ਲੂਣ ਨਾਲ ਫੁਲਕੇ ਗਵਾਉਂਦੇ ਨੂੰ ਹੋ ਸਕਦਾ ਉਹਨਾਂ ਨੇ ਬਾਕੀ ਚੀਜ਼ਾਂ ਨਾ ਖਾਧੀਆਂ ਹੋਣ ਉਹਦੇ ਨਾਲ ਲਾ ਲਾ ਕੇ ਖਾ ਲਈ ਹੋਵੇ ਵੀ ਕੀ ਪਤਾ ਲੱਗਦਾ ਯਾਰ ਕਹਿੰਦੇ ਟਾਈਗਰ ਜੀ ਕਹਿੰਦੇ ਵੀ ਕੈਂਸਲ ਗਲਤੀ ਮਾਫ ਤੂਰ ਸਾਹਿਬ ਕਹਿੰਦੇ ਕੈਮਲ ਕਲਰਡ ਛੋਲੇ ਰਾਈਸ ਐਂਡ ਰਾਇਤਾ ਹੁਣ ਠੀਕ ਹੈ
0: ਇਹ ਫਿਰ ਨੋਨ ਵੈਜ ਜੀ ਪ੍ਰਨਾਉਂਸ ਹੁੰਦਾ ਨਾ ਕੈਮ
1: ਇਹ ਨਹੀਂ ਇਹ ਨਹੀਂ ਹਾਲੇ ਵੀ ਨਹੀਂ ਗੱਲ ਬਣੀ ਹਾਂਜੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਮੇਰੀ ਇੱਕ ਕਵਿਤਾ ਆਸ ਹੈ ਕਿ ਤੁਹਾਨੂੰ ਸਮਝ ਆਵੇਗੀ ਜੇ ਚਿੜੀਆਂ ਵਿਹੜੇ ਚਹਿਕਦੀਆਂ ਤਾਂ ਚਿੜੇ ਵੀ ਬਥੇਰੀ ਰੌਣਕ ਲਾਉਂਦੇ ਨੇ ਮਾਂ ਪਿਓ ਨਾਲ ਲਾਡ ਅਤੇ ਪਿਆਰ ਇਹ ਵੀ ਬਥੇਰਾ ਹੰਡਾਉਂਦੇ ਨੇ ਧੀਆਂ ਨੇ ਬਗਾਨਾ ਘਰ ਤੁਰ ਜਾਵਣ ਇਹ ਵੀ ਤਾਂ ਰੋਜ਼ੀ ਦੀ ਭਾਲ ਦੇ ਵਿੱਚ ਸਮੁੰਦਰੋਂ ਪਾਰ ਜਾਂਦੇ ਨੇ ਕੁੜੀਆਂ ਮਾਪੇ ਯਾਦ ਕਰਕੇ ਰੋਵਣ ਅਤੇ ਪੁੱਤ ਵੀ ਤਾਂ ਮਾਂ ਦੀ ਆਟੇ ਦੀ ਚਿੜੀ ਗਾਉਂਦੇ ਨੇ ਅੱਛਾ ਜੀ ਅਤੇ ਪਰ ਇਹ ਮੈਨੂੰ ਸਮਝ ਨਹੀਂ ਲੱਗਿਆ ਕਿ ਲਿਖਣ ਵਾਲੇ ਇਹਨੂੰ ਇਹਨਾਂ ਨੂੰ ਕਿਉਂ ਭੁੱਲ ਜਾਂਦੇ ਨੇ ਸਤਬੀਰ ਕੌਰ ਜੀ ਲਿਖਦੇ ਨੇ ਨਹੀਂ ਚਲੋ ਧੰਨਵਾਦ ਜੀ ਲਿਖਣ ਵਾਲੇ ਕਿਉਂ ਭੁੱਲ ਜਾਂਦੇ ਨੇ ਹੁਣ ਗੱਲ ਲੰਮੀ ਚੱਲ ਜਾਣੀ ਆ ਅਤੇ ਨਹੀਂ ਤਾਂ ਫਿਰ ਜਿਹੜਾ ਜਿਹੜਾ ਵੀ ਛੁੱਟਾ ਹੁੰਦਾ ਵਾ ਉਹ ਫਿਰ ਬਾਕੀਆਂ ਨੇ ਲਿਖਣਾ ਹੁੰਦਾ ਵਾ ਇਸ ਕਰਕੇ ਛੱਡ ਜਾਂਦੇ ਨੇ ਧੰਨਵਾਦ ਸਵੇਰ ਸ਼ੁਭ ਸਵੇਰ ਜੀ ਐਡੀਲੇਟ ਤੋਂ ਅਤੇ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਤੁਹਾਡੀ ਅਤੇ ਤੂਰ ਸਾਹਿਬ ਨਹੀਂ ਕਹਿੰਦੇ ਕਿ ਪਾਣੀ ਪਾਣੀ ਪੈਣ ਦਿੰਦੇ ਅੱਛਾ ਪੀਣ ਲੱਗਾ ਸੀ ਮੈਨੂੰ ਪਰ ਇਹਨਾਂ ਨੇ ਪੈਣ ਕਿਹਾ ਵਾ ਚਲੋ ਮਿਹਰਬਾਨੀ ਜੀ ਤੁਹਾਡੀ ਅਤੇ ਹਾਂਜੀ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਘੁੰਮਣ ਸਾਹਿਬ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਲੰਘ ਗਈਆਂ ਠੰਡੀਆਂ ਅਤੇ ਕੋਰੀਆਂ ਰਾਤਾਂ ਮੌਸਮ 'ਤੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ ਮੌਸਮ ਨੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ ਬਾਤਾਂ ਆ ਗਈ ਬਸੰਤ ਅਤੇ ਫੁੱਲ ਬੂਟਿਆਂ ਨੂੰ ਵੀ ਪੈਣ ਲੱਗ ਪਏ ਬੂਰ ਖਿੜਗੀ ਹੈ ਕੁਦਰਤ ਅਤੇ ਚੜ੍ਹਿਆ ਚਾਰੇ ਪਾਸੇ ਅਲੌਕਿਕ ਨੂਰ ਘੁੰਮਣ ਵੱਲੋਂ ਸਤਿ ਸ਼੍ਰੀ ਅਕਾਲ ਰਣਜੋਤ ਸਿੰਘ ਅਤੇ ਹਰਮੀਤ ਤੂਰ
0: ਸਤਿ ਸ਼੍ਰੀ ਅਕਾਲ
1: ਧੰਨਵਾਦ ਮਿਹਰਬਾਨੀ ਜੀ ਬੜਾ ਸੋਹਣਾ ਹਰ ਵਾਰ ਦੀ ਤਰ੍ਹਾਂ ਗੁਰਜੀਤ ਜੀ ਕਹਿੰਦੇ ਕਿ ਲਵਲੀ ਜੇ ਸੌਂਗ ਵਿਦ ਚਾਹ ਇੰਜੋਏ ਕੀਤੇ ਥੈਂਕ ਯੂ ਅਤੇ ਗੁਰਸੇਵਕ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਅੱਜ ਦਾ ਦਿਨ ਅਤੇ ਸਰਬੱਤ ਦੇ ਭਲੇ ਦੀ ਆਲੋਚਨਾ ਕਰਦੇ ਨੇ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ
0: ਵਾਹ ਜੀ ਵਾਹ ਮੈਂ ਲਾਇਆ ਸਾਹਿਬ ਜਿਹਦੇ ਟੈਗ ਜੀ ਲਿਖਿਆ ਸੀ ਨਾ ਉਹ ਇੰਗਲਿਸ਼ 'ਚ ਲਿਖ ਰਹੇ ਸੀ ਨਾ ਕੈਮਲ ਕਲਰ ਵਾਲਾ ਉਹ ਉਹਨਾਂ ਨੂੰ ਅੰਗਰੇਜ਼ੀ 'ਚ ਬੱਗੇ ਲਿਖਣਾ ਔਖਾ ਲੱਗਦਾ
1: ਊਠ ਰੰਗੇ ਛੋਲੇ
0: ਊਠ ਤੋਂ ਨਾ ਗੱਲ ਚੇਤੇ ਆ ਗਈ ਨਾ ਉਹ ਕਹਿੰਦਾ ਕਿਸੇ ਨੇ ਨਾ ਊਠ ਸੀ ਜਿਮੀਦਾਰ ਦੇ ਅਤੇ ਉਹਨੇ ਗਾਂ ਬੰਦਾ ਲੱਭਦਾ ਫਿਰਦਾ ਸੀ ਚਰਾਉਣ ਵਾਸਤੇ ਨਾ ਕੋਈ ਬੰਦੇ ਨੂੰ ਚਰਾਇਆ ਕਰੇ ਨਾ ਅਤੇ ਉਹਨੂੰ ਇੱਕ ਬੰਦਾ ਮਿਲ ਗਿਆ ਕੰਮ 'ਤੇ ਰੱਖ ਲਿਆ ਉਹਨੇ ਵੀ ਕਹਿੰਦਾ ਵੀ ਕੰਮ ਚਾਹੀਦਾ ਕਹਿੰਦਾ ਹਾਂਜੀ ਕਹਿੰਦਾ ਵੀ ਅੱਜ ਮੇਰੇ ਊਠ ਚਰਾ ਕੇ ਲਿਆਉਣੇ ਆ ਕਹਿੰਦਾ ਠੀਕ ਆ ਹੁਣ ਉਹ ਬੰਦੇ ਨੂੰ ਨਹੀਂ ਪਤਾ ਵੀ ਇਹਨਾਂ ਨੂੰ ਊਠ ਕਹਿੰਦੇ ਆ
1: ਅੱਛਾ
0: ਅਤੇ ਉਹ ਬੰਦੇ ਨੂੰ ਇਹ ਨਹੀਂ ਪਤਾ ਸੀ ਵੀ ਮਾਲਕ ਦਾ ਨਾਂ ਕਿਹੜਾ ਬਸ ਉਹ ਊਠ ਲੈ ਕੇ ਤੁਰ ਪਿਆ ਦੇ ਚਰਾਉਣ ਵਾਸਤੇ ਵੀ ਸ਼ਾਮ ਨੂੰ ਲੈ ਹੀ ਆਉਣੇ ਆ ਅਤੇ ਉਹ ਜਦੋਂ ਊਠ ਚੜ੍ਹਦੇ ਪਏ ਸੀ ਉਹ ਕਿਤੇ ਦਰਖਤਾਂ 'ਤੇ ਬੈਠਾ ਤਾਂ ਉਹਨੂੰ ਨੀਂਦ ਆ ਗਈ ਨੀਂਦ ਆਈ ਤਾਂ ਊਠ ਚੜ੍ਹਦੇ ਚੜ੍ਹਦੇ ਨਿਕਲ ਗਏ ਦੂਰ ਹੁਣ ਉਹ ਵਿਚਾਰਾ ਬੜਾ ਵੇਖੇ ਵੀ ਊਠ ਚਲੇ ਗਏ ਨੇ ਇਹਨਾਂ ਨੂੰ ਊਠ ਕਹਿੰਦੇ ਨੇ ਮੈਨੂੰ ਪਤਾ ਵੀ ਨਹੀਂ ਇਹਨੂੰ ਕੀ ਕਹਿੰਦੇ ਜਾਨਵਰ ਨੂੰ ਕਵਾਂ ਕੀ ਅਤੇ ਜਿਹਦਾ ਮੈਂ ਮਾਲਕ ਨੌਕਰ ਹਾਂ ਉਹ ਮਾਲਕ ਦਾ ਵੀ ਨਹੀਂ ਪਤਾ ਤਾਂ ਉੱਥੇ ਇੱਕ ਰਾਹਗੀਰ ਲੰਘਿਆ ਤੁਹਾਡੇ ਵਰਗਾ ਨਾ ਅਤੇ ਉੱਥੇ ਊਠ ਦੀ ਉਹ ਲਿੱਦ ਪਈ ਸੀ ਉਹਨੇ ਚੁੱਕ ਲਈ ਅਤੇ ਉਹ ਚੁੱਕ ਕੇ ਉਹਨੂੰ ਕਹਿਣ ਲੱਗਾ ਰਾਹਗੀਰ ਨੂੰ ਕਹਿੰਦਾ ਕਹਿ ਦੇਣਾ ਉਹਨਕੋ ਜਿਨ ਕਿਹਾ ਹੈ ਹਮ ਖੋ ਗਏ ਹੈ ਉਹ ਜਿਨ ਕਹਾ ਹੈ ਯੇ
1: ਅੱਛਾ ਇਹ ਹੁਣ ਇੱਦਾਂ ਕਰ
0: ਕਹਿ ਦੇਣਾ ਉਹਨੂੰ ਵੈਸੇ ਨਾ ਬੋਲੇ ਸਾਡੇ ਰਹਿਣੇ ਵਾਈਟ ਹੀ ਛੋਲੇ ਆ
1: ਹਾਂ ਨਹੀਂ ਮੈਂ ਤੁਹਾਨੂੰ ਇਹੋ ਕਹੂੰਗਾ ਇਹੋ ਹੀ ਰਹਿਣ ਦੋ ਇਹੋ ਹੀ ਰਹਿਣ ਦੋ ਇੰਨਾ ਹੀ ਠੀਕ ਆ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਕੁਛ ਇੱਕ ਜਿਹੜੀਆਂ ਅੱਜ ਦੇ ਦਿਨ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜੁੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਦਾ ਦਿਨ ਯਾਨੀ ਕਿ ਅੱਜ ਦਾ ਦਿਨ 2 ਤਰੀਕ ਅਤੇ 2 ਤਰੀਕ ਨੂੰ ਆਸਟ੍ਰੇਲੀਆ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਕੀਤੀਆਂ ਵਾਪਰੀਆਂ ਸੋ ਉਸੇ ਲਿਹਾਜ ਦੇ ਨਾਲ ਇੱਕ ਚੀਜ਼ ਮੈਂ ਤੁਹਾਡੇ ਲਈ ਕੱਢ ਕੇ ਰੱਖੀ ਸੀ ਅਤੇ ਜੇ ਮੈਂ ਕਹਾਂ ਗਵਾਚ ਗਈ ਤਾਂ ਮਾਫ਼ ਕਰ ਦੋਗੇ
0: ਤੁਸੀਂ ਪ੍ਰਮੋਸ਼ਨ ਕਰ ਰਹੇ ਫਿਲਮ ਦੀ ਬੋਲ ਭਾਵੇਂ ਨਾ ਬੋਲ
1: ਹਾਂਜੀ
0: ਬੋਲ ਭਾਵੇਂ ਨਾ ਬੋਲ
1: ਹਾਂ ਨਹੀਂ ਉਹ ਤਾਂ ਹੈ ਹੀ ਆ ਅਤੇ ਮੈਂ ਕੁਛ ਹੋਰ ਕੱਢ ਕੇ ਰੱਖਿਆ ਸੀ ਉਹ ਮੈਨੂੰ ਲੱਗਦਾ ਵਾ ਵੀ
0: ਤੁਹਾਨੂੰ ਉਹਦੀ ਰਿਸਮੈਂਟ ਚੇਤੇ ਆ ਗਈ ਨਹੀਂ ਦਿਮਾਗ ਉੱਧਰ ਚਲਾ ਗਿਆ ਹੋਣਾ ਵੀ ਯਾਰ ਹਿਸਾਬ ਨਹੀਂ ਲਾਇਆ ਕਦੇ ਮੈਂ ਤਾਂ
1: ਬਹੁਤੇ ਤਾਂ ਮੈਨੂੰ ਲੱਗਦਾ ਬਹੁਤੇ ਮੈਨੂੰ ਲੱਗਦਾ ਇਸੇ ਕਰਕੇ ਬਿਮਾਰ ਪਏ ਹੁੰਦੇ
0: ਮੇਰਾ ਰਾਜ ਫੋਨ ਤਾਂ ਹੀ ਨਹੀਂ ਕਰਨ ਡਿਆ
1: ਇਹ ਮੈਂ ਇਹ ਮਸਲਾ ਜ਼ਿਆਦਾ ਬਿਮਾਰ ਕਰਨ ਵਾਲਾ ਬਾਕੀ ਸਾਰੀਆਂ ਫਿਰ ਵੀ ਬੰਦੇ ਕਹੋ ਚੱਲੀਆਂ ਜਾਂਦੀਆਂ ਨੇ ਇਸ ਮਹੀਨੇ ਦੀਆਂ ਕੁਛ ਘਟਨਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਝਾਤੀ ਤੁਹਾਡੇ ਨਾਲ ਮਾਰ ਲੈਂਦੇ ਹਾਂ ਫਿਲਹਾਲ ਅੱਜ ਦੀ ਜਿਹੜੀ ਕਹਾਣੀ ਆ ਉਹਦੇ ਉੱਤੇ ਝਾਤੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਅਸਲ ਦੇ ਵਿੱਚ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ ਵੀ ਇੱਥੇ ਨਾ ਤੂਤ ਸਾਹਿਬ ਬੜਾ ਮਤਲਬ ਗੈਂਗਵਾਰ ਬੜੀ ਚੱਲਦੀ ਰਹੀ ਹੈ ਸੋ ਅੱਜ ਦੇ ਦਿਨ ਦੇ ਨਾਲ ਰਿਲੇਟਿਡ ਕਿਉਂਕਿ ਪਤਾ ਵੀ ਲੱਗ ਜਾਂਦਾ ਵੀ ਕੀ ਹੁੰਦਾ ਰਿਹਾ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਕੀ ਚੱਲ ਰਿਹਾ ਉਹਦੀ ਬੈਕਗਰਾਊਂਡ ਕੀ ਹੈ 2 ਸਤੰਬਰ 1984 ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਇਸ ਸਭ ਦੇ ਦਰਮਿਆਨ ਜੇ ਪ੍ਰੋਪਰਟੀ 'ਚ ਨਹੀਂ ਇੰਟਰਸਟ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਦੋ ਬਾਈਕੀ ਗੈਂਗਾਂ ਤੋਂ ਦੋਵਾਂ ਦੀ ਆਪਸੀ ਦੁਸ਼ਮਣੀ ਤੋਂ ਆਪਾਂ ਨਾਂ ਤਾਂ ਆਪਾਂ ਸਾਰਿਆਂ ਨੇ ਸੁਣੇ ਹੀ ਹੈ ਇੱਕ ਕਮਾਂਚ ਹੀਰੋ ਜਿਹੜੇ ਮੋਟਰਸਾਈਕਲ ਕਲੱਬ ਨੇ ਅਤੇ ਦੂਸਰਾ ਸੀ ਐੱਮ ਸੀ ਸਿਡਨੀ ਦੀ ਪੁਰਾਣੀ ਗੈਂਗ ਸੀ 1982 ਦੇ ਵਿੱਚ ਜਿਹੜਾ ਸਿਡਨੀ ਦੇ ਵਿੱਚ ਕਮਾਂਚ ਹੀਰੋ ਦਾ ਇੱਕ ਦੂਸਰਾ ਚੈਪਟਰ ਕਹਿੰਦੇ ਨੇ ਕਿ ਸ਼ੁਰੂ ਹੋਇਆ ਕਲੱਬ ਦੇ ਅੰਦਰ ਹੀ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਫਿਰ ਬੈਡੀਦੋਸ ਜਿਹੜਾ ਮੋਟਰਸਾਈਕਲ ਕਲੱਬ ਆ ਬੈਡੀਦੋਸ ਐੱਮ ਸੀ ਉਹਨਾਂ ਨੇ ਉਹਨਾਂ ਜਿਹੜਾ ਟੁੱਟਾ ਧੜਾ ਸੀ ਧੜਾ ਸੀ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ ਲੋਕ ਹੁਣ ਜਿਹੜੇ ਇਹਨਾਂ ਦੇ ਹੀ ਉਹ ਵਿੱਚੋਂ ਕਈ ਟੁੱਟ ਕੇ ਅਤੇ ਉਹ ਬੈਡੀਦੋਸ ਬਣ ਗਏ ਅਤੇ ਆਪਣੇ ਪੁਰਾਣੇ ਸਾਥੀਆਂ ਦੇ ਕਿਉਂਕਿ ਉਹ ਲੂਪ ਹੋਲ ਜਾਣਦੇ ਹੀ ਇਸ ਕਰਕੇ ਦੁਸ਼ਮਣੀ ਹੋਰ ਦਿਨੋਂ ਦਿਨ ਗਾੜੀ ਹੁੰਦੀ ਗਈ ਉਹ ਅੰਦਰ ਖਾਤੇ ਜਿਹੜੀ ਇੱਕ ਕੋਲਡ ਵਾਰ ਸੀ ਉਹ ਕਾਫੀ ਲੰਮਾ ਸਮਾਂ ਚੱਲਦੀ ਰਹੀ ਬੈਡੀਦੋਸ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਚੈਪਟਰ ਆ ਉਹ ਬਣਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਇਹਨਾਂ ਨੇ ਅਮਰੀਕਾ ਤੋਂ ਕਹਿੰਦੇ ਨੇ ਕਿ ਮਨਜ਼ੂਰੀ ਲਈ ਉਸ ਸਮੇਂ ਕਿਉਂਕਿ ਤਾਰਾਂ ਜਿਹੜੀਆਂ ਨੇ ਉੱਥੋਂ ਤੱਕ ਜੁੜੀਆਂ ਸੀ ਉੱਥੋਂ ਕਈ ਗੈਂਗ ਜਿਹੜੇ ਨੇ ਉੱਥੋਂ ਕਿਸੇ ਤਰ੍ਹਾਂ ਦੀਆਂ ਸੇਧਾਂ ਜਿਹੜੀਆਂ ਉਹਨੂੰ ਉੱਥੋਂ ਮਿਲ ਲੈਂਦੇ ਸੀ ਸੋ ਹੁਣ ਜਿਹੜਾ ਨਵਾਂ ਬੈਡੀਦੋਸ ਬਣਿਆ ਉਹਦੇ ਵਿੱਚ ਕਈ ਤਾਂ ਇੱਥੋਂ ਤੱਕ ਵੀ ਮੰਨਦੇ ਨੇ ਵੀ ਜਿਹੜੀ ਉੱਥੋਂ ਮਨਜ਼ੂਰੀਆਂ ਲਈਆਂ ਗਈਆਂ ਉਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਕੀ ਚੱਲ ਰਿਹਾ ਵਾ ਉਹਨਾਂ ਨੇ ਲੋਕਲ ਲੈਵਲ ਦਾ ਧਿਆਨ 'ਚ ਨਹੀਂ ਰੱਖਿਆ ਉੱਥੋਂ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਰਲਾਉਣੇ ਨਹੀਂ ਚਾਹੀਦੇ ਜਾਂ ਜੋ ਵੀ ਵਾਟ ਐਵਰ ਹੁਣ ਇੱਕ ਰਸਮ ਸੀ ਇਹਨਾਂ ਦੇ ਵਿੱਚ ਕਿ ਆਪਣੇ ਪੁਰਾਣੇ ਜਿਹੜੇ ਜਿਹੜੇ ਸੀ ਕਮਾਂਚੀਰੋ ਦੇ ਮੈਂਬਰ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਸਾੜਨੇ ਵੀ ਜਦੋਂ ਤੁਸੀਂ ਮੰਨ ਲਓ ਦੂਸਰਾ ਗੈਂਗ ਜੁਆਇਨ ਕੀਤਾ ਅਤੇ ਨਿਸ਼ਾਨ ਜਿਹੜੇ ਉਹਨਾਂ ਦੇ ਸਾੜਦੇ ਨੇ ਤੋ ਉਹਨਾਂ ਨੇ ਨਿਸ਼ਾਨ ਜਦੋਂ ਸਾੜੇ ਤਾਂ ਇਹਦਾ ਮਤਲਬ ਇਹ ਹੁੰਦਾ ਸੀ ਵੀ ਦੂਸਰਿਆਂ ਦੇ ਫਿਰ ਸੀਨੇ ਦੇ ਵਿੱਚ ਅੱਗ ਥੋੜ੍ਹੀ ਜਿਹੀ ਹੋਰ ਭੜਕਾਉਣੀ ਇਸੇ ਵਜ੍ਹਾ ਕਰਕੇ ਦੋਵਾਂ ਗੈਂਗਾਂ ਦੀ ਫਿਰ ਕੜੱਤਣ ਵਧਣ ਲੱਗੀ ਵੀ ਜਿੱਦਾਂ ਮੰਨ ਲਓ ਹੁਣ ਕਿਸੇ ਦਾ ਕੋਈ ਝੰਡਾ ਜਾਂ ਕਿਸੇ ਦਾ ਕੋਈ ਸਾਈਨ ਸਾੜ ਦਿੰਦਾ ਅਤੇ ਇਹਨੂੰ ਉਹ ਇੱਕ ਤਰ੍ਹਾਂ ਦੇ ਨਾਲ ਇੱਧਰ ਇਹਨਾਂ ਨੇ ਇੱਦਾਂ ਸ਼ੋਅ ਕੀਤਾ ਵੀ ਅਸੀਂ ਹੁਣ ਇਹਨਾਂ ਦਾ ਸਾਰਾ ਕੁਝ ਸਾੜ ਕੇ ਅਤੇ ਅਸੀਂ ਨਵੇਂ ਥਾਂ ਚੱਲ ਗਏ ਹਾਂ ਨਵੀਂ ਪਛਾਣ ਲੈ ਲਈ ਆ ਪਰ ਉੱਧਰ ਇਹਦਾ ਮਤਲਬ ਇਹ ਸੀਗਾ ਵੀ ਇਹ ਬੇਇੱਜ਼ਤੀ ਕੀਤੀ ਗਈ ਆ ਸਾਡੇ ਨਿਸ਼ਾਨ ਸਾੜੇ ਗਏ ਪੁਲਿਸ ਦਾ ਇਹ ਮੰਨਣਾ ਕਿ ਇਹ ਲੜਾਈ ਨਸ਼ਿਆਂ ਕਰਕੇ ਹੋਈ ਪੁਲਿਸ ਨੇ ਜੋ ਰਿਪੋਰਟਾਂ ਦੇ ਵਿੱਚ ਦੱਸਿਆ ਪਰ ਜਿਹੜੇ ਕਲੱਬ ਦੇ ਮੈਂਬਰਾਂ ਦੀਆਂ ਕੁਛ ਇੰਟਰਵਿਊ ਸਾਹਮਣੇ ਆਈਆਂ ਉਹਨਾਂ ਨੇ ਅਸਲੀ ਵਜ੍ਹਾ ਇਹ ਦੱਸੀ ਸੀ ਕਿ ਜਿਹੜੀ ਇਹ ਟੁੱਟ ਕੇ ਗਏ ਨੇ ਉਸ ਤੋਂ ਕੜੱਤਣ ਸ਼ੁਰੂ ਹੋਈ ਫਿਰ ਇਹਨਾਂ ਨੇ ਜਿਹੜੇ ਨਿਸ਼ਾਨ ਸਾੜੇ ਨੇ ਉਸ ਤੋਂ ਹੋਰ ਅੱਗ ਜਿਹੜੀ ਆ ਹੋਰ ਭੜਕ ਗਈ ਫਿਰ ਇੱਕ ਦੂਸਰੇ ਦੀਆਂ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ੀ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਇੱਕ ਦੂਸਰੇ ਦੇ ਖਿਲਾਫ ਮੰਨ ਲਓ ਵੀ ਕਈਆਂ ਦੇ ਵਿੱਚ ਇੱਧਰੋਂ ਦੀਆਂ ਗੱਲਾਂ ਉੱਧਰ ਦੱਸ ਉੱਧਰ ਹੌਲੀ ਹੌਲੀ ਹੌਲੀ ਹੌਲੀ ਇਹ ਮਸਲਾ ਭਖਦਾ ਰਿਹਾ ਹੁਣ ਅਗਲੇ ਕੁਛ ਇੱਕ ਮਹੀਨੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਚਰਚਾ ਰਹੀ ਵੀ ਹੁਣ ਪੰਗਾ ਪਿਆ ਅਤੇ ਹੁਣ ਕੰਮ ਪੰਗਾ ਪਿਆ ਦੋਵਾਂ ਨੇ ਹਾਲੇ ਤੱਕ ਸਿੱਧੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਹਮਲਾ ਨਹੀਂ ਕੀਤਾ ਪਰ ਕਲੱਬ ਹਾਊਸ ਜਿੱਦਾਂ ਇੱਕ ਦੂਸਰੇ ਦੇ ਜਿਹੜੇ ਇਹਨਾਂ ਦੇ ਕਲੱਬ ਹਾਊਸ ਅੱਜ ਵੀ ਆਪਾਂ ਵੇਖਦੇ ਹਾਂ ਵੀ ਜਿੱਥੇ ਬਹਿਣ ਖਲੋਣ ਖਾਣ ਪੀਣ ਸੋ ਇੱਕ ਦੂਸਰੇ ਦੀਆਂ ਥਾਂ ਟਿਕਾਣਿਆਂ ਦੇ ਉੱਤੇ ਇਹਨਾਂ ਨੇ ਹਮਲੇ ਜ਼ਰੂਰ ਕਰਦੇ ਰਹੇ ਜਿੱਥੇ ਮੰਨ ਲਓ ਉਹਨਾਂ ਦਾ ਬਹਿਣ ਖਲੋਣ ਹੀ ਕਲੱਬ ਹਾਊਸ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਕਿਤੇ ਪੱਬ ਦੇ ਵਿੱਚ ਉੱਥੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ ਉਹਨਾਂ ਨੇ ਉਹਨਾਂ ਦੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ
0: ਕੁੱਲ ਮਿਲਾ ਕੇ ਉਹਦੀ ਮੂਵੀ ਸੀ ਕੀ ਨਾਂ ਉਹਦਾ ਤਰਸੇਮ ਜੱਸੜ ਵਾਲੀ ਅੱਛਾ ਲੜਦੇ ਰਹੇ ਗਏ
1: ਇੱਕ ਦੂਸਰੇ ਨਾਲ ਖੈਰ ਕਹਿੰਦੇ ਅਗਸਤ 1984 ਆ ਗਈ ਇਸੇ ਦੇ ਦਰਮਿਆਨ ਅਤੇ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਫਿਰ ਇੱਕ ਦਿਨ ਫੋਨ 'ਤੇ ਗੱਲਬਾਤ ਹੁੰਦੀ ਹੈ ਦੋਵਾਂ ਦੀ ਟਾਈਮ ਪੈ ਗਿਆ
0: ਜੀ
1: ਹਾਂ ਟਾਈਮ ਪੈ ਗਿਆ
0: ਮਤਲਬ ਟਾਈਮ ਆਸਟ੍ਰੇਲੀਆ ਤਾਂ ਬਥੇਰੇ ਨੇ ਪਾਇਆ ਉਦੋਂ ਤਾਂ ਪੈਂਦਾ ਰਿਹਾ ਟਾਈਮ ਹੈ
1: ਮੈਨੂੰ ਲੱਗਦਾ ਮੁੱਧ ਕਿ ਦੇਵੋ ਹੀ ਪੈਂਦਾ ਆਇਆ ਹੋਊਗਾ ਅਤੇ ਹੁਣ ਦੋਵਾਂ ਗੈਂਗਾਂ ਦਾ ਟਾਈਮ ਪੈ ਗਿਆ ਫਿਰ ਆ ਗਿਆ ਅੱਜ ਦਾ ਦਿਨ 2 ਸਤੰਬਰ 1984 ਜਿਹਦੇ ਕਰਕੇ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2 ਸਤੰਬਰ 1984 ਨੂੰ ਆਸਟ੍ਰੇਲੀਆ ਦੇ ਵਿੱਚ ਹੋ ਸਕਦਾ ਉਦੋਂ ਦੀਆਂ ਡੇਟਾਂ ਜਿਹੜੀਆਂ ਨੇ ਜਿੱਦਾਂ ਆਪਾਂ ਉਹ ਕਹਿ ਰਹੇ ਹਾਂ ਵੀ ਇਹ ਚੇਂਜ ਹੁੰਦੀਆਂ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਪਹਿਲੇ ਐਤਵਾਰ ਹੁੰਦੀਆਂ ਨੇ ਸੋ ਇਹ ਐਤਵਾਰ ਦਾ ਦਿਨ ਪੈਂਦਾ ਹੋਊਗਾ ਅਜ਼ਿਊਮ ਫਾਦਰ ਡੇ ਸੀ ਉਸ ਦਿਨ ਤੇ ਸਿਡਨੀ ਦਾ ਇੱਕ ਇਲਾਕਾ ਪੈਂਦਾ ਮਿਲਪੇਰਾ, ਉੱਥੇ ਜਿਹੜਾ ਇੱਕ ਪੁਰਾਣੇ ਜਿਹੜੇ ਸਾਜੋ ਸਮਾਨ ਮੋਟਰਸਾਈਕਲਾਂ ਦੇ ਪੁਰਾਣੇ ਪੁਰਜੇ ਇੱਦਾਂ ਦਾ ਨਾ ਇੱਕ ਮੇਲਾ ਕਹਿੰਦੇ ਉੱਥੇ ਲੱਗਦਾ, ਹੋ ਸਕਦਾ ਹਾਲੇ ਵੀ ਲੱਗਦਾ ਹੋਵੇ ਜਾਂ ਉਨੀ ਦਿਨੀ ਲੱਗਦਾ ਹੈ, ਅਤੇ ਉਹਦੇ ਵਿੱਚ ਅਖਬਾਰਾਂ ਦੇ ਵਿੱਚ ਉਹਦਾ ਇਸ਼ਤਿਹਾਰ ਆਉਂਦੇ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਵੀ ਹਾਂਜੀ ਮੇਲਾ ਲੱਗਣਾ, ਅਤੇ ਉੱਥੇ ਮਤਲਬ ਬਹੁਤ ਸਾਰੇ ਲੋਕ ਮੇਲੇ ਨੂੰ ਅਟੈਂਡ ਕਰਨ ਜਾਂਦੇ ਸੀ, ਕਾਫੀ ਮਸ਼ਹੂਰ ਹੀ ਮੇਲਾ। ਸਵੇਰੇ 10 ਵਜੇ ਮੇਲਾ ਸ਼ੁਰੂ ਹੋਣਾ ਹੈ, ਦੋਵਾਂ ਗੈਂਗਾਂ ਨੂੰ ਹੁਣ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਉੱਥੇ ਦੂਸਰੀ ਧਿਰ ਵੀ ਆਉਂਦੀ ਆ, ਅਤੇ ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਸੀ ਵੀ ਇੱਥੇ ਹੁਣ ਟਾਕਰਾ ਹੋ ਜਾਣਾ। ਲਗਭਗ ਦੁਪਹਿਰਾਂ ਦਾ 1 ਵਜਾ ਹੀ 2 ਸਤੰਬਰ 1984 ਨੂੰ 19 ਦੇ ਕਰੀਬ ਜਿਹੜੇ ਮੈਂਬਰ ਸੀ ਕਮਾਂਚ ਹੀਰੋ ਦੇ, ਉਹਨਾਂ ਨੇ ਵਾਈਕਿੰਗ ਵੈਟਰਨ ਦੀ ਪਾਰਕਿੰਗ ਦੇ ਵਿੱਚ, ਵਾਈਕਿੰਗ ਵੈਟਰਨ ਜਿਹੜਾ ਇਹ ਮੇਲਾ ਸੋਰੀ ਵਾਈਕਿੰਗ ਟੈਵਰਨ ਅਤੇ ਜਿੱਥੇ ਮੇਲਾ ਲੱਗਦਾ ਹੈ ਉਹਦੀ ਪਾਰਕਿੰਗ ਦੇ ਵਿੱਚ ਇਹਨਾਂ ਨੇ ਜਾ ਕੇ, ਅਤੇ ਬੜੀਆਂ ਅਲੱਗ ਅਲੱਗ ਕਹਿੰਦੇ ਨੇ ਕਿ ਥਾਵਾਂ ਦੇ ਉੱਤੇ ਆਪਣੇ ਹਥਿਆਰ ਹਥਿਊਰ ਜਿਹੜੇ ਲਕਾ ਲਏ ਜਾਂ ਫਿਰ ਆਪਣੀਆਂ ਜਗ੍ਹਾ ਮਲਕ ਲਈਆਂ ਵੀ ਆਪਾਂ ਇੱਥੋਂ ਬਹਿ ਕੇ ਇੱਦਾਂ ਹਮਲਾ ਕਰਨਾ। ਵਾਕੀ ਟੋਕੀ ਇਹਨਾਂ ਨੇ ਮਤਲਬ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਦਾ ਸਿਸਟਮ ਹੋਇਆ, ਤਾਂ ਕਰਕੇ ਗੱਲਬਾਤ ਬਹੁਤ ਚਰਚਾ ਦੇ ਵਿੱਚ ਰਹੀ। ਵਾਕੀ ਟੋਕੀ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਮੈਂਬਰਾਂ ਦੇ ਨਾਲ ਉਸ ਸਮੇਂ ਕਹਿੰਦੇ ਕਿ ਗੱਲਬਾਤ ਆਪਸ ਵਿੱਚ ਕਰ ਰਹੇ। ਇਹਨਾਂ ਦਾ ਆਗੂ ਸੀ ਜੌਕ ਅਤੇ ਰੌਸ। ਹੁਣ ਇਹ ਜਿਹੜੇ ਨੇ ਇਹ ਆਪਣੇ ਆਪ ਨੂੰ ਕਿਸੇ ਫੌਜੀ ਤੋਂ ਘੱਟ ਨਹੀਂ ਸਮਝਦੇ, ਵੀ ਆਪਾਂ ਫੌਜ ਦੀ ਸਾਰੀ ਰਣਨੀਤੀ ਜਾਣਦੇ। ਉਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਕਹਿੰਦੇ ਕਿ ਰਣਨੀਤੀ ਆਪਣੀ ਤਿਆਰ ਕੀਤੀ, ਮਨਸੂਬੇ ਤਿਆਰ ਕੀਤੇ, ਅਤੇ ਆਪਣੇ ਬੰਦਿਆਂ ਨੂੰ ਸਾਰੀਆਂ ਜਿਹੜੀਆਂ ਲੋਕੇਸ਼ਨ ਸੀ ਉਹ ਪਹਿਲਾਂ ਹੀ ਦੱਸ ਦਿੱਤੀਆਂ ਵੀ ਇੱਥੋਂ ਇੱਦਾਂ ਅਤੇ ਇੱਦਾਂ ਅਤੇ ਇੱਦਾਂ, ਪਲੈਨ ਏ ਅਤੇ ਪਲੈਨ ਬੀ ਦਿਸ ਦੈਟ। ਲਗਭਗ 1:20 ਦੇ ਉੱਤੇ 34 ਦੇ ਕਰੀਬ ਜਿਹੜੇ ਬੈਡੋਸ ਮੈਂਬਰ ਸੀ ਉਹ ਵੀ ਪਹੁੰਚ ਗਏ ਉੱਥੇ ਟੈਫਰਨ ਦੇ ਵਿੱਚ, ਉਹ ਪਹੁੰਚ ਗਏ ਜਿਹੜੇ ਦੂਸਰੇ ਸੀ ਉਹ ਪਹਿਲਾਂ ਹੀ। ਬੈਡੀਦੋਸ ਦਾ ਗਰੁੱਪ ਜਿਹੜਾ ਉਹ ਪਾਰਕਿੰਗ ਦੇ ਵਿੱਚ ਜਿਹੜਾ ਪਹਿਲਾਂ ਹੀ ਬੈਠਾ ਸੀ, ਹਥਿਆਰ ਉਹਨਾਂ ਨੇ ਵੰਡ ਲਏ ਸੀ, ਅਤੇ ਸਿੱਧੇ ਜਿਹੜੇ ਨੇ ਉਹਨਾਂ ਨੇ ਜਿਹੜਾ ਕਮਾਂਚ ਗਰੁੱਪ ਸੀ ਉਹਦੇ ਪ੍ਰਧਾਨ ਵੱਲੋਂ ਵਧੇ ਵੀ ਆਪਾਂ ਸਭ ਤੋਂ ਪਹਿਲਾਂ ਇਹਨੂੰ ਹੀ ਆਪਾਂ ਫੜਦੇ ਹਾਂ। ਸੋ ਉਸ ਸਮੇਂ ਫਿਰ ਕਹਿੰਦੇ ਨੇ ਵੀ ਕਾਫੀ ਖੁੱਲ੍ਹ ਕੇ ਜਿਹੜੀ ਉਹਨਾਂ ਦੀ ਵੀ ਟੋਲੀ ਅੱਗੇ ਵਧੀ, ਉਹ ਵੀ ਪੂਰੀ ਤਿਆਰੀ ਦੇ ਨਾਲ ਆਏ ਸੀ, ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਸੀ। ਸੋ ਉਸ ਸਮੇਂ ਜਿਹੜੀ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ, ਕਿਉਂਕਿ ਉਸ ਸਮੇਂ ਕੋਈ ਇੰਨਾ ਕੁ ਜ਼ਿਆਦਾ ਇੱਥੋਂ ਦੀ ਆਬਾਦੀ ਨਹੀਂ, ਜਾਂ ਜਿਹੜੇ ਬਹੁਤ ਪੁਰਾਣੇ ਆਏ ਸ਼ਾਇਦ ਉਹ ਜਾਣਦੇ ਹੋਣ। ਦੋਵੇਂ ਧਿਰਾਂ ਆਮੋ ਸਾਹਮਣੇ ਗੋਲੀ ਚਲਾਉਂਦੇ ਚਲਾਉਂਦੇ ਆਮੋ ਸਾਹਮਣੇ ਆ ਗਈਆਂ, ਸ਼ਾਰਟਗਨ ਪਿਸਤੌਲ ਹੋਰ ਹਥਿਆਰ ਜਾਇਜ਼ ਨਜਾਇਜ਼ ਸਾਰਾ ਕੁਛ ਭਰੇ ਬਾਜ਼ਾਰ ਦੇ ਵਿੱਚ ਚੱਲਦੇ ਮੇਲੇ ਦੇ ਵਿੱਚ, ਕਿਉਂਕਿ ਮੇਲਾ ਜਿਹੜਾ ਭੱਖ ਚੁੱਕਾ ਸੀ ਦੁਪਹਿਰ ਦਾ ਸਮਾਂ 1:20 ਡੇਢ ਕੁ ਵਜੇ ਦੇ ਕਰੀਬ ਪੂਰਾ ਭਰਿਆ ਸੀ, ਬੱਚੇ ਵੀ ਸੀ ਪਰਿਵਾਰ ਵੀ ਸੀ ਸਾਰਾ ਕੁਛ, ਮਤਲਬ ਮੇਲੇ ਦਾ ਜੋ ਵੀ ਮਾਹੌਲ ਚਾਲ ਪੂਰਾ। ਸ਼ਰੇਆਮ ਗੋਲੀਆਂ ਚੱਲੀਆਂ, ਨਤੀਜਾ ਇਹ ਹੋਇਆ ਵੀ 7 ਲੋਕ ਮਾਰੇ ਗਏ, 6 ਉਹਨਾਂ ਦੇ ਵਿੱਚੋਂ ਗੈਂਗ ਮੈਂਬਰ ਸੀ, ਇੱਕ ਕੋਈ ਬੇਕਸੂਰ ਮੇਲੇ ਦੇ ਵਿੱਚ ਆਇਆ 14 ਸਾਲਾਂ ਦੀ ਲੜਕੀ ਜਿੱਦਾਂ ਲੀਐਨ ਨਾਂ ਦੱਸਿਆ ਜਾਂਦਾ, ਉਹਨੂੰ ਵੀ ਗੋਲੀ ਲੱਗੀ, ਉਹ ਵਿਚਾਰੀ ਮਾਰੇ ਗਈ। ਕਮਾਂਚ ਹੀਰੋ ਦੇ 4 ਮੈਂਬਰ ਮਾਰੇ ਗਏ ਅਤੇ ਬੈਡੀਦੋਸ ਦੇ ਜਿਹੜੇ 2 ਮੈਂਬਰ ਮਾਰੇ ਗਏ, ਲਗਭਗ 28 ਲੋਕ ਜ਼ਖਮੀ ਹੋਏ। ਅਤੇ ਜਿਹੜੇ ਵੇਖਣ ਵਾਲੇ ਸੀ ਮੇਲੇ ਦੇ ਵਿੱਚ ਉਹ ਦੱਸਦੇ ਨੇ ਵੀ ਇੰਨਾ ਕੁ ਜ਼ਿਆਦਾ ਖੌਫਨਾਕ ਉਹ ਮਾਹੌਲ ਸੀ ਵੀ ਇੱਦਾਂ ਦਾ ਆਪਾਂ ਆਪਣੀ ਜ਼ਿੰਦਗੀ 'ਚ ਪਹਿਲਾਂ ਨਹੀਂ ਕਦੀ ਵੇਖਿਆ। ਬਾਅਦ ਦੇ ਵਿੱਚ ਜਿਹੜੇ ਮਤਲਬ ਅੱਜ ਜਿਹੜੇ ਦਿਨ ਸੀ ਇਹਨੂੰ ਫਾਦਰਸ ਡੇ ਕਤਲੇਆਮ,
0: ਓਕੇ,
1: ਮਤਲਬ ਉਸ ਦਿਨ ਲੋਕ ਜਦੋਂ ਅਗਲੇ ਦਿਨ ਅਖਬਾਰਾਂ ਛਪੀਆਂ ਅਤੇ ਉਸ ਦਿਨ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਵੀ ਇਹ ਮਤਲਬ ਇਹ ਕਿਲਰ ਫਾਦਰ ਡੇ ਸੀ, ਮਤਲਬ ਇਹ ਇੱਦਾਂ ਨਹੀਂ ਆਸਟ੍ਰੇਲੀਆ 'ਚ ਹੋਣਾ ਚਾਹੀਦਾ, ਬਹੁਤ ਰੌਲਾ ਰੱਪਾ ਪਿਆ। ਹੁਣ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਆਪਣੀ ਸ਼ੁਰੂ ਕੀਤੀ ਅਗਲੇ ਦਿਨ, ਯਾਨੀ ਕਿ 3 ਸਤੰਬਰ ਨੂੰ ਦੋਵੇਂ ਗੈਂਗ 21 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਸ ਦੇ ਨਾਲ ਜੋ ਵੀ ਬਣਦੇ ਦੋਸ਼ ਸੀ ਉਹਨਾਂ ਦੇ ਉੱਤੇ ਆਇਦ ਕੀਤੇ। ਆਖਿਰਕਾਰ 43 ਦੇ ਕਰੀਬ ਲੋਕ ਸੀ ਜਿਹੜੇ ਮਤਲਬ ਦੋਸ਼ੀ ਪਾਏ ਗਏ ਇਹਨਾਂ ਹੋਈਆਂ ਮੌਤਾਂ ਦੇ ਲਈ, ਅਤੇ ਆਸਟ੍ਰੇਲੀਆ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਸਾਰਿਆਂ ਨੂੰ ਜਿਹੜੀ ਆ ਇੱਕ ਮਤਲਬ ਸਾਂਝੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ, ਕਿਸੇ 'ਤੇ ਭਾਰ ਵੱਧ ਨਹੀਂ, ਕਿਸੇ 'ਤੇ ਘੱਟ ਨਹੀਂ, ਮੈਂ ਤੇ ਦਾ ਇਹ ਮਤਲਬ ਕੱਢੂੰਗਾ। ਅਤੇ ਹੁਣ ਭਾਵੇਂ ਉਹਨਾਂ ਨੇ ਖੁਦ ਗੋਲੀ ਚਲਾਈ ਆ ਭਾਵੇਂ ਜਾਂ ਨਹੀਂ, ਕਿਉਂਕਿ ਉਹਨਾਂ ਨੇ ਬਥੇਰਾ ਕੁਛ ਆਪਣੇ ਬਚਾਅ 'ਚ ਕਿਹਾ ਜਾਂ ਇੱਕ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਸਾਰਿਆਂ ਨੂੰ ਜਿਹੜੀ ਉਹ ਬਣਦੀ ਜ਼ਿੰਮੇਵਾਰੀ ਸਾਰਿਆਂ ਦੀ ਸੀ, ਇਸ ਕਰਕੇ ਸਾਰਿਆਂ ਨੂੰ ਸਜ਼ਾ ਦਿੱਤੀ ਗਈ। ਹੁਣ ਜਿਹੜਾ ਉਸ ਸਮੇਂ ਦੇ ਜਿਹੜਾ ਮੁਕੱਦਮਾ ਜਦੋਂ ਚੱਲਿਆ ਸੀ ਇੱਥੋਂ ਤੱਕ ਗੱਲਾਂ ਬਾਤਾਂ ਪਹੁੰਚੀਆਂ ਵੀ ਵੱਡੇ ਵੱਡੇ ਜਿਹੜੇ ਰਾਜਨੇਤਾ ਸੀ ਉਹਨਾਂ ਨੂੰ ਵੀ ਇਹਦੇ ਉੱਤੇ ਗੱਲ ਕਰਨੀ ਪਈ। ਕਈ ਜਿਹੜੇ ਬਚੇ ਹੀ ਮੈਂਬਰ ਉਹਨਾਂ ਨੂੰ ਲੰਮੇ ਸਮੇਂ ਤੱਕ ਅੰਦਰ ਵੀ ਬਾਅਦ 'ਚੋਂ ਰੱਖਿਆ ਗਿਆ, ਉਸ ਹਿਸਾਬ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਵੀ ਹੁਣ ਇਹਨਾਂ ਨੂੰ ਇੱਦਾਂ ਦਾ ਨਾ ਕੁਛ ਕਰਨ, ਇਸ ਤਰੀਕੇ ਦੇ ਨਾਲ ਲੱਕ ਇਹਨਾਂ ਦਾ ਤੋੜ ਦਿੱਤਾ ਜਾਵੇ। 1987 ਦੇ ਵਿੱਚ ਜੇਲ੍ਹ ਦੇ ਅੰਦਰ ਕਈ ਜਿਹੜੇ ਵੱਡੇ ਨਾਂ ਸੀ ਉਹ ਜੇਲ੍ਹ ਦੇ ਅੰਦਰ ਹੀ ਦਮ ਤੋੜ ਗਏ, ਅਤੇ ਬਹੁਤ ਸਾਰੇ ਜਿਹੜੇ ਮੈਂਬਰ ਸੀ ਜਿਨ੍ਹਾਂ ਦੇ ਵਿੱਚ ਕਿ ਇਹਨਾਂ ਦਾ ਇੱਕ ਜਣੇ ਦਾ ਜਿਹੜਾ ਬੌਸ ਸੀ ਉਹਦੇ ਦਿਮਾਗੀ ਤੋਂ ਦਿਮਾਗ 'ਤੇ ਸੱਟ ਲੱਗੀ ਸੀ, ਇਸ ਕਰਕੇ ਉਹ ਵੀ ਬਹੁਤਾ ਚਿਰ ਨਹੀਂ ਕੱਢ ਪਾਇਆ। ਸੋ ਇਹ ਘਟਨਾ ਸੀ ਜਿਹਦੇ ਕਰਕੇ ਨਿਊ ਸਾਊਥ ਵੇਲ ਦੇ ਵਿੱਚ ਹਥਿਆਰਾਂ ਦੇ ਉੱਤੇ ਜਿਹੜੀ ਆ ਉਹ ਕਾਨੂੰਨੀ ਰੂਪ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ, ਅਤੇ ਅੱਜ ਵੀ ਆਸਟ੍ਰੇਲੀਆ ਦੇ ਵਿੱਚ ਕਈ ਜਿਹੜੇ ਪੁਰਾਣੇ ਨੇ ਉਹ ਕਹਿੰਦੇ ਵੀ ਇਸ ਦਿਨ ਨੂੰ ਬਹੁਤਾ ਯਾਦ ਵੀ ਨਹੀਂ ਕਰਨਾ ਚਾਹੁੰਦੇ। ਸੋ ਇਹ ਗੈਂਗਸਟਰਾਂ ਦੀ ਜਿਹੜੀ ਲੜਾਈ ਸੀ ਉਸ ਤੋਂ ਬਾਅਦ ਬੜਾ ਕੁਛ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਕਿ ਚੇਂਜ ਹੋਇਆ, ਇਸ ਕਰਕੇ ਅੱਜ ਦਾ ਦਿਨ ਜਿਹੜਾ ਕਾਫੀ ਅਹਿਮ ਮੰਨਿਆ ਜਾਂਦਾ। ਪਰ ਛੋਟੇ ਮੋਟੇ ਰੂਪ ਦੇ ਵਿੱਚ ਜਾਂ ਫਿਰ ਜਿੰਨੇ ਕੁ ਆਪਾਂ ਵੇਖ ਰਹੇ ਹਾਂ ਆਰਟੀਕਲਸ ਦੇ ਵਿੱਚੋਂ, ਇਹ ਲੜਾਈ ਕਹਿੰਦੇ ਵੀ ਉੱਥੇ ਮੁੱਕੀ ਨਹੀਂ, ਇਹ ਮਤਲਬ ਹਾਲੇ ਵੀ ਗੈਂਗ ਜਿਹੜੇ ਨੇ ਐਗਜਿਸਟ ਵੀ ਕਰਦੇ ਨੇ, ਹਾਲੇ ਵੀ ਰਨ ਕਰਦੇ ਨੇ, ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਿੱਧੇ ਰੂਪ ਦੇ ਵਿੱਚ ਅਖਬਾਰਾਂ ਦੇ ਵਿੱਚ ਨਹੀਂ ਛਪਦੀਆਂ, ਪਰ ਬੈਕਐਂਡ ਦੇ ਉੱਤੇ ਬਹੁਤ ਕੁਛ ਇੱਦਾਂ ਦਾ ਜਿਹੜਾ ਲਗਾਤਾਰ ਹੁੰਦਾ ਰਹਿੰਦਾ, ਜਿਹਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨਾ ਕੁਛ ਨਹੀਂ, ਪਰ ਬਾਅਦ ਵਿੱਚ ਬੜੇ ਜਿਹੜਾ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਕਾਬੂ ਪਾਇਆ, ਸਮੇਂ ਦਰ ਸਮੇਂ ਇਹ ਚੀਜ਼ਾਂ ਜਿਹੜੀਆਂ ਭੜਕਦੀਆਂ ਵੀ ਰਹੀਆਂ। ਅੱਜ ਵੀ ਆਪਾਂ ਵੇਖਦੇ ਹਾਂ ਇੱਥੇ ਆ ਫਲਾਣੇ ਰੈਸਟੋਰੈਂਟ ਨੂੰ ਅੱਗ ਲੱਗ ਗਈ ਜਾਂ ਫਲਾਣੇ ਤੰਬਾਕੂ ਸ਼ੋਪ ਨੂੰ ਅੱਗ ਲੱਗ ਗਈ ਜਾਂ ਕਿੱਦਾਂ, ਉਹਨਾਂ ਨੂੰ ਵੀ ਉਸੇ ਚੀਜ਼ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਖਾਸ ਤੌਰ ਦੇ ਉੱਤੇ ਜਿਹੜੀਆਂ ਸਿਗਟਾਂ ਸੁਗਟਾਂ ਵਾਲੀਆਂ ਦੁਕਾਨਾਂ ਨੇ।
0: ਪਹਿਲਾਂ ਤਾਂ ਜਿਹੜੀ ਇੱਕ ਗੈਂਗਵਾਰ ਤੇ ਸੀਰੀਜ਼ ਵੀ ਬਣਾਈ ਸੀ ਅੰਡਰਬੈਲੀ, ਆਈ ਥਿੰਕ ਉਹ
1: ਅੰਡਰਬੈਲੀ, ਹਾਂ ਉਹ ਥੋੜ੍ਹੀ ਜਿਹਾ ਉਹ ਸਿਟੀ ਵਾਲੇ ਜਿਹੜੇ ਇਲਾਕਾ ਸੀ ਉਹਦੀ, ਹਾਂ ਮੇਨ ਚਿਹਰੇ ਮੋਹਰੇ ਤੇ ਚਲੋ ਉਹੀ ਹੋਣਗੇ,
0: ਸੋ ਚੱਲਦੀਆਂ ਨਹੀਂ ਚੀਜ਼ਾਂ ਨਾਲ ਦੀ ਨਾਲ।
1: ਸੋ ਇਹ ਅੱਜ ਦੇ ਦਿਨ ਇਹ ਘਟਨਾ ਵਾਪਰੀ, ਇਸ ਕਰਕੇ ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ। ਸੋ ਆਸਟ੍ਰੇਲੀਆ ਦੇ ਵਿੱਚ ਥੋੜ੍ਹੀ ਜਿਹੀ ਉਸ ਪੱਖੋਂ ਅੰਡਰਸਟੈਂਡਿੰਗ ਦੇ ਲਈ। ਅਤੇ ਪਕੌੜੇ ਮੰਗ ਰਹੇ ਤੁਸੀਂ, ਤੂੰ ਸਭ ਆਲੂ ਪਾਲਕ ਦੇ ਪਕੌੜੇ ਬਣੇ ਆ ਕਹਿੰਦੇ,
0: ਕੌਣ ਲਿਆ?
1: ਹਾਂਜੀ ਇਹ ਸ਼੍ਰੇਆ ਉਹਨਾਂ ਨੇ ਬਣਾਏ ਜੀ, ਵਿਦ ਨੂਨ ਟੀ ਕਹਿੰਦੇ ਅੱਜ ਚੱਲਣਗੇ ਪਕੌੜੇ। ਨੂਨ ਟੀ ਹਾਂਜੀ,
0: ਅਤੇ ਪਕੌੜੇ ਮਿੱਠੇ?
1: ਨਹੀਂ ਨਹੀਂ ਨੂਨ ਟੀ ਮਤਲਬ ਆਫਟਰ ਨੂਨ ਟੀ,
0: ਨੂਨ ਇਹਨਾਂ ਨੇ ਟੀ ਚ ਪਾ ਤਾ ਤੇ ਮਿੱਠਾ ਨਾਲ ਪਕੌੜੇ
1: ਆਫਟਰ ਨੂਨ ਟੀ, ਆਫਟਰ ਨੂਨ ਟੀ। ਥੈਂਕ ਯੂ ਕਹਿੰਦੇ ਅਸੀਂ ਸਿਡਨੀ ਮੂਵ ਹੋਏ ਹਾਂ ਓਰੀਜਨਲ ਤੋਂ, ਅਤੇ ਸਿਡਨੀ ਦੇ ਵਿੱਚ ਰੈਂਟ ਕਹਿੰਦੇ ਕਿ 800 ਘਰ ਦਾ ਅਤੇ ਯੂਨਿਟ ਦਾ 600। ਬਹੁਤ ਬੰਦੇ ਆਉਂਦੇ ਆ ਰੈਂਟ ਦੇ ਲਈ ਘਰ ਦੀ ਇੰਸਪੈਕਸ਼ਨ ਕਰਨ, ਅਤੇ ਹੁਣ ਸਮਝ ਨਹੀਂ ਆ ਰਿਹਾ ਕਿ ਆਪਣਾ ਲਈਏ ਕਿ ਰੈਂਟ 'ਤੇ ਰਹੀਏ। ਲੱਗਦਾ ਮੈਲਬਨ ਬੈਸਟ ਹੈ ਇਸ ਪੱਖੋਂ, ਵੇਖੋ ਬੈਸਟ ਇੱਦਾਂ ਹੀ ਹੈ, ਜਿਹੜਾ ਬੰਦਾ ਸਿਡਨੀ ਤੋਂ ਆਇਆ ਉਹਨੂੰ ਇਹ ਲੱਗਣਾ ਵੀ ਮੈਲਬਨ ਬੈਸਟ ਹੈ ਕਿਉਂਕਿ ਇੱਥੇ ਘੱਟ ਆ। ਮੈਲਬਨ ਵਾਲਾ ਜਿਹੜਾ ਗਾਂ ਨਹੀਂ, ਹੁਣ ਤਾਂ ਮੈਂ ਬ੍ਰਿਸਬੇਨ ਵੀ ਨਹੀਂ ਕਹਿ ਸਕਦਾ, ਹੁਣ ਤਾਂ ਉੱਥੇ ਬਹੁਤ ਮਹਿੰਗਾ ਹੋ ਗਿਆ ਕੰਮ, ਹੈ ਨਾ। ਮੈਲਬਨ ਵਾਲਾ ਜਿਹੜਾ ਉਹਨੂੰ ਮੰਨ ਲਓ ਐਡੀਲੇਡ ਜਾ ਕੇ ਲੱਗਦਾ ਵੀ ਇਹ ਬਹੁਤ ਸਸਤਾ,
0: ਐਡੀਲੇਡ ਵੀ ਮਹਿੰਗਾ,
1: ਸਿਟੀ
0: ਛੋਟੀ ਕਰਕੇ ਨਾ, ਤੇ ਹੁਣ ਲੋਕੀ ਬਾਹਰ ਨਿਕਲਦੇ ਪਿਆ, ਕਿਉਂਕਿ ਇੱਕ ਤਬਕਾ ਵੇਖੋ ਨਾ, ਪਹਿਲਾਂ ਚੋ ਹੁਣ ਪੱਕੇ ਵੀ ਬਹੁਤ ਹੋਏ ਲੋਕੀ ਹੋਏ ਆ, ਜਿਵੇਂ ਜਿਵੇਂ ਸਟੂਡੈਂਟ ਆਏ ਸੀਗੇ ਯਾਰਾਂ ਨੂੰ ਇੱਕ ਦੋ ਵਾਰ ਜਿਹੜੇ ਸਟਰਗਲ ਕੀਤੀ, ਹੁਣ ਪੱਕੇ ਵੀ ਹੋਏ ਆ, ਮੁੜ ਕੇ ਉਹਨਾਂ ਨੇ ਘਰ ਬਾਰ ਵੀ ਲੈਣੇ ਸੀ, ਉਸ ਹਿਸਾਬ ਨਾਲ ਕੰਸਟਰਕਸ਼ਨ ਵੀ ਚੱਲਦੀ ਪਈ ਹੈ, ਇੰਨਾ ਜਿੰਨਾ ਮੈਲਬਨ ਡਿਵੈਲਪ ਹੋਇਆ ਐਡੀਲੇਡ ਇੰਨਾ ਡਿਵੈਲਪ ਨਹੀਂ ਹੋਇਆ, ਤਾਂ ਆਪਣੇ ਨਾਲ ਮਹਿੰਗਾ ਚੱਲਦਾ ਕੰਮ ਉੱਥੇ,
1: ਮਤਲਬ ਹਰ ਇੱਕ ਜਗ੍ਹਾ ਦੇ ਉੱਤੇ।
0: ਕਈਆਂ ਨੇ ਤਾਂ ਫਰਕ, ਕਈ ਤਾਂ ਉਸ ਸਮੇਂ ਦੇ ਬੰਦੇ ਨੇ ਜਦੋਂ ਆਈ ਥਿੰਕ 25-25 ਹਜ਼ਾਰ ਵੀ ਗ੍ਰਾਂਟ ਮਿਲਦੀ ਸੀ, 35-35 ਮਿਲਦੀ, 5-5 ਪਾ ਕੇ ਇਹਨਾਂ ਨੇ ਬਸ ਉੱਤੇ 10% ਦੇ ਕੇ ਅਤੇ ਮਕਾਨ ਵੀ ਲਏ ਸੀਗੇ, ਭਲੇ ਟਾਈਮ ਵਾਲੇ, ਹੁਣ ਤਾਂ ਗ੍ਰਾਂਟਾਂ ਵੀ ਖਤਮ ਹੋ ਗਈ।
1: ਬਹੁਤ ਸਾਰੇ ਲੋਕ ਕੋਵਿਡ ਤੋਂ ਬਾਅਦ ਕੰਟਰੀ ਸਾਈਡ ਹੀ ਉਹਨਾਂ ਨੇ ਮੂਵ ਕੀਤਾ, ਅਤੇ ਇਸ ਕਰਕੇ ਕੰਟਰੀ ਸਾਈਡ ਵੀ ਜੇ ਆਪਾਂ ਕੰਪੈਰੀਜ਼ਨ ਦੇ ਵਿੱਚ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ। ਆਪਾਂ ਕੰਪੈਰੀਜ਼ਨ ਇਨ ਦਾ ਸੈਂਸ ਵੀ ਪਹਿਲਾਂ ਦੇ ਮੁਕਾਬਲੇ ਜੇ ਆਪਾਂ ਹੁਣ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ, ਉਹ ਵੱਖਰੀ ਗੱਲ ਹੈ,
0: ਬਣੇ ਘੱਟ ਰਹੇ।
1: ਹਾਂ ਹੁਣ ਜਿਹੜੇ ਲਾਗੇ ਬੰਨੇ ਵਾਲੇ ਇਲਾਕੇ ਨੇ ਤੁਸੀਂ ਝਾਤੀ ਮਾਰੋ, ਉਹਨਾਂ ਦੇ ਵਿੱਚ ਤਾਂ ਲਗਭਗ ਸੇਮ ਰੇਟ ਨੇ, ਥੋੜ੍ਹਾ ਜਿਹਾ ਹੋਰ ਡੀਪ ਜਾਓ ਤੁਸੀਂ ਤਾਂ ਫਿਰ ਉੱਥੇ ਹੀ ਫਰਕ ਪਊਗਾ, ਬਾਕੀ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਆ।
0: ਨਹੀਂ ਉਹ
1: ਹੁਣ ਇੱਧਰ ਤੁਸੀਂ ਆਹ ਲਾ ਲਓ, ਆਹ ਪਰਲਾ ਆਪਣਾ ਸਨਬਰੀ ਲਾ ਲਓ, ਜਾਂ ਪਰੇ ਹੋਰ ਬਾਹਰ ਨਿਕਲ ਜਾਓ ਤੁਸੀਂ, ਆਪਣਾ ਜਿਹੜਾ
0: ਬੋਲਣ ਆ ਗਿਆ ਅੱਗੇ, ਬੈਂਡਿਗੋ ਤੱਕ ਗਏ ਨੇ ਸਾਰੇ, ਪਰ ਅੱਗੇ ਨਿਕਲ ਜਾਂਦੇ
1: ਆ। ਨਹੀਂ ਇੱਧਰਲੇ ਆਪਣੇ ਜਿਹੜੇ ਆ ਇਲਾਕੇ ਨੇ
0: ਡਿਗਰੈਸਟ,
1: ਡਿਗਰੈਸਟ ਤੇ ਚਲੋ ਇਹਦੇ 'ਚ ਹੀ ਆ ਗਿਆ ਨਾ, ਉਹ ਤਾਂ ਉਹ ਵੀ ਬਥੇਰਾ ਮਹਿੰਗਾ ਹੋ ਗਿਆ, ਜਿਹੜੇ ਇਸ ਤੋਂ ਬਾਹਰ ਥੋੜ੍ਹਾ ਜਿਹਾ ਆਪਾਂ ਨਿਕਲ ਜਾਈਏ,
0: ਸ਼ੋਪਿੰਗ ਸੈਂਟਰ ਵਗੈਰਾ ਕੁਛ ਨਹੀਂ, ਬਥੇਰਾ ਮਹਿੰਗਾ ਕੀਤਾ ਹੋਵੇ। ਉਹ ਵੀ ਬਥੇਰਾ ਮਹਿੰਗਾ।
1: ਸੋ ਇਹ ਸਾਰੀਆਂ ਜਿਹੜੀਆਂ ਆਸ ਪਾਸ ਦੀਆਂ ਬੈਲਟ ਲਾ ਲਓ ਤੁਸੀਂ, ਬੈਂਡੀਗੋ ਲਾ ਲਓ, ਜਲੌਂਗ ਕਿੰਨਾ ਮਹਿੰਗਾ ਹੋ ਗਿਆ। ਹੁਣ ਤੁਸੀਂ ਇਹ ਥੋੜ੍ਹੀ ਕਹਿ ਸਕਦੇ ਹੋ ਵੀ ਮੈਲਬਨ ਦੇ ਵਿੱਚ ਉਹ ਚੀਜ਼ ਸਸਤੀ ਆ ਅਤੇ ਮਹਿੰਗੀ ਆ ਅਤੇ ਉੱਥੇ ਸਸਤੀ।
0: ਲਾਰਾ ਜਾ ਕੇ ਤਾਂ ਲਾਰਾ ਹੀ ਲੱਗਦਾ ਫਿਰ, ਹਾਂ ਲਾਰਾ ਵੀ ਮਹਿੰਗਾ ਹੋ ਗਿਆ, ਲਾਰਾ ਵੀ ਲਾਰਾ, ਉੱਥੇ ਲਾਰਾ ਹੀ ਲੱਗਦਾ ਵੀ ਇੱਥੇ ਹੀ ਲੈਣਾ।
1: ਹਾਂ ਨਹੀਂ ਉਹ ਸਾਰਾ ਨਾਲ ਹੀ ਜੁੜ ਗਿਆ,
0: ਮਹਿੰਗਾ ਹੋ ਗਿਆ
1: ਉੱਥੋਂ ਤੱਕ ਸਾਰੀ, ਇੱਦਾਂ ਹੀ ਵੱਧਦਾ ਜਾਂਦਾ ਕੰਮ। ਚਲੋ ਖੈਰ, ਇਹ ਸ਼ਾਇਦ ਕਿੱਥੇ ਤੱਕ ਵੱਧਦਾ ਇਹ ਤਾਂ ਹੁਣ ਰੱਬ ਜਾਣੇ, ਪਰ ਹਾਂ ਸਮੇਂ ਦਰ ਸਮੇਂ ਇੱਦਾਂ ਦੀਆਂ ਬ੍ਰੇਕਾਂ ਦੁਨੀਆ ਭਰ ਦੇ ਵਿੱਚ ਲੱਗਦੀਆਂ ਰਹਿੰਦੀਆਂ। ਆਪਾਂ ਇੰਡੀਆ ਦੇ ਵਿੱਚ ਵੀ ਵੇਖਿਆ ਇਹੋ ਕੁਛ ਹੀ ਚੱਲਿਆ।
0: ਸਿਆਣੇ ਕਹਿੰਦੇ ਨਾ ਵੀ ਅੱਡੀਆਂ ਚੁੱਕ ਕੇ ਫਾਹ ਨਹੀਂ ਲਈਦਾ ਹੁੰਦਾ, ਨਾ ਹੁਣ ਅਗਲੇ ਪਾ ਕੇ ਹੀਲ ਤੁਰਦੇ ਨੇ,
1: ਪਰ ਅੱਡੀਆਂ ਤਾਂ ਨਹੀਂ ਚੁੱਕਦੇ,
0: ਅੱਡੀਆਂ ਪਾ ਕੇ ਹੀਲ ਤੁਰਦੇ ਨੇ, ਫਾਹੇ 'ਚ ਜਾ ਕੇ ਆਪ ਵੱਜਦੇ ਨੇ।
1: ਕਹਿੰਦੇ ਟੀਚਰ ਬੱਚਿਓ ਖੂਨ ਦੇ ਅੱਡ ਅੱਡ ਗਰੁੱਪ ਕਿਉਂ ਹੁੰਦੇ ਨੇ? ਬੱਚਾ ਮੈਡਮ ਜੀ, ਤਾਂ ਕਿ ਮੱਛਰ ਇੱਕੋ ਤਰ੍ਹਾਂ ਦਾ ਖੂਨ ਪੀ ਕੇ ਬੋਰ ਨਾ ਹੋਵੇ।
0: ਜੇ ਇਹ ਚੰਗਾ ਟਾਈਗਰ ਜੀ ਨੇ ਮੈਨੂੰ ਰੱਖਿਆ, ਅੱਜ ਮੈਂ ਬੀ ਪੋਜ਼ਿਟਿਵ ਪੀਣਾ, ਅੱਜ ਮੈਂ ਸੀ ਪੋਜ਼ਿਟਿਵ।
1: ਲੂਈ, ਥੈਂਕ ਯੂ ਭਾਅ ਜੀ,
0: ਉਹ ਵੀ ਤੁਹਾਨੂੰ ਮੈਸੇਜ ਭੇਜਿਆ ਕਰਾਂ, ਲਾਸਟ ਨਾਈਟ ਦਾ ਡਿਨਰ ਸਾਡਾ ਅੱਜ ਏ ਬੀ ਪੋਜ਼ਿਟਿਵ ਸੀ ਹੈ।
1: ਅਤੇ ਆਪਣਾ ਕਹਿੰਦੇ ਭਾਅ ਜੀ ਸਾਡੇ ਵਾਲੇ ਪਾਸੇ ਕਹਿੰਦੇ ਕਿ ਮੇਡ ਇਨ ਪ੍ਰਾਈਜ਼ ਆ ਨੋ ਲੈੱਸ ਦੈਨ ਮੈਟਰੋਪੋਲੀਟਨ ਸਬਰਬਸ, ਵੀ ਪੇ 580 ਏ ਵੀਕ, 3-bedroom ਟਾਊਨ ਹਾਊਸ ਦਾ। ਹੁਣ ਤੁਸੀਂ ਮਤਲਬ ਸਾਡੇ ਵਾਲੇ ਪਾਸਾ ਤਾਂ ਤੁਸੀਂ ਕਹਿ ਦਿੱਤਾ, ਪਰ ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ। ਸੋ ਥੋੜ੍ਹਾ ਜਿਹਾ ਜੇ ਤੁਸੀਂ ਇਹ ਦੱਸ ਦਿੰਦੇ ਹੋ ਅਤੇ ਫਿਰ ਥੋੜ੍ਹਾ
0: ਜਿਹਾ ਦੱਸੋ ਨਾ ਕਿੰਨੀ
1: ਕੰਪੈਰੀਜ਼ਨ ਹੋ ਜਾਂਦਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ। ਇੱਕ ਤਾਂ ਪਾਸਾ ਉਹ ਹੁੰਦਾ ਜਿਹੜਾ ਜਨਾਨੀਆਂ ਪਾਉਂਦੀਆਂ,
0: ਇੱਕ ਉਹ ਪਾਸਾ ਜਿਹੜਾ ਬੜਾ ਦੁੱਖਦਾ ਹੁੰਦਾ, ਇੱਕ ਚੋਕਰ ਵਾਲਾ ਪਾਸਾ ਤਾਂ ਮੈਂ ਪਾਸਾ ਸੱਟਿਆ ਜਿਹੜਾ ਮਹਾਂਭਾਰਤ ਸੀ, ਪਾਸੇ ਬੜੇ ਭਾਜੀ।
1: ਹਾਂ ਪਾਸੇ ਬਹੁਤ ਹੈ ਨਾ, ਇੱਕ ਉਹ ਜਿਹੜਾ ਪਾਸਾ ਜਿਹੜਾ ਸੇਕਿਆ ਜਾਂਦਾ, ਤੇਰੇ ਮੈਂ ਪਾਸੇ ਸੇਕਦੇ ਨੇ ਤੇਰੇ। ਤੁਸੀਂ ਦੱਸੋ ਤੁਹਾਡਾ ਪਾਸਾ ਪਹਿਲਾਂ ਹੈ ਕਿਹੜਾ,
0: ਕਿਹੜਾ ਪਾਸਾ
1: ਨਹੀਂ ਲਿਖ ਰਹੇ ਨੇ ਸ਼ਾਇਦ ਕੋਲ,
0: ਲਿਖਣਾ ਪੈਣਾ ਜਿੰਨੇ ਤੁਸੀਂ ਪਾਸੇ ਗਣਾ ਦੇ ਨਾ,
1: ਇੱਕੋ ਵੀ ਪਾਸਾ ਹੁੰਦਾ ਪਾਸੇ ਹੋ।
0: ਇਹ ਹੁਣ ਆਪਾਂ ਇਹਨਾਂ ਵਾਲਾ ਪਾਸਾ ਸਸਤਾ ਉੱਥੇ ਭੇਜਿਆ ਕਰਕੇ, ਪਾਸੇ ਉਹ ਪਾਸੇ ਰਹਿ,
1: ਜਾਂ ਫਿਰ ਇੱਕ ਪਾਸੇ ਤੋਂ ਪਾਸ ਵੀ ਹੁੰਦਾ ਵਾ ਅੰਗਰੇਜ਼ੀ ਵਾਲਾ, ਸੋਰੀ ਪਾਸਟ ਵੇ,
0: ਇੱਕ ਜ਼ਿਆਦਾ।
1: ਤੁਸੀਂ ਦੱਸੋ ਕਿਹੜਾ, ਮੋਰਨਿੰਗਟਨ ਪੈਨਜ਼ੋਲਾ, ਮੋਰਨਿੰਗਟਨ ਪੈਨਜ਼ੋਲਾ ਤਾਂ ਸ਼ਹਿਰ ਹੀ ਆ ਜੀ, ਮੋਰਨਿੰਗਟਨ ਪੈਨਜ਼ੋਲਾ ਤਾਂ ਮਤਲਬ
0: ਸੋਹਣੀ ਜਗ੍ਹਾ,
1: ਹੈਂ
0: ਸੋਹਣੀ ਜਗ੍ਹਾ।
1: ਹਾਂ ਨਹੀਂ ਉਹ ਤਾਂ ਇਟਸੈਲਫ ਇੱਕ ਮਤਲਬ ਕੰਪਲੀਟ ਸ਼ਹਿਰ ਹੀ ਹੋ ਗਿਆ ਕਿ
0: ਅੱਧੇ ਬੰਦੇ ਉੱਧਰ ਤਾਂ ਨਹੀਂ ਜਾਂਦੇ, ਲਿਖਣਾ ਸਪੈਲਿੰਗ ਲਿਖਣੀ ਪੈਂਦੀ ਮੋਰਨਿੰਗਟਨ ਪੈਨਜ਼ੋਲਾ।
1: ਅਸੀਂ ਤਾਂ ਨਹੀਂ ਗਏ, ਕੋਈ ਐਡਰੈਸ ਲਿਖਣ 'ਚ ਪ੍ਰੋਬਲਮ ਆਉਂਦੀ, ਇਸ ਕਰਕੇ ਉੱਧਰਲੇ ਪਾਸੇ ਨੂੰ ਨਹੀਂ ਗਏ। ਸੋਹਣੇ ਸੋਹਣਾ ਐਕਸਕਿਊਜ਼ ਆ। ਚਲੋ ਜਸਵਾਲ ਸਾਹਿਬ ਦੁਬਾਰਾ ਕਰ ਲਿਓ ਸੋਰੀ, ਤੁਹਾਡਾ ਕੱਟ ਕਟਾ ਤੁਹਾਡਾ
0: ਪਾਸੇ ਕੱਟਿਆ ਗਿਆ ਫੋਨ,
1: ਮੇਰਾ ਤੁਹਾਡੇ ਪਾਸੇ 'ਤੇ ਹੱਥ ਵੱਜ ਗਿਆ, ਪਾਸੇ ਭਾਅ ਜੀ ਬਾਹਰ ਡੁੱਲ ਰਹੇ ਨੇ ਤੁਹਾਡੇ ਸ਼ਰਟ 'ਚੋਂ,
0: ਇਕੱਠੇ ਕਰਕੇ ਰੱਖੋ ਇਹਨਾਂ ਨੂੰ
1: ਜੀ। ਸੋ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਅਤੇ ਚੱਲੀਏ ਫਿਰ ਆਪਾਂ ਤੂਰ ਸਾਹਿਬ ਲਈਏ ਇਜਾਜ਼ਤ।
0: ਬਿਲਕੁਲ ਜੀ ਬਿਲਕੁਲ,
1: ਠੀਕ ਆ। ਜਿੱਦਾਂ ਉਹ ਕਹਿੰਦਾ ਨਹੀਂ ਆ ਉਹ ਕਿ ਚਲੋ ਆਈ ਗਿਆ ਜਸਵਾਲ ਸਾਹਿਬ, ਆਪਾਂ ਇਹਨਾਂ ਨਾਲ ਹੈਲੋ ਹਾਏ ਕਰਕੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ। ਹਾਂਜੀ ਜਸਵਾਲ ਸਾਹਿਬ, ਕੀ ਹਾਲ ਚਾਲ ਹੈ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਹਿਬ,
1: ਠੀਕ ਠਾਕ?
3: ਹਾਂਜੀ ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ ਹਾਲ ਚਾਲ ਹੈ, ਚੜ੍ਹਦੀ ਕਲਾ ਜੀ, ਬੱਲੇ ਬੱਲੇ ਕਰੀ ਜਾਂਦੇ, ਬੱਲੇ ਬੱਲੇ ਕਰਾਈ ਜਾਂਦੇ।
1: ਨਹੀਂ ਵਧੀਆ ਵਧੀਆ, ਚਲੋ ਚਾਹੀਦਾ ਥੋੜਾ ਬਹੁਤਾ
0: ਜੀ ਸਰ।
3: ਮੈਂ ਨਾ ਸੇਮ ਸਿਮਰਨ ਵਾਲੀ ਗੱਲ ਹੋਈ, ਅੱਜ ਮੇਰੇ ਨਾਲ ਪਾਣੀ ਪੀਣ ਲੱਗਿਆ ਸੀਗਾ, ਸਵਾਰੀ ਨਾ ਸੀ।
1: ਅੱਛਾ,
3: ਤੁਸੀਂ ਬੋਰਡਾਂ ਵਾਲੀ ਗੱਲ ਕੀਤੀ ਨਾ, ਵੀ ਬੋਰਡ ਰਾਤ ਨੂੰ ਤੁਰ ਕੇ ਪਾਣੀ ਮੂੰਹ ਚੋਂ ਸ਼ੀਸ਼ੇ ਤੇ ਤਾਂ ਨਹੀਂ ਗਿਰ, ਟੀ ਸ਼ਰਟ ਤੇ ਗਿਰ ਗਈ।
1: ਕੋਥੇ ਮੈਂ ਆਪ ਹੀ ਅਰਕ ਧਰ ਕੇ ਫੇਰ ਲੈਣਾ।
3: ਨਹੀਂ ਉਹ ਕਈ ਵਾਰ ਹੁੰਦਾ ਨਾ ਹੁਥੂ, ਅੱਜ ਵੀ ਉਦੋਂ ਫਿਰ ਜਿਆਦਾ ਦੂਰ ਜਾਂਦਾ, ਨਹੀਂ ਤਾਂ ਚਲੋ ਨੇੜੇ ਹੀ।
1: ਹਾਂ ਨਹੀਂ ਤੁਹਾਡਾ ਹੁਥੂ ਵੀ ਕਿਹੜਾ ਨਿੱਕਾ,
0: 5 ਲੀਟਰ ਦਾ।
1: ਢਾਈ ਲੀਟਰ ਦਾ ਘੁੱਟ ਭਰਿਆ ਹੋਣਾ, ਉੱਥੋਂ ਕਿਹੜਾ ਨਿਕਲ।
0: ਚੰਗੀ ਬੜੀ ਸੁਨਾਮੀ ਨੂੰ ਮਾਰ ਦਿੰਦੇ ਜੀ ਸਰ ਕਰ ਲਓ ਫੋਨ ਤੁਸੀਂ
1: ਕੋਸਕੋ ਵਾਲੇ ਘੜੇ ਜਿਨ੍ਹਾਂ ਦੇ ਤੁਹਾਡਾ ਘੁੱਟ ਹੋਣਾ ਇੱਕ
3: ਸਾਡੇ ਮੋਸਟਲੀ ਕੀ ਹੁੰਦਾ ਚਾਹੇ ਰੈਂਟਲ ਪ੍ਰੋਪਰਟੀ ਲਈ ਆ ਬੋਰਡ ਤੇ ਚਾਹੇ ਸੇਲ ਲਈ ਲੱਗਦਾ
1: ਜੀ
3: ਅੱਜ ਦੀ ਡੇਟ ਚ ਵੀ ਮਤਲਬ ਹਫਤਾ ਸਾਨੂੰ ਲੱਗਦਾ ਬੋਰਡ ਦਿਖਿਆ ਲੱਗਦਾ ਦੂਜੇ ਤੀਜੇ ਦਿਨ ਜਦੋਂ ਦੇਖੀਦਾ ਤਾਂ ਉੱਥੇ ਲੱਗ ਜਾਂਦਾ ਲੀਜ਼ਡ ਜਾਂ ਸੋਲਡ ਜਾਂ ਅੰਡਰ ਕੰਟਰੈਕਟ
1: ਚਲੀ ਜਾਂਦਾ
3: ਅੰਡਰ ਕੰਟਰੈਕਟ ਵੀ ਘੱਟ ਲੱਗਦੇ ਆ ਸੋਲਡ ਜ਼ਿਆਦਾ ਜਲਦੀ ਹੋ ਜਾਂਦਾ ਘਰ ਮਤਲਬ ਕਈ ਤਾਂ ਹੁੰਦੇ ਨਾ ਮੋਸਟਲੀ ਅੰਡਰ ਕੰਟਰੈਕਟ ਲੱਗਦੇ
1: ਜੀ ਜੀ ਜੀ
3: ਡੋਂਟ ਨੋ ਮਤਲਬ ਮੈਂ ਕਦੇ ਚੈੱਕ ਨੀ ਕੀਤਾ ਵੀ ਪ੍ਰਾਈਜ਼ ਕੀ ਆ ਕਿਉਂਕਿ ਜਦੋਂ ਉਹ ਕਹਿੰਦੇ ਕਿਹੜੇ ਪਿੰਡ ਜਾਣਾ ਨੀ ਉਹਦਾ ਰਾਹ ਪੁੱਛਣ
1: ਦਾ
3: ਦੇਖੀਏ ਨਾ ਐਵੇਂ ਟੈਨਸ਼ਨ ਜੀ ਹੋ ਜਾਂਦੀ ਹੈ ਪਤਾ ਨੀ ਘਟਿਆ ਹੋਊਗਾ ਸਾਡੇ ਘਰ ਦਾ ਰੇਟ ਕੇ ਵਧਿਆ ਹੋਊਗਾ ਤੇ ਇਸ ਲਈ ਬਟ ਬਹੁਤ ਜਲਦੀ ਵਿਕਦੇ ਆ ਜਾਂ ਰੈਂਟ ਤੇ ਵੀ ਚੜ੍ਹਦੇ ਆ

0: ਘਰ ਚਲਦੀ ਵੈਸੇ ਤਾਂ ਮੋਸਟਲੀ ਮਾਰਕੀਟ ਲੰਬੀ ਚੱਲਦੀ ਆ,
1: ਜੀ
0: ਤੇ ਕਿਉਂਕਿ ਆਪਾਂ ਪ੍ਰੋਪਰਟੀ ਦੇ ਲੋਕਾਂ ਦੇ ਦੇਖਦੇ ਹਾਂ, ਰੀਅਲ ਅਸਟੇਟ ਵਗੈਰਾ ਦੇ ਹੋਰਾਂ ਦੇ ਜਦੋਂ ਲੰਘਦੇ ਆ, ਉੱਥੇ ਕਈ ਕਈ ਦਿਨ ਪਏ ਰਹਿੰਦੇ, 3-3 ਮਹੀਨੇ ਵੀ ਪਏ ਰਹਿੰਦੇ ਘਰ, ਬਟ ਸਾਡੇ ਵਾਲੇ ਚ ਜਲਦੀ ਹੋ ਜਾਂਦਾ, ਆਈ ਡੋਂਟ ਨੋ
1: ਨਹੀਂ, ਚਲੋ ਚੰਗੀ ਗੱਲ ਹੈ ਵੈ, ਤੇ ਕਹਿੰਦਾ ਨਹੀਂ ਤੇ ਕਈ
0: ਹਾਂ
1: ਵਾਰੀ ਨਾ ਇਹ ਵੀ ਹੁੰਦਾ ਆਪਣਾ, ਅਸੀਂ ਨਾ ਜਿਹੜੇ ਮੰਨ ਲਓ ਨਹੀਂ, ਜਿੱਦਾਂ ਤੁਸੀਂ ਕਿਹਾ ਵੀ ਆਪਾਂ ਜਿਹੜੇ ਰਹੇ ਨਹੀਂ ਜਾਣਾ, ਉਹ ਵੀ ਗੱਲ ਹੁੰਦੀ ਆ ਵੀ ਕਈ ਵਾਰੀ ਆਪਾਂ ਨਾ ਉਸ ਤਰੀਕੇ ਦੇ ਨਾਲ ਨਹੀਂ ਧਿਆਨ ਦੇ ਰਹੇ ਹੁੰਦੇ, ਸਾਨੂੰ ਏਦਾਂ ਲੱਗਦਾ ਵੀ ਹਲੇ ਕੱਲ ਪਰਸੋਂ ਹੀ ਲੱਗਾ ਸੀ ਪਰ ਉਹ ਲੱਗਾ ਮਹੀਨੇ ਪਹਿਲਾਂ ਹੁੰਦਾ।
0: ਨਹੀਂ ਨਹੀਂ ਭਾਜੀ, ਕਿਉਂਕਿ ਮੈਂ ਚਲੋ ਸ਼ਾਮ ਨੂੰ ਸੈਰ ਸੂਰ ਕਰਨ ਨਿਕਲਦਾ ਹੁੰਦਾ ਨਾ, ਇੰਨਾ ਕੁ ਤਾਂ ਚਲੋ ਨਿਗਾਹ ਪੈਂਦੀ ਹੋਈ ਆ, ਉਸ ਹਿਸਾਬ ਨਾਲ ਤਾਂ ਦੇਖ ਹੀ ਲਈਦਾ ਵੀ ਬੋਰਡ ਲੱਗਿਆ ਤੇ ਬੋਰਡ ਨਵਾਂ ਲੱਗਿਆ ਵਾ ਜਾਂ ਪਹਿਲਾਂ ਦਾ ਲੱਗਿਆ, ਉਹ ਸਾਰੇ ਪਤਾ ਹੁੰਦੇ ਆ। ਮੇ ਬੀ ਹੋ ਸਕਦਾ ਵੀ ਸਾਡੇ ਇੱਕ ਜਿਵੇਂ ਪ੍ਰਾਈਵੇਟ ਸਕੂਲ ਹੈਗਾ ਵਧੀਆ, ਦੋ ਪ੍ਰਾਈਵੇਟ ਸਕੂਲ ਆ, ਸਰਕਾਰੀ ਸਕੂਲ ਵੀ ਬਹੁਤ ਵਧੀਆ ਹੈ,
1: ਉਹਦੇ ਕਰਕੇ ਵੀ ਫਰਕ ਪੈਂਦਾ
0: ਜਾਂ ਸਟੇਸ਼ਨ ਵੀ ਨੇੜੇ ਹੈਗਾ।
2: ਨਹੀਂ ਪੈਂਦਾ ਭਾਜੀ ਫਰਕ ਇਹਦਾ ਪੈਂਦਾ,
0: ਹਾਂ ਇਹ ਚੀਜ਼ ਕਰਕੇ ਹੋ ਸਕਦਾ ਹੋਵੇ।
1: ਇਹ ਤੁਹਾਨੂੰ ਕੀ ਲੱਗਦਾ ਮਤਲਬ ਠੀਕ ਆ ਘਰਾਂ ਦਾ ਜਿਹੜਾ ਵਾ, ਮਤਲਬ ਆਪਣੇ ਘਰ ਜਿਨ੍ਹਾਂ ਨੇ ਲਏ ਜਾਂ ਕਿਰਾਏ ਤੇ ਜਿਹੜੇ ਨੇ, ਹੁਣ ਫਿਰ ਲੋਕੀ ਇਹ ਲੋਕ ਗੱਲਾਂ ਕਰਨ ਲੱਗ ਪਏ ਆ ਵੀ ਯਾਰ ਕਿਰਾਏ ਠੀਕ ਹੀ
0: ਭਾਜੀ। ਨਹੀਂ ਨਹੀਂ ਆਪਣਾ ਘਰ ਇੱਕ ਤਾਂ ਚਲੋ ਵਧੀਆ ਵਾ ਜਿਹਦੇ ਚ ਰਹਿ ਰਹੇ ਹੋ, ਉਹ ਤਾਂ ਇੰਸਟੈਡ ਆਫ ਤੁਸੀਂ ਖੂਹ ਚ ਪਾ ਕੇ ਕਿਰਾਇਆ ਸਿੱਟਣਾ ਕਿਸੇ ਦੇ ਲਈ ਤਾਂ ਆਪਣਾ ਦੇ ਰਹੇ ਹੋ, ਬੈਟਰ ਆ। ਬਟ ਹਾਂ ਜੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਉਹਦੇ ਲਈ ਵੀ ਇਹ ਹੈ ਵੀ ਚਲੋ ਇੱਕ ਅੱਧੀ ਜੇ ਕਿਸੇ ਨੇ ਲਈ ਹੋਈ ਆ ਤਾਂ ਬਾਕੀ ਡਿਪੈਂਡਿੰਗ ਔਨ ਵੀ ਤੁਹਾਨੂੰ ਰੈਂਟ ਕਿੰਨਾ ਮਿਲ ਰਿਹਾ ਉਹਦੇ ਤੇ ਬਹੁਤ। ਹੁਣ ਜੇ ਤੁਹਾਡੇ 5-7 ਘਰ ਹੈਗੇ ਤਾਂ ਓਬਵੀਅਸ ਆ ਵੀ ਫਿਰ ਉਹ ਤਾਂ ਘਾਟੇ ਦਾ ਹੀ ਸੌਦਾ ਨਾ, ਤਾਂ ਫਿਰ ਡਿਪਰੈਸ਼ਨ ਹੋਊਗਾ ਤੇ ਆਫਟਰ 40 ਆਫਟਰ 45 ਤਾਂ ਫਿਰ ਮਤਲਬ ਹਸਪੀਟਲ ਹੀ ਜਾਣਾ ਪਊਗਾ ਕਿ ਸਟ੍ਰੈਸ ਇੰਨਾ ਵੱਧ ਜਾਣਾ। ਇੰਨੇ
2: 5-7 ਘਰ ਤਾਂ ਦੱਸੋ ਸਾਹਿਬ ਬੜੇ ਜ਼ਿਆਦਾ ਹੀ ਹੋ ਗਿਆ, ਉਹ ਤਾਂ ਚਲੋ ਇੱਕ ਦਾ ਬੀਜ ਵੱਟ ਗਏ ਘਰ ਲੈ ਕੇ। ਉਹਨਾਂ ਨੂੰ ਆਈਡੀਆ ਨਹੀਂ ਸੀ ਨਾ ਘਰ ਦੇ ਲੈਣ ਤੋਂ ਬਾਅਦ ਐਕਸਟਰਾ ਖਰਚੇ ਕਿੰਨੇ ਦੇ, ਉਹ ਉਸੇ ਖੂਹ ਚ ਪਾਣੀ ਚ ਡੁੱਬਦੇ ਫਿਰਦੇ ਨਾ ਤਾਂ
0: ਕਰਕੇ। ਫਿਰ ਉਹ ਗੱਲ ਭਾਜੀ ਮੈਂ ਨਾ ਤੁਰ ਸਾਹਿਬ ਮੇਰਾ ਪਰਸਨਲ ਸੋਚ ਆ, ਮੈਂ ਕਿਸੇ ਤੇ ਥੋਪਦਾ ਨੀ, ਮੈਂ ਬਹੁਤ ਹੈਪੀ ਆ ਆਪਣੀ ਲਾਈਫ ਤੋਂ, ਬਹੁਤ ਵਧੀਆ ਚੱਲ ਰਹੀ ਹੈ। ਮੈਨੂੰ ਲੱਗਦਾ ਵੀ ਬੰਦੇ ਦੀਆਂ ਖੁਆਇਸ਼ਾਂ ਜ਼ਰੂਰ ਚਾਹੀਦੀਆਂ ਵਾ, ਡ੍ਰੀਮਸ ਜ਼ਰੂਰ ਚਾਹੀਦੇ ਆ, ਪਰ ਉਹ ਡ੍ਰੀਮਸ ਦੇ ਵਿੱਚ ਨਾ ਤੁਹਾਡਾ ਇਹ ਨਾ ਹੋਵੇ ਵੀ ਮੇਰੇ ਗੁਆਂਢੀ ਨੇ ਜਾਂ ਮੇਰੇ ਦੋਸਤ ਨੇ ਆ ਚੀਜ਼ ਲਈ ਆ, ਮੈਂ ਉਹਨੂੰ ਦਿਖਾ ਕੇ ਜਾਂ ਉਹਦੇ ਤੋਂ ਉੱਤੇ ਲੈਣੀ ਆ, ਫੇਰ ਤੁਹਾਡੇ ਡ੍ਰੀਮਸ ਮਾੜੇ ਆ। ਜੇ ਤੁਹਾਡਾ ਆਪਣਾ ਕੋਈ ਸ਼ੌਂਕ ਆ ਉਹਨੂੰ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਟਾਈਮ ਦੇ ਨਾਲ ਪੂਰਾ ਕਰੀ ਚੱਲੋ, ਦੈਟਸ ਇਟ। ਬਟ ਫਾਹਾ ਲੈਣ ਦੀ ਕੋਈ ਲੋੜ ਨੀ, ਸਹਿੰਦਾ ਸਹਿੰਦਾ। ਹੁਣ ਭਾਜੀ ਮੇਰਾ ਹੈਗੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਸਾਡੀ ਹੈਗੀ ਆ, ਮੈਨੂੰ ਸਮਝੀ ਲੀਜ਼ ਦੇ ਲਈ ਨੋਟਿਸ ਆਇਆ ਵੀ ਲੀਜ਼ ਐਕਸਪਾਇਰ ਹੋ ਰਹੀ ਆ ਤੇ ਵੀ ਤੁਸੀਂ ਦੱਸੋ। ਮੈਂ ਤਾਂ ਸਿਰਫ ਇੰਨਾ ਕੁ ਲਿਖ ਕੇ ਉਹਨੂੰ ਦੋ ਚੀਜ਼ਾਂ ਭੇਜੀਆਂ ਵੀ ਮੈਂ ਖੁਸ਼ ਹਾਂ ਟੈਨੈਂਟ ਤੋਂ, ਮੈਨੂੰ ਕੋਈ ਪ੍ਰੋਬਲਮ ਨੀ, ਮੈਨੂੰ ਕੋਈ ਰੈਂਟ ਦੀ ਉਹ ਨੀ ਹੈਗੀ, ਉਹ ਰੈਂਟ ਵੀ ਮੇਰਾ ਠੀਕ ਚੱਲ ਰਿਹਾ, ਸਾਰਾ ਕੁਛ ਪੱਲਿਓਂ ਕੁਛ ਨੀ ਜਾ ਰਿਹਾ, ਜੋ ਵੀ ਖਰਚੇ ਵਰਤੇ ਪੂਰੇ ਪੂਰੇ ਹੋ ਰਹੇ ਆ। ਮੈਂ ਉਹਨੂੰ ਇਹੀ ਲਿਖ ਕੇ ਭੇਜਿਆ ਵੀ ਤੂੰ ਟੈਨੈਂਟ ਨੂੰ ਪੁੱਛ ਲੈ ਜੇ ਉਹ ਹੈਪੀ ਆ ਤਾਂ ਵੀ ਕੈਨ ਐਕਸਟੈਂਡ ਫੋਰ ਅ ਈਅਰ ਔਰ ਅ ਮੰਥ ਟੂ ਮੰਥ ਜਿਵੇਂ ਉਹਨੂੰ ਲੱਗਦਾ।
2: ਭਾਜੀ ਬੜੇ ਸਿਆਣੇ ਆ ਨਾ, ਵੀ ਫਾਹਾ ਲੱਗ ਨੀ ਸਕਦੇ, ਫਾਹਾ ਤੁਹਾਨੂੰ ਲੱਗ ਨੀ ਸਕਦਾ, ਐਡੀ ਰੱਸੀ ਬਣੀ ਨੀ ਕੋਈ, ਤੇ ਖਰਚਾ ਖਰਚਾ ਖਾਣ ਵੀ ਤੁਹਾਡਾ ਬਚਿਆ, ਤੁਸੀਂ ਪੀਜੇ ਖਾ ਲੈਣੇ
1: ਗੁਰਦੁਆਰੇ।
2: ਸ਼ੁਕਰਾਨਾ,
1: ਥੈਂਕ ਯੂ ਜਸਲ ਸਾਹਿਬ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਤੁਸੀਂ ਸਾਹਿਬ, ਠੀਕ ਹੈ,
1: ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਸੋ ਕੁੱਲ ਮਿਲਾ ਕੇ ਆਪਾਂ ਜੇ ਇਸ ਗੱਲ ਦਾ ਸਿੱਟਾ ਜੇ ਕੱਢੀਏ ਤੇ ਆਪ ਹੀ ਆਸਟ੍ਰੇਲੀਆ ਦੀ ਇਸ ਟਾਈਮ ਦੇ ਉੱਤੇ ਜਿਹੜੀ ਮਾਰਕੀਟ ਆ, ਖਾਸ ਤੌਰ ਦੇ ਉੱਤੇ ਜਿਹੜੀ ਆਪਾਂ ਇਹ ਵਾਲੀ ਮਾਰਕੀਟ ਕੰਸਟਰਕਸ਼ਨ ਮਾਰਕੀਟ ਦੀ ਆਪਾਂ ਗੱਲ ਕਰਦੇ ਹਾਂ, ਪ੍ਰੋਪਰਟੀ ਮਾਰਕੀਟ ਦੀ ਗੱਲ ਕਰਦੇ ਹਾਂ, ਤਾਂ ਪਿਛਲੇ 8 ਸਾਲਾਂ ਦੇ ਵਿੱਚ ਕਹਿੰਦੇ ਨੇ ਕਿ ਲਾਗਤ ਦੁੱਗਣੀ ਹੋ ਗਈ ਆ ਪ੍ਰੋਜੈਕਟਾਂ ਦੀ। ਸੋ ਇਸ ਵਜ੍ਹਾ ਦੇ ਕਰਕੇ ਹੁਣ ਜੇ ਆਪਾਂ ਵਪਾਰਕ ਪੱਖ ਤੋਂ ਵੀ ਵੇਖੀਏ ਤਾਂ ਕਾਫੀ ਅਪ ਡਾਊਨਸ ਨੇ ਇਸ ਟਾਈਮ ਦੇ ਉੱਤੇ, ਕਿਉਂਕਿ ਪਾਸ ਅਗਲੇ ਤਾਂ ਪਾਸ ਕਰੀ ਜਾਂਦੇ ਨੇ, ਹੁਣ ਝੱਲਣ ਵਾਲਿਆਂ ਨੇ ਅੱਗੋਂ ਝੱਲਣਾ ਜਾਂ ਨਹੀਂ ਝੱਲਣਾ, ਇਹ ਕਿਉਂਕਿ ਛੋਟਾ ਮੋਟਾ ਅੰਕੜਾ ਨਹੀਂ, 8 ਸਾਲਾਂ ਦੇ ਵਿੱਚ ਜਿਹੜੀ ਲਾਗਤ ਦੁਗਣੀ ਹੋ ਜਾਣਾ। ਸੋ ਆਪਾਂ ਨੂੰ ਉੱਤੋਂ ਉੱਤੋਂ ਇਹ ਲੱਗਦਾ ਵੀ ਇੰਨੀਆਂ ਕੀਮਤਾਂ ਵੱਧ ਗਈਆਂ, ਪਰ ਪਿੱਛੋਂ ਜਿਹੜੀ ਲਾਗਤ ਆ ਉਹ ਵੇਖੀ ਆਪਾਂ ਕਿਹੜੇ ਪਾਸੇ ਨੂੰ ਜਾ ਰਹੀ ਆ। ਹੁਣ ਵੱਡੀ ਪ੍ਰੋਬਲਮ ਇਹ ਵੀ ਆ ਵੀ ਆਪਾਂ ਲੰਬੇ ਸਮੇਂ ਤੋਂ ਇਹ ਵੀ ਹੁਣ ਸੁਣਦੇ ਆ ਰਹੇ ਹਾਂ ਵੀ ਕਾਮਿਆਂ ਦੀ ਘਾਟ ਆ, ਕਾਮਿਆਂ ਦੀ ਘਾਟ ਆ, ਹਾਲੇ ਕਾਮਿਆਂ ਦੀ ਹੋਰ ਵੀ ਘਾਟ ਵਧਣੀ ਆ, ਪਰ ਇਸ ਸਮੇਂ ਚਾਹੇ ਸਾਨੂੰ ਇਹ ਲੱਗ ਰਿਹਾ ਹੋਵੇ ਵੀ ਹਾਂ ਟ੍ਰੇਡੀਜ਼ ਦਾ ਕੰਮ ਥੋੜ੍ਹਾ ਜਿਹਾ ਢਿੱਲਾ ਪਿਆ, ਕਿਉਂਕਿ ਘਰਾਂ ਦਾ ਕੰਮ ਢਿੱਲਾ ਪਿਆ ਵਾ, ਪਰ 5 ਸਾਲਾਂ ਦੇ ਵਿੱਚ ਇਹ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ। ਸੋ ਇਹ ਵੀ ਸਮੱਸਿਆ ਵੀ 20-30 ਦੇ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲੇ ਹੋਰ ਕੰਮ ਚਾਹੀਦੇ ਨੇ, ਹੋ ਸਕਦਾ ਸਟੈਪ ਪੈਕ ਕਰਕੇ ਉਹਦੀ ਵੀ ਤਿਆਰੀ ਨਾਲ ਦੀ ਨਾਲ ਚੱਲ ਰਹੀ ਹੈ, ਸਰਕਾਰ ਸ਼ਾਇਦ ਉਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੇ ਵਿਚਾਰ ਦੇ ਵਿੱਚ। ਹੁਣ ਵੇਖਿਆ ਜਾਵੇ ਤਾਂ ਕੋਈ ਫਿਲਹਾਲ ਮੌਜੂਦਾ ਸਮੇਂ ਦੇ ਵਿੱਚ ਇਸ਼ਾਰੇ ਕੁਛ ਬਹੁਤ ਵਧੀਆ ਨਹੀਂ ਆ, ਆਪਣਾ ਆਪਣੀ ਜੇਬ ਆਪਣਾ ਆਪਣਾ ਪੜਿਆ ਵਿਚਾਰ ਕੇ ਅਤੇ ਉਸ ਹਿਸਾਬ ਦੇ ਨਾਲ ਸਟੈਪ ਲੈਣ ਵਾਲੇ ਨੇ। ਹੁਣ ਮਤਲਬ ਜੇ ਆਪਾਂ ਇਹ ਕਹੀਏ ਵੀ ਫਲਾਣੇ ਕੋਲ ਬੜੀ ਵਧੀਆ ਸਲਾਹ ਮਿਲ ਜਾਂਦੀ ਸੀ ਅਤੇ ਉਹ ਸਲਾਹ ਪਹਿਲਾਂ ਇੱਦਾਂ ਹੀ ਵੀ ਸਾਰਾ ਕੁਛ ਵਧੀ ਜਾਂਦਾ ਸੀ, ਸਲਾਹਾਂ ਸਾਨੂੰ ਚੰਗੀਆਂ ਲੱਗੀ ਜਾਂਦੀਆਂ ਸੀ, ਪਰ ਹੁਣ

0: ਬਹੁਤਿਆਂ ਦੇ ਵੱਸੋਂ ਬਾਹਰ ਆ
1: ਜੀ ਜੀ,
0: ਕੋਈ ਤੁਹਾਨੂੰ ਸਲਾਹ ਨਹੀਂ ਦੇ ਸਕਦਾ, ਤੁਸੀਂ ਆਪਣੀ ਜੇਬ ਵੇਖਣੀ ਆ ਅਤੇ ਉਸ ਹਿਸਾਬ ਦੇ ਨਾਲ ਤੁਸੀਂ ਉਹ ਕਰਨਾ। ਨੋ ਡਾਊਟ ਇਸ ਮਾਰਕੀਟ ਨੂੰ ਇਸ ਟਾਈਮ ਦੇ ਉੱਤੇ ਬਾਇਰਸ ਦੀ ਮਾਰਕੀਟ ਕਿਹਾ ਜਾ ਰਿਹਾ, ਠੀਕ ਆ, ਸੈੱਲ ਕਰਨ ਦੇ ਵਿੱਚ ਉਨਾ ਫਾਇਦਾ ਨਹੀਂ ਆ, ਪਰ ਹਾਂ ਮਜਬੂਰੀ ਨੂੰ ਜਿਹੜਾ ਕਰਦਾ ਉਹਨੂੰ ਤਾਂ ਕਰਨਾ ਪੈਣਾ ਹੀ ਆ। ਉਹ ਕਹਿੰਦੇ ਹੁੰਦੇ ਆ ਵੀ ਕਈ ਵਾਰੀ ਬੰਦਾ ਇਸੇ ਚੱਕਰ 'ਚ ਵੀ ਮਾਰਿਆ ਜਾਂਦਾ, ਆਪਣੇ ਇੱਕ ਕਹਾਵਤ ਆ ਵੀ ਬਹੁਤਾ ਜਾਂਦਾ ਵੇਖੀਏ ਥੋੜ੍ਹਾ ਦੇਈਏ ਖਵਾ। ਸੋ ਉਹ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖ ਕੇ, ਕਿਉਂਕਿ ਜੇਕਰ ਬਹੁਤ ਜ਼ਿਆਦਾ ਕੁਛ ਜਿੱਦਾਂ ਮੈਸੇਜ ਆ ਇਹ ਸਾਡੇ ਵੀਰ ਦਾ, ਕਿਉਂਕਿ ਇਹ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ, ਕਿਉਂਕਿ ਅੱਗੇ ਚੱਲ ਕੇ ਜੇ ਆਪਾਂ ਦਿਨ ਬ ਦਿਨ ਆਪਾਂ ਵੱਡਾ ਨੁਕਸਾਨ ਕਰਾ ਰਹੇ ਹਾਂ, ਤਾਂ ਫਿਰ ਸਿਆਣਿਆਂ ਦੀ ਇਹ ਵੀ ਕਹਾਵਤ ਸਾਨੂੰ ਕੁੱਲ ਮਿਲਾ ਕੇ ਵੇਖਣੀ ਚਾਹੀਦੀ ਹੈ। ਦਿਮਾਗ ਦਿਮਾਗੀ ਤੌਰ ਦੇ ਉੱਤੇ ਤੁਹਾਡਾ ਜਿਹੜਾ ਬੈਲੈਂਸ ਰਹਿਣਾ ਬੜਾ ਜ਼ਰੂਰੀ ਹੈ।
1: ਸਿਆਣੇ ਨੇ ਕਹਾਵਤ ਹੋਰ ਵੀ ਕਹੀ ਹੈ ਨਾ, ਵੀ ਅਗਲੀ ਲੈਣ ਗਿਆ ਪਿਛਲੀ ਕੁੱਤਾ ਲੈ ਗਿਆ।
0: ਆਹੋ
1: ਪਿਛਲਾ ਜੇ ਪ੍ਰੋਪਰ ਪੂਰਾ ਨਹੀਂ ਹੋਇਆ, ਇਨਵੈਸਟਮੈਂਟ ਨੂੰ ਭੱਜਿਆ ਸੀ ਨਾ, ਉੱਥੇ ਪੈਸੇ ਲੱਗੇ ਅਤੇ ਪਿਛਲਾ ਵੀ ਔਖਾ ਔਖਾ ਸੌਖਾ ਹੋ ਗਿਆ। ਸਿਆਣੇ ਬੜੇ ਸਿਆਣੇ ਸੀ ਨਾ ਭਾਅ ਜੀ।
0: ਅਤੇ ਕਹਿੰਦੇ ਭਾਅ ਜੀ ਜਸਵਾਲ ਸਾਹਿਬ ਨੂੰ ਪੁੱਛੋ ਵੀ ਉਹ ਲਿਨ ਬਰੁੱਕ ਫਰਾਈਡੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਨੇ। ਆਈ ਡੋਂਟ ਨੋ ਕਿ ਮੈਨੂੰ ਭੁਲੇਖਾ ਜਿਹਾ ਲੱਗਦਾ ਆ, ਵੀ ਮੈਨੂੰ ਬੜੀ ਵਾਰੀ ਲੱਗਦਾ ਵੀ ਆਹ ਬੰਦਾ ਜਿਹੜਾ ਪੀਜ਼ੇ ਅਤੇ ਪੀਜ਼ਾ ਖਾਈ ਜਾਂਦਾ ਇਹ ਉਹੀ ਲੱਗਦਾ। ਆਹ ਮੈਂ ਕੋਲੋਂ ਕਹੀ ਗੱਲ, ਪਰ ਉਹਦਾ ਵੈਸੇ ਇਹਨਾਂ ਨੇ ਪੁੱਛਿਆ
1: ਬਾਬਕ ਮੈਂ ਕਹੀ ਹੈ।
0: ਅਤੇ ਕਹਿੰਦੇ ਰੀਜਨਲ ਨਿਊ ਸਾਊਥ ਵੇਲ ਨੋਟ ਚੀਪ ਦੇਸ ਡੇਜ਼ ਅਲਬਰੀ ਵਡੋਂਗਾ, ਚਾਰ ਬੈਡਰੂਮ ਘਰ, ਕਹਿੰਦੇ ਕਿ 1100 ਸਕੁਏਅਰ ਲੈਂਡ, ਰੈਂਟ 750 ਦੇ ਆਸ ਪਾਸ ਆ। ਹਾਂ ਇੱਥੋਂ ਲੋਕ ਜਾ ਬਹੁਤ ਰਹੇ ਨਾ, ਕੰਟਰੀ ਸਾਈਡ ਇੱਥੋਂ ਵੀ ਜਾ ਰਹੇ ਆ, ਅਤੇ ਇਸ
1: ਲਿਮਿਟਿਡ 'ਚ ਘਰ ਬਣੇ ਹੁਣ, ਜਿਹਨਾਂ ਨੇ ਕੰਟਰੀ ਸਾਈਡ ਦੀ ਪੀ ਆਰ ਵਗੈਰਾ ਪਾਈਆਂ, ਉਹ ਵੀ ਫਰਕ ਪੈਂਦਾ ਨਾ ਭਾਈ।
0: ਹੈਰਾਨੀ ਦੀ ਗੱਲ ਆ, 750 ਰੈਂਟ
1: ਬੱਲੇ ਬੱਲੇ
0: ਵੱਡੀ ਗੱਲ ਆ। ਇਹ ਗੱਲ ਕੱਲ੍ਹ ਦੀਆਂ ਗੱਲਾਂ ਵਾ, 250-300 ਵਾਲੀਆਂ, ਜਿੱਦਾਂ ਕੌਫੀ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਹੁਣ ਕੌਫੀ ਵੇਖ ਲਓ ਤੁਸੀਂ, 250-300 ਆਮ ਜੀ ਹੁੰਦੀ ਸੀ, ਇੱਕਦਮ ਤੁਸੀਂ ਐਂ ਜਿੱਦਾਂ ਸੁੱਤੇ ਉੱਠੇ ਹੋ ਅਗਲਾ ਕਹਿੰਦਾ $7, ਦਿਮਾਗ ਖਰਾਬ ਹੋ ਗਿਆ,
1: ਸੈਵਨ ਇਲੈਵਨ ਚਲੀ ਗਏ
0: ਲੱਗਦਾ ਹੀ ਝਟਕਾ 7-11 ਵਾਲਿਆਂ ਨੂੰ, ਬਾਕੀਆਂ ਨੂੰ ਤਾਂ ਡੇਲੀ ਪਤਾ ਲੱਗਦਾ ਰਹਿੰਦਾ।
1: ਪਰ ਕਈ ਵਾਰ ਕੌਫੀ ਲੈਣ ਵਾਸਤੇ ਉਹ 2-3 ਕਿਲੋਮੀਟਰ ਜਾਂਦੇ ਆ, ਤੇਲ ਹੋ ਕੇ ਆਉਂਦੇ, ਫਿਰ ਕੌਫੀ ਲੈਣੀ ਸਸਤੀ ਮਿਲਦੀ ਹੈ ਨਹੀਂ। ਵੇਖਦੇ ਮੈਂ ਗਿਆ ਕਿੰਨਾ ਕੰਮ, ਮੈਂ ਟਾਈਮ ਕਿੰਨਾ ਸਪੈਂਡ ਕਰਕੇ ਆਇਆ, ਜੇ ਸਪੈਸ਼ਲ ਰਾਹ ਨੂੰ ਜਾਂਦੇ ਫਿਰ ਤਾਂ ਚਲੋ ਫੜ ਲਵੇ ਕੌਫੀ।
0: ਹਾਂਜੀ ਉਹ ਤਾਂ ਚਲੋ ਅਲੱਗ ਗੱਲ ਆ, ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਆ।
1: ਇਹ ਟੈਗ ਨੇ ਨਾ ਰੱਖਣੀ ਵੀ ਸ਼ੌਂਕ ਦਾ ਭਾਜੀ, ਕੋਈ ਮੁੱਲ ਨਹੀਂ ਵੀ ਜੇ ਕੁਝ ਹੀ ਭਾਵੇਂ ਸਾਡੇ ਘਰ 'ਚ ਲੱਗਿਆ ਬਣਾਤੇ ਸੀ ਕਦੀ ਨਹੀਂ, ਪਰ ਸ਼ੌਂਕ ਦਾ ਕਦੀ ਕੋਈ ਮੁੱਲ ਨਹੀਂ।
0: ਸੋਨਾ ਹੀ ਲਵਾਇਆ ਵਾ, ਬਹੁਤੀ ਕਹਿ ਸਕਦੀ ਹੈ ਸੋਨਾ, ਪਰ ਆਪਾਂ ਪਰਵਾਹ ਨਹੀਂ ਮਾਰੀ ਦੀ, ਆਪਾਂ ਨੂੰ ਖਰਚਾ ਕੀਤਾ ਤੇ ਕੀਤਾ। ਚਲੀਏ ਫਿਰ ਆਪਾਂ ਲੈਣੇ ਜੀ ਜਾਂਚ ਤੁਹਾਡੇ ਕੋਲੋਂ, ਕਿਆ ਸੁਣਿਆ ਮਾਫ ਤੇ ਲੈਣੇ
1: ਪਰਮਾਤਮਾ ਤੁਹਾਡੇ ਕਾਰੋਬਾਰ ਤਰੱਕੀਆਂ ਦੇ ਜੀ।
0: ਬਿਲਕੁਲ
1: ਤੁਹਾਨੂੰ ਠੀਕ ਲੱਗਦਾ ਜੀ, ਤੁਸੀਂ ਆਪਣੇ ਹਿਸਾਬ ਨਾਲ ਆਪਣੀ ਚਾਦਰ ਨੂੰ ਵੇਖ ਕੇ ਚੱਲੀਏ ਤਾਂ ਜ਼ਿਆਦਾ ਵਧੀਆ ਵਾ, ਬਟ ਕਿਸੇ ਨੂੰ ਵੇਖ ਕੇ ਹੋ ਸਕਦਾ ਕਿਸੇ ਨੇ ਐਕਸਟੈਂਡ ਕਰਾਈ ਹੋਵੇ।
0: ਬਿਲਕੁਲ ਰੱਬ ਉਹਨੇ ਜੋਗਾ ਤੁਹਾਨੂੰ ਕਰਕੇ
1: ਰੱਖੇ। ਹਾਂ ਪਰ ਇੰਨਾ ਵੀ ਸਮਾਂ ਜ਼ਰੂਰ ਕੱਢ ਕੇ ਰੱਖਿਓ, ਜੋ ਪਿਛਲੇ ਮੇਰਾ ਭਾਜੀ ਆਪਣਾ ਤਜਰਬਾ ਰਿਹਾ ਵੀ ਕੰਮਾਂ ਕਰਨ ਦੇ ਨਾਲ ਨਾਲ ਇਸ ਟਾਈਮ ਸਾਡੀਆਂ ਫਿਜ਼ੀਕਲ ਐਕਟੀਵਿਟੀ ਜਿਹੜੇ ਬੱਚੇ ਕਰ ਰਹੇ ਆ, ਸਪੋਰਟਸ ਨਾਲ ਜੁੜੇ ਹੋਏ ਆ, ਅਸੀਂ ਨਾਲ ਲੈ ਕੇ ਜਾਈਦਾ ਵੀ ਉਹਦੇ ਲਈ ਟਾਈਮ ਕੱਢਦੇ ਪਏ ਹਾਂ ਤਾਂ ਚੰਗਾ ਲੱਗਦਾ ਵੀ ਸਾਨੂੰ ਆਪਣੇ ਲਈ ਵੀ, ਨਹੀਂ ਤਾਂ ਸਾਰੀ ਉਮਰ ਦਾ ਕੰਮ ਕਰੀ ਗਏ ਹਾਂ ਅਸੀਂ, ਅਤੇ ਥੋੜ੍ਹਾ ਟਾਈਮ ਕੱਢ ਕੇ ਰੱਖੀਏ ਅਤੇ ਸਾਡੀ ਅਸਲੀ ਰੈਸਪੋਂਸ ਸਾਡੇ ਬੱਚੇ ਰਹਿਣੇ ਜਿਹੜੇ, ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਰਾਹ ਪਾਵਾਂਗੇ ਤਾਂ ਜੇ ਜੁੜੇ ਰਹਾਂਗੇ ਤਾਂ ਚੰਗੇ ਰਾਹ ਪੈ ਜਾਣਗੇ।
0: ਆਹ ਮੁੜ ਕੇ ਔਖਾ ਮੁੜ ਕੇ ਸਾਰਾ ਟਾਈਮ ਕੱਢ ਕੇ ਫਿਰ ਸਾਨੂੰ ਇਹ ਲੱਗਦਾ ਵੀ ਹਾਏ ਆਪਾਂ ਇੱਥੇ ਵੀ ਟਾਈਮ ਨਹੀਂ ਦਿੱਤਾ, ਜਿੱਦਾਂ ਅਸੀਂ ਆਪਣੇ ਬਾਰੇ ਕਹਿ ਦਿੰਦੇ ਹਾਂ ਵੀ ਉਹ ਜੇ ਕਿਤੇ ਉੱਥੇ ਫੈਸਿਲਿਟੀਆਂ ਹੁੰਦੀਆਂ ਨਾ ਤਾਂ ਮੈਂ ਵੀ ਰਣਜੀ ਖੇਡ ਜਾਣਾ ਸੀ,
1: ਹੈ ਨਾ।
0: ਅਤੇ ਫਿਰ ਉਹ ਨਾ ਹੋਵੇ ਵੀ ਆਪਾਂ ਬੱਚੇ ਬਾਰੇ ਵੀ ਕਹੀਏ ਵੀ ਜੇ ਕਿਤੇ ਉਦੋਂ ਕਿਤੇ ਸਮੇਂ ਸਿਰ ਕਿਤੇ ਕੰਮ ਘਟਾਇਆ ਹੁੰਦਾ ਨਾ ਤਾਂ ਬੱਚਾ ਵੀ ਸਾਡਾ
1: ਪਲਾਟ ਨਾ ਲਿਆ ਹੁੰਦਾ ਨਾ, ਉਹਦੀ ਕਿਸ਼ਤਾਂ 'ਚ ਜਾਣਾ ਪੈਂਦਾ ਸੀ ਐਕਸਟਰਾ ਟਾਈਮ ਲਾਉਣ ਵਾਸਤੇ।
0: ਸੋ ਇਹ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ, ਕਹਿਣ ਦਾ ਮਤਲਬ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਸਾਰਾ ਕੁਛ ਭੁੱਗ ਪਗਾ ਕੇ ਜੇ ਫਿਰ ਟਾਈਮ ਬਚਦਾ ਵਾ, ਜਿੰਨੀ ਕੁ ਕਮਾਈ ਹੁੰਦੀ ਹੈ ਅਤੇ ਉਹਦੇ ਵਿੱਚ ਜਿੰਨਾ ਵੀ ਹੁੰਦਾ ਵਾ ਵੱਧ ਚੜ੍ਹ ਕੇ ਕਰੋ ਤੁਸੀਂ। ਅਤੇ ਆਪਾਂ ਲੈਂਦੇ ਹੁਣ ਤੁਹਾਡੇ ਕੋਲੋਂ ਜਾ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣਾ ਪਰਿਵਾਰ ਦਾ ਆਪਣੇ ਜੇਬ ਦਾ ਖਿਆਲ ਰੱਖੋ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ। ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ। ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਅਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰ ਐਨੂਏਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ। ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ ਤੱਕ, ਰਿਟਾਇਰਮੈਂਟ ਤੱਕ।
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਤਾਂ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ।
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਵੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ,
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰੈਨੂਏਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ, ਉਹ ਖਤਮ ਹੋ ਗਿਆ। ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ,
1: ਅਤੇ ਫਿਰ ਹੀ ਸੁਪਰ ਹੁਣ
0: ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ।
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ। ਈਵਨ ਕਿ ਅਗਰ ਕੋਈ ਬੰਦਾ ABN 'ਤੇ ਵੀ ਕੰਮ ਕਰ ਰਿਹਾ, ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰਐਨੂਏਸ਼ਨ?
1: ਹਾਂਜੀ, ਸੁਪਰਐਨੂਏਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਇਹਨਾਂ ਨੂੰ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਏ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ। ਅਗਰ ਤੁਸੀਂ ਸੈਲਰੀ ਸੈਕਰੀਫਾਈਸ, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ, ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ, ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ ਮਾਈਨਸ 15% ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਆ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਇਹਦੀ ਲਿਮਿਟ ਹੁੰਦੀ ਹੈ ਸਾਲ ਦੀ। ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ,
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
0: ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ, ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ, ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗੌਰਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ਏਟੀਓ ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਸ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ, ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ ਵਾਲੀ ਚੀਜ਼।
1: ਹਾਂਜੀ ਬਿਲਕੁਲ।
0: ਅੱਛਾ ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕਿ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਉਹਦੇ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਆ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥਾਂ ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ। ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਆ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ। ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸਟ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ।
0: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਆ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
0: ਕੀ ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਓ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
1: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਆ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
0: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
0: ਉਹ ਐਪਲੀਕੇਸ਼ਨ ਤੇ ਆ ਜਾਊਗਾ।
1: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
0: ਜੀ।
1: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤੇ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
0: ਜੀ
1: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਹੁਣ ਕਲੇਮ ਹੋ ਗਈ ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ ਅਤੇ ਆਡਿਟ ਦੀ ਹੈਸਲ ਵੀ ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ ਉਹੀ ਤੁਹਾਡੀ ਕੋਸਟ ਆ ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ
0: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕਿਆ ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ
1: ਹਾਂਜੀ ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇਡ ਇਜ਼ ਉੱਪਰ ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ
0: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ
1: ਹਾਂਜੀ ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ
0: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਹੈ ਇਹੋ ਹੀ ਸਾਡੀ ਕਮਾਈ ਹੈ ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ ਅੱਛਾ ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ
1: ਅਗਰ 70,000 ਦਾ ਕਰ ਰਿਹਾ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ ਜਿਹੜਾ ਕਿ $8,400 ਬਣਦਾ ਆ ਸਾਲ ਦਾ ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ ਅਤੇ ਉਹਨੇ ਰਿਟਰਨ ਵੀ ਦੇਣੀ ਆ ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ ਉਹ ਵਧਣਾ ਆ ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ
0: ਓਕੇ ਅੱਛਾ ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੋਵੇਸ਼ਨ ਦੀ
1: ਹਾਂਜੀ
0: ਉਹਦੇ ਕੀ ਰੂਲ ਰੈਗੂਲੇਸ਼ਨ ਨੇ ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਹੈ ਬਟ ਉਹ ਸਾਰਿਆਂ ਲਈ ਨਹੀਂ ਆ ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ ਪਰ ਤੁਸੀਂ ਕਹਿੰਦੇ ਆ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ
0: ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ
1: ਹਾਂਜੀ ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ ਏਟੀਓ ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ ਪਹਿਲਾਂ ਸਟ੍ਰੈਟਜੀ ਬਣਾਓ ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ ਤੁਸੀਂ ਸਟਿਲ ਕਰ ਸਕਦੇ ਇਨਵੈਸਟ ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਸੋਨਾ ਚਾਹੀਦਾ?
4: ਭਰੋਸਾ ਚਾਹੀਦਾ?
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1-10-30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
0: ਅੱਛਾ, ਇੱਕ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਇਹਦੇ 'ਚ?
1: ਹਾਂਜੀ। ਸੋ ਕੀ ਹੁੰਦਾ ਕਿ ਤੁਸੀਂ ਜਦੋਂ ਡਿਫੋਲਟ ਫੰਡ ਆਪਣਾ ਯੂਜ਼ ਕਰਦੇ ਆ, ਇੰਪਲੋਇਰ ਵੱਲੋਂ ਡਿਫੋਲਟ ਕਰ ਲੈਂਦੇ ਹਾਂ ਜਾਂ ਤੁਸੀਂ ਨਵਾਂ ਫੰਡ ਸੈਟਅਪ ਕਰਦੇ ਆ, ਬਾਏ ਡਿਫੋਲਟ ਮੋਸਟਲੀ ਜਿਹੜੇ ਸੁਪਰ ਫੰਡ ਨੇ ਉਹ ਇੰਸ਼ੋਰੈਂਸ ਆਪਸ਼ਨ ਦਿੰਦੇ ਨੇ। ਜ਼ਿਆਦਾਤਰ ਜੋ ਕੋਮਨ ਇੰਸ਼ੋਰੈਂਸ ਸੁਪਰ ਫੰਡ ਦੇ ਥਰੂ ਹੁੰਦੀਆਂ ਨੇ ਉਹ ਹੈਗੀ ਹੈ, ਇੱਕ ਤਾਂ ਹੋ ਗਿਆ ਡੈਥ ਬੈਨੀਫਿਟ
0: ਜੀ,
1: ਜਿਹਦੇ ਵਿੱਚ ਇਨ ਕੇਸ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਤੁਹਾਡੀ ਫੈਮਿਲੀ ਨੂੰ ਉਹ ਇੰਸ਼ੋਰੈਂਸ ਪੇ ਕਰਦੀ ਹੈ। ਇੱਕ ਹੁੰਦੀ ਹੈ ਕਿ ਟੈਂਪਰੇਰੀ ਜਾਂ ਪਾਰਸ਼ਲ, ਸੋਰੀ ਪਾਰਸ਼ਲ ਜਾਂ ਪਰਮਾਨੈਂਟ ਡਿਸੇਬਿਲਟੀ ਦੇ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਇੱਕ ਆਪਸ਼ਨ ਜਿਹੜੀ ਹੈ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ, ਜਿਹਦੇ ਵਿੱਚ ਕਿ ਤੁਸੀਂ ਅਗਰ ਟੈਂਪਰੇਰੀ ਕਿਸੇ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਉਹ ਇੰਸ਼ੋਰੈਂਸ ਤੁਹਾਨੂੰ ਜਿੰਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਹੈ। ਅਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ, ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ, ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ, ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕੀ ਉਹ ਇਨਫ ਨੇ ਤੁਹਾਡੇ ਲਈ, ਜਾਂ ਐਵੇਂ ਤਾਂ ਨਹੀਂ ਕਿ ਤੁਸੀਂ ਜੇ ਤੁਹਾਡੇ 3 ਫੰਡ ਨੇ ਫੋਰ ਐਗਜ਼ਾਮਪਲ, ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ, ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ, ਕਦੀ ਕਲੇਮ ਵੀ ਨਹੀਂ ਕੀਤਾ, ਅਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੇ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ, ਅਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ, ਉਹਨੂੰ ਰਿਵਿਊ ਕਰੋ, ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ।
0: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ, ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ। ਅੱਛਾ, ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ?
1: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
0: ਮਲਟੀਪਲ
1: ਸੁਪਰ ਫੰਡ ਰੱਖਦੇ ਨੇ,
0: ਜੋਬ ਕੀਤੀ ਦੂਸਰੀ ਥਾਂ ਤੇ ਕੀਤੀ, ਇਹਦਾ
1: ਮਤਲਬ 3-4 ਸੁਪਰ ਫੰਡ ਸੈਟਅਪ ਕਰ ਲਏ, ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ, ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹਾਂ।
0: ਸੋ ਤੁਸੀਂ ਫੋਰ ਐਗਜ਼ਾਮਪਲ, ਮੈਂ ਇੱਕ ਜੋਬ ਕਰਦਾ ਵਾਂ, ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ, ਮੈਂ ਦੂਸਰੀ ਜਗ੍ਹਾ 'ਤੇ ਗਿਆ, ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ, ਤੀਸਰੀ, ਇੱਦਾਂ ਹੁੰਦਾ?
1: ਹਾਂਜੀ, ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ, ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਉ ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਤੁਹਾਨੂੰ ਕਰ ਲਓ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ ਤਾਂ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਅਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ, ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
0: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ? ਬਸ
1: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
0: ਕਢਾ ਸਕਦੇ ਹੋ,
1: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
0: ਓਕੇ, ਉਹ ਪੂਰਾ ਮਿਲ ਜਾਂਦਾ?
1: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ।
0: ਓਕੇ,
1: ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
0: ਤੁਹਾਡੀ ਫੈਮਿਲੀ ਨੂੰ
1: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
0: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫਾਲਟ ਮਿਲ ਜਾਂਦਾ?
1: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਲ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
0: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
1: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
0: ਓਕੇ,
1: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ। ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
0: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
1: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
0: ਤੇ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਛੱਡਦੇ,
1: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਅਗਰ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
0: ਅੱਛਾ, ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਆ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
1: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ, ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
0: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
1: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
0: ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
1: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
0: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
1: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
0: ਜੀ,
1: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ਡ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
0: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ

0: ਇੱਕ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ।
1: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ਏ ਟੀ ਓ ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
0: $17 billion
1: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ਏ ਟੀ ਓ ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ, ਅਤੇ ਉਹ ਫੰਡਸ ਫਿਰ ਏ ਟੀ ਓ ਨੂੰ ਟ੍ਰਾਂਸਫਰ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
0: ਅਤੇ
1: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ਏ ਟੀ ਓ ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ਏ ਟੀ ਓ 'ਤੇ ਆਪਣੇ ਮਾਈ ਗੋਵ ਦੇ ਵਿੱਚ ਲੌਗਇਨ ਕਰਕੇ ਏ ਟੀ ਓ 'ਤੇ ਜਾ ਕੇ, ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ਏ ਟੀ ਓ ਦੇ ਰਿਕਾਰਡ 'ਚ ਪਈ ਹੋਈ ਆ, ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
0: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
1: ਹਾਂਜੀ, ਉਹ ਮਾਈ ਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਹਾਂ, ਸੁਪਰ ਫੰਡ ਦੇ ਵਿੱਚ ਜਾਂਦੇ ਹੋ, ਤੁਹਾਨੂੰ ਸਾਰੇ ਤੁਹਾਡੇ ਫੰਡ ਦੇ
0: ਉਹ ਤਾਂ ਆਪਣਾ ਹੋ ਗਿਆ।
1: ਹਾਂਜੀ,
0: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ।
1: ਹਾਂਜੀ,
0: ਉਹਦਾ ਵੀ ਕੋਈ ਤਰੀਕਾ
1: ਨਹੀਂ, ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
0: ਆਪੋ ਆਪਣਾ ਹੀ ਕਰ ਸਕਦੇ,
1: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ, ਤੁਸੀਂ ਕਿਸੇ ਦਾ ਮਾਈ ਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈ ਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
0: ਜੀ,
1: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
0: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ, ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
1: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ, ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
0: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
1: ਇੱਥੇ, ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
0: ਓਕੇ,
1: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟਸ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
0: ਜੀ,
1: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
0: ਕੱਲ ਨੂੰ ਪੰਗਾ ਨਾ ਪਵੇ,
1: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
0: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
1: ਹਾਂਜੀ
0: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਪੇ ਆ ਰਹੀ ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
1: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਸ਼ਚਨ ਤੁਹਾਡਾ, ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
0: ਅੱਛਾ, ਕਰ ਸਕਦੇ ਹਾਂ,
1: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਤੇ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਹੈ

0: ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ, ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ, ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋਲ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
0: ਹਾਂਜੀ, ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
0: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
0: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਤਾਂ ਇਹ ਕਰੋ
1: ਜੀ।
0: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਸ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋਅ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
0: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਹੈ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟੇਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਅਤੇ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕ੍ਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕੀ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ?
0: ਦੇਖੋ ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲ ਗਈਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਬ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
0: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
1: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
0: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
0: ਹਾਂਜੀ,
1: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲਦਾ।
0: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
0: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
0: ਹਾਂਜੀ,
1: ਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ ਜੀ,
0: ਬਹੁਤ ਸ਼ੁਕਰੀਆ
1: ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਹੈ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਉ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ, ਮਤਲਬ ਇਹ ਸਾਡਾ ਮੇਰੇ ਗੱਲਾਂ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਇਹ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ। ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨਹੀਂ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨਹੀਂ ਹੈ, ਆਪਾਂ ਨਹੀਂ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨਹੀਂ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਕਹਿੰਦਾ ਆਹ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੀ
1: ਹੋਇਆ, ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ ਸਿਰ, ਉਹ ਦੱਸੋ ਵੀ ਇਹ ਚ ਰਲਿਆ ਕੀ ਹੈ?
1: ਅੱਛਾ ਉਹ ਲੈ ਯਾਰ ਭਾਈ ਗਰੀਬ
0: ਬੰਦੇ ਰਲਿਆ ਹੈ ਜੈਸਮੀਨ
1: ਜੈਰ ਮੈਨੂੰ ਨਾ ਹਾਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ ਕਿਹੜੀ ਨਹੀਂ ਪਾਉਣਾ।
0: ਇਹ ਹਾਈਬ੍ਰਿਡ ਆਣ ਲੱਗੀਆਂ ਨਾ ਹੁਣ ਤਾਂ ਮਾਰਕੀਟ,
1: ਮਤਲਬ
0: ਜੇ ਤੁਸੀਂ ਏਦਾਂ ਪੀਣੀ ਹੈ, ਪਹਿਲਾਂ ਵੀ ਆਉਂਦੀਆਂ ਸੀ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ ਉਬਲੇ ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾਲੋਗੇ ਤਾਂ ਫ੍ਰੈਗਰੈਂਸ ਆ ਜਾਏਗੀ।
1: ਭਾਈ ਤੁਸੀਂ ਚੀਨੀ ਵੀ ਨਹੀਂ ਪਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ।
0: ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਇਹ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ,
0: ਗ੍ਰੀਨ ਟੀ ਚ ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇੰਨਾ, ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੇ ਹੋਲੀ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਪਿਆ ਪਿੱਛੇ?
1: ਪਤਲੇ
0: ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ, ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਹੇ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ, ਹਾਂ ਇਹ ਨਹੀਂ ਪਤਾ
0: ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ, ਹਨਾ, ਤੁਸੀਂ ਸ਼ੂਗਰ ਛੱਡਤੀ ਹੈ, ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ, ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ ਨੇ।
1: ਭਲਾ ਆਪਾਂ ਜਦੋਂ ਡਾਇਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਅੱਛਾ, ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ, ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ ਹੈ। ਮੈਂ ਕਿਹਾ ਆਹ ਕੀ ਹੈ? ਮੈਂ ਕਿਹਾ ਤੁਸੀਂ ਤੇ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ। ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
1: ਭਾਜੀ। ਚਾਹ ਦੇ ਨਾਲ ਪਰੌਂਠੇ।
0: ਅੱਛਾ,
1: ਜਿਹੜੇ
0: ਪਰੌਂਠੇ ਖਰਾਬ ਕਰ,
1: ਮਤਲਬ ਪੇਟ ਆਪਣਾ ਹੈ ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਵੇ ਨਾ ਘੱਟ ਖਾ ਲਓ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਇਟ ਸੈੱਟ ਕਰਨੀ ਇੱਕ ਟਾਈਮ ਤੇ ਆ ਕੇ, ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ, ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਕੁ ਖਾ ਕੇ ਦੇਖਣਾ ਹੈ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ ਹੈ, ਇਹ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀਓ ਨਹੀਂ ਹੈਗੀ, ਲੈਟਸ ਸੀ ਦੀ ਰਿਜ਼ਲਟਸ। ਜਦੋਂ 90 ਡੇਜ਼ ਤੱਕ ਤੁਸੀਂ ਛੱਡ ਰੱਖੋਗੇ, ਵੈਸੇ ਤਾਂ 40 ਦਿਨ ਦਾ ਕੋਰਸ ਕਹਿ ਲੈਂਦੇ, ਪਰ ਜਦੋਂ ਤੁਸੀਂ 90 ਡੇਜ਼ ਤੱਕ ਛੱਡ ਕੇ ਰੱਖੋਗੇ ਉਹਦੇ ਵਾਕਈ ਫਿਰ ਰਿਜ਼ਲਟ ਦਿਖਣਗੇ। ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ,
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ, ਠੀਕ
0: ਹੈ। ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂਜੀ, ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ। ਫਾਈਬਰ ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤਾਂ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ ਹੁੰਦੀਆਂ,
0: ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਹੈ ਨਾ ਫਿਰ।
0: ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ,
0: ਗਾਜਰ
1: ਗਾਜਰ ਚ ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ ਗਾਜਰ। ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ ਚ,
1: ਮਤਲਬ ਹੁਣ ਪਤਾ ਨਹੀਂ।
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ,
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ।
0: ਹਾਂ,
1: ਉਹ ਪੀ ਲਓ ਤੁਸੀਂ ਗਾਜਰ ਦਾ ਜੂਸ।
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ ਚ।
1: ਤੇ ਵਿੱਚ ਬਾਅਦ ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ ਚ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ ਚ ਨਹੀਂ ਹੈਗਾ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ ਕਰਨਾ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ ਦੋ
1: ਸੰਤਰੇ ਹੋ ਗਿਆ।
0: ਪਰ ਫਿਰ ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚਲ ਮਤਲਬ ਉਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ।
1: ਅੱਛਾ, ਰਾਤ ਨੂੰ
0: ਰੋਟੀ ਤੋਂ ਬਾਅਦ ਸੰਤਰੇ? ਮੈਂ ਕਿਹਾ ਨਹੀਂ, ਟਾਈਮ ਹੁੰਦਾ ਹਰ ਇੱਕ ਚੀਜ਼ ਦਾ,
1: ਜਦੋਂ ਮਰਜ਼ੀ ਖਾ ਲਓ।
0: ਹਾਂ, ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ।
1: ਪਹਿਲੀ
0: ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ। ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ। ਤਾਂ ਮੈਂ ਇਹ ਸੋਚਿਆ, ਮੈਂ ਨਾ ਇੱਕ ਦਿਨ ਭਾਜੀ, ਚਲੋ ਆਹ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਤਾਂ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਆਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ, ਉਹਦਾ ਇੱਕੋ ਇੱਕ ਰਾਮਬਾਣ। ਤੁਸੀਂ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਉਹਦਾ,
1: ਮਤਲਬ ਉਦੋਂ ਠੀਕ ਕਰਨ ਦਾ।
0: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ ਤੇ ਲੋਕ ਡਿਪੈਂਡ ਰਹਿੰਦੇ ਨੇ। ਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ ਹੈ, ਬੁਰਾ ਹੀ ਹਾਲ ਹੈਗਾ।
1: ਸਹੀ ਗੱਲ ਆ।
0: ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖਦਾ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ,
0: ਮਤਲਬ ਹੋਰ ਹੋਣ, ਪ੍ਰਾਈਵੇਟ ਚੈਨਲ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲ ਦਾ ਸਟੈਂਡਰਡ ਇੰਨਾ ਜ਼ਿਆਦਾ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨੀ ਪ੍ਰਾਈਵੇਟ ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨੀ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਹੈ, ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ, ਬਿਲਕੁਲ ਦੱਸਣਾ,
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦਿਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆ ਫਲਾਣੇ ਸਟੇਟ ਦਾ, ਆ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆਹ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀ ਚਾਹੀਦੀ ਆ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋਅ 'ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰਕੇ ਸੀਗੇ,
1: ਵਧੀਆ ਗੱਲ ਕਰ। ਭਲੇ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਬਾਕੀ ਚੈਨਲ ਦੱਬ ਜਾਣਗੇ ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹ ਦੇਤੀ, ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਲੋਕਾਂ ਨੂੰ ਕਲੀਅਰਲੀ ਦੇਖ ਜੂਗਾ ਕਿ ਆਹ ਦੇਖੋ ਫਰਕ ਹੈ, ਹਨਾ ਫਰਕ ਦੇਖਿਆ ਕਿੰਨਾ, ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਉਦੋਂ ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
1: ਨਹੀਂ ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ,
0: ਬਾਕੀ ਐਨੀਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ,
1: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣ ਰਿਹਾ,
1: ਆਜੋ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ
0: ਆਓ, ਇਹਨੀਆਂ ਇਹੋ ਜਿਹੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ
1: ਸਹੀ ਗੱਲ
0: ਮੈਚ ਕਰਦੀ ਹੈ ਆਪਸ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ
1: ਰਹੀ
0: ਹੈ, ਉਹੀ ਕੈਮਰਾ ਘੁੰਮਦਾ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ, ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਏਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰ ਹੋਣਗੇ, ਪਰ ਉਹਨਾਂ ਨੇ ਘਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਦਾਦਾ ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਖਾ ਰਹੇ ਹੋ,
0: ਅਰੇ ਅਚਾਰ ਦੇਣਾ ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨਹੀਂ ਆਪਾਂ ਇਹ ਕੰਮ ਕਰਦੇ ਜੋ ਇਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ ਹੈ, ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ ਤੇ ਤੁਸੀਂ ਬਾਕੀਆਂ ਨੂੰ ਡਿਸਟਰਬ ਕਰਦੇ ਪਏ ਹੋ। ਭਾਈ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰਨ ਲੱਗ ਪਏ ਸੀ ਸਾਰੇ ਜਣੇ, ਆਪਣਾ ਜੋ ਮਰਜ਼ੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜ਼ੀ ਉੱਚੀ ਆਵਾਜ਼ ਕਰ ਲਓ,
0: ਡਿਸਟਰਬ ਨਹੀਂ,
1: ਪਰ ਤੁਹਾਡੀ ਆਵਾਜ਼ ਬੰਦੇ ਨੂੰ ਨਹੀਂ ਸੁਣੀ ਚਾਹੀਦੀ ਵੀ ਉਹਨੇ ਆਪਣਾ
0: ਆਲੇ-ਦਾਲੇ ਜਹਾਜ਼ ਦੇ ਵਿੱਚ। ਸ਼ੁਕਰ ਇਸ ਗੱਲ ਦਾ, ਸ਼ੁਕਰ ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ,
1: ਡੋਮੈਸਟਿਕ
0: ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋਅ ਕੈਰੀਏਜ ਕੋਸਟ ਵਾਲੀਆਂ ਹੁੰਦੀਆਂ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ
1: ਆਪਣੀ ਸੀਟ ਹੁੰਦੀ ਹੈ ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ ਕਵਰ ਹੋ ਜਾਂਦੇ,
0: ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਸਵਾਰੀਆਂ ਬੈਠੀਆਂ ਨੇ, ਹਨਾ ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ, ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਈਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਬੜੀ ਪਹਿਲਾਂ ਦੀ ਗੱਲ ਸੀ ਜਦੋਂ ਰਹਿੰਦੇ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ ਸਾਡੇ ਯੂਨਿਟ ਦੇ ਵਿੱਚ, ਹਾਂ ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰਿਸ ਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਭਾਬੀ ਕੈਸੇ ਹੋ ਅਰੇ कैसे हो ना वो पर केम चो करके फिर उन्हें ना आओ कभी चाय स्नेक्स पे मैं ना हो ना मतलब चाय स्नेक्स मैं क्या की मेरी वाइफ कह दी स्नैक्स नू कह रही होगी
1: ठीक है
0: चाय स्नेक्स पे चलते हैं ना किसी दिन
1: मैं
0: क्या चाह देना लो सप खिला
1: ਜਿੱਦਾਂ ਤੁਸੀਂ ਚਾਹ ਚ ਲੈ ਕੇ ਆ ਲਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਲ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨਹੀਂ ਸੀ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨਹੀਂ ਰਹੀ ਗੁਗਲੀ ਗੁਗਲੀ ਗੁਗਲ ਕਹਿੰਦੇ ਗੁਗਲੀ ਬਾਬੀ ਮੇਰੀ ਗੁਗਲੀ ਖੁੱਲ ਨਹੀਂ ਰਹੀ ਪਲੀਜ਼ ਗੁਗਲੀ ਖੋਲ ਦੇ ਲਾ ਓਏ ਉਹ ਆਪਾਂ ਇੰਨਾ ਯਾਦ ਕਰਦੇ ਹਾਂ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਹਿੰਦਾ ਉੱਥੇ ਅੱਛਾ ਉਹ ਵੀ ਗੱਲ ਹੁੰਦਾ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀਆਂ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਗਏ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ
0: ਫੋਨ ਕਰਦਾ
1: ਮੈਂ ਹਮੇਸ਼ਾ ਉਹਨੂੰ ਕਹਿੰਦਾ ਉਹਨਾਂ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਉਹ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅੱਜ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨਹੀਂ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ ਹੋ ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹੋ ਜਿਹੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਗਲਾਸਾਂ ਗਲਾਸੀਆਂ ਵੀ ਲੱਗੇ ਹੁੰਦੀਆਂ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਅੰਨਾ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਆ ਤੇ ਅਦਰਕ ਵਾਲੀ ਚਾਹ ਇੰਡੀਗੋ ਦੀ ਫਲਾਈਟ ਵੀ ਯਾਦ ਆਇਆ ਕਰੇਗੀ ਹੁਣ ਤੇ ਮੈਂ ਸਾਗ ਦੀ ਰੋਟੀ ਵੀ ਲੈ ਜਾ ਕਰਨੀ ਜੇ ਏਦਾਂ ਹੋਣਾ ਫਿਰ
0: ਦੇਖੋ ਅੱਜ ਪੁਰਾਣੀਆਂ ਗੱਲਾਂ ਹੁਣ ਤੁਹਾਡੀਆਂ ਤੁਰੀਆਂ ਹੈਗੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਗਾਣਾ ਵੀ ਓਦਾਂ ਦਾ ਲੱਗ ਗਿਆ ਸੀਗਾ ਕਿ ਤੁਹਾਨੂੰ ਨੋਸਟੈਲਜੀ ਨਾ ਕਰਵਾ ਦਈਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ ਚੱਲੀ ਜਵਾਨੀ ਵਾਲਾ ਜੋਰ ਸੀ ਮਾਈ ਫੇਵਰੇਟ ਸੌਂਗ

0: ਅਦਾ
1: ਅੱਜ ਅੱਜ ਤੁਹਾਨੂੰ ਮਾਹੌਲ ਜਿਹਾ ਬਣ ਗਿਆ ਕਿ ਨਹੀਂ?
0: ਹਾਂ ਲਾ ਲੈ,
1: ਕੁਝ ਸਾਲ ਪਹਿਲਾਂ ਚਲੇ ਗਏ ਕਿ ਨਹੀਂ?
0: ਅਦਾ ਦੇ ਅੱਜ ਦਾ ਪਹਿਲਾ ਝੂਮ ਅਲੇ ਨਹੀਂ ਧੂਮ ਚਾਲੇ ਧੂਮ ਚਾਲੇ
1: ਦਬੂਰ ਬੁਰੇ।
0: ਹਾਂ ਉਹ ਵੀ, ਉਹ ਵੀ ਬੜਾ ਘੈਂਟ ਸੀ। ਅੱਛਾ ਉਹ ਜਿਹੜਾ ਸੀ ਉਹ ਸ਼ਾਇਦ ਤੁਸੀਂ ਉਹ ਬਲਫ ਮਾਸਟਰ ਦਾ ਲਾਇਆ?
1: ਬਲਫ ਮਾਸਟਰ
0: ਉਹ ਵੀ ਭਾਜੀ ਵੇਖੀ ਸੀ,
1: ਅਭਿਸ਼ੇਕ ਬੱਚਨ ਦੀਆਂ ਤਿੰਨ ਚਾਰ ਫਿਲਮਾਂ ਤਾਂ ਵਧੀਆ ਆਈਆਂ,
0: ਸਟੋਰੀ ਜੀ ਬੜੀ ਲਾਸਟ ਤੱਕ, ਲਾਸਟ ਤੋਂ ਪਤਾ ਲੱਗਦਾ ਕੀ ਹੁੰਦਾ।
1: ਬਲਫ ਮਾਸਟਰ ਵੀ ਵਧੀਆ ਸੀ, ਇੱਕ ਟੈਕਸੀ ਨੰਬਰ 9211 ਉਹ, ਪਰ ਮੇਰੇ ਖਿਆਲ ਨਾਲ ਜੌਨ ਇਬਰਾਹਿਮ,
0: ਜੌਨ ਇਬਰਾਹਿਮ ਦੀ ਹੈ। ਪਰ ਮੈਂ ਉਹ ਵੀ ਮੈਂ ਦੇਖੀ ਨਹੀਂ, ਮੈਂ ਬਲਫ ਮਾਸਟਰ ਦੇਖੀ ਸੀ ਆ ਲਾਸਟ ਤੇ, ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ।
1: ਉਹ ਇੱਕ ਨਾ ਅੱਜ ਕੱਲ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ, ਉਹ ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ,
0: ਅੱਛਾ
1: ਅਜੇ ਕੀ ਰਾਤ, ਉਹ ਵਾਲੀ ਹੀਰੋਇਨ ਦਾ, ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ ਇੱਕ, ਮਟਕਾ ਕਿੰਗ।
0: ਅੱਛਾ
1: ਉਹ
0: ਮਟਕਾ ਕਿੰਗ
1: 60s ਦੇ ਦੌਰ ਦੇ ਵਿੱਚ ਜਿਹੜੀ ਸੱਟਾ ਜਿਹੜਾ ਲੱਗਦਾ ਸੀਗਾ, ਰੀਅਲ ਸਟੋਰੀ, 60s ਦੇ ਦੌਰ ਦੇ ਵਿੱਚ ਜਿਹੜਾ ਸੱਟਾ ਲੱਗਦਾ ਸੀ, ਉਹ ਸੱਟਾ ਲਗਾਉਣ ਵਾਲਾ ਜਿਹੜਾ ਮੇਨ ਬੰਦਾ ਸੀ ਜਿਹੜਾ ਇੰਡੀਆ 'ਚ ਸੱਟਾ ਲੈ ਕੇ ਆਇਆ,
0: ਕ੍ਰਿਕਟ ਦਾ ਉਹੀ ਜਿਹੜਾ ਨਾ,
1: ਨਹੀਂ ਨਹੀਂ ਨਹੀਂ ਲਾਟਰੀ ਸੱਟਾ।
0: ਅੱਛਾ ਲਾਟਰੀ ਵਾਲਾ,
1: ਉਹ ਨੰਬਰ ਨਹੀਂ ਲੱਗਦੇ ਹੁੰਦੇ ਕਿ ਕਿੰਨਾ ਨੰਬਰ ਨਿਕਲਿਆ,
0: ਲਾਟਰੀ ਇੰਡੀਆ 'ਚ ਜਿਹੜੀ ਹੁੰਦੀ ਹੁੰਦੀ ਆ,
1: ਉਹ ਵਾਲਾ ਸੱਟਾ।
0: ਅੱਛਾ ਓਕੇ,
1: ਕ੍ਰਿਕਟ ਦਾ ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ, ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ 'ਚ ਨਹੀਂ ਮੈਂ ਜਾਣਾ।
0: ਅੱਛਾ ਮਤਲਬ ਲਾਟਰੀ ਦੇ ਸੱਟੇ ਦੇ,
1: ਲਾਟਰੀ ਦਾ ਸੱਟਾ, ਉਹ ਤਾਸ਼ ਦੇ ਪੱਤੇ ਐਂ ਕੱਢਦਾ ਹੁੰਦਾ ਸੀ, ਤਿੰਨ ਪੱਤੇ ਕੱਢਦਾ ਸੀਗਾ, ਤੇ ਤਿੰਨ ਦੇ ਵਿੱਚੋਂ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ, ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ ਤਿੰਨ ਨੰਬਰ ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 25 ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 37 ਤੇ, ਜੇ 3, 5, 7 ਆ ਗਿਆ ਤਾਂ 2 ਦਾ 4
0: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4 ਚ ਪੜ੍ਹਦਾ ਹੋਵਾਂਗਾ, ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ, ਤੇ ਅਸੀਂ ਨਾ ਹਜ਼ੂਰ ਸਾਹਿਬ ਬੰਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਹਾਂ, ਤੇ ਕੀ ਹੋਇਆ ਅਸੀਂ ਬੰਬੇ ਚਲੇ ਗਏ, ਅਸੀਂ ਪਹਿਲੀ ਵਾਰੀ ਬੰਬੇ ਦੇਖਿਆ।
1: ਕਿੰਨੀ ਉਮਰ ਸੀ ਤੁਹਾਡੀ?
0: ਸਿਰਫ 2-3 ਸਾਲ ਹੀ, ਮੈਨੂੰ ਇਸ ਕਰਕੇ ਯਾਦ ਹੈ ਨਾ,
1: 2-3 ਸਾਲ ਦੇ ਨੇ ਤੁਹਾਨੂੰ ਯਾਦ ਹੈ ਭਾਜੀ?
0: 2-3 ਸਾਲ,
1: ਮੈਂ ਜਦੋਂ 10-11 ਸਾਲ ਦਾ ਸੀ ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ।
0: ਮੈਂ ਤਾਂ ਉਹੀ ਕਹਿੰਦਾ ਨਾ, ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀਆਂ ਵਾ, ਉਹ ਕਦੀ ਭੁੱਲ ਨਹੀਂ ਸਕਦੀਆਂ। ਉਹ ਮੈਂ ਕੀ ਹੋਇਆ ਸੀ, ਐਂ ਜੀ ਨਾ ਉੱਥੇ ਬੰਦੇ ਆਇਆ ਤਾਸ਼ ਵਾਲੇ ਬੈਠੇ ਸੀ, ਉਹਨਾਂ ਨੇ ਕੱਪ ਰੱਖੇ ਸੀ, ਠੀਕ ਹੈ, ਉਹ ਕਹਿੰਦੇ ਵੀ ਆ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ, ਠੀਕ ਹੈ। ਤੇ ਮੈਂ ਦੇਖਦਾ ਰਿਹਾ, ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ, ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ, ਤੇ ਉਹ ਨਾ ਮੈਂ ਜਿੱਤ ਗਿਆ, ਉਹਨੇ ਮੈਨੂੰ ਲਾਲਚ ਪਾ ਦਿੱਤੀ, ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ, ਮੈਂ ਕਿਹਾ ਡੈਡੀ ਜੀ ਇੱਧਰ ਆਓ, ਇਹ ਤੇ ਬੜੀ ਵਧੀਆ ਗੇਮ ਹੈਗੀ ਜੀ, ਤੇ ਉਹਨਾਂ ਨੇ ਮੈਨੂੰ ਪਹਿਲਾਂ, ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ, ਉਹਨਾਂ ਨੇ ਜਿਤਾਤਾ, ਫਿਰ ਮੈਂ 20 ਰੁਪਈਆਂ ਦਾ ਲਾਇਆ, ਉਹਨਾਂ ਨੇ ਫਿਰ ਮੈਨੂੰ ਜਿਤਾਤਾ, ਉਹਨਾਂ ਲਾਲਚ ਕਰਾਈ ਜਾ ਰਹੀ, ਲਾਲਚ ਕਰਾਈ ਜਾ ਰਹੀ, ਫਿਰ ਮੈਂ ਜੇ 100 ਰੁਪਈਏ ਦਾ ਲਾਇਆ, ਉਹਨਾਂ ਨੇ ਫਿਰ ਜਿਤਾਤਾ, ਫਿਰ ਮੈਂ ਰੱਖੇ 200, ਉਹ ਹਰਾ ਗਏ ਮੈਨੂੰ। ਡੈਡੀ ਕਹਿੰਦੇ ਮੈਂ ਰੋਣ ਲੱਗ ਪਿਆ, ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ। ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ।
1: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ?
0: ਮਤਲਬ ਉਹੀ, ਮਤਲਬ ਜੇ ਤੁਸੀਂ 3-4 ਜ਼ਿਆਦਾ ਘੱਟ ਕਹਿਣ ਦਿਓ ਤਾਂ ਵੱਧ ਤੋਂ ਵੱਧ 4 ਸਾਲ ਹੋਏਗੀ, 4-5 ਸਾਲ
1: ਦੀ ਉਮਰ ਚ ਤੁਸੀਂ ਆਪਣਾ ਪਹਿਲਾ ਸੱਟਾ ਲਾਇਆ?
0: ਹਾਂ ਉਹ ਮੈਨੂੰ ਹਲੇ ਤੱਕ ਯਾਦ ਆ ਭਾਈ, ਉਹ ਨਾ ਮਤਲਬ ਇੰਨਾ ਮਤਲਬ ਉਹਨੇ ਬੰਦੇ ਨੇ ਕਰਤਾ ਸੀ ਆਪਣੇ ਵਾਸਤੇ।
1: ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ, ਜਿਵੇਂ ਉਹ ਕਹਿੰਦੇ ਨੇ ਹੋਣਹਾਰ ਬਿਰਵਾਨ ਕੇ ਹੋ ਚਿਕਨੇ ਪਾਤ, ਵੀ ਬਚਪਨ ਚ ਹੀ ਪਤਾ ਲੱਗ ਜਾਂਦਾ ਜਵਾਕ ਕੀ ਕਰੂਗਾ। ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਲਾ
0: ਰਹੇ। ਪਰ ਮੈਂ ਸਿੱਖ ਗਿਆ ਨਾ ਉੱਥੋਂ, ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ
1: ਭਾਜੀ। ਤੁਹਾਨੂੰ 3-4 ਸਾਲ ਦੇ ਆਪਣੀ ਸਾਰੀ ਮੈਮਰੀ ਯਾਦ
0: ਯਾਰ? ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਉਦੋਂ ਆਪਾਂ ਸਕੂਲ
1: ਨਹੀਂ ਹੋ ਸਕਦੀ ਯਾਰ, ਕਮਾਲ ਸਵਾਲ ਹੀ ਨਹੀਂ ਪੈਦਾ
0: ਯਾਰ।
1: 3-4 ਸਾਲ
0: ਦਾ ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਉਹਨਾਂ ਨੂੰ ਕਿੰਨੇ ਸਾਲਾਂ ਦਾ ਮੈਂ, ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ,
1: ਹੁਣ ਤਾਂ ਤੁਸੀਂ 2 ਹੀ ਦੱਸ ਰਹੇ ਸੀਗੇ, ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ।
0: ਨਹੀਂ ਚੱਲ 2 ਨਹੀਂ, ਮਤਲਬ ਹੋ ਸਕਦਾ ਮਤਲਬ ਮੈਂ ਘੱਟ ਬਹੁਤ ਦੱਸਦੇ ਹੋ ਨਾ, 4-5 ਸਾਲ ਤੇ ਠੀਕ ਹੈ,
1: ਠੀਕ ਹੋ ਰਹੇ ਹੋ ਤੁਸੀਂ ਹੌਲੀ ਹੌਲੀ,
0: 4-5 ਸਾਲ
1: ਤੱਕ
0: ਨਹੀਂ 8 ਹੌਲੀ ਹੌਲੀ। ਉਦੋਂ ਮੇਰੀ, ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀਵੀਂ ਕਲਾਸ ਚ ਹੁੰਦਾ ਹਾਂ,
1: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਹੁੰਦਾ ਭਾਜੀ? ਕਿਸੇ ਕਲਾਸ ਚ ਨਹੀਂ ਹੁੰਦਾ।
0: ਚੱਲ ਮੈਂ ਦੱਸਦਾ ਨਾ, ਉਦੋਂ 2-3 ਕਲਾਸ ਚ ਹੋਵਾਂਗਾ ਮੈਂ,
1: ਦੂਜੀ ਕਲਾਸ ਚ 4 ਸਾਲ ਦਾ ਮੈਂ ਕੀ ਕਰੀ ਜਾ ਰਿਹਾ,
0: ਕਿੰਨੇ 6 ਸਾਲ ਦਾ, 6 ਸਾਲ ਦਾ, ਚਲੋ ਯਾਰ ਮੰਨ ਲਓ 6 ਸਾਲ ਦਾ ਹੀ ਸਹੀ।
1: ਨਹੀਂ ਮੈਨੂੰ ਲੱਗਦਾ ਤੁਹਾਡੇ ਆਂਕੜੇ ਚ ਹੇਰ ਫੇਰ ਹੈਗਾ,
0: ਹੇਰ ਫੇਰ ਤੇ ਹਲੇ ਵੀ ਹੋ ਜਾਂਦਾ ਜਦੋਂ ਮੈਂ ਜੱਪਾ ਦੀ ਕੋਈ ਉਮਰ ਪਹੁੰਚਦਾ, ਮੈਨੂੰ ਪਤਾ ਨਹੀਂ ਲੱਗਦਾ 10 ਦਾ ਕਿ 11 ਦਾ
1: ਬਾਕੀ ਗੱਲਾਂ ਦਾ ਕੋਈ,
0: ਬਾਕੀ ਗੱਲਾਂ ਬਾਅਦ।
1: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ ਹੈ
0: ਜਵਾਕਾਂ ਤੇ,
1: ਜਵਾਕ ਦੇ
0: ਜਵਾਕ ਨੇ ਹਾਈਜੈਕ ਕਰ ਲਿਆ।
1: ਹਾਈਜੈਕ ਨਹੀਂ ਕੀਤਾ। ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ੍ਹ ਉਹ ਜਿਹੜਾ ਤੁਰ ਪਿਆ ਟ੍ਰੈਂਡ, ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ, ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ, ਮਤਲਬ ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ,
0: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
1: ਜਾਣੀ ਹਰ ਹਾਂ ਨਾ ਬਈ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ, ਜਨਾਨੀ ਆ ਗਈ ਪੱਕੀ ਹੋ ਗਈ ਤੇ ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ, ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ।
0: ਠੀਕ ਹੈ।
1: ਅੱਛਾ, ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ, ਕਿੰਨਾ ਵਧੀਆ ਉੱਥੇ, ਹੈ ਨਾ, ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ, ਚਲੋ ਇਹ ਗੱਲ ਸਹੀ ਹੈ, ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ, ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ, ਖਾਂਸੀ ਕਰੀ ਜਾ ਰਿਹਾ ਸੀ।
0: ਠੀਕ ਹੈ।
1: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ, ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ
0: ਅਪੁਆਇੰਟਮੈਂਟ,
1: ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ, ਫਿਰ ਜਾ ਕੇ ਡਾਕਟਰ ਦੀ ਅਪੁਆਇੰਟਮੈਂਟ ਮਿਲੀ, ਤੇ ਆਹ ਕੰਮ ਹੁੰਦਾ।
0: ਅੱਛਾ,
1: ਨਿਊਜ਼ੀਲੈਂਡ ਉਹ ਜਿਹਨੂੰ ਟੌਪ 20 ਦੇ ਵਿੱਚ ਗਿਣਿਆ ਜਾਂਦਾ ਵੈਨ ਇਟ ਕਮਸ ਟੂ ਹੈਲਥ,
0: ਜਦੋਂ
1: ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟੌਪ ਲੈਵਲ ਤੇ ਹੈ। ਤੇ ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ 'ਚ 80ਵੇਂ ਨੰਬਰ ਦੇ ਉੱਤੇ ਹੈ
0: ਹੈਲਥ ਇਨਫਰਾਸਟ੍ਰਕਚਰ,
1: ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਹੈ ਨਾ, ਤਾਂ ਇੱਕ ਤਰਾਸਦੀ ਵੀ ਲੱਗਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ, ਹਨਾ, ਉਭਾਰਨੀ ਨਹੀਂ ਚਾਹੀਦੀ ਹੈਗੀ, ਉਭਾਰਨੀ ਵੀ ਚਾਹੀਦੀ ਹੈਗੀ ਹੈ, ਦੱਸਣੀ ਵੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਵੇਂ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ, ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ, ਗਈ ਤਾਂ ਇੰਡੀਆ 'ਚੋਂ ਹੀ ਹੈ, ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ, ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ, ਹਨਾ।
0: ਠੀਕ ਹੈ।
1: ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ, ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਿਹਾ, ਚਾਹੇ ਇੰਡੀਆ ਦੀ ਹੈ,
0: ਜਿਹੜਾ ਮਰਜ਼ੀ ਹੋਵੇ ਭਾਜੀ,
1: ਹਾਂ, ਚਾਹੇ ਕੀਨੀਆ ਦੀ ਹੈ, ਜਿੱਥੇ ਮਰਜ਼ੀ ਹੈ, ਉਹਦੇ ਲਈ ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ, ਚਾਹੇ ਖਾਂਗੀ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਬਟ
0: ਐਨੀਵੇਜ਼, ਮਤਲਬ ਹਾਂ, ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆਹ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ, ਤੁਸੀਂ ਏਦਾਂ ਮਤਲਬ
1: ਏਦਾਂ
0: ਨਹੀਂ ਹੋਣਾ, ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ, ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ
1: ਕਿਦਾਂ ਹੈ। ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ,
0: ਤੁਸੀਂ ਵੀ, ਹਾਂ,
1: ਅਸਹਿਨੀਆ ਪੀੜਾ ਹੋਈ ਸੀਗੀ ਮੈਨੂੰ, ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ, ਤੇ ਉਹ ਮੈਂ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ, ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ, ਮੈਨੂੰ ਐਥਨੀਸਿਟੀ ਵੀ ਨੋਟ ਕਰਦੇ ਨੇ।
0: ਅੱਛਾ,
1: ਪਰ ਏਦਾਂ ਹੋਣਾ ਨੀ ਚਾਹੀਦਾ ਹੈਗਾ, ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ, ਹਨਾ, ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ, ਏਦਾਂ ਕਰਕੇ ਤੇ ਮੈਂ ਉੱਥੇ ਘੱਟੋ ਘੱਟ ਨੀ ਤੇ 4 ਘੰਟੇ ਤਾਂ ਮੈਂ ਗਿਆਨ ਵਰਤ ਗਈ, ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨ ਹੈ, ਇੱਕ ਰਾਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ, ਇੰਗਲਿਸ਼ 'ਚ।
0: ਅੱਛਾ, ਠੀਕ ਹੈ,
1: ਹਨਾ, ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ, ਬਾਏ ਵਾਲਾ ਵੀ 10 ਕਿਲੋਮੀਟਰ ਹੈ।
0: ਠੀਕ ਹੈ।
1: ਕਹਿੰਦੀ ਕਿਹਦੇ 'ਚ ਜਾਣਾ, ਮੈਂ ਕਿਹਾ ਦਾਏ ਵਾਲੇ 'ਚ, ਕਿਉਂਕਿ ਉਹ ਵੱਡਾ ਹਸਪਤਾਲ, ਕਹਿੰਦੀ ਰੋਂਗ ਬਾਏ ਵਾਲਾ, ਮੈਂ ਕਿਹਾ ਕਿਉਂ, ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ, ਕਹਿੰਦੀ ਸਿਰਫ ਤੈਨੂੰ ਹੀ ਨਹੀਂ ਛੱਡਣਾ, ਅਸੀਂ ਫੇਰ ਹੋਰ ਵੀ ਜਾਣਾ ਹੈਗਾ, ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ।
0: ਅੱਛਾ, ਉੱਥੇ ਹੋਰ ਵੇਟ ਹੁੰਦੀ ਹੈ?
1: ਹਾਂ, ਉੱਥੇ ਤਾਂ ਉਹ ਆਪਣਾ ਪੈਨਰੇ ਥਾਲਾ ਨੇਪੀਅਨ।
0: ਅੱਛਾ ਅੱਛਾ, ਹਾਂ,
1: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ। ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ, ਕਹਿੰਦੇ ਸਾਡੇ ਸਾਰਿਆਂ ਦੇ।
0: ਨਹੀਂ ਨਹੀਂ ਪਤਾ ਨਹੀਂ, ਇਹ ਤਾਂ ਮੈਨੂੰ ਆਪ ਨਹੀਂ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ, ਮਤਲਬ ਐਮਰਜੈਂਸੀ। ਨਹੀਂ ਨਹੀਂ ਇਤਿਹਾਸ ਦਾ, ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ, ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ, ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ, ਅਸੀਂ ਉਹਨੂੰ ਐਮਰਜੈਂਸੀ ਲੈ ਗਏ,
1: ਐਮਰਜੈਂਸੀ ਚੋਂ ਸਾਰੀ ਰਾਤ ਹੀ ਲੱਗ ਗਈ। ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਹੁਣ ਚੱਲਦੇ ਹਾਂ, ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ
0: 11-12 ਵਜੇ
1: ਤੋਂ ਬਾਅਦ, ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨਸ਼ਾ ਚੜਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹਸਪਤਾਲਾਂ ਦੇ ਵਿੱਚ,
0: ਉਹੀ ਨਾ।
1: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨਹੀਂ ਲੱਗਦਾ ਹੈਗਾ ਨੰਬਰ, ਤੋ ਚਲੋ ਚੱਲੀਏ। ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ ਬਰਨ ਵਾਲਾ ਵਾਰਡ ਜਿਹੜਾ ਹੁੰਦਾ ਉਹਦੇ ਚ ਲੱਗ ਗਿਆ ਸੀਗਾ ਬਸ
0: ਪਰ ਮੈਂ ਜਦੋਂ ਛੋਟਾ
1: 5 ਘੰਟਿਆਂ ਬਾਅਦ ਨੰਬਰ ਲੱਗ ਗਿਆ
0: ਭਾਈ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ ਉਹ ਬੰਦੇ ਨੇ ਆਹ ਕੀਤਾ ਏਦਾਂ ਹੁੰਦਾ ਵੀ ਹੈਗਾ ਕਿ ਨਹੀਂ
1: ਇਹ ਉਲਟਾ ਹੋਣ ਲੱਗ ਗਿਆ ਹੁਣ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦੇ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਏਡੇ ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ ਉਹ ਕਰਵਾ ਲੇ ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ
0: ਹਾਂ ਸਹੀ ਗੱਲ
1: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ ਹੋਰ ਬੜੇ ਇਲਾਜ ਹੈਗੇ ਨੇ ਉੱਥੋਂ ਕਰਵਾ ਲਿਆ
0: ਯਾਰ ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਬੁਰਾ ਹੈ ਘੈਂਟ ਹੈ ਜੇ ਆਪਣੇ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ
1: ਸਹੀ ਹੋ ਜਾਵੇ
0: ਮੈਂ ਕਹਿੰਦਾ
1: ਪੁਲਿਸ ਤਾਂ ਸਹੀ
0: ਵਾਰੇ ਨਿਆਰੇ
1: ਹੋ ਖਿਆਲ ਦੇ ਨਾਲ ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ
0: ਬਸ ਮਤਲਬ ਉਹੀ ਨਾ
1: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੀ
0: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ
1: ਸੋਨੇ ਦੀ ਵੀ ਨਹੀਂ ਲੋੜ ਹੈਗੀ ਤੁਸੀਂ ਪਿੱਤਲ ਦੀ ਉਹ ਬਣਾ ਦਿਓ
0: ਕੁਛ ਨਾ ਕੁਛ ਬਣਾ ਦਿਓ
1: ਬੇਬੀ ਡੋਲ
0: ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ
1: ਹਾਂ ਹਨਾ ਜ਼ਿਆਦਾ ਹੋ ਗਈ
0: ਭਾਜੀ ਆ ਤੁਹਾਡੀ ਚਾਹ ਦਾ ਅਸਰ ਜੀ ਇਹ ਮੈਂ
1: ਤੁਹਾਨੂੰ ਬਾਹਰ ਨਿਕਲੀ ਇਹਦੇ ਚਾਹ ਇਵੈਂਟ ਦੱਸੀ ਹੈ ਅਗਲੇ ਸੈਗਮੈਂਟ
0: ਹਾਂ ਸਹੀ ਗੱਲ

0: ਜਹਾਜ ਤੋਂ ਵਾਲਾ। ਅੱਛਾ ਤੁਹਾਨੂੰ ਇੱਕ ਚੀਜ਼ ਆਈ ਆ ਭਾਈ, ਯਾਦ ਤੋਂ ਯਾਦ ਆਇਆ, ਮੈਂ ਜਦੋਂ ਵੀ ਚਾਈਲਡ ਕੇਅਰ ਸੈਂਟਰ ਚ ਹੁਣ ਜੋਬ ਕਰਦਾ ਨਾ, ਜਦੋਂ ਬੱਚਿਆਂ ਦੇ ਨਾਲ ਗੇਮਸ ਕਰਵਾਉਂਦਾ, ਜਦੋਂ ਵੀ ਕੋਈ ਜਹਾਜ ਲੰਘਦਾ ਨਾ, ਜਿੱਦਾਂ ਆਪਾਂ ਛੋਟੇ ਬਾਏ ਬਾਏ ਨੀ ਕਰਦੇ, ਹਲੇ ਤੱਕ ਵੀ ਸਾਰੇ ਕਰਦੇ ਆ ਯਾਰ, ਪਤਾ ਨੀ ਕੀ ਮਤਲਬ ਕਸ਼ਿਸ਼ ਆ ਜਾਂ ਕੀ ਆ,
1: ਅਸੀਂ ਤਾਂ ਰਹਿੰਦੇ ਹੀ ਉਧਰਲੇ ਪਾਸੇ
0: ਆ। ਉਹ ਸ਼ਾ ਤੁਹਾਡੇ ਵਿੱਚ ਦੂਜੇ ਜਹਾਜ ਆਉਂਦੇ ਆ,
1: ਫਾਈਟਰ ਜੈਟ,
0: ਉਹ ਬੜੇ ਖਤਰਨਾਕ ਤਗੜੇ ਜਹਾਜ ਹੁੰਦੇ ਉਹਦੇ
1: ਯਾਰ, ਹੇਠਲਾ ਪਾਸਾ ਹੀ ਬਹੁਤ ਭਾਰਾ,
0: ਬੜਾ ਜਿੱਦਾਂ ਢੇਡੇ ਜਾਣੀ ਆ ਗੱਡੇ ਹੁੰਦੇ ਉਹਦੇ, ਆ ਕਰਕੇ ਦਲਿੱਦਰ ਜਿਹਾ ਹੌਲੀ ਜੀ ਜਾ ਰਿਹਾ ਹੁੰਦਾ ਆ ਕਰਕੇ,
1: ਉਹਨਾਂ ਦੇ ਫਿਨਸ ਵੀ ਬਹੁਤ ਭਾਰੇ, ਵੱਡੇ ਵੱਡੇ ਚੌੜੇ ਚੌੜੇ,
0: ਅਲੱਗ ਹੀ ਅਲੱਗ ਹੀ ਹੁੰਦੇ ਆ,
1: ਉਹ ਅਲੱਗ ਹੀ ਇੱਕ, ਔਰ ਉਹਨਾਂ ਦੀ ਆਵਾਜ਼ ਮਤਲਬ ਓਮਪੁਰੀ ਲੰਘ ਰਹੇ ਨਾ ਜਿਵੇਂ ਤੁਹਾਡੇ ਸਿਰ ਦੇ
0: ਉੱਤੇ,
1: ਹਨਾ ਯਾ ਉਹ ਕਈ ਸਾਰੇ ਅਮਰੀਸ਼ਪੁਰੀ ਤੁਹਾਡੇ ਸਿਰ ਤੋਂ ਲੰਘ ਦਗੜ ਦਗੜ ਦਗੜ ਕਰਕੇ।
0: ਅੱਛਾ ਇੱਕ ਇੱਕ ਚਲੋ ਹੋਰ ਛੇਤੀ ਛੇਤੀ ਮੈਨੂੰ ਯਾਦ ਆ ਗਈ ਆ, ਬਾਅਦ ਗੱਲ ਨਹੀਂ ਯਾਦ ਆਣੀ ਭਾਈ, ਜਿੱਦਾਂ ਮੈਂ ਨਾ ਲਾਸਟ ਟਾਈਮ ਇੱਥੇ M7 ਤੇ ਰਨਿੰਗ ਕਰਨ ਗਿਆ, ਜਿਹੜਾ M7 ਟਰੈਕ ਆ ਨਾ, ਉਹਨਾਂ ਉੱਪਰ ਨਾ ਹੈਲੀਕਾਪਟਰ ਜਾ ਰਿਹਾ ਸੀ, ਉਹਨਾਂ ਕੁਝ ਉਹ ਕੋਈ ਸਪੀਕਰ ਚ ਬੋਲ ਰਿਹਾ ਸੀ।
1: ਅੱਛਾ
0: ਤੇ ਯਾਰ
1: ਪੁਲਿਸ ਦਾ ਹੋਣਾ,
0: ਹਾਂ ਪੁਲਿਸ ਦਾ
1: ਸਰਚ ਕਰ ਰਹੇ
0: ਤੇ ਮੈਨੂੰ ਪੁਲਿਸ ਦਾ ਸਮਝ ਨਹੀਂ ਲੱਗਦੀ ਕੀ ਬੋਲਣ ਡਿਆ।
1: ਪੋਲੇਅਰ ਹੁੰਦਾ ਉਹ, ਬੇਸਿਕਲੀ ਉਹ ਤੁਹਾਡੇ ਲਈ ਨਹੀਂ ਹੈਗਾ ਮੈਸੇਜ, ਪੋਲੇਅਰ ਜਿਹੜੀ ਪੁਲਿਸ ਏਅਰ ਪੁਲਿਸ ਜਿਹਨੂੰ ਕਹਿੰਦੇ,
0: ਹਾਂਜੀ ਹਾਂਜੀ,
1: ਉਹ ਆਪਣੀ ਗਰਾਊਂਡ ਯੂਨਿਟਸ ਦੇ ਨਾਲ ਸੰਪਰਕ ਕਰ ਰਹੇ ਹੁੰਦੇ।
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ, ਮੈਨੂੰ ਸਮਝ ਨਹੀਂ ਲੱਗਦਾ,
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ, ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ ਹਨਾ ਨੌਕਸ ਐਵਨਿਊ ਤੇ ਪਾ ਲਓ, ਇੱਧਰ ਨੂੰ ਪਾ ਲਓ, ਇੱਧਰ ਨੂੰ ਪਾ ਲਓ।
0: ਪਰ ਆਪਾਂ ਹੁਣ ਆਪਾਂ ਹਿੰਦੀ ਫਿਲਮਾਂ ਦੇਖੀਆਂ, ਆਪਾਂ ਜੇ ਉੱਤੋਂ ਕੋਈ ਮੈਂ ਹੱਥ ਖੜੇ ਕਰਤੇ, ਮੈਂ ਉਹ ਮੈਂ ਦੱਸੋ ਕੀ ਹੈ,
1: ਮੈਨੂੰ ਹੀ ਪਤਾ ਨਾ,
0: ਨਹੀਂ ਨਹੀਂ ਬੰਦਾ ਹਿੰਦੀ ਫਿਲਮਾਂ ਦਾ ਇੰਨਾ ਪ੍ਰਭਾਵ ਪੈ ਜਾਂਦਾ,
1: ਨਹੀਂ ਆਪਾਂ ਬੀਇੰਗ ਇੰਡੀਅਨ ਨੇ ਪੁਲਿਸ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਾਂ ਹੀ ਡਰਦੇ,
0: ਚਲੇ ਆਪਾਂ ਹੱਥ ਖੜੇ ਕਰਦੇ ਨੇ, ਹਾਂਜੀ ਭਾਜੀ ਗੱਲ ਦੱਸੋ ਕੀ ਆ, ਨਾਲ ਵਾਲੀ ਗੱਲ ਜੇ ਗੱਡੀ ਚਲਾ ਰਹੇ ਆ ਨਾ, ਨਾਲ ਗੱਲ ਪੁਲਿਸ ਹੈ ਨਾ, ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ, ਇੰਨਾ ਡਰ ਜਾਂਦੇ ਆਪਾਂ।
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ,
0: ਹਾਂਜੀ,
1: ਕਿ ਮਹਾਰਾਣੀ ਜਿੰਦਾਂ ਦਾ ਕਪਲੇ ਹੋ ਰਿਹਾ ਹੈ,
0: ਹਾਂਜੀ ਬਿਲਕੁਲ ਹੋ ਰਿਹਾ ਜੀ,
1: ਤੇ ਉਹ ਪਲੇ ਦੇ ਵਿੱਚ ਤੁਸੀਂ ਵੱਧ ਚੜ ਕੇ ਸ਼ਮੂਲੀਅਤ ਕਰਨੀ ਹੈ ਭਾਜੀ, ਤੁਸੀਂ ਵੀ ਜ਼ਰੂਰ ਆਣਾ ਹੈਗਾ।
0: ਹਾਂ ਬਿਲਕੁਲ, ਅਸੀਂ ਤੇ ਪੂਰੇ ਆਵਾਂਗੇ, ਹਾਂ 24 ਅਕਤੂਬਰ
1: 24 ਅਕਤੂਬਰ ਨੂੰ
0: ਹੋ ਰਿਹਾ
1: ਤੇ ਪਲੰਪਟਨ ਦੇ ਵਿੱਚ,
0: ਪਲੰਪਟਨ
1: ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ, ਹਮੇਸ਼ਾ ਉਹ ਡੀਲ ਲੱਗੀ ਰਹਿੰਦੀ ਹੈ ਬੀਪੀ ਦੇ ਪੰਪ ਦੇ ਨਾਲ,
0: ਰਿਚਮੰਡ ਰੋਡ ਦੇ ਉੱਤੇ,
1: ਇੱਧਰ ਕੋਲਬੀ ਦੀਆਂ ਲਾਈਟਾਂ ਨੇ, ਇੱਧਰ ਪੰਪ ਹੈ
0: ਕੋਲਬੀ ਦੀਆਂ ਲਾਈਟਾਂ,
1: ਰਹਿਣ ਦੋ।
0: ਅੱਛਾ ਚਲੋ ਚਲੋ ਆਪਾਂ ਉਹੀ ਦੱਸਦੇ ਹਾਂ ਵੀ 24 ਅਕਤੂਬਰ ਨੂੰ ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ,
1: ਹਾਂਜੀ,
0: ਪਲੰਪਟਨ ਹਾਈ ਸਕੂਲ ਹੈਗਾ, ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ, ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ,
1: ਮਹਾਰਾਣੀ
0: ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ, ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ, ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ, ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ, ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ,
1: ਬਿਲਕੁਲ, ਤੇ ਇਹਨੂੰ ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ। ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ,
0: ਹਾਂਜੀ,
1: ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ, ਮੈਂ ਕੰਮ ਦੀ ਗੱਲ ਦੱਸਦਾ,
0: ਦੱਸੋ ਜੀ,
1: 4 ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ,
0: ਹਾਂਜੀ,
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ। ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ। ਨੰਬਰ 2 ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ 4 ਨਹੀਂ ਹੈਗੀਆਂ ਜੀ, ਸਾਡੇ ਕੋਲ 1 ਜਾਂ 2 ਹੀ ਨੇ, ਸਿਰਫ ਕੁਛ ਕੁ ਦਿਨਾਂ ਦੇ ਲਈ, ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨਹੀਂ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ ਨੇ
0: ਜੀ,
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ, ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ, ਨਾਟ ਔਨ 4 ਟਿਕਟਸ, ਨਾਟ ਔਨ 10 ਟਿਕਟਸ, ਬਟ ਔਨ 2, 3, 6, 7,
0: ਮੋਰ ਦੈਨ 1 ਟਿਕਟ,
1: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ, ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ, ਤੇ ਉਹ ਤੁਸੀਂ ਲੈ ਸਕਦੇ ਹੋ, ਪਰ ਇਹ ਸਿਰਫ ਕੁਛ ਕੁ ਦਿਨਾਂ ਲਈ, ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣੀ ਲੱਗ ਜਾਣੀਆਂ ਫੇਰ ਤਾਂ ਉਹਨਾਂ ਨੇ ਦੇਣੇ ਨੇ,
0: ਹਾਂਜੀ।
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ, ਫਲੋਰ ਡੀਲਾ, ਕਿਹੜਾ ਉਹ
0: ਫਲੋਰ ਡੀਲਾ ਕੈਨਬਰਾ,
1: ਯਾਰ ਫੁੱਲਾਂ ਵਾਲਾ ਫੈਸਟੀਵਲ ਜਿਹੜਾ ਹੁੰਦਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਨਾ,
0: ਅੱਛਾ
1: ਹਾਂ, ਸੋ ਉਹ ਵੀ ਹੁਣ ਕਿਉਂਕਿ ਸਪਰਿੰਗ ਆ ਗਈ ਸਰ, ਸਪਤੰਬਰ ਆ ਗਿਆ ਹੁਣ, ਸਪਤੰਬਰ ਆ ਗਿਆ ਤੇ ਸਪਤੰਬਰ ਚ ਕਹਿੰਦੇ ਸਪਰਿੰਗ ਹੈ ਸਪਰੰਗ ਦੀ ਫਲਾਵਰਸ ਹੈ ਬਲੋਸਮ, ਹਨਾ ਅਸੀਂ ਚਾਹੇ ਜਿਹੋ ਜਿਹੀ ਮਰਜ਼ੀ ਲੈਂਗੁਏਜ ਕਹਿ ਰਹੀ ਹੋਵੇ, ਫਲੋਰੀਏਡ ਫਲੋਰੀਏਡ ਜਿਹੜਾ ਉਹ
0: ਫਲੋਰੀ
1: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ। ਜੇ ਤੁਸੀਂ ਇਫ ਯੂ ਹੈਵ ਨੈਵਰ ਬੀਨ ਪਾਰਟ ਆਫ ਕੈਨਬਰਾਜ਼ ਉਹ ਫੁੱਲਾਂ ਦਾ ਫੈਸਟੀਵਲ,
0: ਹਾਂਜੀ,
1: ਯੂ ਮਸਟ ਗੋ ਵਿਦ ਕਿਡਸ ਜਿਹੜੇ ਕਿ ਤੁਹਾਡੇ ਹਾਲੇ ਹੈ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬੌਰਨ।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 9077-9933
2: ਜਾਂ ਈਮੇਲ info@vivaimmigration.com.au।
1: ਯਾਦ ਰੱਖੋ 9077-9733।
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਚਿਹਰੇ ਦੇ ਉੱਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੱਕਾ ਅੱਜ ਦੀ ਕਹਾਣੀ ਦਾ ਅੱਧਾ ਕੁ ਦਰਵਾਜ਼ਾ ਖੋਲ੍ਹ ਕੇ ਉਹ ਜਦੋਂ ਮੈਨੂੰ ਗਲੀ ਦੇ ਵਿੱਚ ਖੜ੍ਹੇ ਨੂੰ ਵੇਖਿਆ ਕਰਦੀ ਸੀ ਨਾ, ਤਾਂ ਉਹਦੀ ਤਿੱਖੀ ਨਜ਼ਰ ਐਨ ਰੂਹ ਤੱਕ ਪਹੁੰਚਦੀ। ਮੈਨੂੰ ਯਾਦ ਹੈ ਜਦੋਂ ਉਹਨੂੰ ਪਹਿਲੀ ਵਾਰ ਵੇਖਿਆ, ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਸੀ, ਉਹ ਕਦੀ ਨਹੀਂ ਭੁੱਲਦਾ। ਇੱਕ ਦੂਸਰੇ ਦੇ ਨਾਲ ਨਜ਼ਰ ਮਿਲੀ ਤੇ ਉਹਨੇ ਅਚਾਨਕ ਮੂੰਹ ਫੇਰ ਲਿਆ, ਪਰ ਮੈਂ ਉਹਨੂੰ ਵੇਖਦਾ ਰਿਹਾ। ਸ਼ਾਇਦ ਉਹ ਵੀ ਲੁੱਕ ਲੁੱਕ ਕੇ ਵੇਖਦੀ ਰਹੀ। ਪਤਾ ਨਹੀਂ ਉਹ ਪਹਿਲੀ ਵਾਰੀ ਵੇਖਿਆ ਤੇ ਉਸ ਤੋਂ ਬਾਅਦ ਕਦੀ ਨਜ਼ਰ ਹਟੀ ਨਹੀਂ ਉਸ ਚਿਹਰੇ ਤੋਂ, ਚਾਹੇ ਉਹ ਚਿਹਰਾ ਸਾਹਮਣੇ ਹੋਵੇ ਚਾਹੇ ਨਾ, ਕਦੀ ਫਰਕ ਹੀ ਨਹੀਂ ਪਿਆ। ਔਖੇ ਸੌਖੇ ਹੋ ਕੇ ਯਤਨ ਕਰਕੇ ਪਤਾ ਕੀਤਾ ਤਾਂ ਕਹਿੰਦੇ ਨੇ ਉਹਦਾ ਨਾਂ ਪ੍ਰੀਤ ਹੈ। ਹੌਲੀ ਹੌਲੀ ਕਰਕੇ 6 ਮਹੀਨੇ ਲੰਘ ਗਏ। ਇਹਨਾਂ 6 ਮਹੀਨਿਆਂ ਦੇ ਵਿੱਚ ਉਹਦੀ ਗਲੀ ਦਾ ਘਰ ਦਾ ਵੀ ਪਤਾ ਕਰ ਲਿਆ। ਆਨੇ ਬਹਾਨੇ ਨਿੱਤ ਦਿਨ ਉਹਦੀ ਗਲੀ ਦੇ ਵਿੱਚ ਆਉਣਾ, ਜਿੱਦਾਂ ਇਹ ਹੁਣ ਦਿਨ ਕਿਰਿਆ ਬਣ ਗਈ ਹੋਵੇ। ਸ਼ਾਇਦ ਖਿੱਚ ਉੱਧਰ ਵੀ ਸੀ। ਜਦ ਵੀ ਮੈਂ ਜਾਂਦਾ ਤਾਂ ਦਰਵਾਜ਼ਾ ਅੱਧਾ ਕੁ ਖੁੱਲ੍ਹਾ ਹੁੰਦਾ। ਉਹ ਹਲਕੀ ਜਿਹੀ ਝਾਤੀ ਮਾਰਦੀ ਅਤੇ ਪਿੱਛੇ ਚਲੀ ਜਾਂਦੀ। ਹੌਲੀ ਹੌਲੀ ਇਹ ਸਫ਼ਰ ਅੱਗੇ ਵਧਿਆ ਤਾਂ ਹੁਣ ਉਹ ਥੋੜ੍ਹਾ ਜਿਹਾ ਵੇਖ ਕੇ ਮੁਸਕਰਾ ਦਿੰਦੀ। ਪਰ ਗੱਲ ਨਹੀਂ ਸੀ ਕਦੀ ਹੋਈ, ਬਸ ਇੰਨਾ ਕੁ ਬਹੁਤ ਸੀ। ਇੰਨਾ ਕੁ ਹੁੰਦਾ ਤਾਂ ਲੱਗਦਾ ਸੀ ਆਉਣਾ ਸਫਲ ਹੋ ਗਿਆ, ਮੈਂ ਆਪਣੇ ਘਰ ਉਹ ਆਪਣੇ ਘਰ, ਬਸ ਇੰਨਾ ਕੁ ਰਿਸ਼ਤਾ ਸੀ ਸਾਡਾ। ਨਾ ਕਦੀ ਹੱਦ ਉਸ ਨੇ ਟੱਪੀ ਤਾਂ ਨਾ ਮੈਂ। ਉਹਦੀ ਇੱਕ ਮੁਸਕਾਨ ਦੇ ਲਈ ਤਾਂ ਮੈਂ ਜਾਂਦਾ ਸੀ। ਇੱਕ ਦਿਨ ਜਾਂਦਾ ਤਾਂ ਅਗਲੇ ਕਈ ਦਿਨ ਉਹ ਮੁਸਕਾਨ ਆਪਣੇ ਦਿਲ ਦੇ ਵਿੱਚ ਸਮੇਟੀ ਰੱਖਦਾ, ਆਪਣੇ ਆਪ ਨੂੰ ਉਸ ਹੱਦ ਤੱਕ ਰੋਕ ਕੇ ਰੱਖਦਾ ਜਦੋਂ ਤੱਕ ਦਿਲ ਵੱਸੋਂ ਬਾਹਰ ਨਾ ਹੋ ਜਾਵੇ। ਨਹੀਂ, ਰੋਜ਼ ਰੋਜ਼ ਨਹੀਂ ਜਾਣਾ, ਅੱਜ ਵੀ ਨਹੀਂ ਜਾਣਾ, ਫਿਰ ਕਿਸੇ ਦਿਨ ਜਾਊਂਗਾ। ਲੱਗਦਾ ਸੀ ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਆ ਨਾ ਜਾਵੇ। ਫਿਰ ਸੋਚਦਾ ਉਹ ਇੰਤਜ਼ਾਰ ਕਰਦੀ ਹੋਊਗੀ, ਪਰ ਫਿਰ ਵੀ ਮੁੱਕਦੀ ਗੱਲ ਕੋਈ ਹਫ਼ਤਾ ਕੁ ਔਖੇ ਸੌਖੇ ਲੰਘਾ ਹੀ ਲੈਂਦੇ। ਫਿਰ ਇੱਕ ਦਿਨ ਅਚਾਨਕ ਮੇਰੇ ਘਰ ਬਾਪੂ ਅਤੇ ਬੀਜੀ ਜੀ ਰਿਸ਼ਤੇ ਦੀ ਗੱਲ ਕਰਦੇ ਕਰਦੇ ਹੁਣ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਹੋਣ ਲੱਗ ਪਏ। ਪਹਿਲਾਂ ਵੀ ਗੱਲ ਤੋਰਦੇ ਰਹਿੰਦੇ ਸੀ, ਮੈਂ ਅਕਸਰ ਮਨਾ ਕਰ ਦਿੰਦਾ, ਕੁੜੀਆਂ ਦੀਆਂ ਫੋਟੋਆਂ ਲਿਆਉਂਦੇ ਵਿਖਾਉਂਦੇ, ਪਰ ਹੁਣ ਕੋਈ ਕਿੰਨਾ ਵੀ ਸੋਹਣਾ ਚਿਹਰਾ ਹੋਵੇ ਉਹਦੇ ਉੱਤੇ ਨਜ਼ਰ ਹੀ ਨਹੀਂ ਸੀ ਟਿਕਦੀ। ਹੁਣ ਪ੍ਰੀਤ ਤੋਂ ਬਿਨਾਂ ਇਹਨਾਂ ਅੱਖਾਂ ਨੂੰ ਕੋਈ ਜੱਚਦਾ ਨਹੀਂ ਸੀ। ਹਰ ਕੁੜੀ ਦੇ ਚਿਹਰੇ ਦੇ ਵਿੱਚ ਉਹਦੇ ਨੈਣ ਨਕਸ਼ ਵੇਖਣ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਤਾਂ ਭੁਲੇਖਾ ਵੀ ਪੈ ਜਾਂਦਾ, ਮੈਂ ਉਹਦੀ ਫੋਟੋ ਵੇਖ ਰਿਹਾ। ਮਨ ਦੇ ਵਿੱਚ ਇੱਕੋ ਗੱਲ ਚੱਲਦੀ ਰਹਿੰਦੀ ਕਿ ਉਹ ਕੁਛ ਕਵੇ, ਉਧਰੋਂ ਇਸ਼ਾਰਾ ਮਿਲੇ ਤਾਂ ਮੈਂ ਆਪਣੇ ਘਰ ਗੱਲ ਤੋਰਾਂ। ਹਾਲੇ ਤੱਕ ਕਦੀ ਗੱਲ ਵੀ ਤਾਂ ਨਹੀਂ ਹੋਈ। ਇੱਕ ਦਿਨ ਮਨ ਬਣਾ ਲਿਆ ਕਿ ਉਹਨੂੰ ਮੈਂ ਜਾਂਦੇ ਜਾਂਦੇ ਚਿੱਠੀ ਫੜਾਵਾਂਗਾ। ਚਿੱਠੀ ਦੇ ਵਿੱਚ ਆਪਣੇ ਦਿਲ ਦਾ ਹਾਲ ਲਿਖੂੰਗਾ, ਉਹਨੂੰ ਪੁੱਛੂੰਗਾ ਉਹਦੇ ਦਿਲ ਦੇ ਵਿੱਚ ਕੀ ਹੈ। ਪਰ ਮੈਂ ਕਿਹਾ ਤਾਂ ਉਹਨੇ
ਉਹਨੇ ਪਹਿਲ ਕਰ ਦਿੱਤੀ। ਉਹਨੇ ਹੀ ਮੇਰੇ ਤੱਕ ਇੱਕ ਚਿੱਠੀ ਵਗਾ ਮਾਰੀ। ਚਿੱਠੀ 'ਚ ਲਿਖਿਆ ਸੀ ਮੇਰਾ ਵਿਆਹ ਹੋ ਰਿਹਾ, ਹੁਣ ਸ਼ਾਇਦ ਇਹ ਦਰਵਾਜ਼ਾ ਤੁਹਾਨੂੰ ਕਦੀ ਖੁੱਲ੍ਹਾ ਨਾ ਮਿਲੇ, ਸ਼ਾਇਦ ਸਾਡਾ ਸਫ਼ਰ ਇੱਥੋਂ ਤੱਕ ਸੀ। ਇਹ ਪੜ੍ਹਨਾ ਮੇਰੇ ਲਈ ਬਹੁਤ ਮੁਸ਼ਕਲ, ਕਿਉਂਕਿ ਥੱਲੇ ਲਾਈਨ ਲਿਖੀ ਸੀ ਹੁਣ ਤੂੰ ਦੁਬਾਰਾ ਮੈਨੂੰ ਮਿਲਣਾ ਆਵੀਂ। ਉਸ ਦਿਨ ਉਸ ਗਲੀ 'ਚੋਂ ਕਿੱਦਾਂ ਪੈਰ ਬਾਹਰ ਪੁੱਟੇ ਇਹ ਸ਼ਾਇਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਾਂ ਭਰ ਆਈਆਂ ਸੀ ਕਿ ਬਾਹਰ ਡੁੱਲ ਗਈਆਂ ਸੀ, ਇਹ ਵੀ ਸਮਝ ਨਹੀਂ ਆਈ। ਜਿੱਦਾਂ ਕਾਲਜ ਦੇ ਵਿੱਚ ਰੁੱਗ ਭਰਿਆ ਗਿਆ ਹੋਵੇ। ਮੈਂ ਤਾਂ ਹਾਲੇ ਉਹਨੂੰ ਬਹੁਤ ਕੁਛ ਕਹਿਣਾ ਸੀ, ਪਰ ਕਹਿਣਾ ਵੀ ਕੀ ਸੀ, ਕੀ ਕਹਿੰਦਾ। ਕਿੰਨਾ ਚਿਰ ਉਹਦੇ ਵੱਲ ਵੇਖਦਾ ਰਿਹਾ, ਸ਼ਾਇਦ ਉਹਦੀਆਂ ਵੀ ਅੱਖਾਂ ਗਿੱਲੀਆਂ ਸੀ। ਅੱਧਾ ਦਰਵਾਜ਼ਾ ਖੋਲ੍ਹੀ ਉਹ ਮੇਰੇ ਵੱਲ ਵੇਖਦੀ ਰਹੀ, ਸ਼ਾਇਦ ਹੰਝੂ ਵਹਾਉਂਦੀ ਰਹੀ। ਮੇਰਾ ਮਨ ਕੀਤਾ ਮੈਂ ਸਾਰੀ ਜ਼ਿੰਦਗੀ ਉਸਨੂੰ ਇਸੇ ਤਰ੍ਹਾਂ ਦੇ ਨਾਲ ਗਲੀ ਦੇ ਮੋੜ ਦੇ ਉੱਤੇ ਖੜ੍ਹਾ ਵੇਖਦਾ ਰਹਾਂ, ਪਰ ਲੋਕ ਕੀ ਕਹਿਣਗੇ, ਮੇਰਾ ਹੱਕ ਹੀ ਕੀ ਬਣਦਾ ਉਹਦੇ ਉੱਤੇ। ਜਾਣਾ ਤਾਂ ਪੈਣਾ, ਕਿਉਂਕਿ ਉਹ ਦਰਵਾਜ਼ਾ ਬੰਦ ਹੋ ਗਿਆ ਸੀ। ਦਿਲ ਦੇ ਵਿੱਚ ਜਿੱਦਾਂ ਕੋਈ ਚੀਕਾਂ ਮਾਰ ਰਿਹਾ ਹੋਵੇ, ਜਿੱਦਾਂ ਕੋਈ ਉਸਦਾ ਨਾਂ ਪੁਕਾਰ ਰਿਹਾ ਹੋਵੇ, ਪਰ ਹੁਣ ਕੀ ਕਰ ਸਕਦੇ। ਇੱਦਾਂ ਲੱਗਦਾ ਸੀ ਜੈਦ ਬਹੁਤ ਦੂਰ ਦੇਰ ਹੋ ਗਈ ਹੈ। ਮੈਂ ਆਪਣੇ ਘਰ ਚਲਾ ਗਿਆ। ਕੁਛ ਦਿਨਾਂ ਬਾਅਦ ਇੱਕ ਹੋਰ ਜਗ੍ਹਾ ਘਰਦਿਆਂ ਨੇ ਵਿਆਹ ਦੀ ਗੱਲ ਤੋਰ ਲਈ। ਇਸ ਵਾਰੀ ਗੱਲ ਸਿਰਫ ਤੋਰੀ ਨਹੀਂ ਸੀ, ਇਸ ਵਾਰੀ ਤਾਂ ਸਿਰਫ ਫਰਮਾਨ ਜਾਰੀ ਹੋਇਆ ਸੀ, ਕਾਕਾ ਗੱਲ ਪੱਕੀ ਹੋ ਗਈ ਹੈ। ਮੈਂ ਬਥੇਰਾ ਕਿਹਾ ਮੈਂ ਨਹੀਂ ਮਿਲਣਾ। ਬੀਜੀ ਕਹਿਣ ਲੱਗੀ ਇੱਕ ਵਾਰੀ ਕੁੜੀ ਦੀ ਫੋਟੋ ਤਾਂ ਵੇਖ ਲਾ, ਹੁਣ ਤੇਰੇ ਟਾਲਮ ਟੋਲੇ ਨਹੀਂ ਚੱਲਣੇ, ਆਖਰ ਸਾਡਾ ਵੀ ਕੋਈ ਹੱਕ ਬਣਦਾ ਤੇਰੇ ਉੱਤੇ। ਤੇਰੇ ਲਈ ਜੋ ਵੇਖਿਆ ਸੋਚ ਸਮਝ ਕੇ ਵੇਖਿਆ ਹੋਊਗਾ। ਕਿੰਨੀ ਵਾਰੀ ਕਿਹਾ ਜੇ ਕੁਛ ਹੈਗਾ ਤਾਂ ਉਹ ਤੂੰ ਦੱਸ ਦੇ। ਕੀ ਕਹਿੰਦਾ, ਤੇ ਨਾਲੇ ਹੁਣ ਕਹਿਣ ਦਾ ਫਾਇਦਾ ਵੀ ਕੀ ਸੀ। ਕਿੰਨਾ ਕੁ ਚਿਰ ਮਾਪਿਆਂ ਦੀ ਗੱਲ ਮੋੜ ਦੇ। ਬੀਜੀ ਦੇ ਕਹਿਣ ਦੇ ਉੱਤੇ ਜਦ ਮੈਂ ਫੋਟੋ ਵੇਖੀ ਤਾਂ ਯਕੀਨ ਨਹੀਂ ਆਉਂਦਾ, ਉਹ ਫੋਟੋ ਪ੍ਰੀਤ ਦੀ ਸੀ। ਜਾਂਦੇ ਜਾਂਦੇ ਬੀਜੀ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਮਿਲਣੀ ਤੈਅ ਹੋਈ ਹੈ, ਇੱਕ ਵਾਰੀ ਕੁੜੀ ਨੂੰ ਮਿਲ ਲਾ। ਉਹਨਾਂ ਨੂੰ ਕੀ ਦੱਸਾਂ, ਮੇਰਾ ਤਾਂ ਪਲ ਪਲ ਵੀ ਔਖਾ ਲੰਘਣਾ ਮਿਲਣ ਤੋਂ। ਗੁਰੂ ਘਰ ਗਏ ਤਾਂ ਉਹ ਮੈਨੂੰ ਦੂਰ ਬੈਠੀ ਦੀ ਸੀ, ਉਹਦਾ ਚਿਹਰਾ ਵੀ ਜਿੱਦਾਂ ਮੈਨੂੰ ਵੇਖ ਕੇ ਬਿਲਕੁਲ ਉੱਦਾਂ ਹੀ ਸੀ ਜਿੱਦਾਂ ਪਹਿਲੀ ਵਾਰ ਆਪਾਂ ਇੱਕ ਦੂਸਰੇ ਨੂੰ ਮਿਲੇ ਸੀ, ਚਿਹਰੇ ਦੇ ਉੱਤੇ ਉਹੀ ਚਮਕ। ਉਹ ਮੇਰੇ ਪੈਲ ਵੇਖ ਕੇ ਮੁਸਕਰਾਈ ਜਿੱਦਾਂ ਅਸੀਂ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਈਏ, ਪਰ ਅੱਜ ਪਹਿਲੀ ਵਾਰ ਉਹ ਖੁੱਲ੍ਹ ਕੇ ਮੁਸਕਰਾਈ ਸੀ। ਮੇਰੀ ਵੀ ਖੁਸ਼ੀ ਨਾ ਸਾਂਭੀ ਜਾਵੇ, ਕੁਛ ਪਲਾਂ ਬਾਅਦ ਅਸੀਂ ਇੱਕ ਦੂਸਰੇ ਦੇ ਸਾਹਮਣੇ ਬੈਠੇ ਸੀ, ਯਕੀਨ ਹੀ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਜਿਨ੍ਹਾਂ ਦਾ ਮਿਲਣਾ ਧੁਰੋਂ ਲਿਖ ਕੇ ਆਇਆ ਹੋਵੇ ਉਹਨੂੰ ਟਾਲ ਵੀ ਕੌਣ ਸਕਦਾ, ਉਹ ਸੱਤ ਵਾਲ ਭੰਨ ਕੇ ਵੀ ਮਿਲ ਪੈਂਦੇ ਨੇ। ਅੱਜ ਯਕੀਨ ਆ ਰਿਹਾ ਕਿ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਨੇ। ਮੈਂ ਤੇ ਪ੍ਰੀਤ ਨੇ ਇੱਕ ਦੂਸਰੇ ਦਾ ਹੱਥ ਫੜ ਲਿਆ ਸਾਰੀ ਜ਼ਿੰਦਗੀ ਦੇ ਲਈ, ਅਤੇ ਨਾਲੇ ਸਦਾ ਦੇ ਲਈ ਇਹ ਯਕੀਨ ਹੋ ਗਿਆ ਜੋ ਤੁਸੀਂ ਚਾਹੁੰਦੇ ਹੋ, ਸੱਚੇ ਦਿਲੋਂ ਚਾਹੁੰਦੇ ਹੋ, ਉਹ ਤੁਹਾਨੂੰ ਜ਼ਰੂਰ ਮਿਲਦਾ। ਅਤੇ ਜੋ ਉਹਨੇ ਤੁਹਾਡੇ ਲਈ ਬਣਾਇਆ ਉਹ ਸੱਤ ਵਾਲ ਭੰਨ ਕੇ ਵੀ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਜ਼ਰੂਰ ਮਿਲ ਜਾਣਾ। ਗੱਲ ਸਿਰਫ ਵਿਸ਼ਵਾਸ ਦੀ, ਤੁਹਾਡੇ ਅੰਦਰ ਦੇ ਸੱਚ ਦੀ, ਤੁਹਾਡੀ ਸਾਦਗੀ ਦੀ, ਤੁਹਾਡੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਦੀ।
ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲੇ ਦਾ ਨਾਂ ਅਗਿਆਤ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।
2: ਹਾਂਜੀ ਹਾਂਜੀ।

ये है ऑस्ट्रेलिया का नंबर वन रेडियो स्टेशन, रेडियो हांजी।

ਉਹ ਜਦੋਂ ਲਹੂ ਤੋਂ ਲਹੂ ਵਿਛੜਦਾ ਤਾਂ ਫਿਰ ਕੁੱਤੇ ਵੀ ਡਰਾਉਂਦੇ ਆ, ਤੇ ਜਦੋਂ ਭਰਾ ਨਾਲ ਹੋਣ ਨਾ ਤਾਂ ਪੁੱਤਰਾ ਸ਼ੇਰ ਵੀ ਘਬਰਾਉਂਦੇ ਆ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਮਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ। ਜੀ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

ਸਤਾਰਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਔਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਹੁਕਮਨਾਮੇ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ, ਗਰਭ ਗਹਿਲਣ ਮੂਲੜੇ ਹੀ ਔਰ ਭਾਵ ਕੇ ਜੋ ਮਨੁੱਖ ਦਾ ਹਿਰਦਾ ਹੈ ਅਹੰਕਾਰ ਦੇ ਵਿੱਚ ਇੱਕ ਤਾਂ ਉਹਦੇ ਅੰਦਰ ਮੂਰਖਤਾਈ ਹੈ, ਦੂਸਰਾ ਅਹੰਕਾਰ ਦੇ ਨਾਲ ਪਾਗਲ ਹੋ ਗਿਆ ਹੈ। ਬਹੁਤ ਸਾਰੀ ਗੁਰਮਤਿ ਵਿੱਚ ਹੰਕਾਰ ਦੀ ਵਿਆਖਿਆ ਕੀਤੀ ਗਈ ਹੈ, ਇਹਦਾ ਉਪੋਜਿਟ ਹੈ ਨਿਮਰਤਾ ਧਾਰਨ ਕਰਨੀ।

ਵਿੱਚ ਪਿਸ਼ਾਵਰ ਵਿਖੇ ਆ ਗਏ। ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਿੰਨਾ ਚਿਰ ਤੱਕ ਅਸੀਂ ਜਦੋਂ ਬੁਲਾਈਏ ਉਸੇ ਵਕਤ ਹੀ ਤੁਸੀਂ ਹਾਜ਼ਰ ਹੋ ਜਾਣਾ ਹੈ, ਕੋਈ ਵੀ ਕੰਮ ਕਰਦੇ ਹੋ। ਇਤਿਹਾਸ ਬਾਰੇ ਨੇ ਜ਼ਿਕਰ ਕੀਤਾ ਹੈ ਕਿ ਇਹਨਾਂ ਦਾ ਆਨੰਦ ਕਾਰਜ ਹੋ ਰਿਹਾ ਸੀ। ਉਧਰ ਜਿਸ ਵਕਤ ਜਾ ਕੇ ਮਹਾਰਾਜ ਜੀ ਦਾ ਹੁਕਮ ਚਿੱਠੀ ਦੇ ਰੂਪ ਦੇ ਵਿੱਚ ਭਾਈ ਜੋਗਾ ਸਿੰਘ ਨੇ ਦਿੱਤਾ, ਸਾਰਾ ਕਾਰਜ ਵਿੱਚ ਛੱਡ ਕੇ ਉਸੇ ਵਕਤ ਹੀ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ। ਕੰਮ ਤਾਂ ਬਹੁਤ ਵੱਡਾ ਸੀ, ਪਰ ਰਸਤੇ ਦੇ ਵਿੱਚ ਤੁਰਿਆ ਜਾਂਦਾ ਹੈ, ਮਨ ਦੇ ਵਿੱਚ ਸੋਚਦਾ ਹੈ ਵੀ ਮੇਰੇ ਵਰਗਾ ਵੀ ਕੋਈ ਸਿੱਖ ਹੋਵੇਗਾ। ਐਡਾ ਵੱਡਾ ਕਾਰਜ ਛੱਡ ਕੇ ਮੈਂ ਵਿੱਚ ਹੀ ਸਤਿਗੁਰਾਂ ਵੱਲ ਚਾਲਾ ਪਾ ਦਿੱਤਾ। ਸਤਿਪੁਰਸ਼ਾਂ ਦੇ ਬਚਨ ਹਨ ਕਿ ਜਿਸ ਵਕਤ ਮਨੁੱਖ ਦੇ ਅੰਦਰ ਹਉਮੈ ਆਉਂਦੀ ਹੈ ਉਸ ਵਕਤ ਫਿਰ ਹੋਰ ਵੀ ਔਗਣ ਆ ਜਾਂਦੇ ਹਨ। ਭਾਵੇਂ ਤਰਤੀਬ ਵਾਰ ਜਿਹੜੀ ਹਉਮੈ ਹੈ ਇਹਦਾ ਅਖੀਰਲਾ ਨੰਬਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਸਤਿਪੁਰਸ਼ਾਂ ਦੇ ਬਚਨ ਹਨ ਕਿ ਇਹ ਆਉਂਦੀ ਸਭ ਤੋਂ ਪਹਿਲਾਂ ਹੈ, ਹੰਕਾਰ ਪਹਿਲਾਂ ਆਉਂਦਾ ਹੈ। ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਹੰਕਾਰਿਆ ਸੋ ਮਾਰਿਆ, ਜਦ ਹੰਕਾਰ ਆ ਗਿਆ ਉਹਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰਮਾਰਥ ਦੇ ਪਾਂਧੀ ਦੇ ਜੀਵਨ ਦੇ ਵਿੱਚ ਪਹਿਲੇ ਪਹਿਲ ਜਿਹੜੇ ਗੁਣ ਹੁੰਦੇ ਹਨ ਉਹ ਉਥਲੇ ਉਥਲੇ ਹੁੰਦੇ ਹਨ, ਉੱਪਰ ਉੱਪਰ ਹੀ ਹੁੰਦੇ ਹਨ, ਗਹਿਰਾਈ ਦੇ ਵਿੱਚ ਨਹੀਂ ਗਏ ਹੋਏ ਹੁੰਦੇ ਹਨ। ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ, ਜੇ ਆਪਣਾ ਭਲਾ ਚਾਹੁੰਦੇ ਹੋ ਤਾਂ ਚੰਗੇ ਕਰਮ ਕਰਕੇ ਆਖੋ ਕਿ ਮੇਰੇ ਵਰਗਾ ਕੋਈ ਨੀਚ ਹੀ ਨਹੀਂ, ਇਸ ਤਰ੍ਹਾਂ ਆਖੋ। ਸੰਤ ਬਾਬਾ ਆਨੰਦ ਸਿੰਘ ਜੀ ਨੇ 3 ਕਰੋੜ ਮੂਲ ਮੰਤਰ ਦਾ ਜਪ ਕੀਤਾ। 1 ਲੱਖ ਹੀ ਕੋਈ ਕਰ ਲਵੇ ਨਾ ਬੜੀ ਵੱਡੀ ਗੱਲ ਹੁੰਦੀ ਹੈ। ਅਖੀਰ ਵਿੱਚ 3 ਕਰੋੜ ਦਾ ਜਪ ਕਰਕੇ ਮੂਲ ਮੰਤਰ ਦਾ ਅਰਦਾਸ ਕੀ ਕਰਦੇ ਹਨ, ਹੇ ਗੁਰੂ ਨਾਨਕ ਨਿਰੰਕਾਰ ਮੇਰੇ ਤੇ ਤਰਸ ਕਰ, ਮੇਰੇ ਤੇ ਕਿਰਪਾ ਕਰ, ਮੈਂ ਵੀ ਅਜਾਮਨ ਵਰਗਾ ਹੀ ਹਾਂ, ਮੈਂ ਵੀ ਗਨਕਾ ਵਰਗਾ ਹੀ ਹਾਂ, ਅਜੇ ਗੁਣ ਮੇਰੀ ਗਹਿਰਾਈ ਦੇ ਵਿੱਚ ਨਹੀਂ ਉਤਰੇ ਹਨ, ਅਜੇ ਉਥਲੇ ਉਥਲੇ ਹਨ, ਤੂੰ ਕਿਰਪਾ ਕਰੇਗਾ ਤਾਂ ਗਹਿਰਾਈ ਦੇ ਵਿੱਚ ਉਤਰਨਗੇ। ਤਾਂ ਆਖਿਆ ਹੈ ਕਿ ਚੰਗੇ ਕਰਮ ਕਰਦਿਆਂ ਹੋਇਆਂ ਵੀ ਆਖੋ ਕਿ ਅਸੀਂ ਮਾੜੇ ਕਰ ਰਹੇ ਹਾਂ। ਬਹੁਤ ਸਾਰੀਆਂ ਗੁਰਬਾਣੀ ਦੇ ਵਿੱਚ ਉਦਾਹਰਨਾਂ ਹਨ। ਬਾਬਾ ਕਬੀਰ ਸਾਹਿਬ ਜੀ ਦੇ ਬਚਨ

ਬਿਲਕੁਲ ਮਾੜਾ ਜਿਹਾ ਹੀ ਹੋਵੇ, ਗਰੀਬ ਜਿਹਾ ਹੀ ਹੋਵੇ, ਕੋਈ ਸਮਾਜ ਦੇ ਵਿੱਚ ਉਹਦੀ ਗੱਲ ਨਾ ਹੋਵੇ, ਪਰ ਜੇਕਰ ਉਹ ਨਿਤ ਨੇਮ ਕਰਦਾ ਹੈ, ਜੇਕਰ ਉਹ ਸਿਮਰਨ ਕਰਦਾ ਹੈ, ਬੜੀ ਮਹਿਮਾ ਹੈ ਉਸਦੀ। ਉਹ ਖੁਦਾ ਦੇ ਦਰ ਤੇ ਪ੍ਰਵਾਨ ਹੈ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ। ਦੂਸਰੇ ਪਾਸੇ ਮਹਾਰਾਜ ਫਰਮਾਉਂਦੇ ਹਨ, ਬੰਦਾ ਬੜਾ ਮਾਲਦਾਰ ਹੋਵੇ, ਬੜਾ ਧਨ ਪਦਾਰਥ ਹੋਵੇ, ਬੜੀ ਵੱਡੀ ਕੁਰਸੀ ਦੇ ਉੱਪਰ ਬੈਠਾ ਹੋਵੇ, ਸਕਤਾ ਸੌ ਮਨ ਹਸਤੀ ਘਿਓ ਗੁੜ ਖਾਵੇ, ਪੰਜ ਸੈ ਦਾਣਾ ਖਾਏ, ਡੱਕੇ ਫੂਕੇ ਖੇ ਉਡਾਵੇ, ਸਾਹੇ ਗਏ ਪਛਤਾਏ। ਦੂਸਰੇ ਪਾਸੇ ਕਹਿੰਦੇ ਹਾਥੀ ਦੀ ਉਦਾਹਰਣ ਲਈ ਹੈ, ਕਹਿੰਦੇ ਬੜਾ ਬੰਦਾ ਮਾਲਦਾਰ ਹੋਵੇ, ਹਾਥੀ ਦੀ ਤਰ੍ਹਾਂ ਫੂਕਾਂ ਮਾਰਦਾ ਹੋਵੇ, ਪਰ ਜੇ ਉਹ ਜੀਵਨ ਦੇ ਵਿੱਚ ਕੋਈ ਸਿਮਰਨ ਨਹੀਂ, ਕੋਈ ਸ਼ੁਭ ਗੁਣ ਨਹੀਂ, ਕੋਈ ਨੇਕ ਕਿਰਤ ਕਮਾਈ ਨਹੀਂ, ਉਹ ਕਹਿੰਦੇ ਆਪਣਾ ਜੀਵਨ ਵਿਅਰਥ ਹੀ ਗਵਾ ਰਿਹਾ ਹੈ, ਬਰਬਾਦ ਹੀ ਕਰ ਰਿਹਾ ਹੈ। ਅੱਧ ਗੁਲਹਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ, ਖਸਮੇ ਭਾਵੇ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ। ਦੋਵੇਂ ਸਿਧਾਂਤ ਦੱਸੇ ਹਨ ਮਹਾਰਾਜ ਜੀ ਨੇ। ਕਹਿੰਦੇ ਅੱਧੀ ਰੋਟੀ ਚੱਪਾ ਰੋਟੀ ਦੇ ਨਾਲ ਹੀ ਚਿੜੀ ਵਿਚਾਰੀ ਰੱਜ ਜਾਂਦੀ ਹੈ, ਉਹਨੂੰ ਭੋੜ ਕੇ ਪਾ ਦਿਓ ਨਾ ਥੋੜੀ ਥੋੜੀ, ਉਹਦੇ ਨਾਲ ਹੀ ਉਹ ਗੁਜ਼ਾਰਾ ਹੋ ਜਾਂਦਾ ਹੈ। ਭਾਵ ਕਿ ਬੰਦਾ ਨਿਗੂਣਾ ਜਿਹਾ ਹੀ ਹੋਵੇ, ਸਧਾਰਨ ਬੰਦੇ ਦੀਆਂ ਲੋੜਾਂ ਸਧਾਰਨ ਹੀ ਥੋੜੀਆਂ ਹੀ ਹੁੰਦੀਆਂ ਹਨ, ਜਿਵੇਂ ਜਿਵੇਂ ਧਨ ਆਉਂਦਾ ਹੈ ਫਿਰ ਲੋੜਾਂ ਆਪਣੀਆਂ ਵਧਾ ਲੈਂਦਾ ਹੈ। ਪਰ ਕਹਿੰਦੇ ਜੇਕਰ ਪ੍ਰਭੂ ਨਾਮ ਜਪਦਾ ਹੈ ਤਾਂ ਚਿੜੀ ਦੀ ਤਰ੍ਹਾਂ ਕਹਿੰਦੇ ਉਹ ਮਹਾਨ ਹੈ। ਸਕਤਾ ਸੀ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ, ਹੋਏ ਸਤਾਉਣਾ ਘੁਰੇ ਨਾ ਮਾਵੇ, ਸਾਹੇ ਗਏ ਪਛਤਾਏ। ਕਹਿੰਦੇ ਦੂਸਰੇ ਪਾਸੇ ਸ਼ੇਰ ਹੈ, ਜੀਵਾਂ ਨੂੰ ਮਾਰ ਮਾਰ ਕੇ ਖਾਂਦਾ ਹੈ, ਹੰਕਾਰ ਦੀ ਉਦਾਹਰਣ ਲਈ ਹੈ। ਜੀਵਾਂ ਦਾ ਲਹੂ ਪੀਣ ਵਾਲਾ ਹੋਵੇ, ਲੋਕਾਂ ਦਾ ਹੱਕ ਖਾਣ ਵਾਲਾ ਹੋਵੇ, ਇਸ ਤਰ੍ਹਾਂ ਦਾ ਹੋਵੇ, ਅਖੀਰ ਨੂੰ ਪਛਤਾਉਣਾ ਪਵੇਗਾ। ਭਾਵ ਦੋਵੇਂ ਉਦਾਹਰਣਾਂ ਮਹਾਰਾਜ ਨੇ ਦਿੱਤੀਆਂ ਹਨ। ਨਿਮਰਤਾ ਸੰਤਾਂ ਦੇ ਜੀਵਨ ਦਾ ਗਹਿਣਾ ਹੋਇਆ ਕਰਦੀ ਹੈ, ਇਤਿਹਾਸ ਵਿੱਚ ਵੀ ਵਾਰ ਵਾਰ ਜ਼ਿਕਰ ਆਇਆ ਹੈ। ਜਿਵੇਂ ਫਲਦਾਰ ਬੂਟੀ ਨੂੰ ਜਦ ਫਲ ਲੱਗ ਜਾਂਦਾ ਹੈ, ਉਹ ਆਪਣੀਆਂ ਟਾਹਣੀਆਂ ਨੂੰ ਝੁਕਾ ਦਿੰਦਾ ਵੀ ਤੋੜ ਲਓ ਖਾ ਲਓ। ਪਰ ਹੰਕਾਰੀ ਬੰਦਾ ਸਿਮਲ ਦੀ ਤਰ੍ਹਾਂ ਹੁੰਦਾ ਹੈ, ਉੱਪਰ ਨੂੰ ਜਾਂਦਾ ਹੈ। ਸਿਮਲ ਰੁੱਖ ਸਰਾਏ ਰਾਤ ਦੀਰਗਤ ਮੁੱਚ, ਕੋਈ ਜੀ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਤੇ ਇਹ ਸਾਰੇ ਗੁਣਾਂ ਦਾ ਤੱਤ ਦੱਸਿਆ ਗਿਆ ਹੈ। ਜਿਵੇਂ ਕਈ ਕੁਆਂਟਲ ਦੁੱਧ ਹੋਵੇ, ਉਹਦੇ ਵਿੱਚੋਂ ਘਿਓ ਕੁਆਂਟਲਾਂ ਦੇ ਹਿਸਾਬ ਦੇ ਨਾਲ ਥੋੜੀ ਨਿਕਲਦਾ ਹੈ, ਘਿਓ ਤਾਂ ਥੋੜਾ ਹੀ ਹੁੰਦਾ ਹੈ। ਜਿਸ ਮਨੁੱਖ ਦੇ ਵਿੱਚ ਨਿਮਰਤਾ ਹੈ, ਨਿਰਮਾਣਤਾ ਹੈ, ਇਹਦਾ ਭਾਵ ਲਿਆ ਜਾ ਸਕਦਾ ਹੈ ਕਿ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਹਨ, ਹੋਰ ਵੀ ਬਹੁਤ ਸਾਰੇ ਗੁਣ ਹੋਣਗੇ। ਜਿਹੜਾ ਬੰਦਾ ਹਉਮੈ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਵਿੱਚ ਭਾਵੇਂ ਇਹਨੇ ਆਪਣੀ ਪ੍ਰਤਿਸ਼ਠਾ ਬਣਾਈ ਹੋਈ ਹੈ, ਪਰ ਅਸਲ ਵਿੱਚ ਹੋਰ ਵੀ ਬਹੁਤ ਸਾਰੇ ਔਗੁਣਾਂ ਦੇ ਨਾਲ ਭਰਿਆ ਹੋਇਆ ਹੈ। ਸੋ ਸੱਚੇ ਪਾਤਸ਼ਾਹ ਜੀ ਜਿਵੇਂ ਲੜੀਵਾਰ ਆਪਾਂ ਨੂੰ ਸਮਝਾ ਰਹੇ ਹਨ, ਆਓ ਸਰਵਣ ਕਰਦਿਆਂ ਹੋਇਆਂ

ਵਿੱਚ ਫਰਮਾ ਰਹੇ ਹਨ ਕਿ ਮਨੁੱਖ ਦਾ ਹਿਰਦਾ ਹਉਮੈ ਦੇ ਵਿੱਚ ਇੱਕ ਤਾਂ ਮੂਰਖ ਹੋਇਆ ਪਿਆ ਹੈ। ਮੂਰਖ ਨੂੰ ਬੇਸਮਝ ਨੂੰ ਕੋਈ ਪਤਾ ਨਹੀਂ ਕਿ ਸਹੀ ਹੈ ਕੀ ਗਲਤ ਹੈ। ਮਹਾਰਾਜ ਜੀ ਫਰਮਾਉਂਦੇ ਹਨ ਗੁਰਬਾਣੀ ਵਿੱਚ, ਸਭ ਤੋਂ ਵੱਡਾ ਮੂਰਖ ਉਹ ਹੈ ਜੋ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਪਹਿਚਾਣਦਾ, ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜਦਾ। ਮੂਰਖ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ। ਦੂਸਰਾ ਮਹਾਰਾਜ ਜੀ ਫਰਮਾ ਰਹੇ ਹਨ ਕਿ ਇਹ ਮਨੁੱਖ ਹਉਮੈ ਦੇ ਕਾਰਨ ਪਾਗਲ ਹੋ ਜਾਂਦਾ ਹੈ। ਜਿਵੇਂ ਪਾਗਲ ਬੰਦੇ ਦੇ ਲਾਗੇ ਜਾਣ ਤੋਂ ਲੋਕ ਡਰਦੇ ਹਨ, ਵੱਟਾ ਹੀ ਨਾ ਮਾਰ ਦੇਵੇ, ਧੱਕਾ ਹੀ ਨਾ ਮਾਰ ਦੇਵੇ, ਨੁਕਸਾਨ ਹੀ ਨਾ ਕਰ ਦੇਵੇ। ਪਾਗਲ ਬੰਦਾ ਵੱਟੇ ਮਾਰਦਾ ਹੈ। ਜੋ ਹਉਮੈ ਹੰਕਾਰ ਦੇ ਵਿੱਚ ਪਾਗਲ ਹੋ ਜਾਂਦੇ ਹਨ ਉਹਨਾਂ ਨੂੰ ਬੜਾ ਸਵਾਦ ਆਉਂਦਾ ਹੈ ਦੂਸਰਿਆਂ ਦਾ ਅਹਿਤ ਕਰਨ ਦਾ, ਦੂਸਰਿਆਂ ਦੀ ਬੇਇੱਜ਼ਤੀ ਕਰਨ ਦਾ, ਉਹਨਾਂ ਨੂੰ ਰਸ ਆਉਂਦਾ ਹੈ, ਉਹ ਵੱਟੇ ਹੀ ਮਾਰਦੇ ਹਨ। ਇਸ ਕਰਕੇ ਆਮ ਸਮਾਜ ਦੇ ਲੋਕ ਇਹੋ ਜਿਹੇ ਪਾਗਲਾਂ ਦੇ ਲਾਗੇ ਜਾਣ ਤੋਂ ਵੀ ਸੰਕੋਚ ਹੀ ਕਰਦੇ ਹਨ, ਜਿਹੜੇ ਹਉਮੈ ਹੰਕਾਰ ਤੋਂ ਪਾਗਲ ਹੋ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਵਚਨ ਹਨ, ਜੋਬਨ ਧਨ ਪ੍ਰਭਤਾ ਕੈ ਮਦਮੈ ਐਨ ਸਿਰਹਿ ਦੀਵਾਨਾ। ਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਹਉਮੈ ਦੇ ਵਿੱਚ ਮਨੁੱਖ

ਕਹਿੰਦੇ ਇਹਦੇ ਅੰਦਰ ਮੋਹ ਵੀ ਜਾਗਰਤ ਹੋ ਜਾਂਦਾ ਹੈ। ਜਿਵੇਂ ਮੱਛੀ ਜਾਲ ਦੇ ਵਿੱਚ ਜਾਂ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਫੜਫੜਾ ਸਕਦੀ ਹੈ, ਤੜਫ ਸਕਦੀ ਹੈ, ਹਿੱਲ ਜੁਲ ਸਕਦੀ ਹੈ, ਪਰ ਸਮੁੰਦਰ ਦੀ ਗਹਿਰਾਈ ਕੀ ਹੁੰਦੀ ਹੈ ਉਹਨੂੰ ਬਿਲਕੁਲ ਵੀ ਇਲਮ ਨਹੀਂ, ਪਤਾ ਨਹੀਂ। ਰੂਹਾਨੀਅਤ ਦੀ ਗਹਿਰਾਈ ਕੀ ਹੁੰਦੀ ਹੈ, ਧਰਮ ਦੀ ਗਹਿਰਾਈ ਕੀ ਹੁੰਦੀ ਹੈ, ਮੋਹ ਵਿੱਚ ਫਸੇ ਹੋਏ ਮਨੁੱਖ ਨੂੰ ਕੱਖ ਵੀ ਪਤਾ ਨਹੀਂ ਹੁੰਦਾ, ਉਹਨੂੰ ਬਸ ਆਪਣਾ ਪਰਿਵਾਰ ਹੀ ਦਿਖਾਈ ਦਿੰਦਾ ਹੈ, ਇਸ ਤੋਂ ਵੱਧ ਨਹੀਂ। ਰਾਗ ਵੀ ਮਾੜਾ ਹੈ, ਦਵੈਸ਼ ਵੀ ਮਾੜੀ ਹੈ, ਮਹਾਰਾਜ ਦਾ ਹੁਕਮ ਹੈ ਦੋਨਾਂ ਤੋਂ ਬਚ ਕੇ ਰਹਿਣਾ ਹੈ। ਇੱਕ ਪਿਆਰ ਦਾ ਸੰਬੰਧ ਹੁੰਦਾ ਹੈ, ਇੱਕ ਮੋਹ ਦਾ ਸੰਬੰਧ ਹੁੰਦਾ ਹੈ, ਕਿਸੇ ਨਾਲ ਵੀ ਇਹ ਦੋਨੇ ਸੰਬੰਧ ਜੋੜੇ ਜਾ ਸਕਦੇ ਹਨ। ਪ੍ਰੇਮ ਦੇ ਸੰਬੰਧ ਨੂੰ ਪ੍ਰਵਾਨ ਕੀਤਾ ਗਿਆ ਹੈ, ਮੋਹ ਦੇ ਸੰਬੰਧ ਦਾ ਖੰਡਨ ਕੀਤਾ ਗਿਆ ਹੈ। ਮੋਹ ਨਹੀਂ ਕਰਨਾ, ਪਿਆਰ ਕਰਨਾ ਹੈ। ਕਿਸੇ ਕੋਲੋਂ ਇੱਜ਼ਤ ਲੈਣੀ, ਇਹ ਮੋਹ ਦਾ ਸੰਬੰਧ ਹੈ। ਕਿਸੇ ਦਾ ਸਨਮਾਨ ਕਿਸੇ ਦਾ ਕਰਨਾ, ਇੱਜ਼ਤ ਦੇਣੀ ਭਾਵੇਂ ਪਰਿਵਾਰ ਦਾ ਮੈਂਬਰ ਹੈ ਭਾਵੇਂ ਕੋਈ ਸਮਾਜ ਦਾ ਵਿਅਕਤੀ ਹੈ, ਇਹ ਪ੍ਰੇਮ ਦਾ ਸੰਬੰਧ ਹੈ। ਗੁਰੂ ਪਰਮੇਸ਼ਰ ਦੇ ਕੋਲੋਂ ਮੰਗੀ ਜਾਣਾ ਇਹ ਸਾਧ ਸੰਗਤ ਦੀ ਮੋਹ ਦਾ ਸੰਬੰਧ ਹੈ। ਗੁਰੂ ਦੇ ਅੱਗੇ ਕੁਝ ਭੇਟਾ ਕਰਨਾ, ਲੋੜ ਪਵੇ ਸਿਰ ਵੀ ਭੇਟਾ ਕਰ ਦੇਣਾ, ਇਹ ਪ੍ਰੇਮ ਦਾ ਸੰਬੰਧ ਹੈ। ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ, ਇਹ ਪਿਆਰ ਦਾ ਸੰਬੰਧ ਹੈ। ਲਾਭ ਹਾਨੀ ਨਾ ਦੇਖਣੀ, ਕੁਝ ਨਾ ਦੇਖਣਾ, ਇਹ ਗੁਰੂ ਜਾਣੇ ਲਾਭ ਹੈ ਕਿ ਹਾਨੀ ਹੈ, ਇਹ ਪਿਆਰ ਦਾ ਸੰਬੰਧ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਹਨ, ਸੱਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਿਆਰ ਦਾ ਸੰਬੰਧ ਜੋੜਿਆ ਉਹਨਾਂ ਨੇ ਪਾ ਲਿਆ, ਪ੍ਰਾਪਤੀ ਵਾਲੇ ਬਣ ਗਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੋ ਜਿਹੜੇ ਮੋਹ ਦੇ ਸੰਬੰਧ ਦੇ ਵਿੱਚ ਜਿਉਂਦੇ ਹਨ, ਉਹ ਜਿਵੇਂ ਮੱਛੀ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਸਮੁੰਦਰ ਦੀ ਗਹਿਰਾਈ ਦਾ ਉਹਨੂੰ ਕੱਖ ਵੀ ਪਤਾ ਨਹੀਂ, ਇਸ ਤਰ੍ਹਾਂ ਮੋਹ ਵਾਲੇ ਵਿਅਕਤੀ ਧਰਮ ਦੀ ਗਹਿਰਾਈ

ਦੇ ਵਿੱਚ ਵਿਰਧਤਾ ਹੁੰਦੀ ਹੈ, ਵੱਧਦੇ ਹਨ। ਸਭ ਤੋਂ ਆਸਾਨ ਤਰੀਕਾ, ਪਰ ਜਿਵੇਂ ਜਿਵੇਂ ਅਸੀਂ ਮਾੜੇ ਕਰਮ ਕਰਦੇ ਹਾਂ ਸਾਧ ਸੰਗਤ ਜੀ, ਸਾਡੇ ਪੁੰਨ ਸੜਦੇ ਜਾਂਦੇ ਹਨ, ਭਾਗ ਛੋਟੇ ਹੁੰਦੇ ਜਾਂਦੇ ਹਨ। ਸਵਾਦ ਤਾਂ ਆਉਂਦਾ ਹੈ, ਰਸ ਤਾਂ ਆਉਂਦਾ ਹੈ ਮਾੜੇ ਕਰਮ ਕਰਨ ਲੱਗਿਆਂ। ਪਾਪ ਬੁਰਾ ਪਾਪੀ ਕੋ ਪਿਆਰਾ, ਚੰਗਾ ਲੱਗਦਾ ਹੈ, ਰਸ ਆਉਂਦਾ ਹੈ। ਵਾਹਿਗੁਰੂ ਨੇ ਪਾਪ ਵਿੱਚ ਰਸ ਪਹਿਲਾਂ ਰੱਖਿਆ ਹੈ, ਤੁਰੰਤ ਹੀ ਆਉਣ ਲੱਗ ਪੈਂਦਾ ਹੈ। ਪਰ ਧਰਮ ਦੇ ਵਿੱਚ ਰਸ ਅਖੀਰ ਵਿੱਚ ਜਾ ਕੇ ਰੱਖਿਆ ਹੈ, ਪਹਿਲਾਂ ਇਹ ਅਲੋਣੀ ਸਿਲ ਚਟਣੀ ਹੁੰਦੀ ਹੈ, ਫਿਰ ਸਲੋਣੀ ਹੋ ਜਾਂਦੀ ਹੈ, ਫਿਰ ਅਤ ਸਵਾਦਲੀ ਹੋ ਜਾਂਦੀ ਹੈ। ਸ਼ੁਰੂ ਵਿੱਚ ਚੱਲਣਾ ਬੜਾ ਕਠਿਨ ਹੈ। ਦੁਨੀਆਦਾਰ ਦੀਆਂ ਸੰਸਾਰ ਦੀਆਂ ਪੜ੍ਹਾਈਆਂ ਪਹਿਲੀ ਸੌਖੀ, ਉਸ ਤੋਂ ਦੂਜੀ ਫਿਰ ਔਖੀ, ਤੀਜੀ ਫਿਰ ਹੋਰ ਔਖੀ, BA MA ਹੋਰ ਔਖੀ, ਪਰ ਧਰਮ ਦੇ ਰਸਤੇ ਦੇ ਉੱਪਰ ਪਹਿਲੀ ਬੜੀ ਔਖੀ ਹੈ। ਜਿਹੜਾ ਪਹਿਲੀ ਨੂੰ ਚੜ ਗਿਆ ਸਮਝ ਲਓ ਰਾਹੇ ਪੈ ਗਿਆ, ਫਿਰ ਚੱਲਦਾ ਰਹੇਗਾ। ਪਹਿਲਾਂ ਅਲੋਣੀ ਸਿਲ ਚੱਟਣੀ ਹੈ। ਮਹਾਰਾਜ ਫਰਮਾਉਂਦੇ ਹਨ, ਬਿਨਾਂ ਭਾਗਾਂ ਤੋਂ ਕੁਝ ਨਹੀਂ ਪ੍ਰਾਪਤ ਹੁੰਦਾ। ਭਾਗਾਂ ਨੂੰ ਛੋਟੀਆਂ ਵੀ ਕੀਤਾ ਜਾ ਸਕਦਾ ਹੈ, ਪਾਪਾਂ ਵਿੱਚੋਂ ਰਸ ਆਉਂਦਾ ਹੈ, ਪਰ ਪੁੰਨ ਸੜ ਜਾਂਦੇ ਹਨ, ਭਾਗ ਛੋਟੇ ਹੋ ਜਾਂਦੇ ਹਨ। ਚੰਗੇ ਕਰਮ ਕਰਾਂਗੇ, ਨਾਮ ਜਪਾਂਗੇ, ਭਾਗ ਵੱਡੇ ਹੁੰਦੇ ਜਾਂਦੇ ਹਨ, ਫਿਰ ਪਦਾਰਥਾਂ ਦੀ ਇੱਛਾ ਹੀ ਨਹੀਂ ਰਹਿ ਜਾਂਦੀ, ਇੰਨੇ ਵੱਡੇ ਹੋ ਜਾਂਦੇ ਹਨ। ਬਿਨ ਲਹਿਣੇ ਕੈਠੇ ਪਾਇਓ ਰੇ, ਕਹਿੰਦੇ ਬਿਨਾਂ ਭਾਗਾਂ ਤੋਂ ਕਿਸੇ ਨੂੰ ਕੁਝ ਪ੍ਰਾਪਤ ਨਹੀਂ।

ਜਾ ਰਹਿੰਦਾ ਹੈ। ਇਹ ਭਾਗਾਂ ਤੋਂ ਹੀਣ ਮਨੁੱਖ ਪਦਾਰਥਾਂ ਦੇ ਨਾਲ ਹੀ ਆਪਣੇ ਆਪ ਨੂੰ ਜੋੜ ਛੱਡਦਾ ਹੈ, ਜਦਕਿ ਚਾਹੀਦਾ ਤਾਂ ਇਹ ਸੀ ਕਿ ਪਦਾਰਥਾਂ ਵੱਲੇ ਵੇਖ ਕੇ ਪਰਮਾਤਮਾ ਦੀ ਯਾਦ ਆ ਜਾਵੇ, ਚਾਹੀਦਾ ਤਾਂ ਇਹ ਸੀ। ਪਰ ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤਾਂ ਦਾ ਚਿੰਤਨ ਚੱਲਦਾ ਰਹਿੰਦਾ ਹੈ, ਇਹਨਾਂ ਦਾ ਚਿੰਤਨ ਨਹੀਂ ਚੱਲਣਾ ਚਾਹੀਦਾ, ਚਿੰਤਨ ਪਰਮਾਤਮਾ ਦਾ ਚੱਲਣਾ ਚਾਹੀਦਾ ਹੈ। ਬੜੀ ਸੋਹਣੀ ਉਦਾਹਰਣ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਦਿੱਤੀ ਹੈ। ਕਹਿੰਦੇ ਇੱਕ ਕੁੱਕਰ ਬਿਰਤੀ ਹੁੰਦੀ ਹੈ, ਇੱਕ ਸ਼ੇਰ ਬਿਰਤੀ ਹੁੰਦੀ ਹੈ। ਕੁੱਤੇ ਨੂੰ ਸੋਟਾ ਮਾਰੋ, ਕੁੱਤਾ ਸੋਟੇ ਨੂੰ ਮੂੰਹ ਵਿੱਚ ਪਾਉਂਦਾ ਹੈ। ਸ਼ੇਰ ਨੂੰ ਸੋਟਾ ਮਾਰੋ, ਸ਼ੇਰ ਮਾਰਨ ਵਾਲੇ ਵੱਲ ਦੌੜਦਾ ਹੈ। ਕਿਤੇ ਕੋਈ ਪਦਾਰਥ ਮਿਲਿਆ, ਮਨੁੱਖ ਸਮਝਦਾ ਹੈ ਵੀ ਮੈਨੂੰ ਫਲਾਣੇ ਨੇ ਦਿੱਤਾ, ਪਰ ਰੱਬ ਦੇ ਪਿਆਰੇ ਕਹਿੰਦੇ ਜੇ ਵਾਹਿਗੁਰੂ ਨੇ ਪ੍ਰੇਰਣਾ ਕੀਤੀ ਤਾਂ ਹੀ ਮਿਲਿਆ ਨਾ, ਤਾਂ ਹੀ ਸੰਯੋਗ ਹੋਇਆ ਨਾ, ਕਿਸੇ ਬੰਦੇ ਨਾਲ ਨਹੀਂ ਜੁੜਨਗੇ। ਰੱਬ ਦੇ ਪਿਆਰੇ ਪਰਮਾਤਮਾ ਦੇ ਨਾਲ, ਗੁਰੂ ਨਾਲ ਹੀ ਜੁੜਨਗੇ। ਇਸ ਕਰਕੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਗਾਂ ਤੋਂ ਹੀਣ ਮਨੁੱਖ ਪਦਾਰਥਾਂ ਦੇ ਨਾਲ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਨਾਲ

ਕਿਸੇ ਸਾਧ ਵਿੱਚ ਕੋਈ ਗੁਣ ਜ਼ਿਆਦਾ ਪ੍ਰਕਾਸ਼ਿਤ ਹੁੰਦਾ ਹੈ, ਇਸ ਕਰਕੇ ਕਿਸੇ ਮਹਾਤਮਾ ਦੇ ਕੋਲੋਂ ਕੋਈ ਗੁਣ ਮਿਲ ਜਾਂਦਾ ਹੈ, ਕਿਸੇ ਮਹਾਤਮਾ ਦੇ ਕੋਲੋਂ ਕੋਈ ਗੁਣ ਮਿਲ ਜਾਂਦਾ ਹੈ। ਸਾਰੇ ਸਾਧੂਆਂ ਦਾ ਆਦਰ ਕਰਨਾ ਚਾਹੀਦਾ ਹੈ, ਸਨਮਾਨ ਕਰਨਾ ਚਾਹੀਦਾ ਹੈ। ਇੱਕ ਟ੍ਰੈਂਡ ਹੀ ਚੱਲ ਜਾਂਦਾ ਹੈ, ਨਹੀਂ ਜੀ ਹੈ ਹੀ ਨਹੀਂ ਸੰਤ, ਕੋਈ ਸਾਧੂ ਹੈ ਹੀ ਨਹੀਂ। ਸਾਧੂ ਨੂੰ ਦੇਖਣ ਵਾਲੀ ਅੱਖ ਵੀ ਤਾਂ ਚਾਹੀਦੀ ਹੈ ਨਾ, ਤਾਂ ਹੀ ਗੱਲ ਬਣੇਗੀ ਨਾ। ਸਾਧੂ ਦੀ ਪਹਿਚਾਣ ਕਰਨੀ ਪੈਂਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਤੀਰਥਾ ਜੀ ਨੇ ਬੇਨਤੀ ਕੀਤੀ, ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ, ਮਹਾਰਾਜ ਕਿਰਪਾ ਕਰੋ, ਕਿਵੇਂ ਨਾਮ ਦੇ ਵਿੱਚ ਰੁਚੀ ਵਧੇ, ਕਿਵੇਂ ਜੀਵਨ ਸਫਲ ਹੋਵੇ। ਸੱਚੇ ਪਾਤਸ਼ਾਹ ਜੀ ਨੇ ਇਹੀ ਉਹਨਾਂ ਨੂੰ ਬਚਨ ਸਰਵਣ ਕਰਾਇਆ। ਭਾਈ ਤੀਰਥਾ ਜੀ ਨੂੰ ਆਖਣ ਲੱਗੇ ਵੀ ਸਾਰੇ ਸਾਧੂਆਂ ਦਾ ਆਦਰ ਕਰਿਆ ਕਰੋ, ਇੱਜ਼ਤ ਕਰਿਆ ਕਰੋ, ਸਨਮਾਨ ਕਰਿਆ ਕਰੋ। ਮਹਾਰਾਜ ਜੀ ਨੇ ਉਦਾਹਰਣ ਵੀ ਦਿੱਤੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਜਿਵੇਂ ਇੱਕ ਰਾਜੇ ਨੂੰ ਹੰਸ ਵੇਖਣ ਦੀ ਇੱਛਾ ਹੋਈ, ਸਿਆਣੇ ਬੰਦੇ ਨੇ ਆਖਿਆ ਵੀ ਸਾਰੇ ਤਰ੍ਹਾਂ ਦਾ ਚੋਗਾ ਖਿਲਾ ਰਿਹਾ ਕਰੋ। ਉਹਨੇ ਖਿਲਾਰਨਾ ਸ਼ੁਰੂ ਕੀਤਾ, ਸਾਰੇ ਪੰਛੀ ਹੋਣ ਆਪੋ ਆਪਣਾ ਦਾਣਾ ਤੁਣਕਾ ਚੁਗਣ ਤੇ ਉੱਡਦੇ ਬਣਨ। ਮੋਤੀਆਂ ਵੱਲ ਕੋਈ ਵੇਖੇ ਨਾ, ਮੋਤੀ ਵੀ ਉਹਨੇ ਖਿਲਾਰਨੇ ਕੀਤੇ। ਫਿਰ ਉਹਦੀ ਮਹਿਮਾ ਦਾ ਪਤਾ ਚੱਲਿਆ ਹੰਸਾਂ ਨੂੰ, ਹੰਸਾਂ ਦਾ ਜੋੜਾ ਇੱਕ ਆਇਆ, ਉਹਨਾਂ ਨੇ ਫਿਰ ਸਾਧ ਸੰਗਤ ਜੀ ਉਹ ਮੋਤੀ ਚੁਗੇ ਤੇ ਕੀਮਤੀ ਲਾਲ ਉਗਲ ਦਿੱਤੇ ਲਾਲ। ਬਸ ਫਿਰ ਉਹ ਮਾਲਾ ਮਾਲ ਹੋ ਗਿਆ। ਪੜ੍ਹਦੇ ਨਾ ਆਪਾਂ ਸੁਖਮਨੀ ਸਾਹਿਬ ਦੇ ਵਿੱਚ, ਉੱਤਮ ਸਲੋਕ ਸਾਧ ਕੇ ਬਚਨ, ਅਮੁੱਲੀਕ ਲਾਲ ਇਹ ਰਤਨ। ਸਾਧੂ ਦੇ ਬਚਨ ਲਾਲਾਂ ਵਰਗੇ ਹੁੰਦੇ ਹਨ, ਕੀਮਤੀ ਹੀਰੇ ਵਰਗੇ ਹੁੰਦੇ ਹਨ। ਸਾਧੂ ਦੀ ਸੰਗਤ ਹੋ ਗਈ, ਇੱਕ ਹੀ ਬਚਨ ਸਾਧੂ ਨੇ ਤੁਹਾਡੇ ਨਾਲ ਕਰਤਾ, ਨਿਹਾਲ ਹੋ ਜਾਓਗੇ। ਪਰ ਐਵੇਂ ਨਹੀਂ ਤੁਰੇ ਫਿਰਦੇ, ਸਾਰਿਆਂ ਦਾ ਆਦਰ ਕਰੀਏ, ਫਿਰ ਸਾਧ ਸੰਗਤ ਜੀ ਕੋਈ ਪੂਰਨ ਵੀ ਮਿਲ ਜਾਂਦਾ ਹੈ, ਤੇ ਪਵਿੱਤਰ ਆਤਮਾ ਦੇ ਵੀ ਦਰਸ਼ਨ ਹੋ ਜਾਂਦੇ ਹਨ। ਜਦ ਇੱਕੋ ਹੀ ਰਾਟ ਲਾ ਲਈ ਵੀ ਨਹੀਂ ਜੀ ਸਾਧੂ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਫਿਰ ਕਿੱਥੇ ਦਰਸ਼ਨ ਹੋਣੇ ਹਨ। ਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਰੇ ਸਾਧੂਆਂ ਦਾ ਦੀ ਸਿੱਖਿਆ ਲਿਆ ਕਰੋ, ਉਹਦੇ ਨਾਲ ਕੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਫਿਰ ਤੁਹਾਡੇ ਸਾਰੇ ਹੀ ਪਰਾਸ਼ਤ ਪਾਪ ਜਿਹੜੇ ਹਨ ਭਾਈ ਉਹ ਮਿਟ ਜਾਣਗੇ।

ਸਾਧਕ ਪੁਰਸ਼ਾਂ ਦਾ ਸੰਯੋਗ ਬਣ ਜਾਂਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਕੋਲ ਰੂਹਾਨੀ ਦਾਤ ਨਾਮ ਦੀ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਬਸ ਇੱਕ ਕਿਣਕਾ ਜਦੋਂ ਜੀਵਨ ਦੇ ਵਿੱਚ ਆ ਜਾਂਦਾ ਹੈ, ਇੱਕ ਛਿਣ ਵਾਸਤੇ ਜਦ ਜੁੜ ਜਾਂਦੇ ਹਨ, ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਹਨ, ਏਕ ਚਿੱਤ ਜੇ ਇੱਕ ਛਿਣ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਫਿਰ ਦੁਬਾਰਾ ਮਾਤਾ ਦੇ ਗਰਭ ਦੇ ਵਿੱਚ ਨਹੀਂ ਪੈਣਾ ਪੈਂਦਾ, ਫਿਰ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ। ਆਓ ਗੁਰੂ ਪਿਆਰੀ ਸਾਹਿਬ ਸੰਗਤ ਜੀ, ਜੋ ਲੜੀਵਾਰ ਸ਼ਬਦ ਹੈ

ਇਸ ਤਰ੍ਹਾਂ ਦਾ ਸਿਸਟਮ ਸੀ ਵੀ ਜਦ ਕਿਸੇ ਨੇ ਨਦੀ ਪਾਰ ਕਰਨੀ ਹੁੰਦੀ ਸੀ, ਦਰਿਆ ਪਾਰ ਕਰਨਾ ਹੁੰਦਾ ਸੀ, ਕੰਢੇ ਦੇ ਉੱਪਰ ਟੈਕਸ ਲੱਗਦਾ ਸੀ। ਸਰਕਾਰਾਂ ਨੇ, ਮੁਗਲ ਸਰਕਾਰਾਂ ਨੇ ਟੈਕਸ ਲਗਾਏ ਹੋਏ ਸਨ ਵੀ ਟੈਕਸ ਦੇਣਾ ਪਵੇਗਾ। ਉਹਨਾਂ ਨੂੰ ਜਗਾਤੀ ਕਹਿ ਦਿੰਦੇ ਹਨ, ਜਿਵੇਂ ਅੱਜ ਕੱਲ ਸੜਕਾਂ ਦੇ ਉੱਪਰ ਟੋਲ ਟੈਕਸ ਲੱਗੇ ਹੋਏ ਹਨ। ਜਿਹਨੇ ਦੂਸਰੀ ਸਟੇਟ ਵਿਚ ਜਾਂ ਦੂਸਰੇ ਜ਼ਿਲ੍ਹੇ ਵਿਚ ਜਾਣਾ ਹੋਵੇ ਫਿਰ ਟੈਕਸ ਦੇਣਾ ਪੈਂਦਾ ਹੈ। ਇਸ ਤਰ੍ਹਾਂ ਟੈਕਸ ਦੇਣ ਵਾਲੇ ਉੱਥੇ ਲੈਣ ਵਾਲੇ ਬੈਠੇ ਸਨ। ਸਾਧ ਸੰਗਤ ਜੀ ਉਹਨਾਂ ਨੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਜਿਹੜਾ ਮੰਨਿਆ ਹੈ, ਇਤਿਹਾਸਕਾਰਾਂ ਨੇ ਸੁਖਾਵਾਂ ਸਮਾਂ ਮੰਨਿਆ ਹੈ, ਅਕਬਰ ਬਾਦਸ਼ਾਹ ਮਹਾਰਾਜ ਜੀ ਦਾ ਸ਼ਰਧਾਲੂ ਹੋਇਆ ਹੈ, ਇਸ ਕਰਕੇ ਸਰਕਾਰ ਦੇ ਹਿਸਾਬ ਦੇ ਨਾਲ ਕਿ ਜਿਹੜੇ ਜਿਹੜੇ ਵੀ ਸਤਿਗੁਰੂ ਜੀ ਦੇ ਨਾਲ ਲੰਘਣਗੇ ਉਹਨਾਂ ਦੇ ਕੋਲੋਂ ਟੈਕਸ ਨਹੀਂ ਲਿਆ ਜਾਵੇਗਾ। ਸਤਿਗੁਰਾਂ ਦੇ ਕਰਕੇ ਜਿੰਨੇ ਵੀ ਲੋਕ ਸਨ, ਇੱਕ ਤਾਂ ਸਤਿਗੁਰਾਂ ਦੇ ਨਾਲ ਜੋ ਸਿੱਖ ਸੰਗਤਾਂ ਗਈਆਂ ਸਨ, ਉਹ ਇੱਕ ਹੋਰ ਵੀ ਜਿੰਨੇ ਵੀ ਸਨ, ਸਾਰਿਆਂ ਨੂੰ ਜਗਾਤੀਆਂ ਨੇ ਨਦੀ ਪਾਰ ਕਰਵਾ ਦਿੱਤੀ, ਜਮੁਨਾ ਪਾਰ ਕਰਵਾ ਦਿੱਤੀ, ਕੋਈ ਵੀ ਉਹਨਾਂ ਦੇ ਕੋਲੋਂ ਟੈਕਸ ਨਹੀਂ ਲਿਆ।

ਜਿਨ੍ਹਾਂ ਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਪਿੱਛੇ ਲੱਗ ਕੇ ਸਿਮਰਨ ਕੀਤਾ। ਮਹਾਰਾਜ ਸਾਰਿਆਂ ਨੂੰ ਸਿਮਰਨ ਕਰਵਾ ਰਹੇ ਸਨ, ਭਾਈ ਜੇ ਛੁੱਟਣਾ ਹੈ ਸਿਮਰਨ ਕਰੋ, ਸਿਮਰਨ ਕਰੋ। ਗੁਰੂ ਪਿਆਰੀ ਸਾਹਿਬ ਸਰਬ ਜੀ ਆਓ ਆਪਾਂ ਵੀ 2 ਮਿੰਟ ਲਾ ਲਈਏ, ਮਹਾਰਾਜ ਨੇ ਸਿਮਰਨ ਕਰਵਾਇਆ ਨਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ

ਸਿੱਖ ਸਿਮਰਨ ਕਰ ਰਹੇ ਸਨ ਜਿਹੜੇ ਸਤਿਗੁਰਾਂ ਦੇ ਗੋਇੰਦਵਾਲ ਸਾਹਿਬ ਤੋਂ ਨਾਲ ਗਏ ਸਨ। ਇੱਕ ਜਿਹੜੇ ਉੱਥੇ ਹੋਰ ਤੀਰਥਾਂ ਤੇ ਸਨ ਉਹ ਵੀ ਸਾਰੇ ਸਤਿਗੁਰਾਂ ਦੇ ਪਿੱਛੇ ਲੱਗ ਕੇ ਸਿਮਰਨ ਕਰਨ ਲੱਗ ਪਏ। ਹੁਣ ਮਸੂਲੀਆਂ ਨੇ ਆਖਿਆ, ਜਗਾਤੀਆਂ ਨੇ ਆਖਿਆ ਵੀ ਇਹ ਵੀ ਸਤਿਗੁਰਾਂ ਦੇ ਨਾਲ ਹੀ ਹਨ। ਇਸ ਕਰਕੇ ਸਤਿਗੁਰਾਂ ਦੇ ਕਰਕੇ ਜਿੰਨਿਆਂ ਦੀ ਰਸਨਾ ਤੇ ਸਿਮਰਨ ਸੀ

ਸੋਢੀ ਸੁਲਤਾਨ ਪਾਤਸ਼ਾਹ ਫਰਮਾ ਰਹੇ ਹਨ ਭਾਈ ਜਿਹੜੇ ਇਹ ਤਾਂ ਸੰਸਾਰ ਦਾ ਟੈਕਸ ਹੈ, ਸੰਸਾਰ ਦੀ ਗੱਲ ਹੈ। ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਦੇ ਹਨ, ਜਿਹੜੇ ਇਸ ਪੰਥ ਦੇ ਉੱਪਰ ਚੱਲਦੇ ਹਨ, ਜਿਹੜੇ ਸਿਮਰਨ ਦੇ ਮਾਰਗ ਦੇ ਉੱਪਰ ਚੱਲਦੇ ਹਨ, ਜਿਹੜਾ ਵੀ ਗੁਰੂ ਦੇ ਬਚਨਾਂ ਨੂੰ ਮੰਨ ਕੇ ਸਿਮਰਨ ਕਰੇਗਾ, ਕਹਿੰਦੇ ਉਹਨਾਂ ਦੇ ਲਾਗੇ ਜਮ ਰੂਪੀ ਮਸੂਲੀਆ ਵੀ ਨਹੀਂ ਆਵੇਗਾ। ਕਿਉਂਕਿ ਜਿਹੜੇ ਬਾਕੀ ਪੁੰਨ ਆਦਿਕ ਹਨ, ਉਹ ਜਮ ਆਦਿਕ ਜਿਹੜੇ ਮਸੂਲੀ ਹਨ ਰਾਹ ਵਿੱਚ ਲੁੱਟ ਲੈਂਦੇ ਹਨ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਪਾਣੀ ਦਾ ਦਾਨ ਕੀਤਾ ਰਾਹ ਵਿੱਚ ਪਾਣੀ ਮਿਲ ਜਾਵੇਗਾ, ਜੇ ਭੋਜਨ ਛਕਾਇਆ ਭੋਜਨ ਮਿਲ ਜਾਵੇਗਾ, ਕਿਸੇ ਨੂੰ ਕੱਪੜੇ ਦਾਨ ਕੀਤੇ ਕੱਪੜੇ ਮਿਲ ਜਾਣਗੇ, ਪਰ ਉਹਨਾਂ ਦੇ ਬਦਲੇ ਪੁੰਨ ਜਿਹੜੇ ਹਨ ਉਹ ਨਸ਼ਟ ਹੋ ਜਾਂਦੇ ਹਨ। ਨਾਮ ਇੱਕ ਐਸੀ ਗੱਲ ਹੈ, ਐਸੀ ਹਸਤੀ ਹੈ ਜਿਹਦਾ ਫਲ ਨਸ਼ਟ ਨਹੀਂ ਹੁੰਦਾ। ਸਤਿਗੁਰ ਜੀ ਫਰਮਾਉਂਦੇ ਹਨ, ਜਿਹੜੇ ਸਤਿਗੁਰਾਂ ਦੇ ਪਿੱਛੇ ਲੱਗ ਕੇ ਭਾਈ ਜਿਹੜੇ ਨਾਮ ਜਪਣਾ ਸ਼ੁਰੂ ਕਰ ਦੇਣਗੇ ਨਾ, ਜਿਹੜੇ ਜਪਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਉਹ ਜਦ ਪਰਲੋਕ ਨੂੰ ਜਾਣਗੇ ਨਾ, ਫਿਰ ਕਹਿੰਦੇ ਉਹਨਾਂ ਦੇ ਕੋਲੋਂ ਜਿਹੜੇ ਜਮ ਰੂਪੀ ਮਸੂਲੀਏ ਹਨ, ਉਹ ਕਹਿੰਦੇ ਫਿਰ ਰਸਨਾ ਤੇ ਨਾਮ ਹੋਵੇਗਾ, ਰੋਕ ਨਹੀਂ ਸਕਣਗੇ। ਉਹ ਫਿਰ

ਧੰਨ ਗੁਰ ਅਮਰਦਾਸ ਜੀ ਆਖ ਰਹੇ ਸਨ, ਜਿਹਨੂੰ ਪੁੱਛਦੇ ਵੀ ਬਈ ਤੂੰ ਕਿੱਥੋਂ ਆਇਆ ਹੈ, ਕਿੱਥੇ ਜਾਣਾ ਹੈ, ਹਰ ਇੱਕ ਬੰਦਾ ਹੀ ਆਖੀ ਜਾਵੇ ਵੀ ਮੈਂ ਗੁਰ ਅਮਰਦਾਸ ਜੀ ਦੇ ਨਾਲ ਹੀ ਆਇਆ ਹਾਂ, ਭਾਵੇਂ ਗੋਇੰਦਵਾਲ ਸਾਹਿਬ ਤੋਂ ਨਹੀਂ ਆਇਆ ਸੀ, ਰਾਹ ਵਿੱਚੋਂ ਹੀ ਰਲਿਆ ਸੀ ਜਾਂ ਉੱਥੇ ਹੀ ਮਿਲਿਆ ਸੀ, ਪਰ ਸਾਰੇ ਆਖੀ ਜਾਂਦੇ ਸਨ। ਜਿਹੜੇ ਵੀ ਆਖਣਗੇ ਧੰਨ ਗੁਰ ਅਮਰਦਾਸ, ਧੰਨ ਗੁਰ ਅਮਰਦਾਸ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਕਹਿੰਦੇ ਉਹਨਾਂ ਵੱਲ ਜਮ ਦੇਖ ਨਹੀਂ ਸਕੇਗਾ ਜਿਹੜੇ

0: ਦੁਆਰੇ ਤੇ ਗਏ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਆਪ ਜਪਿਆ ਅਤੇ ਹੋਰਨਾਂ ਨੂੰ ਮਹਾਰਾਜ ਜੀ ਨੇ ਨਾਮ ਜਪਾਇਆ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸੱਜੀਏ, ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
1: ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਵਾ ਦਿੱਤੀ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਰੇਡੀਓ ਹਾਂਜੀ 1674 AM ਤੇ ਤੁਹਾਡਾ ਪਿਆਰ ਭਰਿਆ ਸਵਾਗਤ, ਨਮਸਕਾਰ, ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਆਪਣੇ ਕੰਮਾਂ ਕਾਰਾਂ ਵੱਲ ਪੈ ਗਏ ਹੋਵੋਗੇ, ਦਿਨ ਤੁਹਾਡਾ ਵਧੀਆ ਵਧੀਆ ਸਟਾਰਟ ਹੋ ਗਿਆ ਹੋਏਗਾ। ਬੱਚੇ ਤਿਆਰੀਆਂ ਸ਼ਿਆਰੀਆਂ ਕਰਨੀਆਂ ਸ਼ੁਰੂ ਹੋ ਗਏ ਹੋਣਗੇ ਸਕੂਲ ਦੀਆਂ, ਵੈਸੇ ਤਾਂ ਹਾਲਾਂਕਿ ਹਜੇ ਟਾਈਮ ਹੈ, ਪਰ ਚਲੋ ਬੱਚੇ ਸਾਡੇ ਹੈ ਹੀ ਬੜੇ ਇੱਥੇ ਸਿਆਣੇ ਆ ਬਈ, ਛੇਤੀ ਛੇਤੀ ਤਿਆਰ ਹੋ ਜਾਂਦੇ ਆ, ਹੈ ਨਾ। ਸੋ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ, ਹਾਂਜੀ ਮਿਲਬਨ ਦੇ ਨਾਲ ਜੋ ਤੁਸੀਂ ਅੱਜ ਵਾਸਤਾ ਰੱਖਿਆ, ਅੱਜ ਦਾ ਦਿਨ ਦਾ ਜਿਹੜਾ ਤੁਸੀਂ ਰਾਬਤਾ ਰੱਖਿਆ, ਤੁਹਾਡਾ ਦਿਨ ਬਹੁਤ ਬਹੁਤ ਵਧੀਆ ਲੰਘੇ, ਸਾਡਾ ਵੀ ਬਹੁਤ ਬਹੁਤ ਵਧੀਆ ਲੰਘੇ। ਅਤੇ ਅੱਜ ਜਿਹੜਾ ਸਾਡਾ ਇੱਕ ਪੱਕਾ ਨੇਮ ਹੈ ਉਹਨੂੰ ਅੱਗੇ ਵਧਾਉਂਦੇ ਹਾਂ ਅਤੇ ਯਾਦ ਕਰਦੇ ਹਾਂ ਉਸ ਰੱਬ ਨੂੰ ਜਿਸਨੇ ਇਹ ਖੂਬਸੂਰਤ ਜ਼ਿੰਦਗੀ ਦਿੱਤੀ, ਜਿਸਨੇ ਸਾਨੂੰ ਇਹ ਪਿਆਰੀ ਦਾਤ ਦਿੱਤੀ ਹੈ। ਅਤੇ ਉਸ ਨਾਲ ਗੱਲਾਂ ਬਾਤਾਂ ਕਰਦੇ ਉਹਨੂੰ ਕਹਿੰਦੇ ਕਿ ਬਈ ਅੱਜ ਦਾ ਦਿਨ ਵਧੀਆ ਵਧੀਆ ਕਰੀ। ਅੱਜ ਦਾ ਤੁਹਾਡਾ ਆਰਜੇ, ਤੁਹਾਡਾ ਸਾਰਥੀ, ਮੈਂ ਹਾਂ ਕ੍ਰਿਸ਼ਨਾ। ਵੈਰੀ ਵੈਰੀ ਗੁੱਡ ਮੋਰਨਿੰਗ ਟੂ ਐਵਰੀ ਵਨ ਐਵਰੀਵੇਅਰ ਲਿਸਨਿੰਗ ਟੂ ਅਸ ਔਨ ਰੇਡੀਓ ਹਾਂਜੀ। ਆਓ ਜੀ ਛੇਤੀ ਛੇਤੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ।

राखा एक हमारा स्वामी। गुड मॉर्निंग, शुभ शुभ सवेर, सुप्रभात, नमस्कार, सत श्री अकाल, आदाब। मैं हाँ कृष्णा ते असीं बन चुके हैं जी सारे कट्ठे हो के। हाँ जी, मेलबर्न दे अज दे सफ़र ते तरीक है जी, अज दी 3 सितंबर, दिन है वीरवार। ते बस आ रही है वीकेंड दी याद, पर उस तो पहला आपां अज दा शो जिहड़ा ना उहनूं वधाईए, गल्लां बातां तोरदे हां जी। पहले असीं जाणदे हां जी मौसम दा सूरत हाल। मौसम दा सूरत हाल जी इस तरह कि कह रहे हैं कि मीं ऑलमोस्ट सारे आस्ट्रेलिया दे अंदर ना पवाना ही पवाना। वेख्या जावे तां मेलबर्न तो जे आपां शुरू करिए ते फिलहाल बाहर दा मौसम है जी 11 डिग्री, जो मिनिमम इन्नक ही रहेगा अज दे दिन 10 डिग्री, ते मैक्सिमम 17 तक जाएगा। अज भी मीह कणी दे आसार ने। उधर सिडनी वल 20 डिग्री इस वक्त मौसम है जी, मिनिमम 17 ते मैक्सिमम 27 तक जाएगा। मतलब कि जी जिस तरह ही महीना बदलिया ते मौसम ने भी अपना रुख बदल दिता। ब्रिस्बेन का भी बहुत प्लेजेंट मौसम है जी, ब्रिस्बेन वालों बहुत बहुत मुबारक। 13 डिग्री अज फिलहाल का वेदर है जी, मिनिमम जाएगा जी 12.5 तो मैक्सिमम 31 तक। ओए होए होए होए, ध्यान रखियो भाई। तो पर्थ जी, पर्थ, एडिलेड, कैनबरा, हुबार्ट, हर पासे बस मीह मीह मीह मीह ते मीह। पर्थ की गल करिए सारा दिन मीह है जी, फिलहाल 13 डिग्री सैलसीयस का तापमान है, मिनिमम 10 तो मैक्सिमम 20 तक जाएगा। उही एडिलेड के अंदर भी जी 13 डिग्री ही है, मिनिमम 12 तो मैक्सिमम 17 तक। कैनबरा का मौसम भी 12 डिग्री है, मिनिमम 8 तो मैक्सिमम 18 तक जाएगा जी। तो हुबार्ट का 11 डिग्री है जिहड़ा, मैक्सिमम जाएगा ही सिर्फ 14 तक। उधर डार्विन उत्थे इस वक्त है जी 22.5 डिग्री, मिनिमम ऑफ 21 डिग्री सैलसीयस, मैक्सिमम जाएगा 33 डिग्री सैलसीयस तक। सो ये है जी मौसम दे सूरत हाल। बेसिकली लै दे के गल ये है जी कि सिडनी ते ब्रिस्बेन नू छड़ के अज हर पासे इंद्र देवता मेहरबान ने, मीह कणी है। सो जो है सो है भाई, की कर सकते हैं। इधर मेट्रो वाले कहिंदे जी कि सारियां सर्विसेज ओके रिपोर्ट ने, ये जे हो जाए तो कोई उहदे नाल दी कोई रीस नहीं। पर क्रैनबर्न लाइन जी सस्पेंडेड, रेसकर्स लाइन दी सर्विस ही बंद है जी, ते सनबरी लाइन भी इस वक्त सस्पेंडेड। सो जे तुसी क्रैनबर्न या सनबरी लाइन तो सफ़र करन दे आदि हो, थानू तो वैसे गल पता होएगी ही, पर जे तुसी अज पहले दूजी बारी जाना तो भाई अपनी एप्लीकेशन वगैरह वेख के जायो, मेट्रो दी हो गई या फिर गूगल मैप तो वेख के जायो, क्योंकि इत्थे मेट्रो दी ऑफिशियल वैबसाइट कहिंदी पई है कि आह 2 लाइन क्रैनबर्न ते सनबरी लाइन फिलहाल सस्पेंडेड ने। उधर जी वी लाइन की गल करिए ते बैलाराड, बेंडिगो, जिलोंग, सिमोर, ये सारी दी सारियां सर्विसेज ठीक ने, गुड ने, यूजुअल रूट्स ते चल रही ने। सिर्फ जे फर्क है ते गिप्सलैंड दी सर्विस चा, इत्थे जी थोड़ी सर्विस चेंज हो जानी है बेनस्टे लाइन तो। सो जे तुसी गिप्सलैंड वाले पासे मतलब ट्रालागोन ते बेनस्टेल वाला पासा जड़ा हो जाता, उधरले पासे वी लाइन लैन दे इच्छुक हो अज ते भाई फिर तो प्लीज़ चैक करके जायो, वो ज़्यादा जरूरी है। एंड उस हिसाब नाल ही अपने सैटिंग रखियो जी अज दे दिन दी। करंसी दी गल करिए ते जी करंसी चैक करदे करदे 6 सेंट दा नुकसान हो गया। पहले जी $1 सीगा 67.76 इंडियन रुपये, पर जिस तरह ही मैं अपना मुख खोलिया ही है तो 67.69 ते पहुँच गया जी, 67.69 अज दा डॉलर दा रेट है फॉर इंडियन नैशनल रुपी। तो भाई डॉलर सस्ते हो गए जी, थोड़ा जहा तो फर्क पै गया। तो इधर ट्रैफिक वाले पासे जी फर्क बहुता नहीं पै होया, ये 3 अपडेट्स ने, पर तीनों दी तीनों हैगी जी 45 मिनट पुरानी है। सो हो सकता हुण तक बेटरमेंट आ गई होवे, पर साडा काम है थोड़े नाल सांझा करना। तो थानू दस दें जी कि बेलग्रेव हैलम रोड इस वक्त बहुत सारिया उत्थे मल्टीपल लेन्स ब्लॉक्ड ने, क्योंकि कोलिजन हुई है।
ਸੋ ਜੇ ਤੁਸੀਂ ਬੈਲਗ੍ਰੇਵ ਸਾਊਥ ਜਿੱਥੇ ਵਿਲਿੰਗਟਨ ਰੋਡ ਦਾ ਰਾਊਂਡ ਅਬਾਊਟ ਆਉਂਦਾ, ਜੇ ਤੁਸੀਂ ਉਧਰਲੇ ਪਾਸੇ ਉਹ ਜਾਂਦੇ ਪਏ ਹੋ ਤਾਂ ਫਿਲਹਾਲ 45 ਮਿੰਟ ਪੁਰਾਣੀ ਅਪਡੇਟ ਇਹ ਹੈ ਕਿ ਲੋਕਾਂ ਨੂੰ ਵੱਖਰੀ ਡਾਇਰੈਕਸ਼ਨਸ ਤੋਂ ਲੈ ਕੇ ਜਾਇਆ ਜਾ ਰਿਹਾ ਕਿਉਂਕਿ ਮਲਟੀਪਲ ਲੇਨਾਂ ਉੱਥੇ ਬਲੋਕ ਨੇ। ਉੱਧਰ ਹੀ ਜੀ ਸੇਮ ਟੂ ਸੇਮ ਲੈਫਟ ਲੇਨ ਜੀ ਬਲੋਕ ਹੈ ਜੀ ਵਾਰੀਗਲ ਰੋਡ ਦੀ ਬੈਂਟਲੇ ਈਸਟ ਦੀ। ਇੱਥੇ ਵਾਟਰ ਵਰਕ ਚੱਲਦੇ ਪਏ ਆ, ਸੋ ਇੱਕ ਤਾਂ ਇੱਕੋ ਲੇਨ ਓਪਨ ਹੈ ਜੀ, ਅਤੇ ਉਹ ਵੀ ਜਿਹੜੀ ਲੇਨ ਓਪਨ ਆ ਉਹ ਵੀ 40 ਕਿਲੋਮੀਟਰ ਦੀ ਸਪੀਡ ਲਿਮਿਟ ਦੇ ਨਾਲ ਓਪਨ। ਸੋ ਮਰਜ ਕਰੋਗੇ ਜਦੋਂ ਜੀ ਤਾਂ ਧਿਆਨ ਨਾਲ ਕਰਿਓ। ਇਹ ਬੈਂਟਲੀ ਈਸਟ ਤੋਂ ਜਿਹੜਾ ਹੇਕ ਸਟਰੀਟ ਇੰਟਰਸੈਕਸ਼ਨ ਹੈ ਉੱਥੇ ਐਮਰਜੈਂਸੀ ਵਾਟਰ ਵਰਕ ਚੱਲਦੇ ਪਏ ਆ, ਜਿਸ ਕਾਰਨ ਜਿਹੜੀ ਨੌਰਥ ਬਾਊਂਡ ਰੋਡ ਹੈ ਵਾਰੀਗਲ ਰੋਡ ਆ ਉਹ ਫਿਲਹਾਲ ਇੱਕ ਲੇਨ ਬੰਦ ਹੈ ਅਤੇ ਦੂਜੀ ਹੈਗੀ ਜੀ ਸਿਰਫ 40 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ। ਉਹਦੇ 'ਤੇ ਚਲਾ ਸਕਦੇ ਬਈ, ਕਰਿਆ ਕਰੋ ਫੋਲੋ ਜੀ ਜੇ ਕਹਿੰਦੇ ਆ ਤਾਂ ਕਰੋ। ਅਤੇ ਦੂਜੇ ਪਾਸੇ ਜੀ ਇਹ ਹੈ ਜੀ ਕਿ ਬਹੁਤ ਜ਼ਿਆਦਾ ਕੰਜੈਸ਼ਨ ਹੋ ਗਿਆ ਜੀ ਵੈਸਟਰਨ ਫਰੀਵੇ ਮਿਲਟਨ ਅਤੇ ਡੀਨ ਸਾਈਡ ਦੇ ਵਿੱਚ। ਓਹੋ ਸਾਡੇ ਵਾਲੇ ਪਾਸੇ ਕੀ ਹੋ ਗਿਆ ਜੀ? ਜੀ ਇਸ ਕਰਕੇ ਜੀ ਕਿਉਂਕਿ ਉੱਥੇ ਕੋਲੀਜਨ ਹੋਈ ਹੈ ਬੈਲਾ ਰੋਡ ਦੇ ਬਾਹਰ ਹੀ। ਓਕੇ ਇਹ ਥੋੜ੍ਹੀ ਜ਼ਿਆਦਾ ਲੇਟੈਸਟ ਆ, ਇਹ ਦਿਖਾਉਂਦੀ ਪਈ ਹੈ ਜੀ 40 ਮਿੰਟ। ਸੋ ਹੋਪਫੁਲੀ ਹੁਣ ਤੱਕ ਕੁਛ ਬੈਟਰਮੈਂਟ ਆ ਗਈ ਹੋਏਗੀ, ਪਰ ਫਿਰ ਤੋਂ ਐਮਰਜੈਂਸੀ ਸਰਵਿਸਿਸ ਦੀ ਡਾਇਰੈਕਸ਼ਨ ਨੂੰ ਫੋਲੋ ਕਰਨ ਲਈ ਕਿਹਾ ਗਿਆ ਜੀ। ਅਤੇ ਸਿਟੀ ਬਾਊਂਡ ਡਿਲੇ ਆ, ਕਹਿੰਦੇ ਪਏ ਆ ਕਿ 45 ਮਿੰਟ ਤੱਕ ਦਾ ਡਿਲੇ ਹੋ ਸਕਦਾ ਇਹਨੂੰ ਕਲੀਅਰ ਕਰਨ ਦੇ ਚੱਕਰ 'ਚ। ਸੋ ਜੇ ਮੇਰੇ ਹਿਸਾਬ ਨਾਲ ਜਾਂ ਤਾਂ ਹੁਣ ਤੱਕ ਕਲੀਅਰ ਹੋ ਗਿਆ ਹੋਣਾ ਜਾਂ ਹੁਣ ਹੀ ਲੱਗਾ ਹੋਣਾ, ਪਰ ਜਿੱਦਾਂ ਵੀ ਆ ਤੁਸੀਂ ਆਪਣਾ ਟਾਈਮਿੰਗ ਉਸ ਹਿਸਾਬ ਨਾਲ ਸੈੱਟ ਕਰਿਓ। ਐਵੇਂ ਡਰਾਈਵ ਕੇਅਰਫੁਲੀ, ਬਹੁਤਾ ਕਾਹਲੀ ਵਾਲਾ ਕੰਮ ਨਾ ਕਰਿਓ। ਕੋਈ ਗੱਲ ਨਹੀਂ, 5 ਮਿੰਟ ਲੇਟ ਪਹੁੰਚ ਗਏ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ। ਜਿਹੜਾ ਬੌਸ ਹੈ ਜਾਂ ਫਿਰ ਜਿਹੜੇ ਗਾਹਕ ਨੇ ਉਹ ਵੇਟ ਕਰ ਸਕਦੇ ਨੇ, ਕੋਈ ਇੰਨੇ ਰੌਲੇ ਵਾਲੀ ਗੱਲ ਨਹੀਂ ਹੈ। ਨਹੀਂ ਕਰਦੇ ਹੋਏ ਮੇਰੀ ਗੱਲ ਕਰਾ ਲਿਓ। ਨਿਊ ਸਾਊਥ ਵੇਲਸ ਦਾ ਜਿਹੜਾ ਜੀ ਲਾਈਵ ਟ੍ਰੈਫਿਕ ਦਾ ਸੂਰਤ ਹਾਲ ਹੈ ਉਹ ਜੀ ਇਹੀ ਕਹਿੰਦਾ ਪਿਆ ਕਿ ਜਿਹੜਾ ਗੁਨੇਡਾ ਏਰੀਆ ਜੀ ਉੱਥੇ ਕ੍ਰੈਸ਼ ਹੋਇਆ ਅਤੇ ਦੋਨੋਂ ਡਾਇਰੈਕਸ਼ਨਸ ਬੰਦ ਨੇ। ਪਰ ਇਹ ਹੈਗੀ ਥੋੜ੍ਹੀ ਪੁਰਾਣੀ ਅਪਡੇਟ, ਇਹ ਹੈਗੀ ਹੈ 1.5 ਘੰਟੇ ਪੁਰਾਣੀ ਅਪਡੇਟ ਜੀ, 1 ਘੰਟਾ 45 ਮਿੰਟ ਹੀ ਕਹਿ ਲਓ। ਅਤੇ ਹੋਪਫੁਲੀ ਸਭ ਕੁਛ ਉੱਥੇ ਠੀਕ ਹੋ ਗਿਆ ਹੋਏਗਾ ਹੁਣ ਤੱਕ, ਪਰ ਫਿਰ ਵੀ ਤੁਸੀਂ ਧਿਆਨ ਰੱਖਣਾ ਅਤੇ ਆਪਣੇ ਹਿਸਾਬ ਨਾਲ ਸਿਡਨੀ ਵਾਲਿਓ ਜਿਹੜਾ ਆਪਣਾ ਆਉਣਾ ਜਾਣਾ ਉਹ ਆਪਣੇ ਗੂਗਲ ਮੈਪ, ਐਪਲ ਮੈਪ ਜਾਂ ਫਿਰ ਹੋਰ ਵੀ ਬੜਾ ਕੁਛ ਆ ਗਿਆ ਉਹਦੇ 'ਤੇ ਵੇਖ ਕੇ ਉਸ ਹਿਸਾਬ ਨਾਲ ਹੀ। 5 ਕੁ ਮਿੰਟ ਪਹਿਲਾਂ ਹੀ ਨਿਕਲ ਗਏ ਪਰ ਨਿਕਲ ਜ਼ਰੂਰ ਗਏ। ਵੈਸੇ ਤਾਂ ਇੱਕ ਹੋਰ ਇੱਥੇ ਦੀ ਅਪਡੇਟ ਹੈ ਪਰ ਜ਼ਿਆਦਾ ਪੁਰਾਣੀ ਹੈ, ਸੋ ਆਪਾਂ ਉਹ ਨਹੀਂ ਪੜਾਂਗੇ। ਉਹ ਹੈਗੀ 6-7 ਘੰਟੇ ਪੁਰਾਣੀ। ਹੁਣ ਇੱਥੇ ਥੋੜ੍ਹੇ ਨਾ 6-7 ਘੰਟੇ ਲੱਗਦੇ ਆ ਬਈ ਠੀਕ ਕਰਨ ਨੂੰ, ਇੱਥੇ ਤਾਂ ਫਿਰ ਜਵਾਬ ਹੀ ਹੈ ਜੇ 6-7 ਘੰਟੇ ਦੇ ਉੱਤੇ ਉੱਤੇ ਲੱਗਦੇ ਪਏ ਆ। ਬਾਕੀ ਜੀ ਆਪਾਂ ਰੁੱਖ ਕਰੀਏ ਹੁਣ ਆਪਣੇ ਮੈਸੇਜਸ ਵੱਲ। ਅਤੇ ਜੀ ਮੈਸੇਜਸ ਆ ਗਏ ਨੇ ਸਾਨੂੰ ਪਿਆਰੇ ਪਿਆਰੇ, ਸਾਡੇ ਪਿਆਰੇ ਪਿਆਰੇ ਲਿਸਨਰਸ ਦੇ, ਅਤੇ ਤੁਹਾਨੂੰ ਸੁਣਾਈਏ ਜੀ। ਮਾਨ ਸਾਹਿਬ ਭੇਜਦੇ ਨੇ ਮੈਲਬਨ ਤੋਂ, ਲਿਖ ਤੋਂ ਮਾਨ ਪਰਿਵਾਰ ਅੱਗੇ ਮਿਲੇ ਰੇਡੀਓ ਹਾਂਜੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡੀ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦਾ ਅਤੇ ਬਹੁਤ ਬਹੁਤ ਧੰਨਵਾਦ, ਜਿਉਂਦੇ ਵਸਦੇ ਰਹੋ। ਹੈਪੀ ਵਾਲਾ ਵੀਰਵਾਰ ਫਰੋਮ ਡੀਨ ਸਾਈਡ ਜੀ, ਹੈਪੀ ਵਾਲਾ ਵੀਰਵਾਰ ਟੂ ਯੂ ਟੂ ਮਾਨ ਸਾਹਿਬ, ਬਹੁਤ ਬਹੁਤ ਥੈਂਕ ਯੂ, ਗੁੱਡ ਮੋਰਨਿੰਗ। ਇੱਧਰ ਜੀ ਗੁਰਦੀਪ ਦਿਓਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਭ ਨੂੰ ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਬਹੁਤ ਬਹੁਤ ਖੂਬਸੂਰਤ ਅਤੇ ਸੋਹਣਾ ਹੋਵੇ। ਵੁਲਗੁਲਗਾ ਤੋਂ, ਵਾਹ ਕਿਆ ਬਾਤ। ਸੰਦੀਪ ਸਿੰਘ ਰੱਖੜਾ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਸਭਨਾ ਅਤੇ ਮਿਹਰ ਕਰੇ, ਅਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਡਰਾਈਵ ਸੇਫਲੀ ਟੂ ਆਲ, ਰੱਬ ਰਾਖਾ ਜੀ। ਬਿਲਕੁਲ ਡਰਾਈਵ ਸੇਫਲੀ ਜੀ, ਇਹ ਚੀਜ਼ਾਂ ਪਹਿਲਾਂ, ਉਹੀ ਗੱਲ ਹੈ ਕਿ ਆਪਾਂ ਥੋੜ੍ਹਾ ਬਹੁਤ ਲੇਟ ਕਰ ਸਕਦੇ ਹਾਂ ਪਰ ਜੇ ਲੇਟ ਹੁੰਦੇ ਹੋਈਏ, ਪਰ ਕਾਹਲੀ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਕਿ ਐਵੇਂ ਮੁੜ ਕੇ ਬੰਦਾ ਨਾ ਪੂਰਾ ਦਿਨ ਚੇਜ਼ ਹੀ ਕਰਦਾ ਰਹਿੰਦਾ। ਇੱਕ ਵਾਰੀ ਲੇਟ ਹੋ ਜਾਓ ਨਾ ਫਿਰ ਪੂਰਾ ਦਿਨ ਤੁਹਾਡਾ ਨਾ ਹਰ ਚੀਜ਼ ਨੂੰ ਚੇਜ਼ ਕਰਨ 'ਚ ਨਿਕਲ ਜਾਂਦਾ। ਉੱਧਰ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਸ਼ੁਭ ਸਵੇਰ, ਸਾਡੀ ਸੰਸਾਰਕ ਯਾਤਰਾ ਪਰਮਾਤਮਾ ਨਾਲ ਆਤਮਾ ਦੇ ਮਿਲਾਪ ਦੀ ਇੱਕ ਪਵਿੱਤਰ ਤਿਆਰੀ ਹੈ। ਅਸਲ ਸਫਲਤਾ ਸਾਡੇ ਹਿਰਦੇ ਨੂੰ ਪ੍ਰਭੂ ਦੀ ਬੰਦਗੀ ਅਤੇ ਪਵਿੱਤਰ ਜੀਵਨ ਵਿੱਚ ਜੋੜੀ ਰੱਖਣ ਵਿੱਚ ਹੈ। ਇਹ ਖੂਬਸੂਰਤ ਦਿਨ ਜਗਤ ਉੱਤੇ ਸੁੱਖ ਸ਼ਾਂਤੀ ਲੈ ਕੇ ਆਵੇ। ਤੁਹਾਡਾ ਦਿਨ ਸ਼ੁਭ
ਅਤੇ ਭਾਗਾਂ ਵਾਲਾ ਹੋਵੇ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਬਹੁਤ ਸੁੰਦਰ ਤੁਸੀਂ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਉੱਧਰ ਗੁਰਜੰਟ ਸਿੰਘ ਸਿੱਧੂ ਜੀ ਵੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਗੁਰਿੰਦਰ ਖਿੰਡਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ। ਸਾਰਿਆਂ ਨੂੰ ਕਹਿੰਦੇ ਨੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਪਿਆਰ ਫਰੋਮ ਐਂਬਰ ਗੁਰਬਾਜ਼ ਤਾਜਵੀਰ ਐਂਡ ਹੋਲ ਖਿੰਡਾ ਫੈਮਲੀ ਜੀ। ਹੋਲ ਖਿੰਡਾ ਫੈਮਲੀ ਨੂੰ ਸਾਡੇ ਵੱਲੋਂ ਇਹ ਢੇਰ ਸਾਰਾ ਪਿਆਰ ਅਤੇ ਸਤਿ ਸ਼੍ਰੀ ਅਕਾਲ, ਅਤੇ ਉਮੀਦ ਕਰਦਾ ਅਤੇ ਤੁਹਾਡਾ ਸਾਰਾ ਦਿਨ ਵਧੀਆ ਵਧੀਆ ਨਿਕਲੇ ਜੀ। ਇੱਧਰ ਜੀ ਗੁਰਵਿੰਦਰ ਸੰਧੂ ਜੀ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ। ਅੱਜ ਹੈ ਜੀ 18 ਭਾਦੋਂ, ਵੀਰਵਾਰ ਦਾ ਦਿਨ, 3 ਸਤੰਬਰ 2026। ਬਹੁਤ ਬਹੁਤ ਥੈਂਕ ਯੂ ਜੀ। ਮਨਿੰਦਰ ਕੌਰ ਰੱਖੜਾ ਜੀ ਕੌਫੀ ਭੇਜਦੇ ਨੇ ਅਤੇ ਗੁੱਡ ਮੋਰਨਿੰਗ ਭੇਜਦੇ ਨੇ। ਥੈਂਕ ਯੂ ਜੀ ਹੈਵਿੰਗ ਕੌਫੀ ਜੀ, ਥੈਂਕ ਯੂ। ਤੁਸੀਂ ਕੈਮਰੇ ਕੁਮਰੇ ਫਿੱਟ ਕੀਤੇ ਬਈ ਇੱਥੇ? ਅਤੇ ਇਕਬਾਲ ਸੈਨੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਸਾਰਿਆਂ ਦਾ ਦਿਨ ਵਧੀਆ ਅਤੇ ਖੁਸ਼ੀਆਂ ਭਰਿਆ ਹੋਵੇ ਇਸ ਦੀ ਅਰਦਾਸ ਕਰਦੇ ਨੇ ਐਡੀਲੇਡ ਤੋਂ। ਐਡੀਲੇਡ ਵਾਲਿਓ ਤੁਹਾਡੀ ਤਾਂ ਫਿਰ ਜੀ ਗੱਲ ਮੰਨਣੀ ਪੈਣੀ ਆ, ਤੁਸੀਂ ਕਹਿ ਦਿੱਤਾ ਤਾਂ ਹੋ ਹੀ ਜਾਏਗਾ ਫਿਰ, ਤਾਂ ਓਕੇ ਰਿਪੋਰਟ ਹੈ ਕਿ ਨਹੀਂ ਗਾ। ਅਤੇ ਜੀ ਪਰਮਜੋਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਕਰਨ ਕੇ ਪੀ ਜੀ ਕਹਿੰਦੇ ਨੇ ਸ਼ੁਕਰੀਆ ਖੂਬਸੂਰਤ ਸ਼ਬਦ ਲਈ ਜੀ, ਧੰਨਵਾਦ। ਸ਼ਿਵਾਨੀ ਗਰਗ ਜੀ ਸਾਰੇ ਹਾਂਜੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ ਭੇਜਦੇ ਨੇ ਸਾਰਿਆਂ ਨੂੰ। ਬਹੁਤ ਬਹੁਤ ਨਾਲ ਕੌਫੀ ਦਾ ਪਿਆਲਾ ਵੀ ਭੇਜਦੇ ਨੇ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮੱਚ। ਹੁਣ ਤਾਂ ਦੋ ਦੋ ਇਕੱਠੀਆਂ ਹੋ ਗਈਆਂ ਕੌਫੀਆਂ ਹੈ। ਹਰਮਨ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਉੱਧਰ ਜੀ ਹੋਰ ਮੈਸੇਜ ਦੀ ਆਪਾਂ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ। ਅਤੇ ਜੱਸੋਵਾਲ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦਾ ਕਦੇ ਵੀ ਗੁੱਸਾ ਨਹੀਂ ਕਰਨਾ ਜੋ ਕਹਿੰਦੇ ਆ ਤੁਸੀਂ ਕੁਝ ਨਹੀਂ ਕੀਤਾ, ਕਿਉਂਕਿ ਮੱਚਦੇ ਹਮੇਸ਼ਾ ਰੂੰ ਅਤੇ ਤੇਲ ਹੀ ਨੇ, ਅਤੇ ਲੋਕ ਕਹਿ ਦਿੰਦੇ ਆ ਦੀਵਾ ਬਲਦਾ। ਵਾਹ ਵਾਹ ਵਾਹ, ਬੜਾ ਸਨੀ ਦਿਓਲ ਨੁਮਾ ਅੱਜ ਦਾ ਵਿਚਾਰ ਸਾਂਝਾ ਕੀਤਾ ਜੱਸੋਵਾਲ ਸਾਹਿਬ, ਥੈਂਕ ਯੂ ਸੋ ਮੱਚ, ਥੈਂਕ ਯੂ ਵੈਰੀ ਵੈਰੀ ਮੱਚ ਜੀ। ਇੱਧਰੋਂ ਮੰਡ ਸਾਹਿਬ ਵਾਹਿਗੁਰੂ ਮੇਰ ਕਰਨ ਸਭ 'ਤੇ ਵਾਹਿਗੁਰੂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇੱਕ ਬਹੁਤ ਹੀ ਪਿਆਰੀ ਜੀ ਸਮਾਈਲੀ ਦੇ ਨਾਲ ਜੀ। ਸਨ ਅਸੀਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਇੱਦਾਂ ਦੀਆਂ ਦੋ ਹੋਰ ਸਮਾਈਲੀਆਂ ਦੇ ਨਾਲ। ਸੰਜੂ ਸਿੰਘ ਜੀ ਇੱਧਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੰਜੂ ਗੋਗੀ ਲੱਕੀ ਵੱਲੋਂ ਸ਼ੈਪਟਨ ਤੋਂ। ਕਿਵੇਂ ਹੋ ਜੀ ਸ਼ੈਪਟਨ ਵਾਲਿਓ? ਅਤੇ ਇੱਧਰ ਕੁਲਬੀਰ ਜੈਰਿਕਾ ਜੀ ਜੀ ਵੀ ਭੇਜਦੇ ਨੇ ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਪਰਿਵਾਰ ਨੂੰ। ਵਾਹਿਗੁਰੂ ਮਿਹਰ ਕਰਨ ਸਾਰਿਆਂ ਉੱਤੇ ਤੰਦਰੁਸਤੀ ਦੇਣ ਅਤੇ ਚੜ੍ਹਦੀ ਕਲਾ ਬਖਸ਼ਣ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਅੰਮ੍ਰਿਤਪਾਲ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਸਾਰਾ ਦਿਨ ਵਧੀਆ ਵਧੀਆ ਲੰਘੇ ਜੀ। ਥੈਂਕ ਯੂ ਸੋ ਮੱਚ, ਸਵੇਰੇ ਸਵੇਰੇ ਤੁਹਾਡੇ ਇੰਨੇ ਵਧੀਆ ਵਧੀਆ ਪੋਜ਼ਿਟਿਵ ਮੈਸੇਜਸ ਪੜ੍ਹ ਕੇ ਵੈਸੇ ਹੀ ਬੰਦੇ ਲੱਗਦਾ ਕਿ ਹਾਂ ਬਈ ਦਿਨ ਕਿਉਂ ਨਹੀਂ ਵਧੀਆ ਜਾਏਗਾ, ਦਿਨ ਤਾਂ ਜਾਣਾ ਆਪਣਾ ਘੈਂਟ। ਪ੍ਰਿਆ ਜੀ ਵੀ ਜੀ ਸਾਰੀ ਟੀਮ ਨੂੰ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਲਦੀਪ ਸਿੰਘ, ਪ੍ਰਿਆ, ਅਮਿਤ ਐਂਡ ਸ਼ਾਈਨ ਵੱਲੋਂ ਜੀ ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉੱਧਰ ਰਿਚਰਡ ਜੀ ਕਹਿੰਦੇ ਨੇ ਕਿ ਬੀ ਹੈਪੀ ਵਿਦ ਵੋਟ ਯੂ ਹੈਵ, ਕੀਪ ਵਰਕਿੰਗ ਫੋਰ ਵੋਟ ਯੂ ਲਵ ਐਂਡ ਆਲਵੇਜ਼ ਰਿਮੈਂਬਰ ਹੈਪੀ ਲਾਈਫ ਬਿਗਿਨਸ ਬਾਏ ਸੇਇੰਗ ਥੈਂਕ ਯੂ ਗੋਡ ਫੋਰ ਵੋਟ ਆਈ ਹੈਵ, ਏਮਨ ਜੀ। ਬਿਲਕੁਲ, ਗ੍ਰੈਟੀਟਿਊਡ ਇਜ਼ ਨੈਸੈਸਰੀ। ਥੈਂਕ ਯੂ ਰਿਚਰਡ ਜੀ ਸਾਨੂੰ ਇਹ ਗੱਲ ਚੇਤੇ ਕਰਾਉਂਦੇ ਰਹਿਣ ਲਈ, ਥੈਂਕ ਯੂ ਸੋ ਮੱਚ ਜੀ। ਇੱਧਰ ਰਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਟਾਰਨੇਟ ਤੋਂ ਜੀ। ਤੁਹਾਨੂੰ ਵੀ ਅਸੀਂ ਟਾਰਨੇਟ ਵੱਲ ਭੇਜਦੇ ਜੀ, ਸਤਿ ਸ਼੍ਰੀ ਅਕਾਲ। ਅਤੇ ਇੱਧਰ ਜੀ ਬਲਬੀਰ ਸਿੰਘ ਜੀ ਵੀ ਬਲਬੀਰ ਕੌਰ ਮਾਂਗੜ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਅਤੇ ਰਾਧੇ ਰਾਧੇ ਭੇਜਦੇ ਨੇ 000 ਵਾਲੇ ਮਿਸਟਰ ਬਜਾਜ, ਰਾਧੇ ਰਾਧੇ ਮਿਸਟਰ ਬਜਾਜ ਜੀ, ਬੜਾ ਘੈਂਟ ਨੰਬਰ ਰੱਖੀ ਫਿਰਦੇ ਹੋ ਜੀ। ਅਤੇ ਜੀ ਗੁਰਵੀਨ ਹੋਰਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਉਂਦੀ ਹੈ। ਅੰਮ੍ਰਿਤ ਭੈਣ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਖੂਬਸੂਰਤ ਤਸਵੀਰ ਦੇ ਨਾਲ। ਸਿਮਰਨ ਭਾਜੀ ਵੀ ਭੇਜਦੇ ਨੇ ਸਾਰਿਆਂ ਨੂੰ ਗੁੱਡ ਮੋਰਨਿੰਗ, ਅਤੇ ਕਹਿੰਦੇ ਨੇ ਹੈਵ ਅ ਨਾਈਸ ਡੇ ਰੇਡੀਓ ਵਾਲਿਓ ਜੀ। ਜ਼ਰੂਰ ਜ਼ਰੂਰ ਜੀ, ਰੇਡੀਓ ਪਰਿਵਾਰ ਨੂੰ ਤੁਸੀਂ ਸਤਿ ਸ਼੍ਰੀ ਅਕਾਲ ਭੇਜਤੀ ਹੈ ਜੀ, ਅਸੀਂ ਵੀ ਤੁਹਾਨੂੰ ਅੱਗੋਂ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਜਨਾਬ। ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਿਆਂ ਨੂੰ।
ਅਤੇ ਸਭ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਕਹਿੰਦੇ ਨੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ ਇੰਨੇ ਪਿਆਰੇ ਪਿਆਰੇ ਮੈਸੇਜ ਸਾਡੇ ਨਾਲ ਸਾਂਝੇ ਕਰਨ ਲਈ, ਬਹੁਤ ਬਹੁਤ ਧੰਨਵਾਦ। ਇੱਧਰ ਗਾਬਾ ਪਰਿਵਾਰ ਵੱਲੋਂ ਵੀ ਸਾਨੂੰ ਸਤਿ ਸ਼੍ਰੀ ਅਕਾਲ ਆ ਗਈ ਹੈ, ਅਤੇ ਜੇ ਉਹਨਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਹੈ ਫਿਰ ਤਾਂ ਇਹਦਾ ਮਤਲਬ ਇਹੀ ਹੁੰਦਾ ਕਿ ਹੁਣ ਤਾਂ ਜੀ ਬ੍ਰੇਕ ਦਾ ਟਾਈਮ ਹੋ ਗਿਆ ਹੈ ਨਾ, ਹੁਣ ਤਾਂ ਜਾਣਾ ਪੜੇਗਾ। ਤੋ ਮੈਂ ਅਭੀ ਜਾਤਾ ਹੂੰ ਔਰ ਫਿਰ ਦੁਬਾਰਾ ਸੇ ਅਭੀ ਕਭੀ ਆਤਾ ਹੂੰ। ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ ਦੋਸਤੋ। ਹੁਣ ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ ਸੁਣਨ ਦਾ, ਅਤੇ ਜਿਸ ਤਰ੍ਹਾਂ ਇਹ ਇੱਕ ਪੱਕੀ ਰੀਤ ਹੈ ਜੀ ਕਿ ਕਹਾਣੀ ਅਸੀਂ ਸੁਣਦੇ ਹਮੇਸ਼ਾ ਸਰਦਾਰ ਜੀ ਦੀ ਆਵਾਜ਼ 'ਚ, ਸਰਦਾਰ ਜੀ ਯਾਨੀ ਰਣਜੋਤ ਸਿੰਘ ਜੀ ਦੀ ਆਵਾਜ਼ 'ਚ, ਅਤੇ ਅੱਜ ਵੀ ਜੇ ਆਪਾਂ ਉਹ ਵਾਲਾ ਨੇਮ ਤੋੜਨਾ ਨਹੀਂ ਹੈ। ਅਤੇ ਤੁਹਾਡੇ ਨਾਲ ਹੁਣ ਅੱਜ ਦੀ ਕਹਾਣੀ ਜਿਸਦਾ ਨਾਂ ਹੈ ਈਰਖਾ, ਉਹ ਤੁਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਗਲੀ ਆਵਾਜ਼ ਰਣਜੋਤ ਸਿੰਘ ਜੀ।
1: ਇੱਕ ਵਾਰੀ ਦੋ ਭਰਾ ਕਾਰੋਬਾਰ ਕਰਦੇ ਸੀ। ਸਾਰੇ ਜਣੇ ਇਹੋ ਕਹਿੰਦੇ ਸੀ ਕਿ ਛੋਟੇ ਦੇ ਕਰਕੇ ਕਾਰੋਬਾਰ ਚੱਲਦਾ, ਛੋਟਾ ਦਿਮਾਗੀ ਆ, ਉਹਨੂੰ ਪਤਾ ਕਿਹਦੇ ਨਾਲ ਕਿੱਦਾਂ ਗੱਲ ਕਰਨੀ, ਵੱਡੇ ਦੇ ਵਿੱਚ ਈਰਖਾ ਬਹੁਤ ਹੈ। ਜਦੋਂ ਵੀ ਕਿਤੇ ਉਹਨੂੰ ਲਾਗੇ ਬੰਨੇ ਵਾਲਾ ਕੋਈ ਕਾਰੋਬਾਰੀ ਕੋਈ ਵੱਧ ਕਮਾਉਂਦਾ ਲੱਗਦਾ ਤੇ ਉਹਦੀ ਈਰਖਾ ਖੁੱਲ੍ਹ ਕੇ ਬਾਹਰ ਆ ਜਾਂਦੀ। ਈਰਖਾਲੂ ਹੋਣ ਦੇ ਕਰਕੇ ਜ਼ਿਆਦਾਤਰ ਲੋਕ ਉਹਦੇ ਨਾਲ ਡੀਲ ਕਰਨਾ ਨਾ ਚਾਹੁੰਦੇ, ਪਰ ਗੱਲ ਕਦੇ ਕਿ ਦੋਵਾਂ ਦਾ ਬੜਾ ਸੋਹਣਾ ਤਾਲਮੇਲ ਚੱਲ ਰਿਹਾ। ਇੱਕ ਬਾਹਰ ਲੋਕਾਂ ਨਾਲ ਵਰਤੀ ਜਾਂਦਾ ਹੈ ਤੇ ਦੂਸਰਾ ਕਾਰੋਬਾਰ ਸੰਭਾਲੀ ਜਾਂਦਾ। ਪਿਓ ਵੀ ਖੁਸ਼ ਸੀ ਕਿ ਦੋਵੇਂ ਆਪੋ ਆਪਣੇ ਧੰਦੇ ਤੇ ਲੱਗੇ, ਪਰ ਇੱਕ ਚੀਜ਼ ਦੇ ਉੱਤੇ ਉਹ ਅਕਸਰ ਹੀ ਦੋਵਾਂ ਭਰਾਵਾਂ ਨੂੰ ਸਮਝਾਉਂਦਾ। ਉਹ ਵੱਡੇ ਨੂੰ ਅਕਸਰ ਹੀ ਸਮਝਾਉਂਦਾ ਕਿ ਈਰਖਾ ਚੰਗੀ ਗੱਲ ਨਹੀਂ ਹੁੰਦੀ, ਇਹ ਈਰਖਾ ਕਿਸੇ ਨਾ ਕਿਸੇ ਦਿਨ ਤੇਰਾ ਨੁਕਸਾਨ ਕਰੂਗੀ। ਕਿਉਂਕਿ ਜਦੋਂ ਆਪਾਂ ਬਾਹਰ ਈਰਖਾ ਕਰਦੇ ਹਾਂ, ਕਿਸੇ ਆਪਣੇ ਕੰਪੀਟੀਟਰ ਦੇ ਨਾਲ ਕਰਦੇ ਹਾਂ, ਆਂਢ ਗੁਆਂਢ ਦੇ ਨਾਲ ਕਰਦੇ ਹਾਂ, ਇੱਕ ਦਿਨ ਆਉਂਦਾ ਕਿ ਤੁਸੀਂ ਆਪਣਿਆਂ ਦੇ ਨਾਲ ਵੀ ਈਰਖਾ ਕਰਨ ਲੱਗ ਪੈਂਦੇ। ਜਾਂ ਫਿਰ ਇੱਦਾਂ ਕਹਿ ਲਓ ਕਿ ਪਹਿਲਾਂ ਤੁਸੀਂ ਆਪਣਿਆਂ ਦੇ ਨਾਲ ਈਰਖਾ ਕਰਨੀ ਸਿੱਖ ਗਏ, ਹੌਲੀ ਹੌਲੀ ਵੱਧਦੀ ਵੱਧਦੀ ਬਾਹਰ ਚਲੇ ਜਾਂਦੀ। ਇੱਥੇ ਵੀ ਕੁਛ ਇਸੇ ਤਰ੍ਹਾਂ ਹੀ ਹੋਇਆ। ਇੱਕ ਦਿਨ ਦੋਵੇਂ ਭਰਾ ਯਾਤਰਾ ਦੇ ਉੱਤੇ ਗਏ। ਵੱਡੇ ਭਰਾ ਦੇ ਮਨ ਦੇ ਵਿੱਚ ਈਰਖਾ ਵੱਧਦੀ ਵੱਧਦੀ ਕਾਫੀ ਵੱਧ ਚੁੱਕੀ ਸੀ। ਉਹਨੂੰ ਲੱਗਾ ਕਿ ਚਰਸ਼ ਫਿਰ ਇਹਦੀ ਵਾਹ ਵਾਹੀ ਹੁੰਦੀ ਹੈ। ਹਰ ਕੋਈ ਕਹਿੰਦਾ ਹੈ ਕਿ ਜੇ ਕਾਰੋਬਾਰ ਚੱਲ ਰਿਹਾ ਤੇ ਇਹਦੇ ਕਰਕੇ ਚੱਲ ਰਿਹਾ, ਮੇਰੇ ਪਿੱਛੇ ਕੀ ਮਿਹਨਤ ਹੈ ਇਹ ਸਾਰਿਆਂ ਨੇ ਨਜ਼ਰਅੰਦਾਜ਼ ਕਰ ਛੱਡੀ। ਇਹ ਚੀਜ਼ ਉਹਦੇ ਕੋਲ ਚਰੀ ਨਹੀਂ ਗਈ। ਕਹਿੰਦੇ ਨੇ ਰਾਹ ਦੇ ਵਿੱਚ ਪਾਣੀ ਪੀਣ ਲੱਗੇ ਤੇ ਵੱਡਾ ਛੋਟੇ ਨੂੰ ਖੂਹ ਦੇ ਵਿੱਚ ਧੱਕਾ ਦੇ ਕੇ ਉਹ ਵਾਪਸ ਪਰਤਾ ਆ ਕੇ ਕਹਿਣ ਲੱਗਾ, ਜੰਗਲ ਦੇ ਵਿੱਚੋਂ ਲੰਘਦਿਆਂ ਉਹਨੂੰ ਸ਼ੇਰ ਚੁੱਕ ਕੇ ਲੈ ਗਿਆ। ਥੋੜਾ ਡਰਾਮਾ ਕੀਤਾ, ਰੋਣ ਧੋਣ ਕੀਤਾ ਤੇ ਕਾਰੋਬਾਰ ਦੇ ਉੱਤੇ ਇਕੱਲਾ ਬਹਿ ਗਿਆ। ਹੁਣ ਕਾਰੋਬਾਰ ਦਾ ਬਹੁਤਾ ਤਜਰਬਾ ਨਹੀਂ, ਅੱਜ ਹੋਰ ਕੱਲ ਹੋਰ, ਹੌਲੀ ਹੌਲੀ ਕਾਰੋਬਾਰ ਲਗਭਗ ਡੁੱਬ ਗਿਆ। ਤੇ ਹੁਣ ਉਹ ਬੈਠਾ ਯਾਦ ਕਰਦਾ, ਹੁਣ ਉਹਨੂੰ ਉਹ ਸਮਾਂ ਯਾਦ ਆਉਂਦਾ ਕਿ ਉਹਦਾ ਭਰਾ ਕਿੱਡੀਆਂ ਚੀਜ਼ਾਂ ਕਿੰਨੇ ਵਧੀਆ ਤਰੀਕੇ ਦੇ ਨਾਲ ਸਾਂਭ ਲੈਂਦਾ ਹੈ। ਹੁਣ ਉਹਨੂੰ ਇਹ ਚੀਜ਼ ਸਮਝ ਆਉਂਦੀ ਹੈ ਕਿ ਉਹ ਵਾਕਈ ਈਰਖਾ ਲੂ ਆ, ਵਾਕਈ ਉਹਦੇ ਮਨ ਦੇ ਵਿੱਚ ਬੜੀ ਈਰਖਾ ਭਰੀ ਸੀ, ਵਾਕਈ ਉਹ ਬੜੀ ਵੱਡੀ ਗਲਤੀ ਕਰ ਚੁੱਕਾ। ਹੌਲੀ ਹੌਲੀ ਉਹਦਾ ਪਛਤਾਪ ਇੰਨਾ ਕੁ ਜ਼ਿਆਦਾ ਵੱਧ ਜਾਂਦਾ। ਇੱਕ ਦਿਨ ਆਪਣੇ ਪਿਓ ਕੋਲ ਜਾ ਕੇ ਸਾਰੀ ਗੱਲ ਕਬੂਲ ਲੈਂਦਾ, ਪਿਓ ਨੂੰ ਜਾ ਕੇ ਸਾਰੀ ਗੱਲ ਸੱਚ ਦੱਸ ਦਿੱਤੀ। ਮੈਂ ਤੈਨੂੰ ਬਹੁਤ ਪਹਿਲਾਂ ਤੋਂ ਸਮਝਾਉਂਦਾ ਆ ਰਿਹਾ, ਈਰਖਾ ਹੌਲੀ ਹੌਲੀ ਕਰਦਿਆਂ ਆਪਣਿਆਂ ਦਾ ਤੇ ਆਪਣਾ ਹੀ ਨੁਕਸਾਨ ਕਰਦੀ। ਤੇਰਾ ਇਹ ਗੁੱਸਾ, ਤੇਰੀ ਇਹ ਈਰਖਾ ਇੱਕ ਦਿਨ ਤੇਰਾ ਨੁਕਸਾਨ ਕਰੂਗੀ। ਤੈਨੂੰ ਮੈਂ ਬਹੁਤ ਸਮੇਂ ਤੋਂ ਸਮਝਾ ਰਿਹਾ, ਪਰ ਹੁਣ ਮੈਨੂੰ ਠੀਕ ਕਿੱਦਾਂ ਕਰ ਸਕਦਾ। ਮੈਂ ਰਾਤਾਂ ਨੂੰ ਸੌਣ ਨਹੀਂ ਪਾਉਂਦਾ, ਦਿਨੇ ਮੈਨੂੰ ਚੈਨ ਨਹੀਂ ਆਉਂਦਾ, ਮੈਂ ਕਿਸੇ ਪਾਸੇ ਵੀ ਧਿਆਨ ਨਹੀਂ ਲਾ ਸਕਦਾ, ਮੈਨੂੰ ਨਰਕਾਂ ਦਾ ਡਰ ਹੁਣੇ ਸਤਾਉਣ ਲੱਗ ਪਿਆ, ਮੈਂ ਕਰਾਂ ਤਾਂ ਕੀ ਕਰਾਂ। ਤੇ ਉਹਨੇ ਕਿਹਾ, ਜੇ ਤੂੰ ਕੁਛ ਕਰਨਾ ਚਾਹੁੰਦਾ ਤੇ ਜਿੱਦਾਂ ਅੱਜ ਤੂੰ ਮੇਰੇ ਸਾਹਮਣੇ ਸੱਚ ਕਬੂਲਿਆ, ਇਸੇ ਤਰ੍ਹਾਂ ਸੱਚ ਦੇ ਉੱਤੇ ਪਹਿਰਾ ਦਿੰਦਾ ਰਹਿ, ਝੂਠ ਦਾ ਸਾਥ ਛੱਡ ਦੇ। ਜੇ ਸੱਚ ਦਾ ਪੱਲਾ ਫੜੇਗਾ ਤੇ ਫਿਰ ਇਹ ਡਰ ਤੈਨੂੰ ਆਪਣੇ ਆਪ ਸਤਾਉਣੋਂ ਹਟ ਜੂਗਾ। ਕੁਦਰਤ ਦਾ ਭਾਣਾ ਕੁਛ ਇਸ ਤਰੀਕੇ ਦਾ ਵਾਪਰਿਆ ਕਿ ਛੋਟਾ ਭਰਾ ਵੀ ਵਾਪਸ ਪਰਤਾ। ਉਹਨੇ ਆ ਕੇ ਪਿਓ ਦੇ ਨਾਲ ਗੱਲ ਕੀਤੀ, ਉਹਨੇ ਵੀ ਪਿਓ ਨੂੰ ਸਾਰੀ ਕਹਾਣੀ ਦੱਸੀ ਇਹਨੇ ਮੇਰੇ ਨਾਲ ਆ ਕਰਤੂਤ ਕੀਤੀ, ਗੁੱਸੇ ਦਾ ਭਰਿਆ। ਪਿਓ ਸਿਆਣਾ ਸੀ, ਪਿਓ ਨੇ ਛੋਟੇ ਨੂੰ ਸਮਝਾਇਆ। ਕਹਿਣ ਲੱਗਾ, ਹੁਣ ਜੋ ਉਹਨੇ ਕਰਤਾ ਉਹ ਵਾਪਸ ਨਹੀਂ ਹੋਣਾ, ਤੂੰ ਸ਼ੁਕਰ ਕਰ ਤੇਰੀ ਜਾਨ ਬਖਸ਼ੀ ਗਈ। ਚੰਗਾ ਇਹ ਹੋਇਆ ਕਿ ਤੇਰੇ ਭਰਾ ਨੇ ਚਾਹੇ ਤੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੇਰਾ ਉਸ ਰੱਬ ਦੇ ਉੱਤੇ ਯਕੀਨ ਵੱਧ ਗਿਆ। ਉਹ ਰੱਬ ਤੈਨੂੰ ਸ਼ਾਇਦ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਉਹ ਤੇਰੇ ਨਾਲ ਹੈ, ਤੇਰਾ ਹਾਲੇ ਸਮਾਂ ਪੂਰਾ ਨਹੀਂ ਹੋਇਆ। ਉਹ ਸ਼ਾਇਦ ਤੈਨੂੰ ਇਹ ਸੰਕੇਤ ਦੇਣਾ ਚਾਹੁੰਦਾ ਸੀ ਕਿ ਤੇਰੇ ਆਸ ਪਾਸ ਜੋ ਗਲਤ ਹੈ ਉਹ ਠੀਕ ਕਰਨ ਦੀ ਲੋੜ ਹੈ। ਜੋ ਤੂੰ ਵਾਰ ਵਾਰ ਆਪਣੇ ਭਰਾ ਦੇ ਈਰਖਾਲੂ ਸੁਭਾਅ ਨੂੰ ਪੱਠੇ ਪਾਉਂਦਾ ਸੀ, ਉਹ ਕਿਸੇ ਦੇ ਉੱਤੇ ਗੁੱਸਾ ਵੀ ਕਰਦਾ ਸੀ, ਕਿਸੇ ਹੋਰ ਕੰਪੀਟੀਟਰ ਦੇ ਨਾਲ ਈਰਖਾ ਵੀ ਕਰਦਾ ਸੀ, ਤੇ ਤੂੰ ਸਮਝਾਉਣ ਦੀ ਬਜਾਏ ਹਮੇਸ਼ਾ ਉਹਨੂੰ ਹੱਲਾਸ਼ੇਰੀ ਦਿੰਦਾ ਰਿਹਾ। ਇਹਦੇ ਨਾਲ ਇੱਦਾਂ ਹੀ ਹੋਣੀ ਚਾਹੀਦੀ ਸੀ, ਇਹਨੂੰ ਇੱਦਾਂ ਹੀ ਕਹਿਣਾ ਚਾਹੀਦਾ ਸੀ। ਬਹੁਤਾ ਨਹੀਂ ਤੇ ਥੋੜਾ ਕਿਤੇ ਨਾ ਕਿਤੇ ਕਸੂਰ ਤੇ ਤੇਰਾ ਵੀ ਰਿਹਾ। ਪਿਓ ਸਿਆਣਾ ਸੀ, ਦੋਵਾਂ ਨੂੰ ਥਾਂ ਥਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਵੱਡੇ ਭਰਾ ਨੂੰ ਦੁਬਾਰਾ ਸੱਦਿਆ ਤੇ ਛੋਟੇ ਦੇ ਜਿਉਂਦੇ ਹੋਣ ਬਾਰੇ ਗੱਲ ਦੱਸੀ ਤੇ ਨਾਲ ਸਮਝਾਇਆ ਕਿ ਤੂੰ ਜੋ ਵੀ ਕੀਤਾ ਹੈ ਉਹਦੇ ਸਾਹਮਣੇ, ਇਸ ਜੱਗ ਦੇ ਸਾਹਮਣੇ ਕਬੂਲ ਕਰ ਲਾ। ਇਸ ਤੋਂ ਇਲਾਵਾ ਮੈਨੂੰ ਹੋਰ ਕੋਈ ਹੱਲ ਨਹੀਂ ਲੱਭਦਾ। ਦੂਸਰਾ ਹੱਲ ਫਿਰ ਇਹੋ ਹੀ ਹੈ ਕਿ ਉਹ ਕੋਤਵਾਲੀ ਚਲਾ ਜਾਵੇ, ਤੂੰ ਜੇਲ੍ਹ ਦੇ ਵਿੱਚ ਚਲਿਆ ਜਾਵੇ, ਤੈਨੂੰ ਸਜ਼ਾ ਸੁਣਾ ਦਿੱਤੀ ਜਾਵੇ। ਪਤਾ ਨਹੀਂ ਉਹਦੇ ਕੋਲੋਂ ਵੀ ਇਕੱਲੇ ਕੋ ਕਾਰੋਬਾਰ ਹੋਊਗਾ ਜਾਂ ਨਹੀਂ ਹੋਊਗਾ, ਦੋਵਾਂ ਧਿਰਾਂ ਦਾ ਨੁਕਸਾਨ। ਅਤੇ ਉਹਦੇ ਸਮਝਾਉਣ ਦੇ ਉੱਤੇ ਸ਼ਾਇਦ ਉਹਦੇ ਗੱਲ ਖਾਨੇ ਦੇ ਵਿੱਚ ਪੈ ਗਈ ਅਤੇ ਉਸੇ ਤਰ੍ਹਾਂ ਹੀ ਕੀਤਾ, ਜਾ ਕੇ ਭਰਾ ਦੇ ਸਾਹਮਣੇ ਆਪਣਾ ਜ਼ੁਲਮ ਕਬੂਲ ਕਰ ਲਿਆ। ਪਹਿਲਾਂ ਦੇ ਨਾਲੋਂ ਥੋੜ੍ਹਾ ਹਲਕਾ ਮਹਿਸੂਸ ਕਰ ਰਿਹਾ। ਪਹਿਲਾਂ ਤਾਂ ਭਰਾ ਨੇ ਗੁੱਸਾ ਜ਼ਰੂਰ ਕੀਤਾ, ਪਰ ਉਸ ਤੋਂ ਵਧੇਰੇ ਹੋਰ ਕਰ ਵੀ ਕੀ ਸਕਦਾ ਸੀ। ਪਿਓ ਨੇ ਕਿਹਾ, ਜੇਕਰ ਭਰਾ ਦੇ ਸਾਹਮਣੇ ਤੂੰ ਇਹ ਕਬੂਲ ਕਰ ਸਕਦਾ ਤੇ ਇਸ ਜੱਗ ਦੇ ਸਾਹਮਣੇ ਵੀ ਹੌਲੀ ਹੌਲੀ ਕਬੂਲ ਕਰ, ਜਿੰਨਾ ਸੱਚ ਬੋਲੇਗਾ ਉਹਨਾਂ ਸਮਝ ਕੇ ਆਪਣੇ ਪਾਪ ਧੋਏਗਾ। ਨੇਕੀ ਹਮੇਸ਼ਾ ਬਦੀ ਨੂੰ ਧੋ ਦਿੰਦੀ ਹੈ, ਤੇਰੇ ਅੰਦਰ ਦੇ ਪਾਪ ਹਮੇਸ਼ਾ ਇਸ ਸੱਚ ਦੇ ਨਾਲ ਹੀ ਧੁੱਪਣਗੇ। ਆਪਾਂ ਜਦੋਂ ਪੁੰਨ ਕਰਦੇ ਹਾਂ ਤੇ ਫਿਰ ਸਾਡੇ ਪਾਪ ਹਲਕੇ ਪੈਂਦੇ ਨੇ। ਉਹਨੇ ਇਸੇ ਤਰ੍ਹਾਂ ਹੀ ਕੀਤਾ, ਕੋਈ ਸ਼ਰਮ ਨਾ ਮਹਿਸੂਸ ਕੀਤੀ ਤੇ ਜਿਹੜਾ ਵੀ ਕੋਈ ਮਿਲਦਾ ਉਹਨੂੰ ਕਹਿ ਦਿੰਦਾ, ਮੈਂ ਇਹਨੂੰ ਖੂਹ ਦੇ ਵਿੱਚ ਧੱਕਾ ਦੇ ਕੇ ਆ ਗਿਆ ਹੈ, ਕੋਈ ਹਾਸੇ ਮਜ਼ਾਕ ਦੇ ਵਿੱਚ ਲੈ ਲੈਂਦਾ ਤੇ ਕੋਈ ਉਹਦੀ ਪਿੱਠ ਥੱਪ ਥਪਾ ਦਿੰਦਾ। ਪਰ ਹੁਣ ਹਰ ਕੋਈ ਉਹਦੇ ਵਿੱਚ ਫਰਕ ਮਹਿਸੂਸ ਕਰ ਰਿਹਾ ਹੈ। ਸੋ ਆਖਿਰਕਾਰ ਹੌਲੀ ਹੌਲੀ ਦੋਵਾਂ ਦੇ ਮਨ ਦੇ ਗੁੱਸੇ ਚਲੇ ਗਏ ਤੇ ਵਾਪਸ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਸੋਚੀ। ਵੱਡੇ ਨੇ ਕਿਹਾ, ਜਦੋਂ ਮੈਨੂੰ ਕਾਰੋਬਾਰ ਸਾਰਾ ਜਾਂਦਾ ਨਜ਼ਰ ਆਇਆ ਸੀ, ਮੈਂ ਡਰ ਗਿਆ ਸੀ ਤੇ ਉਸ ਸਮੇਂ ਬਚਦੇ ਪੈਸੇ ਕੱਢ ਕੇ ਮੈਂ ਲੁਕਾ ਕੇ ਰੱਖ ਲਏ ਸੀ, ਉਹ ਪੈਸੇ ਕੱਢ ਕੇ ਛੋਟੇ ਭਰਾ ਨੂੰ ਦੇ ਦਿੱਤੇ ਤੇ ਦੁਬਾਰਾ ਤੋਂ ਕਾਰੋਬਾਰ ਸ਼ੁਰੂ ਕੀਤਾ। ਹੋ ਹੀ ਨਹੀਂ ਸਕਦਾ ਸੀ ਕਿ ਕਾਰੋਬਾਰ ਸਹੀ ਨਾ ਚੱਲੇ, ਹੁਣ ਭਰਾ ਜ਼ਰੂਰ ਠੀਕ ਹੋ ਚੁੱਕਾ ਹੈ। ਪਿਓ ਦੀ ਸਿਆਣਪ ਦੇ ਨਾਲ ਸਾਰਾ ਕੁਛ ਠੀਕ ਹੋ ਚੁੱਕਾ ਹੈ। ਕਹਿੰਦੇ ਨੇ, ਜਦੋਂ ਵੀ ਕੋਈ ਚੀਜ਼ ਤੁਹਾਨੂੰ ਸਤਾਉਂਦੀ ਹੈ, ਤੁਹਾਨੂੰ ਗੁੱਸਾ ਸਤਾਉਂਦਾ, ਤਾਂ ਗੁੱਸੇ ਨੂੰ ਤੁਸੀਂ ਪਿਆਰ ਦੇ ਨਾਲ ਮਾਰ ਸਕਦੇ। ਜਦੋਂ ਵੀ ਕਿਸੇ ਦੇ ਉੱਤੇ ਬਦੀ ਬਹੁਤ ਹਾਵੀ ਹੋ ਜਾਂਦੀ ਹੈ ਤੇ ਉਹ ਨੇਕੀ ਦੇ ਨਾਲ ਤੁਸੀਂ ਉਹਨੂੰ ਜਿੱਤ ਸਕਦੇ ਹੋ। ਇਹ ਦੋ ਭਰਾ ਕੋਈ ਬਾਹਰੋਂ ਨਹੀਂ ਆਏ ਤੇ ਨਾ ਹੀ ਅਜੋਕੇ ਸਮੇਂ ਦੇ ਵਿੱਚ ਇੱਦਾਂ ਕੋਈ ਕਿਸੇ ਨੂੰ ਸ਼ਾਇਦ ਮਾਫ ਕਰਦਾ ਹੋਵੇ। ਇਸ ਵਜ੍ਹਾ ਕਰਕੇ ਤੁਹਾਨੂੰ ਇਹ ਕਹਾਣੀ ਸ਼ਾਇਦ ਅਟਪਟੀ ਲੱਗੇ। ਇਹ ਦੋ ਭਰਾ ਸਾਡੇ ਅੰਦਰ ਹੀ, ਨੁਕਸ ਵੀ ਸਾਡੇ ਅੰਦਰ ਪਏ ਨੇ, ਇਲਾਜ ਵੀ ਸਾਡੇ ਅੰਦਰ ਪਏ ਨੇ। ਇਹ ਪਿਓ ਸਾਡੀ ਅੰਤਰ ਆਤਮਾ ਜਿਹੜੀ ਸਾਨੂੰ ਹਮੇਸ਼ਾ ਆਵਾਜ਼ ਦਿੰਦੀ ਹੈ ਕੁਛ ਚੰਗਾ ਕਰਨ ਦੇ ਲਈ, ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਹੈ। ਉਹ ਵੱਖਰੀ ਗੱਲ ਹੈ ਆਪਾਂ ਇਸ ਪਿਓ ਦੀ ਮੰਨਣੀ ਜਾਂ ਨਹੀਂ ਮੰਨਣੀ, ਕਿਉਂਕਿ ਇਹ ਪਿਓ ਕਦੇ ਵੀ ਨਹੀਂ ਚਾਹੁੰਦਾ ਕਿ ਦੋ ਭਰਾਵਾਂ ਦੇ ਵਿੱਚ ਫੁੱਟ ਪਈ ਰਹੇ। ਉਹ ਹਮੇਸ਼ਾ ਘਰ ਨੂੰ ਜੋੜ ਕੇ ਰੱਖਣਾ ਚਾਹੁੰਦਾ। ਸੋ ਜਿੰਨੀਆਂ ਵੀ ਸਾਡੇ ਅੰਦਰ ਭੈੜਾਂ ਨੇ, ਜਿੰਨੇ ਵੀ ਨੁਕਸ ਨੇ, ਉਹਨਾਂ ਸਾਰੀਆਂ ਦੇ ਇਲਾਜ ਆਪਾਂ ਆਪ ਕਰ ਸਕਦੇ ਹੁੰਦੇ।

0: सनशाइन ब्राइट रेडियो, हां जी 1674 एएम ते तुहाडा स्वागत है। समा हो चुका है लाफ्टर थेरेपी दा, मतलब कि बच्चियां दे चुटकलियां, बोली, बुझारतां, सब कुछ सुनन दा। ते ए सब कुछ चीजां सुनन वास्ते मेरे नाल आज बहुत स्पेशल गेस्ट ने, बहुत ज्यादा मन्ने पर मन्ने लाफ्टर स्पेशलिस्ट ने, बहुत बढ़िया
1: ਭਰਾਵਾ ਤੁਸੀਂ ਧਿਆਨ ਕਰਨ ਦੇ ਜਿੱਦਾਂ ਮੈਂ ਸੰਮੇ ਰਾਣਾ ਦੇ ਸ਼ੋਅ 'ਚ ਗਿਆ ਹੁੰਦਾ
0: ਨਹੀਂ ਤੁਸੀਂ ਅਰਚਨਾ ਪੂਰਨ ਸਿੰਘ ਥੋੜ੍ਹੀ ਹੋ ਪਰ ਸਾਡੇ ਇਨ ਹਾਊਸ ਅਰਚਨਾ ਪੂਰਨ ਸਿੰਘ ਬਲਕੀਰਾਦ
1: ਥੈਂਕਸ ਬਡ ਪਰ ਉਹਦੇ ਨਾਲ ਕਿਉਂ ਕੰਪੇਅਰ ਕਰਤਾ ਯਾਰ ਹੋਰ ਨਹੀਂ ਕੋਤੇ ਗਿਆ
0: ਤੂੰ ਮੈਨੂੰ ਯਾਦ ਕਰਾਤਾ
1: ਰਾਹਗੀਰ ਵੀਰ ਗਿਆ ਸੀ ਰਾਹਗੀਰ ਗਿਆ ਸੀ ਕੋਈ ਔਜਲਾ ਦੇ ਨਾਲ ਕੰਪੇਅਰ ਕਰਨੀ
0: ਔਜਲਾ ਸਾਹਿਬ ਕਿਵੇਂ ਹੋ ਠੀਕ ਠਾਕ
1: ਉਹ ਯਾਰ ਨਹੀਂ ਹੋਣੀ ਮੈਂ
0: ਸੁਣਿਆ
1: ਤੁਹਾਨੂੰ ਇਜ਼ ਰੀਲੀ ਬ੍ਰਾਈਟ ਆਊਟਸਾਈਡ ਟੂਡੇ ਯੂ ਨੋ
0: ਸੁਣਿਆ ਤੁਹਾਨੂੰ ਹਜੇ ਵੀ ਲਾਂਤਾ ਪੈ ਰਹੀ ਹੈ ਪਰ ਥਾਲਿਆਂ ਤੋਂ चलो आप इस तरह करते हैं औजला साहब आप फिर शुरुआत करिए आज दे सफर दी।
1: हाँ जी बिल्कुल
0: डन हो गया
1: करनी ही पैनी
0: चलो डन हो गया जी तो साढ़े आज दा पहला कॉलर ना पता कौन है आज दा अपना पहला कॉलर होएगा जी तेग तो उस तो बाद मन्नत फतेह तुसी रेडी रहे हो
1: तेग
0: हेलो
1: हेलो
2: सत श्रीकाल अंकल जी
1: मैनू पता अज ते इन्हें जान के क्या सानू अंकल
0: अच्छा हाँ, मसला ही नहीं हल हो रहा है
1: पक्का पता मैनू इन्हें जान के ए ना हनु टीज करदा तुहानू पता
0: हां माड़ी गल है टीज करदा तुहानू हां
2: जी मेरे कोल टीज पैगे ने
0: वाह वाह वाह वाह क्या बात है वेरी गुड
1: बच्चे मन के सच्चे हैं मैं थोड़ा
0: सही गल है टीथ है गई है वेरी गुड
1: नहीं
2: सही टीथ पर कई है जे उगदे ने निकले मेरे टीथ कई निकले हुए सी ते हो नवे उगदे ने चूहा आ गया सी
0: चूहा आ गया यार चूहे आंदा कुछ करना पैना
1: तू ही रख लियो मैं ला जूंगा ताडे को हैगी मनी बैंक हैगा ताडे को और रखया तू किन्ने पैसे होगे ताडे को ते
2: सारा कुछ बन जूगा
0: मैं भी छोटे होंदे इदा करदा मैं भी ठिप्पे कठे करी जाने कि नहीं यार नोट च नहीं होगा
1: हार्ड होंदे ना फड़न च ਤੇਗ ਨੈਕਸਟ ਵਾਰੀ ਜਦੋਂ ਤੁਹਾਡਾ ਹੁਣ ਦੰਦ ਟੁੱਟੂਗਾ ਨਾ ਤੇ ਤੁਸੀਂ ਇੱਕ ਸਾਮ ਕੇ ਰੱਖ ਲਿਓ ਮੈਂ ਤੁਹਾਡਾ $100 ਦੇ ਕੇ ਲੈ ਜਾਊਂਗਾ ਠੀਕ ਹੈ
2: ਠੀਕ ਹੈ
1: ਤੁਹਾਨੂੰ ਐਕਸਟਰਾ $100
0: ਹੁਣ ਜਦੋਂ ਅਗਲਾ ਜਾਣ ਲੱਗੂਗਾ ਨਾ ਦੰਦ ਤੁਸੀਂ ਨਾ ਰਾਤ ਸੌਣ ਤੋਂ ਪਹਿਲਾਂ
1: ਤੁਸੀਂ ਮੈਨੂੰ 2 ਦਿਨ ਪਹਿਲਾਂ ਦੱਸਣਾ ਵਾ ਵੀ ਟੁੱਟਣ ਵਾਲਾ ਵਾ ਇਹ ਨਹੀਂ ਹੋ ਗਿਆ ਕਿ ਜਦੋਂ ਟੁੱਟ ਗਿਆ ਉਦੋਂ ਫੋਨ ਕਰੋ ਵੀ ਟੁੱਟ ਗਿਆ ਹੁਣ ਠੀਕ ਹੈ
0: ਉਹਨਾਂ ਨੇ
2: ਹਾਂਜੀ ਕੋਈ ਟੀਸ ਮੇਰੇ ਵਬਲੀ ਨਹੀਂ ਹੈਗੇ ਸਾਰੇ ਮੈਨੂੰ ਲੱਗਦਾ ਸਾਰੇ ਖਤਮ ਹੋ ਗਏ ਨੇ ਜਿਹੜੇ ਵਬਲੀ ਹੋਣੇ ਸੀ
0: ਨਹੀਂ ਨਹੀਂ ਨਹੀਂ ਹੈਗੇ ਹਜੇ ਹਜੇ ਹਜੇ ਪੇਮੈਂਟਾਂ ਇਕੱਠੀਆਂ ਕਰਨੀਆਂ ਤੁਸੀਂ ਸਗੋਂ ਮੈਂ ਤੁਹਾਨੂੰ ਦੱਸਣਾ ਸੀ ਹੁਣ ਅਪਡੇਟ ਹੋ ਗਿਆ ਹੁਣ ਜਦੋਂ ਪਤਾ ਨਾ ਵਬਲੀ ਹੋ ਗਿਆ ਤੁਸੀਂ ਨਾ ਸਰ ਰੋਜ਼ ਉੱਚੀ ਉੱਚੀ ਨਾ ਕਿਆ ਕਰਨਾ ਆਪਣੇ ਨਾ ਲਿਵਿੰਗ ਰੂਮ ਚ ਘਰ ਦੇ ਕਿ ਟੁੱਥ ਫੇਰੀ ਹੁਣ ਨਾ ਨਿਊ ਟੀਥ ਦਾ ਰੇਟ $50 ਹੋ ਗਿਆ ਪਰ ਟੁੱਥ ਹਨਾ ਫਿਰ ਜਦੋਂ ਅਗਲਾ ਜਾਣ ਲੋ ਕਿਹਾ ਨਾ $100 ਹੋ ਗਿਆ ਫਿਰ ਦੇਖਿਓ ਤੁਸੀਂ ਕਿਸ ਤਰ੍ਹਾਂ ਮਾਇਆ ਇਕੱਠੀ ਕਰੋਗੇ ਸਹੀ ਹੋ ਗਿਆ
1: ਬਲਕਿ 200 ਹੋ ਜਾਣੇ
0: ਹਾਂ ਫਿਰ ਤਾਂ ਵੱਧ ਹੋਇਆ ਨਾ ਕੀ ਸੁਣਾਓਗੇ ਸਾਨੂੰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਲਿਆਓ ਜੀ ਲਿਆਓ
1: ਪਾਓ ਬਜਾਰਤ
2: ਇੱਕ ਟੋਟਲੂ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪੀਂਦੇ ਬਸ ਦੇਖ ਦੇਖ ਜਿੰਦੇ
0: ਓਕੇ ਨਾ ਉਹ ਖਾਂਦੇ ਨਾ ਉਹ ਪੀਂਦੇ
1: ਸੁਣਿਆ ਜਾਂ ਲੱਗਣ ਡਿਆ ਮੈਨੂੰ ਕਿਤੇ
0: ਕੀ ਬਾਤ ਹੈ ਕਿਹਦੇ ਬੱਚੇ ਟੋਟਰੂ
1: ਦੋ ਬੱਚੇ ਆ ਤੇ ਨਾ ਖਾਂਦੇ ਆ ਤੇ ਨਾ ਹੀ ਪੀਂਦੇ ਆ
0: ਮਾੜੀ ਗੱਲ ਹੈ
2: ਬਸ ਦੇਖ ਦੇਖ ਜਿੰਦੇ
1: ਅੱਛਾ ਵੇਖ ਵੇਖ ਹੀ ਜਿੰਦੇ
0: ਤੁਸੀਂ ਸਮਝਾਇਆ ਕਰੋ ਖਾਇਆ ਪੀਆ ਕਰੋ ਇੱਦਾਂ ਗਰੋ ਨਹੀਂ ਹੋਣਗੇ
1: ਅੱਛਾ
0: ਨੀ ਇਹ ਵੇਖਦੇ ਆ
1: ਅੱਛਾ
2: ਚੈਰੀ ਸਪਾਰਕ ਆ ਸਕਦੇ ਨੇ, ਚੈਰੀ ਜਿਹੜੇ ਟ੍ਰੀ ਹੁੰਦੇ ਨੇ ਉਹ ਆਪ ਫੂਡ ਬਣਾਉਂਦੇ ਆ ਤੇ ਉਹ ਪਾਣੀ ਪੀਂਦੇ ਨੇ, ਜਿਹੜੇ ਆਪਾਂ ਪਾਣੀ ਬੋਲਦੇ
1: ਆ ਪਾਣੀ ਵੀ ਨਹੀਂ ਪੀਂਦੇ।
0: ਮੈਂ ਸਮਝ ਗਿਆ, ਪਰ ਤੇਗ ਸੁਣੋ, ਜੇ ਮੈਨੂੰ ਜਵਾਬ ਮੈਂ ਤੁਹਾਨੂੰ ਸਹੀ ਦੇ ਦਿੱਤਾ, ਫਿਰ ਤੁਸੀਂ ਜਿਹੜਾ ਤੁਹਾਡਾ ਨੈਕਸਟ ਅਮਾਉਂਟ ਆਣੀ ਹੈ ਨਾ ਹੁਣ ਟੁੱਥ ਫੇਰੀ ਵਾਲੀ, ਉਹ ਤੁਸੀਂ ਮੇਰੇ ਤੇ ਵੀਰੇ ਨਾਲ ਹਾਫ ਹਾਫ ਕਰੋਗੇ ਫਿਰ? ਡਨ ਹੋ ਗਿਆ ਬਲਕੀਰਤ, ਹੈ ਹੁਣ ਇਹਨੇ ਕਹਿ ਦਿੱਤਾ ਕੁੜੀ ਨੇ, ਠੀਕ ਹੈ ਡਨ ਹੋ ਗਿਆ।
1: ਪਰ ਸ਼ਰਤ ਕੀ ਤੁਸੀਂ ਇੱਧਰ ਉੱਧਰੋਂ ਵੇਖ ਕੇ?
0: ਨਹੀਂ ਨਹੀਂ ਨਹੀਂ ਨਹੀਂ, ਮੈਂ ਅੱਖਾਂ ਬੰਦ ਕਰ ਲਈਆਂ ਕਿਉਂਕਿ ਜਵਾਬ ਅੱਖਾਂ।
1: ਦੱਸਾਂ ਮੈਂ ਕਿੱਥੋਂ ਵੀ ਕਿੱਦਾਂ
0: ਇਹ ਕੰਪਿਊਟਰ ਜੀ ਨੇ ਹਮਾਰੀ ਹੈਲਪ ਕੀ ਹੈ, ਥੈਂਕ ਯੂ ਕੰਪਿਊਟਰ ਜੀ, ਥੈਂਕ ਯੂ ਸੋ ਮਚ, ਪਰ ਵੈਰੀ ਨਾਈਸ ਤੇਗ,
1: ਵੈਰੀ ਗੁੱਡ,
0: ਵੈਰੀ ਗੁੱਡ। ਅੰਬਰ ਨਾਲ ਗੱਲ ਕਰਾਉਂਗੇ?
1: ਸਾਡੇ ਲਈ ਤਾਂ ਕੋਈ ਵੀ ਪਦੋ ਹਾਰਡ ਹੀ ਆ।
2: ਅੰਬਰ ਸਿੱਤੀ ਪਈ ਆ।
0: ਓਕੇ, ਮਾਈ ਕਾਈਂਡ ਆਫ ਗਰਲ ਹੈ।
1: ਉਹਨੂੰ ਦੱਸੋ ਕਿ ਬਾਹਰ ਸਨ ਆ ਗਿਆ ਵਾ ਤੇ ਬ੍ਰਾਈਟ ਵੀ ਬੜਾ ਵਾ।
0: ਹਾਂ, ਅੱਜ ਤਾਂ ਸਨ ਬ੍ਰਾਈਟ ਹੈ ਹਨਾ। ਚਲੋ ਥੈਂਕ ਯੂ,
1: ਓਕੇ ਬਾਏ, ਟੇਕ ਹੈਵ ਅ ਗੁੱਡ ਡੇ। ਗੱਲਾਂ ਚੋਂ ਗੱਲ ਹੀ ਨਿਕਲਦੀ ਫੇਰ ਹੀ ਹੱਲ ਹੁੰਦਾ।
0: ਅਗਲਾ ਕਾਲਰ ਜੀ ਮੰਨਤ ਫਤਿਹ, ਤੇ ਉਸ ਤੋਂ ਬਾਅਦ ਅਸੀਸ, ਤੁਸੀਂ ਰੈਡੀ ਰਹੋ।
1: ਫਤਿਹ ਆ ਗਿਆ ਵਾ,
0: ਫਤਿਹ ਸਿੰਘ
1: ਪਿਛਲੀ ਵਾਰੀ ਆਪਾਂ ਇਹਨਾਂ ਨੂੰ ਕਿਹਾ ਸੀ ਨਾ ਵੀ ਨਾ ਦੁਬਾਰਾ ਕਹੋ ਸਨ, ਇਹ ਜਾਣ ਕੇ ਸਾਰੇ ਤਾਂ ਕਰਕੇ ਕਹਿਣ ਡੇ ਆ ਵੀ ਅਸੀਂ ਅੰਕਲ ਹੀ ਕਹਿਣਾ ਵਾ।
0: ਮਾੜੀ ਗੱਲ,
1: ਮੰਨ ਲਓ ਫਿਰ ਹੁਣ ਕੀ ਜਾਂਦਾ।
0: ਚਲ ਠੀਕ
2: ਹੈ।
1: ਅੱਛਾ ਵੀਰੇ ਕਿਹਾ ਸੀ,
0: ਉਹ ਵੀਰੇ ਜਾਣੇ
1: ਹਾਲੇ ਅੰਕਲ ਸੁਣਦੀਆਂ ਤੇ
0: ਸਾਨੂੰ ਇੰਨੀ ਆਦਤ ਪੈ ਗਈ ਹੈ, ਅਸੀਂ ਵੀ ਟਰਸਟਿੰਗ ਲੋਕ ਨਹੀਂ ਰਹੇ ਹੁਣ। ਪ੍ਰੋਬਲਮ ਇਹ ਹੈ, ਅਸੀਂ ਕਹਿੰਦੇ ਪੈਂਦੇ ਸੱਟੇ ਪਹਿਲੇ ਬੰਦੇ ਨੂੰ ਸੁਣਾ ਦਈਏ ਕਿ ਤੂੰ ਬੋਲਿਆ ਗਲਤ ਹੈ,
1: ਕਿਉਂਕਿ ਸਾਨੂੰ ਪਤਾ ਨਹੀਂ ਤੇ ਉਹਨੇ ਸਾਨੂੰ ਸੁਣਾ ਦੇਣਾ। ਓਕੇ ਮੰਨਤ,
0: ਹੋਰ ਮੰਨਤ ਤਿਆਰੀ ਹੋ ਗਈ ਸਕੂਲ ਦੀ? ਹੈ ਤਾਂ ਵਾਧੂ ਟਾਈਮ ਪਿਆ।
2: ਹਾਂਜੀ, ਇਸ ਤਾਂ ਗੁਰਦੁਆਰਾ ਸਾਹਿਬ ਜੀ ਤਾਂ ਪਹੁੰਚ ਵੀ ਗਏ।
1: ਓਏ ਹੋਏ, ਵਾਹਿਗੁਰੂ ਜੀ, ਵਾਹਿਗੁਰੂ, ਵੈਰੀ ਗੁੱਡ, ਵੈਰੀ ਗੁੱਡ,
0: ਵੈਰੀ ਗੁੱਡ,
1: ਗੁੱਡ ਯਾਰ, ਗੁੱਡ ਬੱਚੇ ਆ,
0: ਵੈਰੀ ਗੁੱਡ। ਸਵੇਰੇ ਸਵੇਰੇ ਗਰਮ ਗਰਮ ਕੜਾਹ ਪ੍ਰਸ਼ਾਦ ਵੀ ਲਉਂਗੇ। ਹੈ
1: ਹਾਂ, ਗੁੱਡ
0: ਹੈ,
1: ਨਾਈਸ ਹੈ। ਰੋਜ਼ ਜਾਂਦੇ ਹੋ ਮੰਨਤ ਸਕੂਲ ਤੋਂ ਪਹਿਲਾਂ?
2: ਹਾਂਜੀ।
0: ਓਏ ਵਾਹ,
1: ਗੁੱਡ,
0: ਆ ਹੋਈ ਨਾ ਕਰ, ਵੈਰੀ ਗੁੱਡ। ਫੇ ਕੀ ਸੁਣਾਉਂਗੇ ਸਾਨੂੰ? ਸੁਚੱਜੇ ਸੁਚੱਜੇ
2: ਨਾਲੇ ਸਾਨੂੰ ਗਰਮ ਗਰਮ ਦੇਗ ਵੀ ਮਿਲਦੀ ਆ।
0: ਹਾਏ,
1: ਉਹੀ ਮੈਨੂੰ ਲੱਗਦਾ,
0: ਮੈਨੂੰ ਲੱਗਦਾ ਮੇਨ ਪੁਆਇੰਟ ਹੀ ਇਹ ਹੈ। ਹੈ ਇਦਾਂ ਹੀ ਆ। ਚਲੋ ਵਧੀਆ, ਵੈਰੀ ਗੁੱਡ।
2: ਉਦੋਂ ਬਾਅਦ ਉਹਦੀ ਚੀਜ਼ ਇਹ ਆ ਕਿ ਮੇਰੀ 100% ਅਟੈਂਡੈਂਸ ਹੈ, ਤਾਂ ਮਤਲਬ ਕਿ ਸਾਰਾ ਸਾਲ ਹੀ ਅਸੀਂ ਗੁਰਦੁਆਰਾ ਸਾਹਿਬ ਬਿਨਾਂ ਨਾ ਗਏ ਜਾਂਦੇ।
0: ਓਏ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹੁਣ ਹੁਣ 100% ਸਤੰਬਰ ਤੱਕ, ਮਤਲਬ ਕਿੰਨਾ ਕੁ ਟਾਈਮ ਰਹਿ ਗਿਆ ਹੋਰ 100% ਕਾਇਮ ਕਰਕੇ ਰੱਖਣ ਲਈ? 3 ਕੁ ਮਹੀਨੇ ਹਨਾ, ਦਸੰਬਰ 'ਚ ਖਤਮ ਹੋ ਜਾਣਾ।
2: ਹਾਂਜੀ,
1: ਫਿਰ ਬਾਬਾ ਜੀ ਇਹਨੂੰ ਗਿਫਟ ਦੇਣਗੇ ਨਾ ਇੱਕ।
0: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂ ਲਿਆ ਜੀ, ਲਿਆ।
2: ਇੱਕ ਵਾਰੀ ਇੱਕ ਬਾਪੂ ਜੀ ਬੱਸ ਦੇ ਵਿੱਚ ਬੈਂਦੇ ਆ ਤੇ ਉਹਨਾਂ ਦੇ ਨਾਲ ਆ ਕੇ ਬੇਬੇ ਜੀ ਬਹਿ ਜਾਂਦੇ ਆ ਤੇ ਫਿਰ ਬੇਬੇ ਜੀ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਜਾ ਰਹੇ ਹੋ? ਤੇ ਬਾਪੂ ਜੀ ਚੁੱਪ ਰਹਿੰਦੇ ਆ ਤੇ ਫਿਰ ਬੇਬੇ ਜੀ ਦੁਆਰ ਤੋਂ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਚੱਲੇ ਹੋ? ਤੇ ਅੰਕਲ ਜੀ ਬਾਪੂ ਜੀ ਨੂੰ ਚਿੜ ਚੜ ਜਾਂਦੀ ਆ ਤੇ ਫਿਰ ਉਹ ਗੁੱਸੇ ਚ ਕਹਿੰਦੇ, ਧੀਏ ਤੇਰੀ ਤੂੰ ਜਵਾਨ ਕਿੰਨੀ ਹੋ ਗਈ ਆ, ਮੈਂ ਤੇਰੇ ਵਾਸਤੇ ਮੁੰਡਾ ਲੱਭਣ ਚੱਲਿਆ ਵਾ, ਸਾਰੀਆਂ ਗੁੱਛੀਆਂ ਸਵਾਰੀਆਂ ਵੀ ਹੋ।
0: ਅੰਕਲ ਬਹੁਤ ਹੀ ਅੱਕੇ ਪਏ, ਅੰਕਲ ਅੰਕਲ ਨਾਲ ਦੇਖ ਲਓ, ਲੱਗਦਾ ਲਾਈਫ 'ਚ ਬਹੁਤ ਟ੍ਰੈਜਡੀਆਂ ਚੱਲ ਰਹੀਆਂ ਅਜੇ ਵੀ। ਥੈਂਕ ਯੂ ਮੰਨਤ, ਥੈਂਕ ਯੂ ਸੋ ਮਚ,
2: ਥੈਂਕ ਯੂ ਫਤਿਹ ਨਾਲ ਵੀ ਕਰ
0: ਕਰ ਜੀ ਕਰੋ ਫਤਿਹ ਸਿੰਘ ਨਾਲ ਗੱਲ।
2: ਸਤਿ ਸ਼੍ਰੀ ਅਕਾਲ ਦੋਨੋਂ ਵੀਰੇ ਜੀ।
0: ਸਤਿ ਸ਼੍ਰੀ ਅਕਾਲ ਫਤਿਹ ਸਿੰਘ, ਕਿਵੇਂ ਹੋ?
2: ਮੈਂ ਵਧੀਆ, ਤੇ ਕਿਵੇਂ ਹੋ?
0: ਬੈਸਟ ਯਾਰ, ਓਕੇ ਰਿਪੋਰਟ। ਮੈਂ ਤੁਹਾਡੀ ਪੇਂਟਿੰਗ ਵੇਖੀ, ਬੜੀ ਘੈਂਟ ਪੇਂਟਿੰਗ ਬਣਾਈ ਸੀ ਤੁਸੀਂ ਉਸ ਦਿਨ।
2: ਜਿਹੜਾ
1: ਬ੍ਰਸ਼ ਸੀ ਨਾ ਉਹ ਨੀ ਸੀ ਇਹਨੂੰ ਸੈੱਟ ਬਿਠਾ।
0: ਓਹੋ ਕੋਈ ਨਾ, ਅਸੀਂ ਆਪਣੀ ਪ੍ਰੋਕਿਓਰਮੈਂਟ ਟੀਮ ਜਿਹੜੀ ਹੈ ਨਾ ਰੇਡੀਓ ਹਾਂਜੀ ਵਾਲੀ, ਉਹਨਾਂ ਨੂੰ ਕਹਾਂਗੇ ਕਿ ਅਗਲੀ ਵਾਰੀ ਬਈ ਵਧੀਆ ਜੇ ਰਿਸੋਰਸਸ ਲੈ ਆ।
1: ਪੈਨਸਲ ਚਾਹੀਦੀ ਸੀ ਪਹਿਲਾਂ ਵੀ, ਰਫ ਬਣਾ ਕੇ ਫਿਰ ਉਹਦੇ ਉੱਤੇ ਕਲਰਿੰਗ ਕਰਦਾ।
2: ਤੁਸੀਂ ਹੋਰ ਕੌਣ ਆ?
0: ਮੈਂ ਬਹੁਤ ਕੁਝ ਹੈ, ਮੇਜ ਹੈ, ਕੰਪਿਊਟਰ ਹੈ, ਹੈ ਮਾਈਕ ਨੇ
1: ਮੇਲਾ ਫਤਿਹ ਉਹ ਦਿਨ ਆਪ ਆਏ ਨਹੀਂ ਹੈ ਵੀ ਆਪੇ ਗਲਤ ਮਲਤੀਆਂ ਬਣਾਈ ਜਾਣਗੇ, ਸਮਾਨ ਆਪ ਗਲਤ ਲਿਆ ਕੇ ਦੇ ਗਏ ਨਾ।
0: ਮੈਂ ਭੁਲੇਖਾ ਖਾ ਗਿਆ, ਮੈਂ ਨਾ ਭੁਲੇਖਾ ਖਾ ਗਿਆ ਤਰੀਕ।
2: ਅੱਜ ਤੁਹਾਡਾ ਲੱਕੀ ਡੇ ਆ ਬਲਕੀ ਦੇ ਦਿਨ, ਅੱਜ ਮੈਂ ਗੱਡੀਆਂ ਬਾਰੇ ਦੱਸਣਾ ਹੈ ਤੇ ਅੱਜ ਮੈਂ
1: ਮਰਸੀਡੀਜ਼ ਲੈ ਕੇ
0: ਦੱਸੋ ਦੱਸੋ ਬਈ ਹੁਣੇ ਦੱਸੋ, ਵੀਰੇ ਨੇ ਨਾਲ ਹੀ ਜਾ ਕੇ ਨਾ ਬੁੱਕ ਕਰਾਇਆ ਨਹੀਂ।
2: ਮਰਸੀਡੀਜ਼ ਬੈਂਜ਼ ਦੀ ਸ਼ਰੂਰਤ 1886 ਤੱਕ ਜਾਂਦੀ ਆ। ਜਦੋਂ ਕਾਰਲ ਬੈਂਜ ਦੀ ਦੁਨੀਆ ਦੀ ਪਹਿਲੀ ਪੈਟਰੋਲ ਨਾਲ ਚੱਲਣ ਵਾਲੀ ਮੋਟਰ ਕਾਰ ਬਣਾਈ ਆ। ਬ੍ਰਾਂਡ ਨੇ ਮਰਸੀਡੀਜ਼ ਦਾ ਨਾਮ ਮਰਸੀਡੀਜ਼ ਜੈਲਨਿਕ ਤੋਂ ਆਇਆ, ਜੋ ਆਸਟ੍ਰੇਲੀਅਨ ਆਟੋਮੋਬਾਈਲ ਇੰਟਰਪੋਲ ਇਮਿਲ ਜੈਲਨਿਕ ਦੀ 11 ਸਾਲ ਦੀ ਬੇਟੀ ਸੀ। ਲੋਗੋ ਮਸ਼ਹੂਰ 3 ਸਟਾਰ ਕੰਪਨੀ ਦੀ ਲੈਂਡ ਸੀ ਐਂਡ ਏਅਰ ਯੂਟ ਵਰਲਡ ਵਾਈਡ ਡੋਮੈਨਿਸ ਦੀ ਉੱਚੀ ਨੂੰ ਰੈਪ੍ਰਜੈਂਟ ਕਰਦੀ ਸੀ। ਸੇਫਟੀ ਮਰਸੀਡੀਜ਼ ਬੈਂਜ਼ ਨੇ ਐਂਟੀ ਲੋਕ ਬ੍ਰੇਕਸ, ABS, ਏਅਰਬੈਗਸ, ਵਰਗਨ ਸੇਫਟੀ ਟੈਕਨੋਲੋਜੀ ਵਿੱਚ ਵੀ ਇੰਪੋਰਟੈਂਟ ਇਨਵੋਲਵੇਸ਼ਨ ਕੀਤੀ ਆ। AMG ਪਰਫੋਰਮੈਂਸ ਡਿਵੀਜ਼ਨ ਮਰਸੀਡੀਜ਼ ਬੈਂਜ਼ ਦੀ ਹਾਈ ਪਰਫੋਰਮੈਂਸ ਕਾਰਜ ਲਈ ਮਸ਼ਹੂਰ ਆ।
0: ਗੱਡੀ ਯਾਰ ਫਤਿਹ ਸਿੰਘ, ਮੇਰੇ ਮੈਨੂੰ ਆਪ ਨਾ AMG ਲਾਈਨ ਵਾਲੀਆਂ ਹੀ ਵਧੀਆ ਲੱਗਦੀਆਂ
1: ਅੱਜ ਤੇ ਤੂੰ ਮੇਰੀ ਫੇਵਰਟ ਗੱਡੀ ਦੀ ਯਾਰ ਦੱਸਦੀ।
0: ਤੁਹਾਡੀ ਵੈਸੇ ਫੇਵਰਟ ਗੱਡੀ ਕਿਹੜੀ ਹੈ ਮਰਸੀਡੀਜ਼ ਵਾਲਿਆਂ ਦੀ? ਸਭ ਤੋਂ ਬੈਸਟ ਜਿਹੜੀ ਲੱਗਦੀ ਕਿ ਬਸ ਵੱਡੇ ਹੋਏ ਹੁੰਦੇ ਹੀ ਨਾ ਸਦੇ ਚੈੱਕ ਕੱਟ ਕੇ ਦੇਣਾ ਡੀਲਰ ਨੂੰ ਕਿ ਲਿਆ ਬਈ ਦੇ ਤੇ ਕਰੀਏ ਸਵਾਰੀ ਫਿਰ।
2: ਮਰਸੀਡੀਜ਼ AMG
0: AMG ਹੈ, ਵੈਰੀ ਗੁੱਡ ਵੈਰੀ ਗੁੱਡ। ਕਿਆ ਬਾਤ ਹੈ ਕਿਆ ਬਾਤ ਹੈ,
1: ਪਤਾ ਲੱਗਿਆ
0: ਵਾਧੂ ਆ ਗਏ ਹੋਣੇ ਮੇਰੇ ਹਿਸਾਬ ਨਾਲ ਟਰੱਕ ਟਰੁੱਕ ਇਹਨਾਂ ਦੇ।
2: ਜੋ ਮੈਂ ਵੱਡਾ ਹੋ ਗਿਆ ਫਿਰ ਚੱਲ ਪਾਪਾ ਨੂੰ ਕਹਿ ਦੂ ਸ਼ਿਪ
1: ਕਰਾ।
2: ਪਾਪਾ ਕਹਿੰਦੇ ਜਿੰਨੇ ਦਾ ਹੋਣਾ ਉਨਾ ਕੀ ਸ਼ਿਪਿੰਗ ਦਾ ਲੱਗਣਾ। ਮੈਂ ਕਿਹਾ ਇੰਨੇ ਕੀ ਆ
0: ਤੁਸੀਂ ਬਹੁਤ ਪੈਸੇ ਆ ਇੰਨੇ ਚ ਕੀ ਆ ਮਨ ਦਾ ਚੋਬਰ ਕਿਤੇ
1: ਮੇਰੀ ਕੌਨਫੀਡੈਂਸ ਫਿਰ
0: ਕਿਆ
1: ਤੁਹਾਨੂੰ ਹੋਰ ਜੇ ਕਰਕੇ ਓਕੇ ਬਾਈ
0: ਸਾਨੂੰ ਸੁਪਨੇ ਵਿਖਾ ਕੇ
1: ਸਾਨੂੰ ਲੱਗਣ ਲੱਗ ਪੈਂਦਾ ਵੀ ਅਸੀਂ ਢਿੱਲੇ
0: ਗੱਲ ਸਹੀ ਹੈ ਨਾ। ਚਲੋ ਠੀਕ ਹੈ ਬਹੁਤ ਹੋ ਗਿਆ ਤੁਹਾਡਾ, ਮੈਂ ਚੱਲਣਾ ਬਾਈ
1: ਦਾ ਵਧੀਆ ਯਾਰ
0: ਦੇਖਣਾ ਠੰਡੀ ਹੋ ਜਾਏ ਹੈ। ਹਾਂਜੀ ਹੁਣ ਜੀ ਵਾਰੀ ਹੈ ਅਸੀਸ ਕੌਰ ਦੀ।
1: ਓਕੇ
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵਿਜੀ ਤੇ ਬਲਕੀਰਤ ਵਿਜੀ।
0: ਸਤਿ ਸ਼੍ਰੀ ਅਕਾਲ
1: ਅਸੀਸ ਕੌਰ ਜੀ,
0: ਕਿਵੇਂ ਹੋ?
2: ਕਿਵੇਂ ਹੋ?
0: ਵਧੀਆ ਵਧੀਆ ਵਧੀਆ। ਆਵਾਜ਼ ਬੜੀ ਬੈਠੀ ਬੈਠੀ ਲੱਗਦੀ, ਕੀ ਚੱਕਰ? ਆਲ ਗੁੱਡ?
2: ਕੁਛ ਖਾ ਰਹੀ ਸੀ ਮੈਂ।
0: ਬੜੀ ਗਲਤ ਗੱਲ, ਪਤਾ ਨੀ ਮੈਨੂੰ ਸ਼ਰਮ ਹੀ ਨੀ
2: ਆਉਂਦੀ। ਬੁੜਕੀ ਫਿਨਿਸ਼ ਕਰ ਲਈ ਬਸ।
1: ਬੁੜਕੀ ਮਤਲਬ ਰੋਟੀ ਖਾਂਦੇ?
2: ਚਾਰ
0: ਪਰੌਂਠੇ ਰਹਿ ਗਏ ਹੋਰ। ਹੈ
1: ਪਰੌਂਠੇ?
0: ਚਾਰ ਪਰੌਂਠੇ ਰਹਿ ਗਏ ਹੋਰ? ਚਲੋ ਫੇਰ ਤਾਂ ਸਕੂਲ ਟਾਈਮ ਤੱਕ ਮੁਕਾ ਹੀ ਲਉਂਗੇ।
2: ਓ ਨਹੀਂ, ਚਾਰ ਬਾਈਟ ਮੇਰੇ ਬ੍ਰੈਡ ਦੇ।
0: ਅੱਛਾ ਬ੍ਰੈਡ ਦੇ,
2: ਚਾਰ ਬਾਈਟ ਬ੍ਰੈਡ ਦੇ।
0: ਪਰੌਂਠਾ ਮੈਂ ਤੇ
1: ਚਾਰ ਬ੍ਰੈਡ ਦੇ ਪੀਸ
0: ਰਹਿ ਗਏ ਮੇਰੇ। ਪਤਾ ਨਹੀਂ ਕੰਨਾਂ 'ਚ ਨਾ ਕੋਈ ਫਰਕ ਆਇਆ ਹੋਇਆ
1: ਹੈਨਾ,
0: ਡਾਕਟਰ ਦੇ ਜਾਣਾ ਪੈਣਾ।
1: ਪੜਦਾ ਪਾੜ ਗਿਆ
2: ਤੇ ਨਹੀਂ ਨਹੀਂ ਨਹੀਂ ਨਹੀਂ ਨਹੀਂ
0: ਅਸੀਸ ਕੀ ਚੱਕਰ ਹੋ ਸਕਦਾ? ਤੁਸੀਂ ਚਾਰ ਚਾਰ ਬ੍ਰੈਡ ਦੇ ਪੀਸ, ਚਾਰ ਬ੍ਰੈਡ, ਅੱਛਾ ਚਾਰ ਸੈਂਡਵਿਚ ਪਏ ਹਜੇ ਖਾਣ ਵਾਲੇ? ਚਲੋ ਫੇਰ ਠੀਕ ਹੈ,
2: ਚਾਰ ਸੈਂਡਵਿਚ ਲਈ ਚਾਰ ਪੀਸਸ,
1: ਬਾਈਟ ਬਾਈਟ,
2: ਚਾਰ ਛੋਟੇ ਛੋਟੇ ਬਾਈਟਾਂ।
0: ਅੱਛਾ ਬਾਈਟਾਂ, ਓਹੋ ਨਹੀਂ ਨਹੀਂ, ਫਿਰ ਮੁਕਾ ਲਈਆਂ ਕਿ ਨਹੀਂ? ਹੁਣ ਈਜ਼ੀ ਹੋ ਗਏ ਹੋ ਨਾ ਹੁਣ ਲਾਈਫ ਚ? ਇਹੀ ਅਸੀਂ ਪੁੱਛੀ ਜਾਂਦੇ ਹਾਂ ਕਿ ਇੰਨਾ ਕੀ ਕੰਮ?
1: ਤੁਸੀਂ ਆਪੇ ਪੁੱਛੋ ਉਹਨਾਂ ਨੂੰ ਤੇ ਸਾਨੂੰ ਵੀ ਦੱਸਿਓ।
0: ਜਦੋਂ ਸੋਮਵਾਰ ਆਇਆ ਨਾ ਉਹਦੇ ਘਰੇ ਅੱਜ ਫੰਕਸ਼ਨ ਸੀਗਾ ਤੇ ਉਹ ਕਹਿੰਦਾ ਸੀ ਕਿ ਆ ਕੇ ਮੇਰੀ ਹੈਲਪ ਹੁਲਪ ਕਰਾ ਦੋ, ਤੇ ਉੱਥੇ ਗਏ ਹੋਏ ਆ ਹੈਲਪ ਹੁਲਪ ਕਰਾਉਣ ਲਈ। ਕੇਟਰਿੰਗ ਕੂਟਰਿੰਗ ਵਾਲਾ ਕਰਾ ਕੇ ਦਿੱਤਾ ਨਾ ਉਹਨੂੰ, ਤੇ ਕਹਿੰਦੇ ਤੁਹਾਨੂੰ ਪਤਾ ਨਹੀਂ ਇੰਡੀਅਨ ਕੁਜ਼ੀਨ ਦਾ, ਤੇ ਮੈਂ ਆਪੇ ਕਰਵਾ ਦੂੰਗਾ ਵਧੀਆ ਤਰੀਕੇ ਨਾਲ ਸਾਰੀ ਸੈਟਿੰਗ ਸੁਟਿੰਗ। ਅੱਜ ਉੱਥੇ ਗਏ ਹੋਏ ਆ ਫੰਕਸ਼ਨ, ਅੱਜ ਉਹਦੇ ਵੱਲ।
2: ਅੰਕਲ ਜੀ ਨੂੰ ਵੈਸੇ ਵੀ ਰੈਸਟ ਚਾਹੀਦੀ ਆ, ਉਹ ਤਾਂ ਕਹਿੰਦੇ ਮੈਂ ਛੁੱਟੀ ਲਊ, ਬਟ ਫੇਰ ਵੀ ਉਹ ਡਿਫਰੈਂਟ ਕੰਮ ਕਰ ਰਹੇ।
0: ਪਤਾ ਨਹੀਂ, ਪਤਾ ਨਹੀਂ ਆਪੇ ਗੱਲ ਕਰ ਰਹੇ ਆ, ਮੇਰਾ ਤਾਂ ਰੋਣ ਨਿਕਲ ਆਉਂਦਾ ਕਈ ਵਾਰੀ।
1: ਆਪੇ ਗੱਲ ਕਰੋ ਸੀਸ,
0: ਤੁਸੀਂ ਨਾ ਕੀ ਕਰਨਾ ਪਤਾ ਸੀਸ, ਤੁਸੀਂ ਨਾ ਸੋਮਵਾਰ ਨਾ ਅੰਕਲ ਜੀ ਨੂੰ ਚੰਗੇ ਤਰੀਕੇ ਨਾਲ ਨਾ ਮੱਤ ਦੇਣੀ ਆ ਕਿ ਛੁੱਟੀ ਜਦੋਂ ਹੁੰਦੀ ਹੈ ਨਾ ਛੁੱਟੀ ਕਰਿਆ ਕਰੋ। ਐਵੇਂ ਕਦੀ ਪ੍ਰਾਈਮ ਮਿਨਿਸਟਰ ਬੁਲਾ ਲੈਂਦਾ, ਕਦੀ ਕਿੰਗ ਬੁਲਾ ਲੈਂਦਾ, ਤੁਸੀਂ ਚੱਲ ਜਾਂਦੇ, ਫੋਨ ਆਫ ਰੱਖਿਆ ਕਰੋ। ਤੇ ਤੁਸੀਂ ਇਹ ਟਿਊਜ਼ਡੇ ਵੀ ਇਹੀ ਸਮਝਾਉਣਾ, ਬੁੱਧਵਾਰ ਵੀ ਇਹੀ ਸਮਝਾਉਣਾ, ਤੇ ਜਦੋਂ ਆਪਾਂ ਵੀਰਵਾਰ ਦੁਬਾਰਾ ਮਿਲਾਂਗੇ ਨਾ, ਤੁਸੀਂ ਫਿਰ ਦੱਸਣਾ ਸਾਨੂੰ ਕਿ ਤੁਸੀਂ ਸਮਝਾਇਆ ਸੀ ਕਿ ਨਹੀਂ, ਡੀਲ ਹੋ ਗਈ ਆਪਣੀ?
2: ਹਾਂ,
0: ਬੈਸਟ ਹੋ ਗਿਆ। ਤੇ ਅੱਜ ਕੀ ਸੁਣਾਓਗੇ ਸਾਨੂੰ?
1: ਕੋਈ ਹੋਰ ਕਰੀਏ।
0: ਅੱਛਾ, ਨੱਚਦੀਆਂ ਲੜਾ ਕੁਵਾਰੀਆਂ, ਨੱਚਦੀਆਂ ਲੜਾ ਕੁਵਾਰੀਆਂ, ਅੱਗੇ ਦੇ ਮੈਨੂੰ ਲਿਰਿਕਸ ਨਹੀਂ ਆਉਂਦੇ,
1: ਸੱਪ ਕਾਲੀਆਂ ਗੁੱਟਾਂ ਦੇ
0: ਹਵਾ ਵਿੱਚ ਉੱਡਦੇ,
1: ਨੱਚਦੀਆਂ
2: ਲੜਾ ਕੁਵਾਰੀਆਂ।
0: ਕੀ ਬਾਤ ਹੈ ਭਾਈ,
2: ਬੱਲੇ
0: ਬੱਲੇ ਬੱਲੇ ਬੱਲੇ, ਥੈਂਕ ਯੂ ਯਾਰ, ਐਨਰਜੀ ਲਿਆਤੀ ਅੱਜ ਅਸੀਸ ਕੌਰ।
1: ਹਾਂ ਛੇਤੀ ਛੇਤੀ,
0: ਹਾਂਜੀ ਹਾਂਜੀ ਹਾਂਜੀ,
2: ਬੱਲੇ ਬੱਲੇ
0: ਬੱਲੇ ਬੱਲੇ, ਸ਼ਾਬਾ ਸ਼ਾਬਾ,
1: ਲੈ ਲਓ ਕਾਂ ਨਾ ਖਾ ਜਾਏ।
0: ਤੁਸੀਂ ਖਾਓ ਆਪਣੀਆਂ ਬਾਈਟਾਂ, ਤੇ ਅਸੀਂ ਬਾਕੀਆਂ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ।
1: ਓਕੇ, ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ, ਕੀ ਬਾਤ
1: ਹੈ, ਸੀ ਯੂ ਮਾਈਟ,
0: ਸੀ ਯੂ ਮਾਈਟ, ਸੀ ਯੂ ਸੂਨ। ਯੇ ਹੁਣ ਆਪਣਾ ਅਗਲਾ ਕਾਲਰ ਹੈ ਜੀ, ਡਿਗ ਡਿਗ ਡਿਗ ਡਿਗ ਡਿਗ, ਆਪਣਾ ਅਗਲਾ ਕਾਲਰ ਹੈ ਜੀ ਯੁਵਰਾਜ, ਤੇ ਉਸ ਤੋਂ ਬਾਅਦ ਅਰਨਵ, ਤੁਹਾਡੀ ਵਾਰੀ ਹੈ, ਤਿਆਰ ਰਹੋ।
1: ਤਿਆਰ ਨੂੰ ਕੀ ਕੋਟ ਪੈਂਟ ਪਾ ਲਈ?
0: ਹੈਲੋ ਯੁਵਰਾਜ ਜੀ,
2: ਵੀਰ ਜੀ ਤੇ ਵੀਰ ਜੀ ਜੀ,
1: ਸਤਿ ਸ੍ਰੀ ਅਕਾਲ ਜੀ,
0: ਕਿਵੇਂ ਹੋ ਜੀ? ਠੀਕ ਹੋ ਜੀ?
2: ਹਾਂਜੀ, ਤੁਸੀਂ ਕਿਵੇਂ ਹੋ?
1: ਨੋਸੀ
0: ਬੈਸਟ ਯਾਰ, ਗੱਲਬਾਤ ਹੋ ਗਈ ਤੁਹਾਡੇ ਨਾਲ, ਬਸ ਫਿਰ ਹੋਰ ਚਾਹੀਦਾ ਕੀ ਆ? ਹੈ,
2: ਥੈਂਕ ਯੂ। ਤੇ
0: ਕੀ ਚੱਲੀ ਜਾਂਦਾ?
2: ਅੱਜ ਮੇਰੀ ਮੰਮਾ ਨੇ
1: ਬਰਥਡੇ,
2: ਅੱਜ ਮੇਰੀ ਮੰਮਾ ਨੇ, ਨਹੀਂ ਬਰਥਡੇ ਤਾਂ ਨਹੀਂ, ਆ ਮੇਰੀ ਮੰਮਾ ਨੇ ਮੈਨੂੰ ਅੱਜ ਨਵੇਂ ਸ਼ੂਜ਼ ਲੈ ਕੇ ਦਿੱਤੇ।
1: ਓਏ, ਤੇ ਪਾਰਟੀ ਬਣ ਗਈ ਆ
0: ਅੱਜ, ਤੇ ਟੌਰ ਟੱਪਾ ਪੂਰਾ ਹੈ
1: ਅੱਜ, ਤੇ ਪੂਰਾ ਹੈ, ਸਾਫ ਕਰ ਕਰਕੇ ਰੱਖੇਗਾ ਸਕੂਲ,
0: ਅੱਜ ਤਾਂ ਸਕੂਲ ਦੇ ਸਾਰਿਆਂ ਦੀ ਨਜ਼ਰ ਆ ਰਹੀ ਹੈ,
1: ਐਵੇਂ ਗਾਂ ਗਾਂ ਕਰੀ ਜਾਣੇ ਨੇ।
0: ਅੱਛਾ, ਟਾਕ ਟੂ ਮਾਈ ਫੀਟ। ਅਗਲੀ ਵਾਰੀ ਨਾ ਤੁਸੀਂ ਫੋਨ ਕਰ ਦੇਣਾ ਜਦੋਂ ਏਦਾਂ ਦੀ ਕੋਈ ਫੇਰ ਹੋਵੇ ਨਾ, ਤੁਸੀਂ ਫੋਨ ਕਰ ਦੇਣਾ। ਜੇ ਅੰਕਲ ਜੀ ਹੋਏ ਨਾ ਇੱਥੇ, ਉਹਨਾਂ ਨੂੰ ਕਹਿ ਦਿਓ ਕਿ ਦੋਨੋਂ ਵੀਰਿਆਂ ਨੂੰ ਨਾ ਤੁਸੀਂ ਮੈਸੇਜ ਦੇ ਦਿਓ ਸਾਡਾ ਨਾ,
1: ਵੱਡੇ ਵੱਡੇ ਝੋਲੇ ਲੈ ਕੇ ਭੇਜ,
0: ਡਨ ਹੋ ਗਿਆ ਕਿ ਨਹੀਂ?
2: ਹਾਂਜੀ
0: ਡਨ ਹੋ ਗਿਆ। ਹੁਣ ਅਗਲੀ ਵਾਰੀ ਫੋਨ ਕਰੋਗੇ ਨਾ ਜਦੋਂ ਫੇਰ ਤੇ ਗਏ ਇਸ ਤਰ੍ਹਾਂ ਦੀ ਦੁਬਾਰਾ, ਤੁਸੀਂ
2: ਦੋਸਤਾਂ ਨਾਲ ਖੇਡ ਕੇ ਆਂਦਾ ਕਰੇ, ਤੇ ਫਿਰ ਅੱਧੇ ਘੰਟੇ ਤੋਂ ਡੋਰ ਨੌਕ ਕਰੀ ਜਾਂਦਾ, ਉਹਦੀ ਮੰਮੀ ਖੋਲਦੀ ਹੀ ਨੀ, ਤੇ ਫਿਰ ਉਹਨੂੰ ਲੱਗਦਾ ਮੰਮੀ ਬੈਠ ਕੇ ਰੀਲ ਦੇਖਦੀ ਹੋਣੀ ਆ, ਤੇ ਫਿਰ ਥੋੜੀ ਦੇਰ ਬਾਅਦ ਚ ਉਹਦਾ ਦੋਸਤ ਉੱਥੋਂ ਆਉਂਦਾ ਲੰਘਦਾ, ਤੇ ਫਿਰ ਉਹ ਪੱਪੂ ਨੂੰ ਪੁੱਛਦਾ ਕੀ ਹੋਇਆ ਪੱਪੂ ਤੂੰ ਹਜੇ ਬਾਹਰ ਹੀ ਆ, ਤੇ ਫਿਰ ਪੱਪੂ ਕਹਿੰਦਾ ਵੀ ਮੈਂ ਅੱਧੇ ਘੰਟੇ ਤੋਂ ਆਮ ਡੋਰ ਨੌਕ ਕਰ ਰਿਹਾ, ਮੇਰੀ ਮੰਮਾ ਖੋਲਦੀ ਨੀ, ਪੱਕਾ ਰੀਲ ਦੇਖ ਰਹੀ ਹੋਣੀ ਆ, ਤੇ ਫਿਰ ਉਹਦਾ ਦੋਸਤ ਕਹਿੰਦਾ ਵੀ ਠੀਕ ਆ ਮੈਂ ਤੇਰੀ ਮੰਮੀ ਨੂੰ ਡੋਰ ਖਵਾਨਾ, ਫਿਰ ਆਮ ਉਹ ਆਏ ਕਹਿੰਦਾ 500 ਰੁਪਏ ਦੇ ਸੂਟ, 500 ਰੁਪਏ ਦੇ ਸੂਟ, 500 ਰੁਪਏ ਦੇ ਕਾਟਨ ਦੇ ਸੂਟ, ਫਿਰ ਉਹਦੀ ਮੰਮੀ ਬਸ
0: ਵਧੀਆ ਵਧੀਆ। ਸੁਣਿਆ ਕੱਲ ਫੇਰ ਤੇ ਤਾਂ ਪੂਰੀਆਂ ਮੌਜਾਂ ਹੋਈਆਂ,
2: ਬਹੁਤ ਅਸੀਂ ਇੰਨਾ ਜੰਕ ਫੂਡ ਖਾਧਾ ਨਾ, ਮੈਨੂੰ ਤਾਂ ਪੂਰੇ ਮਹੀਨੇ ਦਾ ਖਾ ਲਿਆ ਹੋਣਾ ਇੱਕ
0: ਵਾਰ। ਹੇ ਨੋ ਨੈਵਰ ਸੇ ਨੈਵਰ, ਅੱਜ ਤਾਂ 3 ਸਤੰਬਰ ਹੀ ਹੈ, ਕੋਈ ਨਹੀਂ, ਸਹੀ ਕਿ ਨਹੀਂ? ਵੈਰੀ ਗੁੱਡ ਵੈਰੀ ਗੁੱਡ।
1: ਨਾਲੇ ਲੱਗਦਾ ਹੀ ਹੁੰਦਾ ਜੰਕ ਫੂਡ ਜ਼ਿਆਦਾ ਖਾ ਲਿਆ ਅਗਲੇ ਦਿਨ, ਫੇਰ
0: ਬੰਦਾ ਕੇ ਬੰਦੇ ਆ ਦੇ, ਸਹੀ ਗੱਲ ਹੈ। ਅਸੀਂ ਨਹੀਂ ਟਲੇ, ਤੁਸੀਂ ਤੁਹਾਨੂੰ ਵੀ ਨਹੀਂ ਟਲਣ ਦੇਣਾ ਆਪਾਂ, ਅੱਜ ਅੱਜ ਸਿਆਣੇ ਸਿਆਣੇ ਨਹੀਂ ਇਕੱਠੇ ਹੋਏ ਨਾ ਬੰਦੇ।
2: ਨਹੀਂ ਗੱਲ ਤਾਂ ਸਹੀ, ਅਸੀਂ ਉੱਥੇ ਪੀਜ਼ਾ ਬਹੁਤ ਖਾਧਾ, ਪਰ ਆ ਕੇ ਮੇਰਾ ਫੇਰ ਪੀਜ਼ਾ ਖਾਣ ਨੂੰ ਮਨ ਸੀ।
1: ਤੁਹਾਨੂੰ ਕਿਹਾ ਸੀ ਨਾ ਮੈਂ।
0: ਅੱਛਾ ਨਹੀਂ, ਇਹ ਨਾ ਪੀਜ਼ਾ ਦੀ ਪ੍ਰੋਬਲਮ ਹੈ, ਜਿੰਨਾ ਖਾ ਲਓ ਉਨਾ ਹੋਰ ਮਨ ਕਰਦਾ ਨਾ ਖਾਣ ਦਾ।
1: ਪੀਜ਼ਾ ਦੀ ਨਹੀਂ ਵੀਰ ਪ੍ਰੋਬਲਮ,
2: ਬਿਲਕੁਲ
0: ਸਾਡੀ ਪ੍ਰੋਬਲਮ। ਤੁਹਾਡਾ ਫੇਵਰਿਟ ਫਲੇਵਰ ਕਿਹੜਾ ਪੀਜ਼ਾ ਦਾ?
2: ਪੀਜ਼ਾ ਤਾਂ ਡਿਪੈਂਡ ਕਰਦਾ ਕਿੱਥੋਂ ਲੈ ਰਹੇ ਆ, ਉਸ ਹਿਸਾਬ ਨਾਲ ਫਿਰ ਪੀਜ਼ੇ ਦਾ ਫਲੇਵਰ।
0: ਇਸ ਤੋਂ ਪਤਾ ਲੱਗਦਾ ਇਹ ਇਹਨੂੰ ਪੀਜ਼ਾ ਖਾਣਾ ਪਸੰਦ ਆ ਨਾ, ਇਹ ਇਹੀ ਜਵਾਬ ਹੁੰਦਾ ਸਹੀ ਪੀਜ਼ਾ ਲਵਰ ਦਾ।
1: ਵੁੱਡ ਫਾਇਰ ਵਾਲਾ ਖਾਦਾ ਤੁਸੀਂ ਕਦੀ?
0: ਹਾਂ ਮੈਂ, ਮੈਨੂੰ ਤਾਂ ਬਹੁਤ ਵਧੀਆ ਲੱਗਦਾ। ਤੁਹਾਨੂੰ ਵਧੀਆ ਲੱਗਦਾ ਵੁੱਡ ਫਾਇਰ?
2: ਠੀਕ ਹੁੰਦਾ ਲੇਕਿਨ ਇੰਨਾ ਨਹੀਂ।
0: ਠੀਕ ਠੀਕ ਓਕੇ ਓਕੇ।
2: ਹਾਂਜੀ
0: ਪਾਈਨਐਪਲ ਪਸੰਦ ਆ ਤੁਹਾਨੂੰ ਪੀਜ਼ਾ ਦੇ ਕਿ ਨਹੀਂ, ਇਹ ਦੱਸੋ।
2: ਬਹੁਤ ਪਸੰਦ ਆ
0: ਮੈਨੂੰ ਵੀ, ਆਈ ਲਵ ਇਟ। ਪਤਾ ਨਹੀਂ ਲੋਕੀ ਐਵੇਂ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ, ਮੈਨੂੰ ਤਾਂ ਬਹੁਤ ਵਧੀਆ,
1: ਵੱਖਰਾ ਟੇਸਟ ਹੁੰਦਾ ਨਾ।
2: ਬਹੁਤ ਵਧੀਆ ਲੱਗਦਾ।
0: ਕੌਨਸ ਹੋ ਜਾਣ ਤੇ ਪਾਈਨਐਪਲ ਹੋ ਜਾਏ, ਚੀਜ਼ ਸਪਰੈਡ ਹੋਵੇ ਤੇ ਹਲਕੀ ਜਿਹੀ ਪੈਸਟੋ ਸੌਸ ਹੋਵੇ ਉੱਪਰ। ਵਾਪਸ ਆ ਜਾ, ਵਾਪਸ ਆ ਜਾ। ਸੋਰੀ ਸੋਰੀ,
1: ਸਾਡੇ ਇੱਧਰ ਉੱਧਰ ਸਵੇਰੇ ਹੀ ਆ ਜਿਹੜਾ ਉਹ ਚੰਗਾ ਖਾਂਦੇ ਆ, ਤੂੰ ਉਹ ਵੀ ਸਵੇਰੇ ਬਾਅਦ ਚ ਵੀ ਪੀਜ਼ਾ ਲੈ ਆਉਣਾ।
0: ਨਹੀਂ ਮੈਂ ਤਾਂ ਜਸਟ ਉਦਾਂ ਹੀ, ਚਲੋ ਨਹੀਂ ਠੀਕ ਹੋ ਗਿਆ। ਤੇ ਕੀ ਸੁਣਾਉਂਗੇ ਸਾਨੂੰ ਅੱਜ?
2: ਇੱਕ ਚੁਟਕਲਾ
0: ਲਿਆਓ ਜੀ, ਲਿਆਓ।
2: ਪਤਨੀ ਸਵੇਰੇ ਬਹੁਤ ਕੰਮ ਚ ਬਿਜ਼ੀ ਸੀਗੀ, ਤੇ ਪਤੀ ਸੋਚਦਾ ਅੱਜ ਨਾ ਮੈਂ ਆਪੇ ਆਪਦਾ ਬ੍ਰੇਕਫਾਸਟ ਬਣਾ ਕੇ ਖਾਣਾ। ਤੇ ਪਤੀ ਨੇ ਫ੍ਰਿਜ ਖੋਲੀ, 4 ਬ੍ਰੈਡ ਦੇ ਟੁਕੜੇ ਲਿੱਤੇ, ਬਟਰ ਨਾਈਫ ਲਿੱਤਾ, ਤੇ ਕੌਲੀ ਚਟਨੀ ਸੀ ਤੇ ਉਹਨੇ ਉਹ ਲਾ ਕੇ ਖਾ ਲਈ। ਤੇ ਉਹਦੀ ਪਤਨੀ ਪੁੱਛਦੀ ਆ ਵੀ ਨਹੀਂ, ਪਤੀ ਨੇ ਖਾ ਲਈ ਤੇ ਫਿਰ ਪਤਨੀ 2 ਘੰਟੇ ਕੁ ਬਾਅਦ ਆਉਂਦੀ ਆ ਤੇ ਪੁੱਛਦੀ ਆ ਇਹ ਕੌਲੀ ਚ ਨਾ ਮੈਂ ਮਹਿੰਦੀ ਭਿਉਂਤੀ ਸੀ ਪਤਾ ਨੀ ਕਿੱਥੇ ਗਈ, ਤੇ ਪਤੀ ਚੁੱਪ ਚਾਪ ਕਰਕੇ ਉੱਥੇ ਬੈਠਾ ਗਿਆ।
3: ਪਤਾ ਆਹੀ ਗੱਲਾਂ ਕਰਕੇ ਮੈਂ ਕਿਚਨ ਚ ਨਹੀਂ ਵੜਦਾ, ਮੇਰੇ ਨਾਲ ਸੱਚ ਹੋ ਸਕਦਾ
1: ਇੰਟ ਸੋ ਸਮਝ ਕੇ ਗਾ ਗਏ
3: ਪੁਦੀਨੇ ਦਾ ਟੇਸਟ ਜਿਹਾ ਨਹੀਂ ਸਹੀ ਆ ਰਿਹਾ
1: ਵੈਰੀ ਟੇਸਟ ਆਉਂਦੇ ਆ
3: ਵਾਹ ਥੈਂਕ ਯੂ ਥੈਂਕ ਯੂ
1: ਪਰ ਕ੍ਰਿਸ਼ਨਾ ਜੀ ਵੇਖੋ ਚੁਟਕਲੇ ਵੇਖੋ ਕਿੱਥੋਂ ਤੱਕ ਆ ਗਏ, ਮੰਮੀ ਅੰਦਰ ਰੀਲ ਵੇਖ ਰਹੀ ਹੋਣੀ ਆ ਬਾਹਰ, ਮਤਲਬ ਨਿਆਣਿਆਂ ਨੂੰ ਵੀ ਪਤਾ ਲੱਗ ਗਿਆ ਵਾ ਮੰਮੀ ਨੇ ਬਾਹਰ ਕਿੱਦਾਂ ਆਉਣਾ ਵਾ, ਜਮਾਨਾ ਬਦਲ ਗਿਆ,
3: ਜਮਾਨਾ ਬਦਲ ਗਿਆ, ਪਰ ਆਪਾਂ ਆਪਣਾ ਜਮਾਨਾ ਅੱਗੇ ਤੋਰਦੇ ਰਹਿੰਦੇ ਤੇ ਗੱਲ ਕਰਦੇ ਹਾਂ ਅਰਨਵ ਦੇ ਨਾਲ। ਹੈਲੋ ਅੰਕਲ ਹੀ ਹੋ ਗਏ ਆਪਾਂ, ਅੰਕਲ ਹੀ ਹੈ ਚਲੋ ਹਾਂ, ਕਹਿੰਦਾ ਦਿਲ ਹੀ ਰੱਖ ਲੈਣਾ ਸੀ ਭਰਾਵਾਂ ਦਾ, ਆਹ ਤੇ ਗੱਲ ਨਾ ਹੀ ਸੱਜਣਾ। ਹੋਰ ਸੁਣਾਓ ਕਿੱਦਾਂ ਠੀਕ ਠਾਕ?
2: ਹਾਂਜੀ
3: ਲੱਗਦਾ ਹੁਣੇ ਹੁਣੇ ਉੱਠੇ ਹੋ, ਪੂਰੇ ਪੂਰੇ 3 ਸਕਿੰਟ ਪਹਿਲਾਂ ਉੱਠੇ ਹੋ ਇਦਾਂ ਲੱਗਦਾ ਪਿਆ ਮੈਨੂੰ।
2: ਨਹੀਂ
1: ਅੱਛਾ, 1 ਆਵਰ ਹੋ ਗਿਆ,
3: 1 ਆਵਰ ਹੋ ਗਿਆ ਉੱਠੇ ਨੂੰ, ਅੱਛਾ ਢਿੱਲੇ ਢਿੱਲੇ ਲੱਗਦੇ ਪਏ ਨਾ ਤਾਂ ਕਰਕੇ। ਅੱਛਾ ਵੈਸੇ ਨਹੀਂ ਹੁੰਦਾ ਯਾਰ ਮੂਡ ਕਰੀ, ਠੀਕ ਹੈ ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਕੀ ਸੁਣਾਓਗੇ ਸਾਨੂੰ ਫਿਰ ਅੱਜ ਬਈ?
2: ਅੱਜ ਸੁਣਾਉਂਗੇ ਇੱਕ ਬਜ਼ਾਰਤ।
3: ਓਹ ਲਿਆਓ ਜੀ ਲਿਆਓ, ਹੁਣ ਅਸੀਂ ਢਿੱਲੇ ਹੋ ਜਾਵਾਂਗੇ, ਲਿਆਓ ਜੀ ਲਿਆਓ।
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ,
3: ਹੈ
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ।
1: ਅੱਛਾ ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ,
2: ਹਾਂਜੀ
3: ਮੋਮਬੱਤੀ
1: ਉਹਦੀਆਂ ਕਿੱਥੋਂ ਸ਼ੇਰ ਤੜੰਗਾ, ਕੋਈ ਚੀਜ਼ ਲੱਭੋ ਜਿਹਦੀਆਂ ਸ਼ੇਰ ਤੜੰਗਾ ਆ।
3: ਅੱਛਾ ਮੈਂ ਬਾਹਰੋਂ ਆਇਆ ਬਾਬਾ ਸੋਚੀ ਜਾਂਦਾ ਸੀ, ਮੈਂ ਰਾਂਝਾ ਕਹਿਣ ਲੱਗਾ ਸੀ, ਨਹੀਂ ਨਹੀਂ ਬੇਬੀ ਨਹੀਂ ਬਣੀ ਗਿਆ ਕੰਗਾਰੂ ਤਾਂ ਨਹੀਂ ਫਿਰ ਮਤਲਬ
1: ਹੈਗਾ ਐਨੀਮਲ ਹੀ ਆ ਕੋਈ
3: ਐਨੀਮਲ ਹੀ ਆ ਹੈ ਕੁਛ ਤਾਂ ਹਿੰਟ ਦੋ ਯਾਰ। ਅੱਛਾ ਅੱਛਾ ਲੈ ਫੇਰ ਤਾਂ ਸੋਰੀ ਆ, ਮੈਂ ਦੇਖਾਂ ਮਾੜੇ ਆਪਣੇ ਕੰਪਿਊਟਰ ਜੀ ਕਿਧਰ ਮੈਂ ਦੇਖਦਾ ਹਾਂ।
1: ਇਹ ਵੀ ਲੱਗਦੀ ਹੈ ਕ੍ਰਿਸ਼ਨਾ ਜੀ, ਸ਼ੇਰ ਤੰਗਾ ਇਹਦੀਆਂ ਹੋ ਸਕਦੀਆਂ, 1 2 3 4
3: ਕੀ ਹੋ ਸਕਦਾ ਬਈ ਆਨਸਰ?
1: ਇੱਕ ਬੋਤੀ
3: ਅੱਜ ਅੱਜ ਅੱਜ ਬੰਦੇ ਵੀ ਨਹੀਂ ਦਿਸ ਰਹੇ ਸਾਡੇ, ਜਾਗੋ
1: ਇਹਨਾਂ ਨੂੰ ਵੀ ਨਹੀਂ ਮਿਲਦਾ,
3: ਕੰਪਿਊਟਰ ਵਾਲੇ ਜਾਗੋ।
1: ਇੱਕ ਮਿੰਟ ਰੁਕੋ ਮੈਨੂੰ ਆਪਸ਼ਨਸ ਲੈ ਲੈਣ ਤੋਂ, ਵਰਨਾ ਥੋੜਾ ਹਿੰਟ ਲੈ ਲੈਣ ਤੋਂ, ਥੋੜਾ ਹਿੰਟ ਦਿਓ ਅਰਨਵ
3: ਕੀ ਹੋ ਸਕਦਾ,
1: ਥੋੜੀ ਹੈਲਪ ਕਰ ਦਿਓ ਯਾਰ ਹਟੀ।
3: ਇੰਡੀਆ ਦੁਕਾਨ ਤੇ ਵਰਤਦੇ ਆਪਾਂ, ਵੈਰੀ ਗੁੱਡ ਬਲਕੀਰ ਜੀ,
1: ਉਹ ਜਿਹੜਾ ਪੁਰਾਣਾ ਨੀ
3: ਤੱਕੜੀ
1: ਜਿਹਦੇ ਦੋਵੇਂ ਪਾਸੇ ਭਾਰ ਰੱਖੀ ਦੇ।
3: ਵਾਹ ਵਾਹ ਵਾਹ ਯਾਰ ਬਹੁਤ ਘੈਂਟ ਬਜਾਰਤ ਸੀ,
1: ਵੈਰੀ ਵੈਰੀ ਨਾਈਸ ਇੰਪ੍ਰੈਸਿਵ
2: ਇਨਫਿਨਿਟੀ
3: ਡਾਲਾ ਦਰ ਯਾਰ ਆ ਕੀ ਗੱਲ ਹੋਈ। ਅੱਛਾ ਕਸਮੀ ਗੱਲ ਆ, ਕਸਮੀ ਗੱਲ ਆ, ਬੱਤੀ ਜਗਦੀ ਪਈ ਆ, ਮੈਂ ਸੱਚ ਬੋਲ ਰਿਹਾ, ਅਸੀਂ ਚੀਟਿੰਗ ਨਹੀਂ ਓ ਕੀਤੀ, ਬਲਕੀਰਤ ਵੀਰੇ ਨੇ ਆਪ ਹੀ ਸੋਚ ਕੇ ਦੱਸਿਆ, ਪਰ ਮੇਰੇ ਕੋਲ ਆਨਸਰ ਆਨੇ ਸ਼ੁਰੂ ਹੋ ਗਏ ਸੀਗੇ, ਕਾਸ਼ ਐਸਾ ਮੰਜ਼ਰ ਹੁੰਦਾ, ਵੈਰੀ ਗੁੱਡ,
1: ਤੂੰ ਕਹਿਤਾ ਮੈਨੂੰ ਫੀਲ ਜੀ ਹੋਣ ਲੱਪੀ ਡਿਸਕਾਊਂਟਡ ਜੀ ਫੀਲ,
3: ਉਦਾਂ ਹੀ ਮਨ ਜਾ ਖੁਸ਼ ਹੋ ਗਿਆ।
1: ਥੈਂਕ ਯੂ ਅਰਨਵ ਯਾਰ, ਤੂੰ ਪਹਿਲਾਂ ਆ ਜਿਹਨੇ ਸਾਨੂੰ ਡਿਸਕਾਊਂਟ ਦਿੱਤਾ,
3: ਸਹੀ ਗੱਲ,
1: ਥੈਂਕ ਯੂ ਬਾਬਾ ਕ੍ਰਿਸ਼ਨਾ ਜੀ, ਤੁਸੀਂ ਵੀ ਨਾ ਚੰਗੀ ਚੀਜ਼ ਨਾ ਲਿਆ,
3: ਹੈਵ ਅ ਨਾਈਸ ਡੇ,
1: ਓਕੇ ਸੀ ਯੂ ਬਾਬਾ।
3: ਕੀ ਬਾਤ ਹੈ ਯਾਰ, ਵੈਰੀ ਗੁੱਡ ਡਿਸਕਾਊਂਟ ਕਿਤੇ ਤੋਂ ਆਇਆ ਲਾਈਫ ਦੇ ਅੰਦਰ,
1: ਹਾਂ ਡਿਸਕਾਊਂਟ ਵੀ ਆਇਆ,
3: ਕੀ ਬਾਤ ਹੈ। ਹੁਣ ਆਪਾਂ ਪਤਾ ਕਿੰਨਾ ਗੱਲ ਕਰਨੀ ਹੈ, ਹੁਣ ਆਪਾਂ ਗੱਲ ਕਰਨੀ ਮਾਣੂ ਬਿੱਲੀ ਨਾਲ।
1: ਅੱਛਾ ਜੀ,
3: ਹੈ
1: ਓਕੇ,
3: ਹੋ ਸਕਦਾ ਸ਼੍ਰੇਆ ਹੋਵੇ। ਹੈਲੋ ਅਸੀਂ ਠੀਕ ਹੈ, ਤੁਸੀਂ ਠੀਕ ਹੋ?
2: ਹਾਂਜੀ।
3: ਅੱਛਾ ਕੀ ਕਰੀ ਜਾਂਦੇ ਹੋ? ਨਾਸ਼ਤਾ ਕਰ ਲਿਆ?
2: ਸਕੂਲ
3: ਜਾਣਾ? ਓਹੋ ਯਾਰ, ਇੱਕ ਤਾਂ ਨਿੱਕੀਆਂ ਨੇ ਜਿੰਦਾ ਜ਼ਿੰਮੇਵਾਰੀਆਂ ਨੇ ਭਾਰੀ। ਮਾਈ ਗੋਡ ਮਾਈ ਗੋਡ, ਤੁਸੀਂ ਤੁਸੀਂ ਕੁਝ ਖਾ ਖੂ ਲਿਆ ਕਿ ਨਹੀਂ?
2: ਹਾਂਜੀ।
3: ਕੀ ਕੀਤਾ ਅੱਜ ਬ੍ਰੇਕਫਾਸਟ? ਫਿਰ ਵੈਰੀ ਗੁੱਡ ਯਾਰ, ਵੈਰੀ ਗੁੱਡ। ਹੁਣ ਛੇਤੀ ਛੇਤੀ ਸੀ ਗਰੋ ਅਪ ਹੋ ਜਾਣਾ ਮਾਣੋ ਬਿੱਲੀ। ਹਾਂਜੀ, ਚਾਹ ਚੂ ਪੀ ਕੇ ਆਏ,
1: ਕਾਫੀ ਪੀ ਕੇ ਆਏ।
3: ਅੱਜ ਵੈਸੇ ਕਾਫੀ ਪੀਤੀ ਆਪਾਂ, ਕਾਫੀ ਕਾਫੀ ਪੀ ਕੇ ਆਏ।
2: ਗੁੱਡ
1: ਗੁੱਡ
3: ਖਾਇਆ। ਕੇਲੇ ਖਾਦੇ?
1: ਬਨਾਨਾ।
3: ਕੇਲੇ ਤੇ ਗਾਜਰਾਂ?
2: ਬਨਾਨਾ ਨਹੀਂ ਖਾਣਾ।
1: ਓਏ
3: ਕਿਉਂ ਲੈ,
1: ਸਾਨੂੰ ਪਤਾ ਨਹੀਂ ਯਾਰ ਕੀ ਖਾਈਏ, ਫਿਰ ਦੱਸੋ ਤੁਸੀਂ।
3: ਕੈਰਟ ਖਾ ਲਿਆ ਕਰੀਏ ਹੈ ਕਾਫੀ ਨਾਲ।
2: ਭੁਜੀਆ ਦਾਣਾ?
3: ਤੁਹਾਨੂੰ ਯਾਦ ਕਰਾਂਗੇ, ਤੁਸੀਂ ਸਕੂਲ ਆਉਂਗੇ ਤਦ ਹਨਾ, ਤੇ ਕੀ ਸੁਣਾਓਗੇ ਅੱਜ ਸਾਨੂੰ? ਸਟੋਰੀ
1: ਸਟੋਰੀ। ਓਕੇ,
3: ਓ ਵੈਰੀ ਗੁੱਡ।
2: ਪੰਛੀ ਤੁਸੀਂ ਕਹਿੰਦੇ ਸੋਂਦੇ? ਮੈਂ ਉੱਡ ਕੇ ਸੋਂਦਾ। ਡੱਡੂ ਤੁਸੀਂ ਕਹਿੰਦੇ ਸੋਂਦੇ? ਡੱਡਾ ਹੋ ਕੇ।
3: ਅੱਛਾ,
1: ਡੱਡਾ ਹੀ ਹੈ।
2: ਬੱਤਕ ਤੁਸੀਂ ਕਹਿੰਦੇ ਸੋਂਦੇ? ਬੱਤਕ ਮੈਂ ਤਾਨੂੰ ਸੋਂਦਾ।
3: ਸਵੇਰੇ ਸਵੇਰੇ ਸੌਣ ਦੀਆਂ ਗੱਲਾਂ ਕਰੀ ਜਾਂਦੇ ਹੋ?
2: ਦੀਦੀ ਨਾਲ ਗੱਲ ਕਰੋ।
3: ਅੱਛਾ ਠੀਕ ਹੈ, ਵੀ ਕਹਿੰਦਾ
1: ਬਸ ਉਹਨੇ ਵੀ ਸੋਣਾ ਪੁਆਇੰਟ।
3: ਇੰਨੀ ਨਹੀਂ ਗੱਲਾਂ ਕਰਦੇ।
2: ਸਤਿ ਸ਼੍ਰੀ ਅਕਾਲ ਦੋ ਵੀਜੀ।
3: ਸਤਿ ਸ਼੍ਰੀ ਅਕਾਲ ਇੱਕ ਦੀਦੀ ਜੀ। ਤੁਸੀਂ ਠੀਕ ਹੋ?
1: ਤੁਹਾਡਾ ਕੀ ਹਾਲ ਹੋ?
3: ਅਸੀਂ ਬਸ
1: ਤੁਹਾਡੇ ਨਾਲ ਗੱਲ
3: ਕਰਦਾ, ਗੱਲਾਂ ਬਾਤਾਂ ਹੀ ਕਰੀ ਜਾਂਦੇ ਆਪਾਂ। ਵੀਰ ਜੀ ਕਿੱਦਾਂ ਸੁਣਦਾ? ਮੇਰੇ ਵਰਗੇ ਮੈਂ ਵੀ ਏਦਾਂ ਸੁਣਾ। ਕੀ ਸੁਣਾਉਂਗੇ ਸਾਨੂੰ? ਫਨੀ ਆ।
1: ਫੇਰ ਕਰ ਦੋ ਫੇਰ।
3: ਮੈਂ ਜ਼ਿਆਦਾ ਕਰਦਾ, ਮੈਂ ਇੱਥੇ ਹੀ ਸੌ ਜਾਣਾ, ਫਿਰ ਗੱਲ ਕਿੱਦਾਂ ਕਰੂੰਗਾ ਬਾਕੀਆਂ ਨਾਲ? ਕੀ ਸੁਣਾਏਗੀ ਸ਼੍ਰੇਆ? ਆਲਸ ਪਾ ਤਾ ਸਾਨੂੰ ਤੁਸੀਂ, ਕੀ ਸੁਣਾਓ? ਲਿਆਓ ਜੀ।
2: ਵਾਰੀ ਬਸੀ ਕਿਤਿਆ ਸੀ, ਵਾਰੀ ਬਸੀ ਕਰਦੀਆਂ ਸਿੱਖਤੀ ਅੰਦਰ ਲੱਡੂ ਕੱਪੜੇ ਧੋਂਦੀ ਨੂੰ
3: ਅੱਖ ਮਾਰ ਗਿਆ। ਡੱਡੂ ਕੱਪੜੇ ਧੋਂਦੀ ਨੂੰ
2: ਅੱਖ ਮਾਰਿਆ। ਡੱਡੂ
3: ਬੱਲੇ ਬੱਲੇ ਓਏ ਡੱਡੂ ਓਏ, ਤੂੰ ਟਲਦਾ ਨਹੀਂ, ਹਰ ਹਫ਼ਤੇ ਅੱਖ ਮਾਰ ਜਾਂਦਾ ਕਿਸੇ ਨਾ ਕਿਸੇ ਨੂੰ, ਹੈ
1: ਇੰਨੀਆਂ ਅੱਖਾਂ ਤੇਰੀਆਂ।
2: ਸ਼ਾਬਾ ਸ਼ਾਬਾ
3: ਸ਼ਾਬਾ ਸ਼ਾਬਾ ਸ਼ਾਬਾ, ਵੈਰੀ ਗੁੱਡ ਸ਼੍ਰੇਆ, ਵੈਰੀ ਗੁੱਡ, ਥੈਂਕ ਯੂ।
2: Bye bye.
3: Bye bye. Bye bye. Have a nice day.
1: See you at the seas. Bye bye.
3: Sonjo the bye bye. Hun sonjo tusi.
2: Have a good day.
3: Have a good day. Have a parle g day. Have a apna hide and seek wala day sare. Or not ji, ha bhai ha. Have a tim tam day. ਉਹ ਯਾਰ ਦੇਖ ਲਾ, ਹਜੇ ਤੱਕ ਉਹ ਆਪਣੇ ਵਾਲੇ ਬਿਸਕੁਟ ਹੀ ਯਾਦ ਆਈ ਜਾਂਦੇ।
1: ਆਪਣੇ ਵਾਲੇ ਕੀ ਮਤਲਬ ਹਿੱਸਾ ਪਾਇਆ?
3: ਮਤਲਬ ਜਿਹੜੇ ਇੰਡੀਆ ਆਪਾਂ ਖਾਂਦੇ ਸੀ ਛੋਟੇ ਹੁੰਦੇ,
1: ਉਹ ਬਿਸਕੁਟ ਤਾਂ ਬੋਲੇ ਨੀ।
3: ਟਾਈਗਰ ਟਾਈਗਰ ਟਾਈਗਰ ਕੀ ਸ਼ਕਤੀ, ਕੀ ਬਾਤ ਹੈ। ਓਕੇ ਰਿਪੋਰਟ ਹੋ ਗਈ
1: ਟਾਈਗਰ ਤੇ ਕਿਰੀ ਰੋਲਾ ਪੈ ਗਿਆ ਹੈ
3: ਕੀ ਹੋਇਆ
1: ਸਾਡੇ ਘਰ ਕੋਈ ਪ੍ਰਾਹੁਣਾ ਆਇਆ ਸੀ
3: ਅੱਛਾ
1: ਤੇ ਉਹ ਯਾਰ ਬਿਸਕੁਟ ਤੇ ਬਿਸਕੁਟ ਹੈ ਨਾ ਪਰ ਉਹ ਮਸ਼ਹੂਰ ਹੀ ਵੀ ਕੁੱਤਿਆਂ ਵਾਲੇ ਬਿਸਕੁਟ ਆ
3: ਅਰੇ ਤਾਂ ਕੋਈ ਗੱਲ ਨਾ
1: ਉਹ ਕੋਈ ਹੈ ਨਹੀਂ ਘਰੇ ਦੇ ਮੈਂ ਚੱਲ ਮੈਂ ਤੇ ਆਪਣੀ ਵੱਲੋਂ ਸਿਆਣਾ ਬਣਦੇ ਹਾਂ ਮੈਂ ਬਿਸਕੁਟ ਬਿਸਕੁਟ ਪਾ ਤੇ ਸਾਡੇ ਘਰ ਵਾਲੇ ਨੇ ਨਾ ਦੋ ਵੱਖਰੇ ਵੱਖਰੇ ਬਿਸਕੁਟ ਰੱਖੇ ਹੁੰਦੇ ਸੀ
3: ਅੱਛਾ
1: ਪ੍ਰਾਹੁਣੇ ਲਈ ਵੱਖਰਾ ਤੇ ਆਪਣੇ ਖਾਣ ਲਈ ਤੁਹਾਡੇ ਖਾਣ ਲਈ ਟਾਈਗਰ ਹੀ ਤੇ ਮੈਂ ਆਪਣੇ ਵਾਲੇ ਲੈ ਗਿਆ ਮੈਨੂੰ ਤੇ ਵਧੀਆ ਉਹੀ ਲੱਗਦੇ ਮੈਂ ਨਾਲ ਆਪ ਹੀ ਖਾਵਾਂਗੇ ਯਾਰ ਭਰਾਵਾ ਗੁੱਸਾ ਕਰ ਗਿਆ ਪਿਆ ਸਾਨੂੰ ਟਾਈਗਰ ਬਿਸਕਿਟ ਖਵਾਏ
3: ਓਹੀ ਯਾਰ ਅੱਛਾ ਵੈਸੇ ਦੇਖੋ ਸਵਾਦ ਦੀ ਗੱਲ ਹੈ ਟਾਈਗਰ ਇੱਦਾਂ ਦਾ ਇਕੱਲਾ ਬਿਸਕੁਟ ਹੈ ਜੇ ਤੁਸੀਂ ਮਤਲਬ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਸੀਂ ਪੈਕਟ ਖੋਲਿਆ ਤੇ ਉਹ ਪੈਕਟ ਉਦਾਂ ਉਦਾਂ ਰਹਿ ਜੇ ਹਨਾ ਉਹ ਮੁਕਾਇਆ ਹੀ ਜਾਣਾ
1: ਏਦਾਂ ਹੀ
3: ਮਾੜਾ ਨਹੀਂ ਉੱਤੇ
1: ਟਾਈਗਰ ਲਿਖਿਆ ਹੁੰਦਾ ਸੀ ਨਾ ਉੱਤੇ ਉਹਦੇ ਲਿਖਿਆ ਹੁੰਦਾ ਸੀ ਟਾਈਗਰ
3: ਹਾਂ
1: ਦੱਸ ਤੇ ਚੈੱਕ ਕਰੋ
3: ਦੂਧ ਦੀ ਸ਼ਕਤੀ ਅੱਛਾ ਵੈਸੇ ਪਾਰਲੇ ਜੀ ਤੇ ਟਾਈਗਰ ਨਾ ਬੜੇ ਸਿਮਿਲਰ ਜਿਹੇ ਟੇਸਟਿੰਗ ਨੇ ਹਨਾ ਹਾਂ ਲੱਗਦਾ ਕਿ ਨਹੀਂ
1: ਏਦਾਂ ਹੀ ਆ ਥੋੜਾ ਜਿਹਾ ਮਤਲਬ ਉਹ ਸੇਮ ਹੈ ਨਾ ਪੈਸੇ ਪੂਏ ਵੀ ਸੇਮ ਜੇ
3: ਇੱਕ ਹੋਰ ਬਹੁਤ ਵਧੀਆ ਲੱਗਦਾ ਫਿਰ ਆਪਾਂ ਅਗਲਾ ਕਾਲਰ ਲਵਾਂਗੇ ਇੱਕ ਹੋਰ ਬਹੁਤ ਵਧੀਆ ਲੱਗਦਾ ਸੀ ਮੈਨੂੰ 50-50 ਤੇ ਕ੍ਰੈਕ ਜੈਕ
1: ਹਾਂ 50-50 ਤੇ ਆਲ ਟਾਈਮ
3: ਉਹ ਵੀ
1: ਜਿਹੜਾ ਉਹਦੇ ਉੱਤੇ ਉਹ ਪਿਆ ਹੁੰਦਾ ਨਾ
3: ਹਾਏ ਯੈਸ ਹਾਂ ਸਪ੍ਰਿੰਕਲ ਉਹਨਾਂ ਨੇ ਮਸ਼ਹੂਰ ਨਹੀਂ ਹੋਏ ਸੀਗੇ ਵੈਸੇ ਘੈਂਟ ਹਾਂ ਉਹ ਵਾਲਾ ਵਰਜਨ ਨਹੀਂ ਮਸ਼ਹੂਰ ਹੋਇਆ ਪਰ ਬਈ ਆਪਾਂ ਬਿਸਕੁਟਾਂ ਦੀ ਗੱਲਾਂ ਬਾਅਦ ਚੋਂ ਵੀ ਕਰਾਂਗੇ ਆਪਾਂ ਐਕਚੁਅਲੀ ਕਾਫੀ ਕੂਫੀ ਪੀਣੀ ਨਾ ਬਾਅਦ ਚੋਂ ਗਾਇਸ ਤਾਂ ਕਰਕੇ ਪਰ ਫਿਲਹਾਲ ਆਪਾਂ ਬੱਚਿਆਂ ਨੂੰ ਵੇਲਿਆਂ ਕਰ ਦਈਏ ਤੇ ਅਗਲਾ ਕਾਲਰ ਹੈ ਜੀ ਸਾਡੇ ਨਾਲ ਜੀ ਤਵਨੀਤ ਐਂਡ ਸਿਬਲਿੰਗਸ
1: ਹੈਲੋ ਤਵਨੀਤ
3: ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਦਨਵੀ ਜੀ
3: ਵਾਹ
1: ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਤਵਨੀਤ ਜੀ ਕਿਵੇਂ ਹੋ ਤੁਸੀਂ ਸਾਡੇ ਸਟੂਡੀਓ ਚ ਤਿੰਨ ਬੰਦੇ ਬਣਾਤੇ ਅੰਕਲ ਜੀ ਤਾਂ ਹੈਗੇ ਨਹੀਂ ਦੋਨੋਂ ਵੀਰ ਜੀ
1: ਚਲੋ ਸੁਣਦੇ ਹੋਣਗੇ ਕੋਈ ਅੰਕਲ ਜੀ
3: ਕੋਈ ਨਾ ਕੋਈ ਅੰਕਲ ਜਿੰਨੇ ਵੀ ਅੰਕਲ ਬੈਠੇ ਨੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਤੀ ਹੈ ਜੀ ਤਵਨੀਤ ਨੇ ਵੈਰੀ ਗੁੱਡ ਬੜੀ ਸੁਚੱਜੀ ਬੜੀ ਸਿਆਣੀ ਕੁੜੀ ਹੈ ਯਾਰ ਵੈਰੀ ਗੁੱਡ
2: ਮੈਂ ਤਵਨੀਤ ਨਹੀਂ ਹੈਗੇ
3: ਅੱਛਾ ਓ ਸੌਰੀ ਤੁਸੀਂ ਵੀਰ ਜੀ ਹੈਗੇ
2: ਨਹੀਂ
3: ਓ ਯਾਰ ਮੈਨੂੰ ਟ੍ਰਿਕ ਕਰੀ ਜਾਂਦੇ ਹੋ ਤੁਸੀਂ ਐਸ਼ਲੀਨ ਤੁਸੀਂ ਹੋ
2: ਹੋਮਵਰਕ
3: ਕੀਤਾ ਨੀ ਕਦੀ ਪੂਰਾ ਹੋਇਆ ਕੁੜੀਏ ਕੀ ਕਰੀਏ
1: ਇੱਦਾਂ ਹੀ ਆ
3: ਹੋਮਵਰਕ ਹੀ ਨੀ ਆਇਆ
1: ਮੂੰਹ ਚੁੱਕਿਆ
3: ਤੁਸੀਂ ਟ੍ਰਿਕ ਬਹੁਤ ਵਧੀਆ ਕਰਦੇ ਮੈਨੂੰ ਲੱਗਾ ਤਵਨੀਤ ਦੀ ਆਵਾਜ਼ ਤੁਸੀਂ ਵਾਜਾ ਬਹੁਤ ਸੋਹਣੀਆ ਕੱਢਦੇ ਜੇ ਹੋਰ ਸੁਣਾਓ ਕੀ ਚੱਲੀ ਜਾਂਦਾ ਤਿਆਰੀ ਸਕੂਲ ਦੀ ਅੱਜ ਬੇਟਾ ਪ੍ਰਾਈਮ ਮਿਨਿਸਟਰ ਦੇ ਘਰੇ ਨਾ ਫੰਕਸ਼ਨ ਸੀਗਾ ਤੇ ਉੱਥੇ ਨਹੀਂ ਸੱਚੀ ਗੱਲ ਹੈ
1: ਤੁਹਾਨੂੰ ਨੀ ਦੱਸਿਆ ਉਹਨਾਂ ਨੇ
3: ਇੱਕ ਤਾਂ ਦੱਸ ਕੇ ਨੀ ਜਾਂਦਾ ਨਾ ਨਹੀਂ ਉੱਥੇ ਹੀ ਗਿਆ ਮੈਂ ਸਗੋਂ ਉਹਨਾਂ ਨੂੰ ਕਿਹਾ
1: ਨਹੀਂ ਉੱਥੇ ਗਏ ਤੁਹਾਨੂੰ ਦੱਸਿਆ ਹੀ ਨਹੀਂ
3: ਉੱਥੇ ਗਏ ਮੈਂ ਸਗੋਂ ਉਹਨਾਂ ਨੂੰ ਕਿਹਾ ਵੀ ਸੀ ਕਿ ਬਈ ਕੱਲ ਬੱਚਿਆਂ ਨੂੰ ਦੱਸ ਦਿਓ ਕਿ ਤੁਸੀਂ ਆਉਣਾ ਨਹੀਂ ਕਿ ਤੁਸੀਂ ਫੇਰ ਤੋਂ ਫੰਕਸ਼ਨ ਤੇ ਚੱਲੇ ਜੇ ਕਹਿੰਦੇ ਮੈਂ ਦੱਸ ਦੂੰਗਾ
2: ਭੁੱਲ ਗਏ ਉਹ
3: ਭੁੱਲ ਜਾਂਦੇ ਨਾ ਬੇਟਾ ਉਹ ਇੰਨੇ ਸਾਰੀ ਕਾਲਸ ਹੁੰਦੀਆਂ ਨਾ ਉਹਨਾਂ ਦੇ ਮਾਈਂਡ ਚੋਂ ਸਕਿਪ
2: ਹੋ ਤੁਸੀਂ ਸਾਨੂੰ ਰਿਮਾਈਂਡ ਉਹਨਾਂ ਨੂੰ ਰਿਮਾਈਂਡ ਕਿਉਂ ਨਹੀਂ ਕਰਦੇ
3: ਨਹੀਂ ਹੁਣ ਨੈਕਸਟ ਵੀਕ ਤੋਂ ਮੈਂ ਕਰਿਆ
1: ਦੁਬਾਰਾ ਫੇਰ ਕਿਉਂ ਉਹਨਾਂ ਨੂੰ
3: ਹੁਣ ਮੈਂ ਪੱਕਾ ਹੁਣ ਜੇ ਨੈਕਸਟ ਵੀਕ ਉਹਨਾਂ ਨੇ ਜੇ ਨਹੀਂ ਆਉਣਾ ਹੋਇਆ ਨਾ ਤੇ ਉਹ ਕੀ ਕਾਰਨ ਹੋਊਗਾ ਉਹ ਫਿਰ ਆਪੇ ਦੱਸ ਕੇ
1: ਤੁਸੀਂ ਫੋਟੋ ਕਰਾਉਣੀ ਪ੍ਰਾਈਮ ਮਿਨਿਸਟਰ ਨਾਲ
2: ਚਾਰ
3: ਛੁੱਟੀਆਂ ਬਿਲਕੁਲ ਬਿਲਕੁਲ ਦੇਖੋ ਸੋਮਵਾਰ ਪੁੱਛੋ ਉਹਨਾਂ ਨੂੰ ਅਸੀਂ ਤੁਹਾਡੀ ਤਰ੍ਹਾਂ ਹੀ ਗਿਣਦੇ ਪਏ
1: ਤੁਸੀਂ ਵੀ ਸਾਨੂੰ ਹੀ ਪੁੱਛਦੇ ਹੋ ਉਹਨਾਂ ਨੂੰ ਪੁੱਛੋ
3: ਉਹਨਾਂ ਨੂੰ ਪੁੱਛੋ ਉਹਨਾਂ ਨੂੰ ਅੰਕਲ ਨੂੰ
2: ਪੁੱਛੋ
3: ਉਹਦੇ ਘਰ ਅੱਜ ਫੰਕਸ਼ਨ ਸੀਗਾ ਤੇ ਉਹ ਫਿਰ ਕਹਿੰਦਾ ਕਿ ਆਜੋ ਹਾਂ ਪਾਰਟੀ ਆ ਤੇ ਉਹ ਕਹਿੰਦਾ ਸੀ ਕਿ ਤੁਸੀਂ ਆਇਓ ਤੇ ਹਨਾ ਪਹਿਲੇ ਆ ਕੇ ਥੋੜੀ ਮੇਰੇ ਨਾਲ ਹੈਲਪ ਵੀ ਕਰਾ ਦਿਓ ਕਿ ਉਹਨੂੰ ਬਹੁਤੀ ਨੌਲੇਜ ਨਹੀਂ ਨਾ ਈਵੈਂਟ ਉਵੈਂਟ ਕਰਾਉਣ ਦੀ ਤੇ ਫਿਰ ਉਹਨੇ ਅੰਕਲ ਜੀ ਨੂੰ ਕਿਹਾ
1: ਮਟਰ ਪਨੀਰ ਬਣਾਉਣਾ ਉਹਨੇ
3: ਉਹ ਕਹਿੰਦਾ ਮੈਨੂੰ ਰੈਸਪੀ ਨਹੀਂ ਪਤਾ ਮਟਰ ਪਨੀਰ ਦੀ ਹਾਂ ਤਾਂ ਕਰਕੇ ਦੇਖ ਲਓ ਅੰਕਲ ਬੜੇ ਹੈਲਪਫੁਲ ਨੇ ਫਿਰ ਉਹ ਮਟਰ ਤੇ ਪਨੀਰ ਦੋਨੋਂ ਘਰੋਂ ਲੈ ਗਏ ਆ ਤੇ ਕਹਿੰਦਾ ਮੈਂ ਤੇਰੀ ਹੈਲਪ ਕਰਾਉਣਾ ਬਈ ਐਂਥਨੀ ਕੋਈ ਨਹੀਂ
1: ਉਹਨੂੰ ਪਤਾ ਨਹੀਂ ਮਟਰਾਂ ਬਾਰੇ
3: ਇਕੱਠੇ ਪੜ੍ਹਦੇ ਰਹੇ ਨਾ ਉਹਨਾਂ ਨਾਲ ਕਾਲਜ ਇੱਥੇ ਪੜ੍ਹੇ ਹੋਏ ਐਂਥਨੀ ਤੇ ਅੰਕਲ ਤਾਂ ਕਰਕੇ ਕੀ ਸੁਣਾਓਗੇ ਹਾਂਜੀ ਹਾਂਜੀ ਅੰਮ੍ਰਿਤਸਰ ਦਾ ਹੀ ਸੀਗਾ
1: ਜੇਠੂਵਾਲ
3: ਨਹੀਂ ਨਹੀਂ ਨਹੀਂ ਅੰਮ੍ਰਿਤਸਰ ਦਾ ਨਹੀਂ ਸੀਗਾ, ਥੋੜਾ ਅੱਗੇ ਨਾ ਦੁਆਬੇ ਵਾਲੇ ਪਾਸੇ ਰਈਏ ਦਾ ਸੀਗਾ। ਅੱਛਾ ਮਜੀਠੇ ਪਿੰਡ ਦਾ ਸੀ, ਹਾਂਜੀ ਹਾਂਜੀ ਬਿਲਕੁਲ ਠੀਕ ਬਹੁਤ ਘਰ ਬਦਲੇ, ਪਹਿਲੇ ਰਈਏ ਤੋਂ ਸ਼ੁਰੂ ਹੋਏ ਫਿਰ ਮਜੀਠੇ ਰਹਿਣਾ ਸ਼ੁਰੂ ਹੋ ਗਿਆ, ਹੁਣ ਉਹਨੇ ਸੁਭਾਨਪੁਰ ਲੱਗ ਕੇ ਘਰ ਪਾਇਆ। ਹੁਣ ਕਹਿੰਦਾ ਕਹਿੰਦਾ ਮੈਂ ਹੁਣ 2 ਸਾਲ ਰਹਿਣਾ ਇੱਥੇ ਆਹ ਪ੍ਰਾਈਮ ਮਿਨਿਸਟਰ, ਤੇ ਕਹਿੰਦਾ ਮੈਂ ਸੁਭਾਨਪੁਰ ਹੋ ਜਾਣਾ
2: ਕਬੂਤਰੀਆ
3: ਕਬੂਤਰਾ ਕਬੂਤਰ ਨੀ ਹੈ ਮੈਨੂੰ
1: ਡਰਪੋਕ ਆ
2: ਕਪੂਰਥਲਾ।
3: ਅੱਛਾ ਕਪੂਰਥਲਾ ਕਪੂਰਥਲੇ ਆਹੋ ਕਪੂਰਥਲੇ ਮੈਨੂੰ ਕਹਿੰਦਾ ਸੀ ਦੁਕਾਨ ਦਵਾ ਦੋ ਤੇ ਉਹਨੂੰ ਹੁਣ ਨਾ ਮੈਂ
1: ਆਫਿਸ ਉੱਥੇ
3: ਉੱਥੇ ਮੈਂ 400 ਸਕੁਆਇਰ ਮੀਟਰ ਦੀ ਨਾ ਉਹਨੂੰ ਦੁਕਾਨ ਲੈ ਦਿੱਤੀ ਆ 3 ਮੰਜ਼ਿਲਾ, ਤੇ ਉੱਥੇ ਕਹਿੰਦਾ ਕਿ ਵਧੀਆ ਚਾਦਰਾਂ ਚੁਦਰਾਂ ਵੇਚਾਂਗੇ ਗੱਦੇ ਵੇਚਾਂਗੇ ਡਨਲੋਪ ਕੰਪਨੀ ਦੇ।
2: ਹਾਂਜੀ
3: ਸੁਣਾਓ ਜੀ ਸੁਣਾਓ।
2: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅਮਾ ਮੈਂ ਮੋਈ,
3: ਹਾਏ ਅਮਾ ਮੋਈ।
1: ਇੱਕ ਵਾਰੀ ਦੁਬਾਰਾ ਪਾਓਗੇ ਪਲੀਜ਼?
3: ਓ ਯਾਰ ਇਹ ਤਾਂ ਗੱਲ ਹੋਈ।
2: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅਮਾ ਮੈਂ ਮੋਈ,
3: ਹਾਏ ਅਮਾ ਮੈਂ ਮੋਈ। ਕੀ ਹੋ ਸਕਦਾ?
2: ਸਬਜ਼ੀ ਚ ਪਾਈ ਦੀ
1: ਲਾਲ ਮਿਰਚ,
3: ਲਾਲ ਮਿਰਚ।
2: ਹਾਂਜੀ
3: ਬੱਲੇ ਬੱਲੇ ਅਸ਼ਲੀਨ
2: ਵੈਰੀ
3: ਗੁਡ, ਥੈਂਕ ਯੂ,
1: ਥੈਂਕ ਯੂ,
3: ਥੈਂਕ ਯੂ ਸੋ ਮਚ। ਹੁਣ ਅਗਲੀ ਵਾਰੀ ਕਿਹਦੀ ਹੈ?
2: ਹਾਂਜੀ ਦੀਦੀ ਦੀ ਤੇ ਵੀਜੀ ਦੀ
3: ਐਸ਼ਲੀਨ ਦੀ ਗਲਤੀ ਆ,
1: ਉਹਨੇ ਕਿਹਾ ਕਿ ਮੈਂ ਬ੍ਰਦਰ ਨਾਲ ਗੱਲ ਕਰਾਂ।
3: ਬ੍ਰਦਰ ਦੇਖ ਲੋ ਆ ਗਲਤ, ਤੁਸੀਂ ਬਾਅਦ ਚੋਂ ਨਾ ਹਿਸਾਬ ਪੂਰਾ ਕਰਿਓ। ਹੋਰ ਸੁਣਾਓ ਤਵਨੀਤ ਕਿਵੇਂ ਹੋ? ਠੀਕ ਠਾਕ?
2: ਅਗਲੀ
3: ਵਾਰ
1: ਤੋਂ
2: ਤੁਸੀਂ ਧਿਆਨ ਰੱਖਿਆ ਕਰੋ, ਉਹਨਾਂ ਨੂੰ ਫੋਲੋ ਕਰਿਆ ਕਰੋ, ਬਲਕੀਰ ਵੀਰ ਜੀ ਨੇ ਦੱਸਤਾ
3: ਇੱਕ ਤੋਂ ਲੈ ਕੇ 5 ਤੱਕ ਗਿਣਤੀ ਨੀ ਯਾਦ ਆ
2: ਰਹੀ।
3: ਹਾਂਜੀ ਹਾਂਜੀ ਹਾਂਜੀ ਵੈਰੀ ਗੁਡ। ਕੀ ਸੁਣਾਉਂਗੇ ਫਿਰ ਅੱਜ?
2: ਦੇਖ ਨੀ ਸਕਦਾ,
3: ਇੱਕ ਅੱਖ ਹੈਗੀ ਹੈ ਪਰ ਦੇਖ ਨਹੀਂ ਸਕਦਾ, ਉਹ ਓਡੀਸੀ ਵਾਲਾ ਸਾਈਕਲੋਪਸ ਤਾਂ ਨਹੀਂ, ਉਹਦੀ ਅੱਖ ਫੋੜ ਕੇ ਚਲ ਗਿਆ
2: ਨਹੀਂ ਉਹ ਨਹੀਂ। ਸਵੀ ਜੀ ਦੀ ਫੇਵਰਿਟ ਬੁਜਾਦਤ ਹੈ।
3: ਅੱਛਾ ਇਹ ਕੀ ਹੈ ਦੱਸੋ ਦੁਬਾਰਾ, ਇੱਕ ਅੱਖ ਹੈ ਪਰ ਵੇਖ ਨਹੀਂ ਸਕਦਾ, ਸੂਈ ਵੈਰੀ ਗੁੱਡ। ਹੁਣ ਤੁਸੀਂ ਜੋ ਮੈਨੂੰ ਕਿਹਾ ਨਾ ਹੁਣ ਮੈਂ ਕਰੂੰਗਾ ਹੁਣ। ਹਾਂ ਜਿਹੜੀ ਸਾਡੀ ਆਪਸ 'ਚ ਗੱਲ ਹੋਈ ਹੈ ਨਾ, ਤੁਸੀਂ ਇੰਨੀ ਸੌਖੀ ਬੁਝਾਰਤ ਪਾਈ ਨਾ ਮੈਨੂੰ।
1: ਗੱਲ ਕਿਹੜੀ ਹੋਈ ਉਹ
3: ਮੈਂ ਬਾਅਦ 'ਚ ਦੱਸੂੰਗਾ ਤੁਹਾਨੂੰ, ਤੁਸੀਂ
1: ਛੋਟੇ ਦੱਸ ਦਿਓਗੇ ਨਾ,
3: ਆਪਾਂ ਦੱਸਾਂਗੇ ਕੋਈ।
1: ਓਕੇ ਓਕੇ
3: ਤਵਨੀ ਤੁਸੀਂ ਨਾ ਦੱਸ ਦਿਓ ਠੀਕ ਹੈ। ਹਾਂ ਹੁਣ ਕਰਾਓ ਛੇਤੀ ਛੇਤੀ ਵੀਰੇ, ਮੈਂ ਕਿਹਾ ਗੱਲ ਨਾ ਦੱਸਿਓ ਤੁਸੀਂ ਬਲਕੀਰ ਦੇ ਵੀਰੇ ਨੂੰ ਅੱਗੋਂ, ਠੀਕ ਹੈ ਮੈਂ ਵੀ ਨਹੀਂ ਦੱਸਾਂਗਾ।
2: ਕਿਵੇਂ
3: ਹੋ, ਠੀਕ ਠਾਕ?
2: ਕੀ ਹਾਲ ਹੈ?
1: ਸਾਡਾ ਵਧੀਆ, ਤੁਹਾਡਾ ਕੀ ਹਾਲ ਆ?
3: ਓਕੇ ਰਿਪੋਰਟ
2: ਵੀ ਠੀਕ ਹੈ,
3: ਵੈਰੀ ਗੁੱਡ ਵੈਰੀ ਗੁੱਡ। ਕੀ ਚੱਲੀ ਜਾਂਦਾ?
1: ਉਹ ਸਕੂਲ ਚੱਲੇ ਆ, ਗੱਡੀ 'ਚ ਬੈਠੇ ਆ।
3: ਓਏ ਓਏ ਫੋਨ ਨਹੀਂ ਕਰਦਾ ਮੁੰਡੇ, ਕੀ ਬਾਤ ਆ, ਇੱਦਾਂ ਵੀ ਚੱਲੀ ਜਾਂਦਾ ਹੈ?
1: ਦੱਸਣ ਲੱਗਾ ਸੀ ਕੀ ਚੱਲਦਾ ਕੀ ਚੱਲਦਾ,
3: ਬੜਾ ਸਸਪੈਂਸ 'ਚ ਪਾ ਦਿੱਤਾ ਯਾਰ ਹੈ, ਇਹ ਤਾਂ ਗੱਲ ਨਾ ਹੀ ਸੱਜਣਾ, ਜੋ ਹੈ ਸੋ ਹੈ ਬਈ, ਹੈ ਨਾ?
1: ਇਹ ਤਾਂ ਆ ਪ੍ਰਾਈਮ ਮਿਨਿਸਟਰ ਲੱਗਣ ਦੇ,
3: ਸਹੀ ਗੱਲ, ਇਹ ਵੀ ਤਾਂ ਨਹੀਂ ਕਿਤੇ ਚੱਲਾ ਉਹ ਵਾਰੀ ਪਾਰਟੀ 'ਤੇ ਹੈ,
1: ਕੋਈ ਪਤਾ ਨੀ ਵਿੱਚ ਫੋਨ ਆ ਗਿਆ ਹੋਵੇ ਮੰਤਰੀ ਦਾ,
3: ਹਨਾ? ਹੋ ਸਕਦਾ ਯਾਰ, ਹੋ ਸਕਦਾ ਕੁਛ ਵੀ ਹੋ ਸਕਦਾ,
1: ਇਨਵਾਈਟਿਡ ਆ ਕੀਤਾ ਇਹ ਵੀ ਅੱਜ,
3: ਪੁੱਛ ਲੈਣਾ ਦੁਬਾਰਾ ਆ ਗਿਆ ਬਈ। ਵੀਰ ਜੀ ਕੀ ਕਰੀ ਜਾਂਦੇ ਹੋ?
2: ਮੈਂ ਗੱਡੀ 'ਚ ਬੈਠਾ ਤੇ ਵੱਡੀ ਦੀ ਛੋਟੀ ਦੀਦੀ ਅਮ ਸਕੂਲ ਜਾ ਲੱਗੀ ਹੈ।
3: ਅੱਛਾ ਅੱਛਾ, ਚਲੋ
1: ਤੁਸੀਂ ਨਾਲ ਛੱਡਣ ਚੱਲੇ ਹੋ?
2: ਨਹੀਂ ਮੈਂ ਗੱਲ ਕਰਕੇ ਜਾਊਗੀ।
3: ਹਾਂ ਨਹੀਂ
1: ਅੱਛਾ, ਗੱਲ
3: ਕਰਕੇ ਜਾਊਗਾ।
1: ਓਕੇ ਓਕੇ,
3: ਕੀ ਗੱਲ ਕਰੂੰਗਾ, ਕੀ ਸੁਣਾਉਂਗੇ ਸਾਨੂੰ ਅੱਜ? ਇਹ ਤੇ ਯਾਰ ਇਹ ਨੀ ਸੌਖਾ, ਕਲਰ ਦਾ ਤਾਂ ਕੰਮ ਨਹੀਂ ਸੀ ਜੋ ਮੇਰੇ ਕੋਲ ਜਵਾਬ ਸੀ ਇਹਦਾ।
1: ਅੱਛਾ ਨਹੀਂ ਨਹੀਂ ਮੈਂ ਲਾ ਗਿਆ ਸਮਝ।
3: ਅੱਛਾ ਦੱਸੋ ਫਿਰ,
1: ਬਾਰਾਂ ਭਾਈ ਇੱਕ ਰਜਾਈ ਕਿਹਾ ਨਾ ਤੁਸੀਂ?
3: ਹਾਂ ਹਾਂ ਹਾਂ,
1: ਤੇ ਔਰੇਂਜ ਕਲਰ ਹੈ ਹਨਾ ਉਹਦਾ?
3: ਹਾਂ
2: ਹਾਂਜੀ,
1: ਮੈਨੂੰ ਲੱਗਦਾ ਉਹ ਔਰੇਂਜ ਹੀ ਆ।
2: ਹਾਂਜੀ
3: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ, ਵੈਰੀ ਗੁੱਡ, ਬਹੁਤ ਬੜੀਆ
2: ਜੀ। ਤੇ ਅਮ ਕੈਨੇਡਾ ਦੇ ਦੋ ਰੋਡ ਬਲਾਕ ਹੈਗੇ।
3: ਕਿੱਥੇ ਦੇ? ਕੈਨੇਡਾ ਦੇ?
2: ਹਾਂਜੀ,
3: ਉਹਨਾਂ ਲੋਕਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਤਾਂ ਹੀ ਤਾਂ ਆਸਟ੍ਰੇਲੀਆ ਰਹੀ ਜਾਂਦੇ ਯਾਰ।
1: ਕਿਹੜੇ ਰੋਡ ਬਲਾਕ?
2: ਹਾਂਜੀ
3: ਹਾਂ, ਕੈਨੇਡਾ ਦੇ
2: ਹੁਣ
3: ਠੀਕ ਹੋ ਗਈ ਹੈ, ਮੈਨੂੰ ਆ ਗਿਆ ਸੀਗਾ ਮੈਸੇਜ ਪ੍ਰਾਈਮ ਮਿਨਿਸਟਰ ਦਾ, ਕਹਿੰਦਾ ਵੀਰਾ ਜਦੋਂ ਤੂੰ ਪੁੱਛੂਗਾ ਨਾ
2: ਛੇਤੀ ਛੇਤੀ ਗੱਡੀ ਨੂੰ ਅਮ ਫਿਕਸਿੰਗ ਸ਼ਾਪ ਤੇ ਲੈ ਕੇ ਗਿਆ।
3: ਹਾਂ ਹਾਂ, ਫਿਕਸਿੰਗ ਵਾਲੀ ਸ਼ਾਪ ਤੇ ਲੈ ਕੇ ਗਿਆ,
1: ਸ਼ਾਪ ਤੇ ਲੈ ਗਿਆ।
3: ਬੜਾ ਤਗੜਾ ਉੱਥੇ ਮਕੈਨਿਕ ਹੈ। ਗੱਡੀ ਦਾ ਟਾਇਰ ਸੀਗਾ ਫੁੱਸ, ਹੁਣ ਫਿਰ ਹੁਣ ਹਵਾ ਭਰਤੀ, ਹੁਣ ਓਕੇ ਹੋ ਗਿਆ ਕੰਮ। ਕੋਈ ਨੀ, ਸਭ ਠੀਕ ਹੋ ਗਿਆ, ਉਹ ਐਕਟਿੰਗ ਉਕਟਿੰਗ ਵੀ ਕਰਦੇ ਨਾ ਕਾਫੀ ਲੋਕ, ਉਹ
2: ਫੋਨ ਦੇਖੇ ਫਿਰ ਕ੍ਰੈਸ਼ ਹੋ ਗਿਆ।
3: ਹਾਂ ਫੋਨ ਨਹੀਂ ਵੇਖਣਾ ਚਾਹੀਦਾ।
2: ਫਿਰ ਐਂਬੂਲੈਂਸ ਕਿਉਂ ਨਹੀਂ ਆ ਸਕਦੀ?
3: ਨਹੀਂ ਐਂਬੂਲੈਂਸ ਵੀ ਆ ਜਾਂਦੀ
1: ਆ ਨਾ, ਐਂਬੂਲੈਂਸ ਵਾਲੇ ਅੱਜ ਸਵੇਰ ਹੋਈ ਹਲੇ ਵਕਤ ਮਾਰਨਿੰਗ ਹੈ ਨਾ, ਹਲੇ ਮਾਰਨਿੰਗ ਹੈ।
3: ਮੈਂ ਨਾ ਤੁਹਾਡੇ ਸਾਰੇ ਸਵਾਲ ਨਾ,
2: ਇੱਕ ਗੱਡੀ ਸਾਡੇ ਸ਼ੋਅ ਲੱਗਿਆ ਸੀ ਫੇਰ ਮੰਮਾ ਯਾਰ

0: पाउडर साहब बल्ले बल्ले
1: जिंदाबाद
0: जिंदाबाद
1: जिंदाबाद
0: जिंदाबाद
1: बल्की लतवी जी बल्ले बल्ले बल्ले जी शाबाश
0: शाबाश शाबाश
1: जॉइंट गर्ल छुट्टी छुट्टी
0: छुट्टी छुट्टी मटर पनीर
1: तेरा जॉइंट की कितने के
0: ओ दस्से ना थानू आज उन्होंने पार्टी हैगी है एंथनी
1: लिख
0: लिया मैं नोट कर
2: दिल से लिख लिया डन हो गया
0: डन हो गया
1: ओके सशिकाल
0: बाय बाय बाय हैव अ नाइस डे भाई हैव अ नाइस डे ਅਸੀਂ ਤੁਹਾਡੇ ਚੱਕਰ ਚ ਨਵਜੋਤ ਜੀ ਬਿਨਾਂ ਗੱਲੋਂ ਮਟਰ ਪਨੀਰ ਬਣਾਉਣ ਬਿਠਾਤੇ ਆ ਕਿਆ ਬਾਤ ਹੈ
2: ਵੇਖ ਲਓ ਕ੍ਰਿਸ਼ਨ ਜੀ ਤੁਸੀਂ ਅਜੇ ਤੱਕ ਨਹੀਂ ਸੜਕਾਂ 'ਤੇ ਧਿਆਨ ਦਿੰਦੇ
0: ਸਹੀ ਗੱਲ ਹੈ ਮੈਂ ਅੱਛਾ ਕਸਮੀ ਗੱਲ ਹੈ ਮੈਂ ਜਦੋਂ ਨਾ ਟ੍ਰੈਫਿਕ ਪੜਦਾ ਪਿਆ
2: ਫਿਊਚਰ ਕਿੱਦਾਂ ਦਾ ਹੋਊਗਾ ਪੜਵਾਉਣ ਵਾਲਾ ਹੈ ਨਾ
0: ਮੈਨੂੰ ਇਹ ਨਹੀਂ ਪਤਾ ਮੈਂ ਜਦੋਂ ਟ੍ਰੈਫਿਕ ਪੜਦਾ ਪਿਆ ਨਾ ਮੈਨੂੰ ਟੈਨਸ਼ਨ ਸੀ ਮੈਂ ਕਿਹਾ ਸਰਦਾਰ ਜੀ ਨੇ ਨਾ ਅੱਜ ਮੈਂ ਤਿੰਨ ਦੱਸਤੇ ਅਤੇ ਇਹਨਾਂ ਨੇ ਆ ਕੇ ਪੁੱਛਣਾ ਕਿ ਬਾਈ ਕਿਉਂ ਆਈਆਂ ਕੋਲੇਜ ਨਾ ਇੱਦਾਂ ਕਰਦੇ ਸਰ ਮੈਂ ਕਰਕੇ ਆਇਆ ਹੁੰਦਾ ਅਤੇ ਆਪਾਂ ਛੇਤੀ ਛੇਤੀ ਮੈਸੇਜ ਲਈਏ ਫਿਰ ਆਪਾਂ ਅੱਗੇ ਵੱਧਦੇ ਹਾਂ
2: ਜੀ ਪਲੀਜ਼
0: ਸਹੀ ਕਿ ਨਹੀਂ ਅਤੇ ਜੀ ਸਾਨੂੰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਆਈਜ਼ ਭੇਜਦੇ ਨੇ ਹਾਂਜੀ ਸਹੀ ਆਂਸਰ ਸੀਗਾ ਜੀ ਕੁਲਬੀਰ ਜਾਰਿਕਾ ਮਦਰ ਦਾ ਵੀ ਆਂਸਰ ਠੀਕ ਸੀ ਤੇ 439 ਨੇ ਵੀ ਸਾਨੂੰ ਆਂਸਰ ਭੇਜਤਾ ਸੀਗਾ ਜੀ ਆਈ ਉਹ ਵੀ ਠੀਕ
2: ਸੀ ਯਾਰ ਤੁਸੀਂ ਕਹਿੰਦੇ ਆਂਸਰ ਨਹੀਂ ਕੋਈ ਆਇਆ
0: ਕਬਲਜੀਤ ਜੀ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ ਹੈ ਠੀਕ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ
2: ਇੰਨੇ ਆਂਸਰ ਆਏ ਪਏ
0: ਹਾਂ ਹਰਪਾਲ ਜੀ ਹਰਪਾਲ ਜੀ ਕਹਿੰਦੇ ਕਿ ਮੇਰੇ ਘਰ ਦੇ ਮੈਨੂੰ ਕਹਿੰਦੇ ਤੂੰ ਮੋਟਾ ਹੁੰਦਾ ਜਾਂਦਾ ਕੋਈ ਭੱਜ ਭੁੱਜ ਲਿਆ ਕਰ ਮੈਂ ਵੀ ਸੁਣ ਕੇ ਪੰਪ 'ਚ ਆ ਗਿਆ
2: ਹਾਂਜੀ
0: ਫਿਰ ਕੀ ਮੈਂ ਅਗਲੇ ਦਿਨ ਭੱਜਣ ਲੱਗ ਗਿਆ ਅਜੇ 10 ਕੁ ਮਿੰਟ ਹੀ ਭੱਜਿਆ ਸੀ ਕਿ ਮੇਰੇ ਸਾਹ ਮੈਨੂੰ ਕਹਿੰਦੇ ਭਾਊ ਤੂੰ ਰੁਕਣਾ ਕਿ ਅਸੀਂ ਰੁਕ ਜਾਈਏ ਨਹੀਂ ਨਹੀਂ ਸਿਡਨੀ ਵਾਲੇ ਹਰਪਾਲ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਤੁਸੀਂ ਤੁਸੀਂ ਆਰਾਮ ਨਾਲ ਚਿਲ ਕਰੋ
2: ਬਹਿ ਜਾਓ ਬਹਿ ਜਾਓ
0: ਮਨਦੀਪ ਜੀ ਸਾਨੂੰ ਕਹਿੰਦੇ ਅੱਜ ਕੋਈ ਡਾਂਟ ਨਹੀਂ ਪੈਣੀ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਭੇਜੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿਆ ਬਾਤ ਹੈ ਤੇ 677 ਉਹ ਵੀ ਆਂਸਰ ਦੇ ਗਏ ਸੀਗੇ ਜੀ ਤਕੜੀ
2: ਆਏ
0: ਵਾਹ ਥੈਂਕ ਯੂ ਜੀ ਥੈਂਕ ਯੂ 190 ਵਾਲੇ ਵੀ ਕਹਿੰਦੇ ਜੀ ਤਕੜੀ ਸੀਗਾ ਆਂਸਰ ਕਿਆ ਬਾਤ ਹੈ ਕਾਫੀ ਲੋਕਾਂ ਨੇ ਬੁੱਝ ਲਿਆ ਸੀ ਯਾਰ ਹਨਾ ਸਾਡਾ ਹੀ ਬੁਰਾ ਹਾਲ ਆ ਤੇ ਜੀ
2: ਅਕਾਲੀ
0: ਦਲ ਲੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵੀ ਆਈ ਹੈ ਜੀ ਸਾਨੂੰ 074 ਜੀ ਵੱਲੋਂ ਅਰਵਿੰਦਰ ਸਿੰਘ ਜੀ ਵੱਲੋਂ ਥੈਂਕ ਯੂ ਜੀ ਥੈਂਕ ਯੂ ਤੇ ਇੱਧਰੋਂ ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ
2: ਧੰਨਵਾਦ
0: ਪਰਥ ਤੋਂ ਵੀ ਕਿਆ ਬਾਤ ਹੈ ਕਿਆ ਬਾਤ ਹੈ ਤੇ ਗਾਬਾ ਸਾਹਿਬ ਟਕਲੀ ਟਕਲੀ ਨਹੀਂ ਸਰ ਤਕੜੀ ਹੋਣਾ ਚਾਹੀਦਾ ਸੀ ਟਕਲੀ ਵੀ ਹੁੰਦਾ ਹੋਏਗਾ ਹੋ ਜਾਂਦਾ ਕਈ ਵਾਰੀ ਉੱਪਰ ਨੀਚੇ ਹੋ ਜਾਂਦਾ ਇਟਸ ਆਲ ਗੁੱਡ ਬ੍ਰਾ ਇਟਸ ਆਲ ਗੁੱਡ ਤੇ ਜੀ ਇੱਧਰੋਂ ਜਿੰਮੀ ਸਿੰਘ ਮੁਲਤਾਨੀ ਜੀ ਵੀ ਭੇਜਦੇ ਨੇ ਹੈਵ ਅ ਸਵੀਟ ਡੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਜੀ ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ ਅਤੇ ਕਹਿੰਦੇ ਨੇ ਕਿ ਅੱਜ ਸਾਰਿਆਂ ਦਾ ਦਿਨ ਵਧੀਆ ਵਧੀਆ ਨਿਕਲੇ ਅਤੇ ਇੱਧਰ ਰੁਪਿੰਦਰ ਜੀ ਸੈਮੀ ਸਾਹਿਬ ਅਤੇ ਸੁਖਵਿੰਦਰ ਭੈਣ ਜੀ ਅਤੇ ਗੁਰਜੀਤ ਕੌਰ ਜੀ ਵੀ ਵਾਹ ਕਿਆ ਬਾਤ ਹੈ ਚਾਰਾਂ ਨੇ ਜਿੰਨੀਆਂ ਵੀ ਬੁਝਾਰਤਾਂ ਸੀਗੀਆਂ ਸਾਰੀਆਂ ਬੁੱਝੀਆਂ ਸੀ ਥੈਂਕ ਯੂ ਜੀ ਥੈਂਕ ਯੂ ਕਿਆ
2: ਮਾਫ਼ੀ ਇਹਦੇ ਵੱਲੋਂ ਮੈਂ ਮੰਗ ਲੈਂਦਾ ਤੁਹਾਡੇ ਕੋਲ ਕੋਈ ਵੀ ਤੁਹਾਡੇ ਕੇ
0: ਨਹੀਂ ਨਹੀਂ ਮੈਂ ਸੋਚਿਆ ਜਵਾਬ ਨਹੀਂ ਦਿੱਤਾ ਐਂਡ 'ਚ ਉਹ ਫਿਰ ਪਹਿਲੇ ਤਾਂ ਇਹੀ ਦੱਸਣਾ ਹੁੰਦਾ ਕਿ ਅਸੀਂ ਕਰੀ ਜਾਂਦੇ ਹਾਂ ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਵੀਰਵਾਰ ਦਾ ਦਿਨ ਸਭ ਦਾ ਵਧੀਆ ਵਧੀਆ ਨਿਕਲੇ ਅਤੇ ਸਾਰਿਆਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਰਦੇ ਨੇ ਵਿਸ਼ ਅਤੇ ਲਵਜੋਤ ਧੁੰਨਾ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਕਹਿੰਦੇ ਨੇ ਕਿ ਬਈ ਅਸੀਂ ਹਾਂ ਜੀ ਧੁੰਨਾ ਜੁੱਲਰ ਮੋਗੇ ਵਾਲੇ ਕਿਆ ਬਾਤ ਹੈ ਵੈਰੀ ਗੁੱਡ ਜੀ ਇੱਧਰ ਅਸ਼ਵਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਹਾਨੂੰ ਕਿਹਾ ਹੋਣਾ ਮੇਰੇ ਹਿਸਾਬ ਨਾਲ
2: ਹਾਂਜੀ ਕੀ ਕਿਹਾ ਜੀ
0: ਅਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਦਿਨ ਬਹੁਤ ਬਹੁਤ ਬਹੁਤ ਵਧੀਆ ਲੰਘੇ ਓਬਰਾਏ ਸਿਸਟਰਸ ਅਨਾਹਤ ਅਤੇ ਹਰਗੁਣ ਵੱਲੋਂ ਜੀ ਥੈਂਕ ਯੂ ਥੈਂਕ ਯੂ ਉਹਨਾਂ
2: ਨੇ ਕਿਹਾ ਫਿਰ ਨਹੀਂ
0: ਫਿਰ ਠੀਕ ਹੈ ਫਿਰ ਦੇਖੋ ਇਟਸ ਆਲ ਗੁੱਡ ਇਟਸ ਆਲ ਗੁੱਡ ਇਟਸ ਆਲ ਗੁੱਡ ਅਤੇ ਜਾਂਦੇ ਜਾਂਦੇ ਦੱਸ ਦਈਏ ਕਿ ਜੀ ਦਿੱਲੀ ਜੁਲਰ ਵਾਲੇ ਕਹਿੰਦੇ ਨੇ ਨਵਪ੍ਰੀਤ ਜੀ ਸਾਨੂੰ ਦੱਸਦੇ ਨੇ ਕਿ ਜੀ ਅੱਜ ਦਾ ਰੇਟ ਹੈ 22 ਕੈਰੇਟ ਗੋਲਡ ਦਾ $188 ਪਰ ਗ੍ਰਾਮ ਹੈ ਜੀ ਸੋ ਬਈ ਤੁਸੀਂ ਖਰੀਦੋ ਸੋਨਾ ਸੋਨਾ ਤੇ ਅਸੀਂ ਜਾਂਦੇ ਹਾਂ ਛੇਤੀ ਛੇਤੀ ਬ੍ਰੇਕ ਲੈਂਦੇ ਹਾਂ ਤੇ ਵਾਪਸ ਤੁਹਾਡੇ ਕੋਲ ਆਉਂਦੇ ਹਾਂ ਜੀ ਮੇਰਾ ਨਾਮ ਕੁਕਲੀ ਪਾਜੀ ਕੇ ਨਾਲ ਜੀ ਬਲਕਿ ਤੁਸੀਂ ਸੁਣੋ ਰੇਡੀਓ ਹਾਂਜੀ 1674 AM

ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 October 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨਸ ਅਪਲਾਈ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। थोड़ा कोई हल करिए।
1: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
0: सोना चाहिदा,
2: भरोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਨੂੰ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਅਤੇ ਹੁਣ ਸਮਾਂ ਹੋ ਚੁੱਕਾ ਜੀ ਖਬਰਾਂ ਵੱਲ ਝਾਤ ਪਾਉਣ ਦਾ। ਅੱਜ ਹੈ ਜੀ 3 ਸਤੰਬਰ ਦਿਨ ਵੀਰਵਾਰ, ਹੋ ਚੁੱਕਾ ਟਾਈਮ ਸਵੇਰੇ 9 ਵਜੇ ਦਾ, ਅਤੇ ਸੁਣਦੇ ਹਾਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦਾ ਕੀ ਸੂਰਤ ਹਾਲ ਹੈ। ਅਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਜੀ, ਤੁਸੀਂ ਸੁਣੋਗੇ ਨਗਲੀ ਬਾਸ ਗੌਤਮ ਜੀ ਦੀ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸਾਂਝ। ਆਸਟ੍ਰੇਲੀਆ ਦੀਆਂ ਭਰਪੂਰ ਖਬਰਾਂ ਨੇ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਭਾਰਤ ਦੌਰਾ ਕੱਟ ਕੇ ਮੁੜੇ ਆਏ ਨੇ ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਹੁਣ ਅਮਰੀਕਾ ਚਲੇ ਗਏ ਨੇ। ਇਹਨਾਂ ਦੌਰਿਆਂ ਦੇ ਆਉਣ ਜਾਣ ਦੇ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਇਹ ਕਹਿ ਰਹੇ ਨੇ ਕਿ ਸਿਗਰਟਾਂ ਸਸਤੀਆਂ ਕਰ ਦਾਂਗੇ, ਸੋ ਤੰਬਾਕੂਬਾਜ਼ਾਂ ਦੇ ਲਈ ਇਹ ਚੰਗੀ ਖਬਰ ਹੈ। ਜੇ ਫੈਡਰਲ ਧਿਰ ਜਿੱਤ ਕੇ ਸੱਤਾ ਦੇ ਵਿੱਚ ਸਥਾਪਿਤ ਹੁੰਦੀ ਹੈ ਤਾਂ ਉਹਨਾਂ ਦੇ ਕੀ ਇਹ ਯੋਜਨਾ, ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਨੈਦਰਲੈਂਡਸ ਦੇ ਨਾਲ ਜੁੜੀ ਹੋਈ, ਜਿੱਥੇ ਨੈਦਰਲੈਂਡਸ ਦੇ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹਨਾਂ ਨੇ ਅਮਰੀਕਾ ਤੇ ਕੈਨੇਡਾ ਤੋਂ 86 ਟਨ ਸੋਨਾ ਕੱਢ ਲਿਆ ਹੈ। ਇਸ ਦੇ ਪਿੱਛੇ ਵੱਧ ਰਹੇ ਜਿਹੜੇ ਹਾਲਾਤ ਨੇ, ਜਿਹੜੀਆਂ ਇੱਕ ਜੀਓਪੋਲੀਟੀਕਲ ਟੈਂਸ਼ਨਸ ਨੇ ਔਰ ਖਾਸ ਤੌਰ ਦੇ ਉੱਤੇ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਵਾਰ ਚੱਲ ਰਹੀ ਹੈ, ਉਸ ਨੂੰ ਇੱਕ ਕਾਰਨ ਦੱਸਿਆ। ਨੈਦਰਲੈਂਡਸ ਦੇ ਰਿਜ਼ਰਵ ਬੈਂਕ ਦੇ ਮੁਤਾਬਕ ਹੁਣ ਇਸ ਵਿੱਚੋਂ ਜ਼ਿਆਦਾਤਰ ਸੋਨਾ ਬੈਂਕ ਆਫ ਇੰਗਲੈਂਡ ਦੇ ਕੋਲ ਹੀ ਰੱਖਿਆ ਹੋਇਆ, ਜਿਹੜਾ ਨੈਦਰਲੈਂਡ ਦੇ ਆਪਣੇ ਸੋਨੇ ਦੇ ਭੰਡਾਰ ਨੇ। ਬੈਂਕ ਨੇ ਇਸ ਦੀ ਵਜ੍ਹਾ ਇਹ ਵੀ ਦੱਸਿਆ ਹੈ ਕਿ ਲੰਡਨ ਦੇ ਵਿੱਚ ਸੋਨੇ ਦੀ ਖਰੀਦ ਵਿਕਰੀ ਦੇ ਖਰੀਦ ਤੇ ਵਿਕਰੀ ਜਿਹੜੀ ਹੈ ਉਹ ਜ਼ਿਆਦਾ ਆਸਾਨੀ ਦੇ ਨਾਲ ਹੋ ਸਕਦੀ ਹੈ ਔਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਹੁਣ ਹਾਲਾਤ ਅਜਿਹੇ ਨਹੀਂ ਰਹੇ ਨੇ। ਸੋਨੇ ਦੀ ਦੂਸਰੀ ਜਗ੍ਹਾ ਭੇਜਣ ਦੀ ਇਹ ਪ੍ਰਕਿਰਿਆ ਫਰਾਂਸ ਦੇ ਬੈਂਕ ਦੀ ਤਰਫ ਤੋਂ ਕੀਤੇ ਗਏ ਆਪਣੇ ਭੰਡਾਰ ਚ ਬਦਲਾਅ ਤੇ 5% ਸੋਨਾ ਦੂਸਰੀ ਥਾਂ ਦੇ ਉੱਤੇ ਭੇਜੇ ਜਾਣ ਤੋਂ ਕੁੱਝ ਮਹੀਨਿਆਂ ਦੇ ਬਾਅਦ ਹੋਈ ਹੈ। ਯਾਨੀ ਕਿ ਇੰਗਲੈਂਡ ਜਿਹੜਾ ਕੈਨੇਡਾ ਤੇ ਅਮਰੀਕਾ ਹੈ ਉਸ ਦੇ ਬੈਂਕਾਂ ਦੇ ਵਿੱਚੋਂ ਨਾ ਸਿਰਫ ਨੈਦਰਲੈਂਡ ਆਪਣਾ ਪੈਸਾ ਬਾਹਰ ਕੱਢ ਰਹੇ ਬਲਕਿ ਆਪਣਾ ਸੋਨਾ ਬਾਹਰ ਕੱਢ ਰਹੇ ਬਲਕਿ ਹੋਰ ਵੀ ਯੂਰਪੀ ਦੇਸ਼ਾਂ ਦੀ ਤਰਫ ਤੋਂ ਇਹੀ ਟ੍ਰੈਂਡ ਅਪਣਾਇਆ ਜਾ ਰਿਹਾ। ਸੋਨੇ ਦੀ ਨਵੀਂ ਇੱਟਾਂ ਹੁਣ ਨਿਊਯਾਰਕ ਦੀ ਬਜਾਏ ਪੈਰਿਸ ਦੇ ਵਿੱਚ ਵੀ ਰੱਖੀਆਂ ਜਾ ਰਹੀਆਂ ਨੇ, ਲੰਡਨ ਚ ਰੱਖੀਆਂ ਜਾ ਰਹੀਆਂ ਨੇ। ਹਾਲਾਂਕਿ ਬੈਂਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੋਨਾ ਦੂਸਰੀ ਜਗ੍ਹਾ ਰੱਖਣ ਦਾ ਫੈਸਲਾ ਸਿਆਸੀ ਵਜੋਹਾਤ ਦੇ ਕਰਕੇ ਨਹੀਂ ਲਿਆ ਗਿਆ, ਪਰ ਫਿਰ ਵੀ ਇਹਦੇ ਪਿੱਛੇ ਇਹੀ ਵਜ੍ਹਾ ਇੱਕ ਲੱਗਦੀ ਹੈ। ਖੈਰ, ਦੁਨੀਆਂ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਅਗਲੀ ਖਬਰ ਜਿਹੜੀ ਉਹ ਈਰਾਨ ਦੇ ਨਾਲ ਜੁੜੀ ਹੋਈ। ਮੰਗਲਵਾਰ ਰਾਤ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਿੱਚ ਈਰਾਨ ਨੇ ਵੀ ਮੱਧ ਪੂਰਬ ਦੇ ਦੇਸ਼ਾਂ ਚ ਮੌਜੂਦ ਅਮਰੀਕੀ ਟਿਕਾਣਿਆਂ ਨੂੰ ਇੱਕ ਵਾਰ ਫੇਰ ਤੋਂ ਨਿਸ਼ਾਨਾ ਬਣਾਇਆ। ਪਿਛਲੇ ਕਈ ਮਹੀਨਿਆਂ ਤੋਂ ਇਹ ਖਬਰਾਂ ਲਗਾਤਾਰ ਸਾਂਝੀਆਂ ਹੋ ਰਹੀਆਂ ਨੇ ਔਰ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਵਕਤ ਮੱਧ ਪੂਰਬ ਦੇ ਹਾਲਾਤ ਕੋਈ ਸੁਖਾਵੇਂ ਹਾਲਾਤ ਨਹੀਂ ਨੇ। ਮਿਡਲ ਈਸਟ ਦੇ ਵਿੱਚ ਪੈਂਦੀਆਂ ਜਿੰਨੀਆਂ ਵੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕਿਸੇ ਵੀ ਵਕਤ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਹਮਲਾ ਹੋ ਸਕਦਾ ਹੈ। ਇਸ ਨੂੰ ਇੱਕ ਸੰਜੀਦਾ ਤਰੀਕੇ ਦੇ ਨਾਲ ਇਸ ਖਬਰ ਨੂੰ ਲਿਆ ਜਾਣਾ ਚਾਹੀਦਾ ਔਰ ਮੱਧ ਪੂਰਬ ਉਹ ਖਿੱਤਾ ਹੈ ਜਿੱਥੋਂ ਦੁਨੀਆਂ ਦੀ ਆਰਥਿਕ ਜਿਹੜੀ ਆਰਥਿਕਤਾ ਦੇ ਰਾਹ ਨਿਕਲਦੇ ਨੇ, ਯਾਨੀ ਕਿ ਨਾ ਸਿਰਫ ਜਲ ਮਾਰਗ ਨਿਕਲਦੇ ਨੇ ਬਲਕਿ ਦੁਨੀਆਂ ਦੇ ਵੱਡੇ ਸ਼ਹਿਰ ਰਿਆਦ, ਦੋਹਾ ਜਾਂ ਦੁਬਈ ਵਰਗੇ ਸ਼ਹਿਰ ਵੀ ਇਸੇ ਮੱਧ ਪੂਰਬ ਦੇ ਵਿੱਚ ਮੌਜੂਦ ਨੇ। ਅਜਿਹੇ ਚ ਹੁਣ ਹਾਲਾਤ ਜਦੋਂ ਇਸ ਕਿਸਮ ਦੇ ਬਣੇ ਹੋਏ ਨੇ, ਮੰਗਲਵਾਰ ਦੀ ਰਾਤ ਜਦੋਂ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ। ਅਮਰੀਕਾ ਨੇ ਆਪਣੇ ਫੌਜੀ ਟਿਕਾਣੇ ਇਹਨਾਂ ਮਿੱਤਰ ਦੇਸ਼ਾਂ ਚ ਬਣਾ ਰੱਖੇ ਨੇ, ਸੋ ਇਸੇ ਕਰਕੇ ਈਰਾਨ ਨੇ ਅਮਰੀਕਾ ਦੇ ਮਿੱਤਰ ਦੇਸ਼ਾਂ ਦੇ ਉੱਤੇ ਨਿਸ਼ਾਨਾ ਸਾਧਿਆ। ਈਰਾਨ ਦੇ ਹਮਲਿਆਂ ਦੇ ਵਿੱਚ ਜਾਰਡਨ, ਕੁਵੈਤ, ਇਰਾਕ ਤੇ ਬਹਿਰੀਨ ਦੇ ਵਿੱਚ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ ਨੇ। ਈਰਾਨੀ ਰੈੱਡ ਕ੍ਰਿਸੈਂਟ ਨੇ ਦੱਸਿਆ ਹੈ ਕਿ ਈਰਾਨ ਦੇ ਦੱਖਣੀ ਹਿੱਸੇ ਸਿਰਿਕ ਦੇ ਵਿੱਚ ਇੱਕ ਘਰ ਦੇ ਅੰਦਰ ਵਿਆਹ ਦਾ ਜਸ਼ਨ ਚੱਲ ਰਿਹਾ ਸੀ ਜਦੋਂ ਅਮਰੀਕਾ ਨੇ ਮਿਜ਼ਾਈਲ ਹਮਲੇ ਕੀਤੇ ਤੇ ਉੱਥੇ ਕਈ ਟੁਕੜੇ ਗਿਰੇ ਜਿਸ ਦੇ ਵਿੱਚ ਇੱਕ ਬੱਚੇ ਸਣੇ 5 ਲੋਕਾਂ ਦੀ ਮੌਤ ਹੋ ਗਈ, 50 ਤੋਂ ਵਧੇਰੇ ਜ਼ਖਮੀ ਹੋ ਗਏ। ਅਮਰੀਕਾ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਆਮ ਨਾਗਰਿਕਾਂ ਨੂੰ ਅਮਰੀਕਾ ਨੇ ਕਦੇ ਨਿਸ਼ਾਨਾ ਨਹੀਂ ਬਣਾਇਆ, ਜਦਕਿ ਈਰਾਨ ਨੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਜਾਰੀ ਕੀਤੀਆਂ ਨੇ ਔਰ ਈਰਾਨ ਇਸ ਤੋਂ ਕਾਫੀ ਖਫਾ ਨਜ਼ਰ ਆ ਰਿਹਾ। ਅਮਰੀਕੀ ਹਮਲਿਆਂ ਦੇ ਬਾਅਦ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਕਿਹਾ ਹੈ ਕਿ ਅਮਰੀਕਾ ਨੇ ਇਹਨਾਂ ਹਮਲਿਆਂ ਦਾ ਜਿਹੜਾ ਹੁਣ ਜਵਾਬ ਹੈ ਉਹ ਵੀ ਉਹਨਾਂ ਨੂੰ ਭੁਗਤਣਾ ਹੋਏਗਾ। ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਨਾਗਰਿਕ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਹੋਣ। ਇਸ ਤੋਂ ਪਹਿਲਾਂ ਇਜ਼ਰਾਈਲ ਤੇ ਅਮਰੀਕਾ ਨੇ ਜਦੋਂ ਫਰਵਰੀ ਮਹੀਨੇ ਚ ਹਮਲੇ ਕੀਤੇ ਸੀ ਉਦੋਂ ਈਰਾਨ ਦੇ ਮਿਨਾਬ ਹਾਈ ਸਕੂਲ ਦੇ ਉੱਤੇ, ਜਿਹੜਾ ਕੁੜੀਆਂ ਦਾ ਸਕੂਲ ਸੀ, ਉੱਥੇ ਹਮਲਾ ਕੀਤਾ ਗਿਆ ਸੀ। 100 ਤੋਂ ਵਧੇਰੇ ਲੜਕੀਆਂ ਦੀ ਮੌਤ ਹੋ ਗਈ ਸੀ। ਈਰਾਨ ਦੀ ਖਬਰ ਏਜੰਸੀ ਤਸਨੀਮ ਦੇ ਮੁਤਾਬਕ ਬੁੱਧਵਾਰ ਸਵੇਰ ਵੇਲੇ ਕੀਤੇ ਗਏ ਇਸ ਹਮਲੇ ਦੇ ਵਿੱਚ ਈਰਾਨ ਨੇ ਵੀ ਹੁਣ ਜਵਾਬੀ ਕਾਰਵਾਈ ਕਰਦੇ ਹੋਏ ਜਾਰਡਨ ਦੇ ਅਕਾਬਾ ਨਾਮ ਦੇ ਇਲਾਕੇ ਦੇ ਵਿੱਚ ਅਮਰੀਕੀ ਮਰੀਨ ਬੇਸ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਦੇ ਨਾਲ ਹਮਲੇ ਕੀਤੇ ਨੇ। ਜਾਰਡਨ ਦੀ ਫੌਜ ਦਾ ਕਹਿਣਾ ਹੈ ਕਿ 13 ਬਲੈਸਟਿਕ ਮਿਜ਼ਾਈਲਾਂ ਨੂੰ ਰੋਕਣ ਦੇ ਵਿੱਚ ਉਹ ਕਾਮਯਾਬ ਰਹੇ ਨੇ। ਇਸ ਦੇ ਵਿੱਚੋਂ 10 ਨੂੰ ਖਤਮ ਕਰ ਦਿੱਤਾ ਗਿਆ, ਜਦਕਿ 3 ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਡਿੱਗੀਆਂ ਨੇ। ਕਿਸੇ ਦੀ ਮੌਤ ਦੀ ਜਾਂ ਕਿਸੇ ਨੂੰ ਸੱਟ ਪੇਟ ਲੱਗਣ ਦੀ ਵੀ ਕੋਈ ਖ਼ਬਰ ਹਾਲਾਂਕਿ ਸਾਂਝੀ ਨਹੀਂ ਕੀਤੀ ਗਈ। ਉਸ ਤੋਂ ਇਲਾਵਾ ਕੁਵੈਤ ਦੀ ਫੌਜ ਦਾ ਕਹਿਣਾ ਹੈ ਕਿ ਬੁੱਧਵਾਰ ਤੜਕੇ ਈਰਾਨ ਦੀ ਮਿਜ਼ਾਈਲ ਹਮਲਿਆਂ ਦਾ ਜਵਾਬ ਦੇਣ ਦੇ ਲਈ ਉਹਨਾਂ ਦੀ ਏਅਰ ਡਿਫੈਂਸ ਪ੍ਰਣਾਲੀ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਉੱਥੇ ਈਰਾਨ ਦੇ ਨਾਲ ਜਦੋਂ ਜੁੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਹਮੇਸ਼ਾ ਚਰਚਾ ਦਾ ਵਿਸ਼ਾ ਤਾਂ ਬਣੇ ਹੀ ਰਹਿੰਦੇ ਨੇ, ਪਰ ਕਦੇ ਕਦੇ ਮੂੰਹ ਦੇ ਉੱਤੇ ਹੱਥ ਰੱਖ ਕੇ ਹੱਸਣ ਨੂੰ ਵੀ ਦਿਲ ਕਰਦਾ। ਜਿਵੇਂ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਇੱਕ ਨਵਾਂ ਵਿਵਾਦਤ ਬਿਆਨ ਦੇ ਦਿੱਤਾ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਇਹ ਸਵਾਲ ਖੜਾ ਕੀਤਾ ਹੈ ਕਿ ਜਦੋਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਦੇ ਵਿੱਚੋਂ ਇੱਕ ਹੋਰਮੁਜ਼ ਸਟ੍ਰੇਟ ਨੂੰ ਅਮਰੀਕਾ ਕੰਟਰੋਲ ਕਰ ਰਿਹਾ, ਤਾਂ ਕਿਉਂ ਨਾ ਇਸ ਦਾ ਨਾਮ ਬਦਲ ਕੇ ਟਰੰਪ ਸਟ੍ਰੇਟ ਕਰ ਦਿੱਤਾ ਜਾਵੇ। ਹਾਲੇ ਥੋੜੇ ਦਿਨ ਪਹਿਲਾਂ ਹੀ ਲੇਕ ਆਫ ਅੰਟਾਰੀਓ ਦਾ ਨਾਮ ਬਦਲ ਕੇ ਲੇਕ ਆਫ ਅਮਰੀਕਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਹੁਣ ਜਦੋਂ ਇਹ ਅਮਰੀਕਾ ਦੇ ਕੰਟਰੋਲ ਦੇ ਵਿੱਚ ਹੈ ਤਾਂ ਸਾਨੂੰ ਟਰੰਪ ਸਟ੍ਰੇਟ ਇਸ ਦਾ ਨਾਮ ਕਰਨਾ ਹੋਏਗਾ, ਕਿਉਂਕਿ ਖੁਦ ਅਮਰੀਕਾ ਦੇ ਵਾਂਗ ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੌਟ ਹੋਵੇਗਾ। ਇਸ ਮਾਮਲੇ ਦੇ ਵੱਲ ਧਿਆਨ ਦੇਣ ਦੇ ਲਈ ਤੁਹਾਡਾ ਧੰਨਵਾਦ। ਉਹਨਾਂ ਨੇ ਆਪਣੀ ਇਸ ਪੋਸਟ ਦੇ ਅਖੀਰ ਦੇ ਵਿੱਚ ਖੁਦ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਯਾਨੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਲਿਖ ਕੇ ਸੁਨੇਹਾ ਖਤਮ ਕੀਤਾ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਪ੍ਰਮੁੱਖ ਤੇ ਸੰਵੇਦਨਸ਼ੀਲ ਸਮੁੰਦਰੀ ਤੇ ਊਰਜਾ ਵਪਾਰਕ ਮਾਰਗਾਂ ਦੇ ਵਿੱਚੋਂ ਇੱਕ ਹੈ, ਜੋ ਕਿ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਨਾਲ ਜੋੜਦਾ ਹੈ। ਵਿਸ਼ਵ ਭਰ ਦੀ ਤੇਲ ਤੇ ਗੈਸ ਸਪਲਾਈ ਦਾ ਸਭ ਤੋਂ ਵੱਡਾ ਹਿੱਸਾ ਇਸੇ ਸਮੁੰਦਰੀ ਰਸਤੇ ਤੋਂ ਹੋ ਕੇ ਲੰਘਦਾ ਹੈ। ਇਸ ਕਾਰਨ ਇਸ ਖੇਤਰ ਦੇ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਫੌਜੀ ਤੇ ਸਿਆਸੀ ਤਣਾਅ ਦਾ ਅਸਰ ਸਿੱਧੇ ਤੌਰ ਦੇ ਉੱਤੇ ਕੌਮਾਂਤਰੀ ਊਰਜਾ ਬਾਜ਼ਾਰ ਨੂੰ ਭੁਗਤਣਾ ਪੈਂਦਾ ਹੈ, ਜੋ ਕਿ ਇਸ ਵਕਤ ਭੁਗਤਣਾ ਪੈ ਵੀ ਰਿਹਾ ਹੈ। ਜਦੋਂ ਤੋਂ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲੇ ਕੀਤੇ ਨੇ, ਉਸ ਤੋਂ ਬਾਅਦ ਲਗਾਤਾਰ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਦੁਨੀਆ ਭਰ ਦੇ ਵਿੱਚ ਵਧੀਆਂ ਨੇ। ਔਰ ਅਮਰੀਕਾ ਦੀ ਤਰਫ ਤੋਂ ਇਹਨਾਂ ਹਮਲਿਆਂ ਨੂੰ ਰੋਕ ਦਿੱਤਾ ਜਾਏ, ਆਉਣ ਵਾਲੇ ਸਮਿਆਂ ਦੇ ਵਿੱਚ ਇਸ ਨੂੰ ਘੱਟ ਕਰ ਲਿਆ ਜਾਵੇ, ਇਸ ਕਿਸਮ ਦੇ ਵੀ ਕੋਈ ਸੰਕੇਤ ਸਾਹਮਣੇ ਨਹੀਂ ਆਉਂਦੇ ਨੇ, ਬਲਕਿ ਲਗਾਤਾਰ ਇਹ ਖ਼ਬਰਾਂ ਵੱਧ ਹੀ ਰਹੀਆਂ ਨੇ। ਦੋਹਾਂ ਮੁਲਕਾਂ ਦੇ ਵਿੱਚ ਤਣਾਅ ਲਗਾਤਾਰ ਜਿਹੜਾ ਵੱਧ ਹੀ ਰਿਹਾ। ਉੱਥੇ ਇੱਕ ਮੰਦਭਾਗੀ ਖ਼ਬਰ, ਜਿਹੜੀ ਇੱਕ ਸੜਕੀ ਹਾਦਸੇ ਦੀ ਖ਼ਬਰ ਕੌਮਾਂਤਰੀ ਸੈਗਮੈਂਟ ਦੇ ਵਿੱਚੋਂ ਜੇਕਰ ਸਾਂਝੀ ਕਰੀਏ ਤਾਂ ਇਹ ਨੇਪਾਲ ਦੀਆਂ ਖ਼ਬਰਾਂ ਵੀ ਅੱਗੇ ਚੱਲ ਕੇ ਸਾਂਝੀਆਂ ਕਰਦੇ, ਪਰ ਪਹਿਲਾਂ ਮਿਸਰ ਚੋਂ ਖ਼ਬਰ, ਜਿੱਥੇ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਪੂਰਬੀ ਮਿਸਰ ਦੇ ਵਿੱਚ ਇੱਕ ਬੱਸ ਦੁਰਘਟਨਾ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਤੜਕੇ ਸਵੇਰੇ ਸਿਨਾਈ ਸੂਬੇ ਦੇ ਵਿੱਚ ਰੈੱਡ ਸੀ ਦੇ ਨਾਲ ਪੈਂਦਾ ਸ਼ਹਿਰ ਹੈ ਦਹਾਬ, ਉੱਥੇ ਇੱਕ ਸੜਕੀ ਹਾਦਸਾ ਹੋਇਆ ਜਿੱਥੇ 28 ਲੋਕ ਜ਼ਖਮੀ ਹੋਏ ਨੇ। ਉਹਨਾਂ ਨੂੰ ਮੁੱਢਲਾ ਉਪਚਾਰ ਦੇਣ ਦੇ ਲਈ, ਮੁੱਢਲਾ ਸਿਹਤ ਸਹੂਲਤਾਂ ਦੇਣ ਦੇ ਲਈ ਹਸਪਤਾਲ ਭੇਜਿਆ ਗਿਆ, 20 ਐਂਬੂਲੈਂਸਿਸ ਭੇਜੀਆਂ ਗਈਆਂ। ਇਹ ਇਲਾਕਾ ਸੈਲਾਨੀਆਂ ਦੇ ਲਈ ਕਾਫੀ ਪ੍ਰਸਿੱਧ ਇਲਾਕਾ ਹੈ ਤੇ ਇੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ। ਅਧਿਕਾਰੀਆਂ ਦੇ ਮੁਤਾਬਕ ਸਾਲ 2025 ਚ 6,000 ਲੋਕਾਂ ਦੀ ਸੜਕੀ ਹਾਦਸੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੜਕੀ ਹਾਦਸਿਆਂ ਦੇ ਅੰਦਰ ਮੌਤ ਹੋ ਗਈ ਸੀ। ਉੱਥੇ ਹੀ ਨੇਪਾਲ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ, ਜਿੱਥੇ ਨੇਪਾਲ ਦੇ ਵਿੱਚ ਹੁਣ ਹੜ੍ਹਾਂ ਦੇ ਚੱਲਦਿਆਂ 1200 ਤੋਂ ਵਧੇਰੇ ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਹੜ੍ਹਾਂ ਤੋਂ ਬਾਅਦ ਜਾਰੀ ਬਚਾਅ ਤੇ ਰਾਹਤ ਕਾਰਜਾਂ ਦੇ ਦਰਮਿਆਨ ਹੋਰ ਵਧੇਰੇ ਲਾਸ਼ਾਂ ਬਰਾਮਦ ਹੋ ਰਹੀਆਂ ਨੇ, ਨਿਤ ਰੋਜ਼ ਬਰਾਮਦ ਹੋ ਰਹੀਆਂ ਨੇ। ਇਸ ਦਰਮਿਆਨ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪਏ ਮੀਂਹ ਤੋਂ ਬਾਅਦ 3 ਵੱਡੀਆਂ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਜਾਣ ਦੇ ਚੱਲਦਿਆਂ ਅਧਿਕਾਰੀਆਂ ਨੇ ਦੇਸ਼ ਦੇ ਮੱਧ, ਪੱਛਮੀ ਤੇ ਪੂਰਬੀ ਹਿੱਸਿਆਂ 'ਚ ਰਹਿੰਦੇ ਲੋਕਾਂ ਨੂੰ ਚੁਕੰਨੇ ਹੋਣ ਦੀ ਅਪੀਲ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਨੇਪਾਲ ਦੇ ਵਿੱਚ ਹੜ੍ਹਾਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1204 ਹੋ ਚੁੱਕੀ ਹੈ ਔਰ ਪੁਲਿਸ ਦੇ ਮੁਤਾਬਕ ਚਿਤਵਨ ਤੋਂ ਸਭ ਤੋਂ ਵਧੇਰੇ 348 ਲਾਸ਼ਾਂ ਬਰਾਮਦ ਹੋਈਆਂ ਨੇ। ਨਵਲਪਰਾਸੀ ਪੂਰਬੀ ਤੋਂ 217, ਨਵਲਪਰਾਸੀ ਪੱਛਮੀ ਤੋਂ 190, ਨੂਆਕੋਟ ਤੋਂ 155 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ। ਮੌਸਮ ਮਹਿਕਮੇ ਦੇ ਮੁਤਾਬਕ ਲਾਮਜੁੰਗ ਜ਼ਿਲ੍ਹੇ ਦੇ ਵਿੱਚ ਮਰਸੀਆਮਗੀ ਨਦੀ ਦੇ ਵਿੱਚ ਪਾਣੀ ਦਾ ਪੱਧਰ 11 ਵਜੇ ਦੇ ਆਸ ਪਾਸ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ। ਇਸ ਦਰਮਿਆਨ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਨੇਪਾਲ ਦੀ ਪਾਰਲੀਮੈਂਟ ਯਾਨੀ ਕਿ ਪ੍ਰਤੀਨਿਧੀ ਸਭਾ ਨੂੰ ਬੋਟੋਕੋਸ਼ੀ ਨਦੀ ਦੇ ਵਿੱਚ ਆਏ ਇਸ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਦੇ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਦ੍ਰਿੜ ਇਰਾਦੇ ਤੇ ਹੌਸਲੇ ਦੀ ਲੋੜ ਹੋਏਗੀ। ਕਠਮਾਂਡੂ ਪੋਸਟ ਅਖਬਾਰ ਦੀ ਖ਼ਬਰ ਦੇ ਮੁਤਾਬਕ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਦੇ ਵਿੱਚ ਸਾਨੂੰ ਇਹ ਸੱਚਾਈ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਅੱਗੇ ਇੱਕ ਬਹੁਤ ਵੱਡੀ ਮੁਸੀਬਤ ਆਈ ਹੈ, ਪਰ ਇਸ ਦਾ ਹਿੰਮਤ ਤੇ ਭਰੋਸੇ ਦੇ ਨਾਲ ਸਾਹਮਣਾ ਹੋਣਾ ਚਾਹੀਦਾ, ਨਾ ਕਿ ਹੰਝੂਆਂ ਦੇ ਨਾਲ। ਇਸ ਆਫ਼ਤ ਨੇ ਨਾ ਸਿਰਫ 3 ਜ਼ਿਲ੍ਹਿਆਂ ਰਸੂਵਾ, ਨੁਵਾਕੋਟ ਤੇ ਦਾਦਿੰਗ ਨੂੰ ਤਬਾਹ ਕੀਤਾ ਹੈ, ਸਗੋਂ ਇਹ ਪੂਰੇ ਦੇਸ਼ ਦੇ ਲਈ ਇੱਕ ਵੱਡਾ ਸਦਮਾ ਵੀ ਹੈ। ਇਸ ਦਰਮਿਆਨ ਤਿੱਬਤ ਦੇ ਨਾਲ ਲੱਗਦੀ ਸਰਹੱਦ ਦੇ ਕੋਲ ਆਏ ਇਹਨਾਂ ਹੜ੍ਹਾਂ ਦੇ ਵਿੱਚ 8ਵੇਂ ਦਿਨ ਦੇ ਅੰਦਰ ਇੱਕੋ ਹੀ ਘਰ ਦੇ ਵਿੱਚੋਂ 24 ਲਾਸ਼ਾਂ ਬਰਾਮਦ ਹੋਈਆਂ ਨੇ। ਨੇਪਾਲ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਦੱਸਿਆ ਗਿਆ ਕਿ ਇਹਨਾਂ 24 ਲਾਸ਼ਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਤ੍ਰਿਸ਼ੂਲੀ ਲਿਜਾਇਆ ਗਿਆ। ਬੋਟੋਕਸ਼ ਨਦੀ ਦੇ ਵਿੱਚ ਆਏ ਇਹਨਾਂ ਹੜ੍ਹਾਂ ਦੇ ਚੱਲਦਿਆਂ ਹੁਣ ਤੱਕ 11,900 ਤੋਂ ਵਧੇਰੇ, ਲਗਭਗ 12,000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਤੇ ਕਰੀਬ 100 ਤੋਂ 125 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਢਾਏ ਜਾਣ ਦੀ ਖਬਰ ਦੇ ਉੱਤੇ ਭਾਰਤ ਨੇ ਸਖ਼ਤ ਰੁੱਖ ਅਖਤਿਆਰ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਘੱਟ ਗਿਣਤੀ ਭਾਈਚਾਰੇ ਦੀ ਇਸ ਸਦੀ ਪੁਰਾਣੀ ਪੂਜਾ ਸਥਾਨ ਦੀ ਹੋਈ ਭੰਨਤੋੜ ਦੀ ਨਿੰਦਣਯੋਗ ਕਾਰਵਾਈ ਦੀ ਸਪਸ਼ਟ ਰੂਪ ਦੇ ਵਿੱਚ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਵਿੱਚ ਲਗਾਤਾਰ ਅਸੁਰੱਖਿਆ ਬਣੀ ਹੋਈ ਹੈ। ਭਾਰਤ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਸ ਘਟਨਾ ਦੀ ਤੁਰੰਤ ਪਾਰਦਰਸ਼ੀ ਢੰਗ ਦੇ ਨਾਲ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਦਾਰ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਜਵਾਬਦੇਹ ਠਹਿਰਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਨੁਕਸਾਨੇ ਗਏ ਮੰਦਿਰ ਨੂੰ ਮੁੜ ਬਹਾਲ ਕਰਨ ਦੇ ਲਈ ਪਾਕਿਸਤਾਨ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਲਈ ਵੀ ਅਪੀਲ ਕੀਤੀ ਹੈ। ਉੱਥੇ ਹੀ ਸੰਯੁਕਤ ਰਾਸ਼ਟਰ ਯਾਨੀ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਅੰਤੋਨੀਓ ਗੁਤਾਰੇਸ ਇਸ ਮਹੀਨੇ ਦੇ ਅਖੀਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ। ਇਸ ਸਾਲ ਚੇਅਰ ਹੋਣ ਦੇ ਨਾਤੇ ਭਾਰਤ 12-13 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਦੇ ਵਿੱਚ 18ਵੇਂ ਬ੍ਰਿਕਸ ਸਮਿਟ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਸੰਮੇਲਨ ਦੇ ਵਿੱਚ ਬ੍ਰਿਕਸ ਦੇ ਮੈਂਬਰ ਤੇ ਭਾਈਵਾਲ ਦੇਸ਼ਾਂ ਦੇ ਆਗੂਆਂ ਦੇ ਨਾਲ ਨਾਲ ਕਈ ਆਲਮੀ ਸੰਸਥਾਵਾਂ ਦੇ ਆਗੂ ਵੀ ਇਕੱਠੇ ਹੋਣਗੇ। ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਜਿਕ ਨੇ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਤੋਂ ਇਹ ਜਾਣਕਾਰੀ ਦਿੱਤੀ ਕਿ ਇਸ ਕਤਰ ਜਨਰਲ ਲਗਭਗ 10 ਦਿਨਾਂ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਬ੍ਰਿਕਸ ਸਮਿਟ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ। ਉਹ 31 ਅਗਸਤ ਤੋਂ 1 ਸਤੰਬਰ ਤੱਕ ਕਿਰਗਿਸਤਾਨ ਦੇ ਵਿੱਚ ਹੋਏ ਐਸਸੀਓ ਸਮਿਟ ਦੇ ਦਰਮਿਆਨ ਗੁਤਾਰੇਸ ਤੇ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਨੇਤਾ ਜ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਚਕਾਰ ਹੋਈ ਸੰਭਾਵੀ ਮੀਟਿੰਗਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸੀ। ਦੱਸ ਦਈਏ ਕਿ ਬ੍ਰਿਕਸ ਸਮਿਟ, ਜਿਸ ਦੇ ਵਿੱਚ ਹੁਣ ਇਸ ਨੂੰ ਬ੍ਰਿਕਸ ਪਲੱਸ ਵੀ ਕਹਿ ਲਿਆ ਜਾਂਦਾ ਕਿਉਂਕਿ BRICS ਯਾਨੀ ਬ੍ਰਾਜ਼ੀਲ, ਰੂਸ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਤੋਂ ਇਲਾਵਾ ਇਸ ਦੇ ਵਿੱਚ ਹੋਰਨਾਂ ਦੇਸ਼ ਵੀ ਸ਼ਾਮਲ ਹੋ ਚੁੱਕੇ ਨੇ। ਭਾਰਤ ਨੇ 1 ਜਨਵਰੀ 2026 ਨੂੰ ਆਪਣੀ ਚੌਥੀ ਵਾਰ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਹੈ। ਬ੍ਰਿਕਸ ਦੀ ਪ੍ਰਧਾਨਗੀ ਬਦਲ ਬਦਲ ਕੇ ਅਲੱਗ ਅਲੱਗ ਦੇਸ਼ਾਂ ਨੂੰ ਮਿਲਦੀ ਹੈ। ਭਾਰਤ ਭਰ ਦੇ ਜਿਹੜੇ 25 ਤੋਂ ਵੱਧ ਸ਼ਹਿਰਾਂ ਦੇ ਵਿੱਚ 350 ਤੋਂ ਵੱਧ ਮੀਟਿੰਗਾਂ ਤੇ ਉੱਚ ਪੱਧਰੀ ਸਮਾਗਮ ਜਿਹੜੇ ਨੇ ਇਸ ਸਮਿਟ ਦੇ ਨਾਲ ਜੁੜੇ ਹੋਏ ਕਰਵਾਏ ਜਾ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇੱਕ ਖਬਰ ਜਿਹੜੀ ਉਹ ਪੰਜਾਬ ਦੇ ਨਾਲ ਜੁੜੀ ਹੋਈ ਵੀ ਹੈ, ਜਿੱਥੇ ਪੰਜਾਬ ਦੇ ਵਿੱਚ ਹੁਣ ਮੁੱਖ ਮੰਤਰੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਵੀ ਹੋਏ ਨੇ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਕੇਸ ਵੀ ਦਰਜ ਕਰ ਚੁੱਕੇ ਨੇ। ਇਸ ਵਕਤ ਪੰਜਾਬ ਸਰਕਾਰ ਦਾ ਰਵੱਈਆ ਕੀ ਹੈ DA ਦੇ ਮੁੱਦੇ ਨੂੰ ਲੈ ਕੇ, ਇਹ ਸਮਝ ਨਹੀਂ ਪੈ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੀ DA ਯਾਨੀ DNS ਅਲਾਉਂਸ ਯਾਨੀ ਕਿ ਮਹਿੰਗਾਈ ਭੱਤੇ ਦੇ ਮਾਮਲੇ ਦੇ ਵਿੱਚ ਸੂਬੇ ਦੀ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣੀ ਤੇ ਗੱਲਬਾਤ ਦੇ ਲਈ ਤਿਆਰੀ ਦੇ ਬਾਰੇ ਜਿਹੜੀ ਇੱਕ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਦੀ ਤਰਫ ਤੋਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪਟਿਆਲਾ ਵਿਖੇ ਜਿਹੜਾ ਸ਼੍ਰੀ ਕਾਲੀ ਦੇਵੀ ਦਾ ਮੰਦਿਰ ਹੈ ਉੱਥੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੌਰੇ ਦੇ ਦਰਮਿਆਨ ਇਹ ਗੱਲ ਪੱਤਰਕਾਰਾਂ ਨੂੰ ਦੱਸੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਮਹਿੰਗਾਈ ਰਾਹਤ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਆ। ਯਾਨੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਦੇ ਬਣਦੇ ਮਹਿੰਗਾਈ ਭੱਤੇ ਦਿੱਤੇ ਜਾਣ, ਪਰ ਪੰਜਾਬ ਸਰਕਾਰ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ। ਇਸੇ ਕਰਕੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਤਾਂ ਕਰਨਾ ਚਾਹੁੰਦੀ ਹੈ ਪਰ ਬਾਵਜੂਦ ਇਸ ਦੇ ਸੁਪਰੀਮ ਕੋਰਟ ਦਾ ਰੁੱਖ ਕਰ ਬੈਠੀ ਹੈ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਮੂਹਕ ਛੁੱਟੀ ਦੇ ਜ਼ਰੀਏ ਸਰਕਾਰ ਦੇ ਵਿਰੁੱਧ ਰੋਸ ਵੀ ਜ਼ਾਹਰ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਐਨ ਮੌਕੇ ਦੇ ਉੱਤੇ ਮੁਲਤਵੀ ਕਰ ਦਿੱਤੀ ਗਈ ਸੀ। ਬਾਅਦ ਦੇ ਵਿੱਚ ਮੁੱਖ ਮੰਤਰੀ ਦੀ ਦਫ਼ਤਰ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਹੜਤਾਲ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੇ। ਹਾਲਾਂਕਿ ਇਸ ਗੱਲਬਾਤ ਦਾ ਸੱਦਾ ਮੁਲਾਜ਼ਮ ਜਥੇਬੰਦੀਆਂ ਦੀ ਤਰਫ ਤੋਂ ਪਹਿਲਾਂ ਕਈ ਵਾਰ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਨੂੰ ਦਿੱਤਾ ਜਾ ਚੁੱਕਿਆ, ਜਦਕਿ ਮੁੱਖ ਮੰਤਰੀ ਦਾ ਦਫ਼ਤਰ ਜਾਂ ਮੁੱਖ ਮੰਤਰੀ ਖੁਦ ਹੀ ਗੱਲਬਾਤ ਦੇ ਲਈ ਅੱਗੇ ਨਹੀਂ ਆਏ ਨੇ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਹੁਣ ਮੰਨਿਆ ਜਾ ਰਿਹਾ ਸੀ ਕਿ ਸੂਬਾ ਸਰਕਾਰ ਸੰਘਰਸ਼ੀ ਮੁਲਾਜ਼ਮ ਧਿਰਾਂ ਦੇ ਨਾਲ ਟਕਰਾਅ ਹੋਰ ਜ਼ਿਆਦਾ ਵਧਾ ਲਏਗੀ, ਪਰ ਬਲਤੇਜ ਪੰਨੂ ਦੇ ਬਿਆਨ ਦੇ ਨਾਲ ਹੱਲ ਨਿਕਲਦੀ ਇੱਕ ਥੋੜੀ ਜਿਹੀ ਸੰਭਾਵਨਾ ਬਣਦੀ ਜ਼ਰੂਰ ਆ ਰਹੀ ਹੈ। ਵੈਸੇ ਪੰਜਾਬ ਸਰਕਾਰ ਦੀ ਤਰਫ ਤੋਂ DA ਦਾ ਜਿਹੜਾ ਮੁਲਾਂਕਣ ਹੈ ਉਸਨੂੰ ਲੈ ਕੇ ਹੁਣ ਇੱਕ ਸਮੀਖਿਆ ਕਮੇਟੀ ਵੀ ਬਿਠਾਈ ਗਈ ਹੈ। ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦੇ ਸੰਬੰਧ ਚ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕਰਦਿਆਂ ਇਹ ਵੀ ਕਿਹਾ ਹੈ ਕਿ ਕਈ ਅਹਿਮ ਵਰਗਾਂ ਦੇ ਵਿੱਚ ਉਹਨਾਂ ਦੇ ਮੁਲਾਜ਼ਮਾਂ ਦੀ ਕੁੱਲ ਤਨਖਾਹ ਪਹਿਲਾਂ ਦੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਨਾਲੋਂ ਕਿਤੇ ਵਧੇਰੇ ਹੈ। ਸੂਬਾ ਸਰਕਾਰ ਨੇ ਵੀ ਆਪਣੀ ਅਰਜ਼ੀ ਦੇ ਵਿੱਚ ਇਹ ਕਿਹਾ ਹੈ ਕਿ DA ਦਾ ਮੁਲਾਂਕਣ ਕੇਂਦਰ ਵੱਲੋਂ ਤੈਅ ਫੀਸਦ ਦੇ ਨਾਲ ਕਰਨ ਦੀ ਬਜਾਏ ਕੁੱਲ ਸੈਲਰੀ ਪੈਕੇਜ ਦੇ ਆਧਾਰ ਦੇ ਉੱਤੇ ਕੀਤਾ ਜਾਣਾ ਚਾਹੀਦਾ। ਅਰਜ਼ੀ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ DA ਤੇ ਮਹਿੰਗਾਈ ਰਾਹਤ ਦੇ ਉੱਤੇ 3 ਅਗਸਤ ਨੂੰ ਸੁਣਾਏ ਗਏ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਪੰਜਾਬ ਨੇ ਦਲੀਲ ਦਿੱਤੀ ਹੈ ਕਿ 7 ਦੇ ਵਿੱਚੋਂ 5 ਪ੍ਰਤੀਨਿਧ ਸ਼੍ਰੇਣੀਆਂ ਦੇ ਵਿੱਚ ਉਹਨਾਂ ਦੇ ਮੁਲਾਜ਼ਮਾਂ ਨੂੰ ਸੂਬੇ ਵੱਲੋਂ 42% DA ਦੇਣ ਦੇ ਬਾਵਜੂਦ ਆਪਣੇ ਕੇਂਦਰ ਦੇ ਹਮਰੁਤਬਾ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਵੀ ਵੱਧ ਤਨਖਾਹਾਂ ਮਿਲ ਹੀ ਰਹੀਆਂ ਨੇ। ਕਲਰਕ ਦੇ ਲਈ ਪੰਜਾਬ ਦੇ ਵਿੱਚ ਮੁੱਢਲੀ ਤਨਖਾਹ 38,600 ਰੁਪਏ ਹੈ ਤੇ 42% DA ਦੇ ਨਾਲ ਕੁੱਲ 54,812 ਰੁਪਏ ਇਹ ਤਨਖਾਹ ਬਣ ਜਾਂਦੀ ਹੈ। ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਇਹ ਤਨਖਾਹ ਜਿਹੜੀ ਹੈ ਇਹ ਕੇਂਦਰ ਸਰਕਾਰ ਦੇ ਭੱਤਿਆਂ ਦੇ ਨਾਲੋਂ ਕਿਤੇ ਵਧੇਰੇ ਹੈ, ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੋਰ DA ਦੇਣ ਦੀ ਲੋੜ ਨਹੀਂ ਬਣਦੀ। ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਡਰਾਈਵਰਾਂ ਨੂੰ ਆਪਣੀ ਕੇਂਦਰੀ ਹਮਰੁਤਬਾ ਯਾਨੀ ਦੂਸਰੇ ਜਿਹੜੇ ਕੇਂਦਰ ਸਰਕਾਰ ਦੇ ਡਰਾਈਵਰ ਨੇ ਉਹਨਾਂ ਦੇ ਮੁਕਾਬਲੇ 36,960 ਰੁਪਏ ਦੀ ਤਨਖਾਹ ਦੇ ਮੁਕਾਬਲੇ 40,612 ਰੁਪਏ ਦੀ ਤਨਖਾਹ ਮਿਲਦੀ ਹੈ ਤੇ ਸਟੈਨੋਗ੍ਰਾਫਰ ਵੀ ਜਿਹੜੇ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ 47,360 ਰੁਪਏ ਦੀ ਬਜਾਏ 56,374 ਰੁਪਏ ਮਿਲਦੇ ਨੇ। ਅੰਕੜੇ ਵੀ ਦੱਸਾਂਦੇ ਨੇ ਕਿ ਪੰਜਾਬ ਦੇ ETT ਅਧਿਆਪਕਾਂ ਨੂੰ ਕੇਂਦਰੀ ਸ਼੍ਰੇਣੀ ਦੇ 65,760 ਰੁਪਏ ਦੀ ਮੁਕਾਬਲੇ 67,592 ਰੁਪਏ ਮਿਲ ਰਹੇ ਨੇ, ਜਦਕਿ ਕਾਂਸਟੇਬਲ ਨੂੰ 36,960 ਰੁਪਏ ਦੇ ਮੁਕਾਬਲੇ 54,812 ਰੁਪਏ ਪਹਿਲਾਂ ਹੀ ਮਿਲ ਰਹੇ ਨੇ। ਸੂਬੇ ਨੇ ਇਹ ਵੀ ਕਿਹਾ ਕਿ ਇਹਨਾਂ ਸ਼੍ਰੇਣੀਆਂ ਦੇ ਵਿੱਚ ਮਹੀਨਾਵਾਰ ਤਨਖਾਹਾਂ ਦਾ ਫਰਕ 1,800 ਤੋਂ ਲੈ ਕੇ 17,000 ਰੁਪਏ ਤੱਕ ਦਾ। ਸਰਕਾਰ ਨੇ ਕਿਹਾ ਹੈ ਕਿ ਉਹਨਾਂ ਦੇ ਨਿਯਮ ਸੂਬੇ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤੈਅ ਦਰ ਦੇ ਉੱਤੇ DA ਦੇਣ ਦੇ ਨੇ, ਨਾ ਕਿ DA ਨੂੰ ਰੋਕਣ ਦੇ। ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਹਾਲੇ ਤੱਕ ਯਾਨੀ ਪਿਛਲੇ 3-4 ਸਾਲਾਂ ਦੇ ਵਿੱਚ ਇਹ ਬਣਦੇ DA ਜਿਹੜੇ ਨੇ ਦੇ ਕਿਉਂ ਨਹੀਂ ਰਹੀ, ਔਰ ਜਦੋਂ ਹੁਣ ਚੋਣਾਂ ਨੂੰ ਮਹਿਜ 6 ਮਹੀਨੇ ਦਾ ਸਮਾਂ ਬਾਕੀ ਬਚਦਾ, ਅਜਿਹੇ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਕੋਲ ਇਸ ਦਾ ਕੀ ਜਵਾਬ ਹੋਏਗਾ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਇਸ ਵਕਤ ਅਮਰੀਕਾ ਦੌਰੇ ਦੇ ਉੱਤੇ ਨੇ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਦੇ ਡਿਫੈਂਸ ਸੈਕਟਰੀ ਯਾਨੀ ਉੱਥੋਂ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਦਰਮਿਆਨ ਰਿਚਰਡ ਮਾਲਸ ਨੇ ਕਿਹਾ ਕਿ ਆਸਟ੍ਰੇਲੀਆ ਇਸ ਪੂਰੇ ਖਿੱਤੇ ਦੇ ਵਿੱਚ ਅਮਰੀਕਾ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹੈ, ਪਰ ਉਹ ਹੈਗਸੇਥ ਦੇ ਦੁਆਰਾ ਜਿਹੜਾ ਆਸਟ੍ਰੇਲੀਆ ਨੂੰ ਭੰਡਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਰੱਖਿਆ ਬਜਟ ਨੂੰ ਵਧਾ ਨਹੀਂ ਰਿਹਾ, ਉਸ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਨਹੀਂ। ਰਿਚਰਡ ਮਾਲਸ ਨੇ ਆਸਟ੍ਰੇਲੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਗੱਲ ਦੱਸੀ ਕਿ ਅਸੀਂ ਇਹ ਸਮਝਦੇ ਹਾਂ ਕਿ ਆਸਟ੍ਰੇਲੀਆ ਦੀ ਜਿਹੜੀ ਡਿਫੈਂਸ ਬਜਟ ਦੇ ਵਿੱਚ ਸਪੈਂਡਿੰਗ ਹੈ ਯਾਨੀ ਕਿ ਖਰਚਾ ਹੈ ਉਹ ਇੱਥੋਂ ਦੀ ਕੁੱਲ GDP ਦਾ 2.8% ਹੈ, ਯਾਨੀ ਕਿ ਨੈਟੋ ਦੇ ਜਿਹੜੇ ਮੈਜਰਸ ਨੇ ਉਹਨਾਂ ਦੇ ਬਿਲਕੁਲ ਮੁਤਾਬਕ ਹੈ, ਬਲਕਿ ਜਿੰਨੇ ਵੀ ਨੈਟੋ ਮੁਲਕ ਆਪਣੀ ਕੁੱਲ GDP ਦਾ ਖਰਚ ਜਿਹੜਾ ਡਿਫੈਂਸ ਬਜਟ ਦੇ ਉੱਤੇ ਕਰਦੇ ਨੇ ਉਸ ਦੇ ਵਿੱਚੋਂ ਆਸਟ੍ਰੇਲੀਆ ਸਭ ਤੋਂ ਵਧੇਰੇ ਹੈ। ਹਾਲਾਂਕਿ ਆਸਟ੍ਰੇਲੀਆ ਨੈਟੋ ਦਾ ਮੈਂਬਰ ਵੀ ਨਹੀਂ ਹੈ, ਪਰ ਅਸੀਂ ਅਮਰੀਕਾ ਦੀ ਸਥਿਤੀ ਵੀ ਸਮਝਦੇ ਹਾਂ। ਦੱਸ ਦਈਏ ਕਿ ਅਮਰੀਕਾ ਲਗਾਤਾਰ ਆਸਟ੍ਰੇਲੀਆ ਦੇ ਉੱਤੇ ਦਬਾਅ ਬਣਾ ਰਿਹਾ ਕਿ ਜੇਕਰ ਸਾਡੇ ਨਾਲ ਮਿਲ ਕੇ ਚੱਲਣਾ ਹੈ ਤਾਂ ਘੱਟੋ ਘੱਟ ਆਪਣੇ ਡਿਫੈਂਸ ਬਜਟ ਨੂੰ ਵਧਾਇਆ ਜਾਵੇ 3-3.5 ਤੋਂ 4% ਤੱਕ ਕੀਤਾ ਜਾਵੇ। ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਆਪਣੇ ਡਿਫੈਂਸ ਬਜਟ ਨੂੰ ਵਧਾ ਕੇ ਅਮਰੀਕਾ ਤੋਂ ਵਧੇਰੇ ਹਥਿਆਰ ਖਰੀਦੇ, ਔਰ ਅਮਰੀਕਾ ਇਸੇ ਗੱਲ ਦੇ ਲਈ ਆਸਟ੍ਰੇਲੀਆ ਨੂੰ ਮਜਬੂਰ ਕਰ ਰਿਹਾ। ਹਾਲਾਂਕਿ ਆਸਟ੍ਰੇਲੀਆ ਨੇ ਹਾਲੇ ਤੱਕ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕੇ ਨੇ, ਪਰ ਇਸ ਦਾ ਇੱਕ ਸਾਹਮਣਾ ਵੀ ਕਰਨਾ ਪੈ ਰਿਹਾ। ਇਸ ਦੀ ਵਜ੍ਹਾ ਇਹ ਹੈ ਕਿ ਆਸਟ੍ਰੇਲੀਆ ਆਪਣੇ ਡਿਫੈਂਸ ਬਜਟ ਨੂੰ ਨਹੀਂ ਵਧਾ ਰਿਹਾ ਤੇ ਅਮਰੀਕਾ ਆਸਟ੍ਰੇਲੀਆ ਦੇ ਬੜੇ ਹੀ ਮਹੱਤਵਕਾਂਸ਼ੀ ਬੜੇ ਹੀ ਮਹਿੰਗੇ ਪ੍ਰੋਜੈਕਟ ਔਕਸ ਸਮਝੌਤੇ ਨੂੰ ਕਿਵੇਂ ਜਿਵੇਂ ਤਿਵੇਂ ਟਾਲ ਰਿਹਾ ਹੈ। ਇਸ ਦਰਮਿਆਨ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੱਧ ਪੂਰਬ ਦੇ ਮਸਲੇ ਦੇ ਉੱਤੇ ਵੀ ਆਪਣੇ ਅਮਰੀਕੀ ਹਮਰੁਤਬਾ ਦੇ ਨਾਲ ਗੱਲਬਾਤ ਕਰਨਗੇ। ਉੱਥੇ ਦੂਸਰੇ ਪਾਸੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀਆਂ ਕਰ ਲਈਏ, ਜਿੱਥੇ ਨਿਊ ਸਾਊਥ ਵੇਲਸ ਦੇ ਨੇਤਾ ਜਿਹੜੇ ਕ੍ਰਿਸ ਮਿੰਜ ਨੇ, ਜਿਹੜੇ ਕਿ ਪ੍ਰੀਮੀਅਰ ਨੇ, ਉਹ ਇਸ ਵਕਤ ਹੁਣ ਭਾਰਤ ਦਾ ਦੌਰਾ ਤਾਜ਼ਾ ਤਾਜ਼ਾ ਮੁਕਾ ਕੇ ਆਏ ਨੇ, 5 ਦਿਨਾਂ ਦਾ ਦੌਰਾ। ਔਰ ਇਸ ਦਰਮਿਆਨ ਹੁਣ NSW ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਆਪਣਾ ਲੀਡਰ ਵੀ ਐਲਾਨ ਦਿੱਤਾ ਸੀ, ਮਾਈਕ ਨਿਊਮੈਨ। ਮਾਈਕ ਨਿਊਮੈਨ ਕਿਸੇ ਵੇਲੇ ਜਿਹੜੇ ਟ੍ਰੇਡ ਐਨਵਾਏ ਦੇ ਤੌਰ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ। ਉਹਨਾਂ ਕਿਹਾ ਕਿ NSW ਦੀ ਸਰਕਾਰ ਇਸ ਵਕਤ ਸੂਬੇ ਦੇ ਵਿੱਚ ਟ੍ਰੇਡ ਦਾ ਬੁਰਾ ਹਾਲ ਕਰ ਰਹੀ ਹੈ, ਯਾਨੀ ਕਿ ਵਪਾਰਕ ਅਦਾਰਿਆਂ ਦਾ ਗਲਾ ਘੁੱਟ ਰਹੀ ਹੈ, ਬਿਊਰੋਕਰੇਟਸ ਨੂੰ ਤਰਜੀਹ ਦੇ ਰਹੀ ਹੈ ਤੇ ਸੂਬੇ ਦੇ ਵਿੱਚ ਵੱਡੇ ਵੱਡੇ ਇਨਵੈਸਟਰਸ ਨੂੰ ਆਉਣ ਤੋਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ NSW ਦੀ ਰੈਪੂਟੇਸ਼ਨ ਕੋਈ ਚੰਗੀ ਨਹੀਂ ਹੈ। NSW ਦੇ ਵਨ ਨੇਸ਼ਨ ਪਾਰਟੀ ਦੇ ਨੇਤਾ ਮਾਈਕ ਨਿਊਮੈਨ ਨੇ ਇਹ ਵੀ ਇਲਜ਼ਾਮ ਲਗਾਉਂਦਿਆਂ ਹੋਇਆ ਆਪਣੇ ਪ੍ਰੀਮੀਅਰ ਕ੍ਰਿਸ ਮਿੰਜ ਦੇ ਉੱਤੇ ਇਹ ਗੱਲ ਕਹੀ ਕਿ ਜੇਕਰ NSW ਦੇ ਵਿੱਚ ਵਨ ਨੇਸ਼ਨ ਪਾਰਟੀ ਜਿੱਤ ਕੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਐਨਰਜੀ ਡਿਪਾਰਟਮੈਂਟ ਦੇ ਉੱਤੇ ਬੇਲੋੜੀਆਂ ਜਿਹੜੀਆਂ ਨੀਤੀਆਂ ਜਾਂ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਐਬੋਲਿਸ਼ ਕਰ ਦੇਗੀ। ਹੋਰ ਤਾਂ ਹੋਰ ਇੱਥੇ ਸੂਬੇ ਦੇ ਵਿੱਚ ਯੂਰੇਨੀਅਮ, ਨਿਊਕਲੀਅਰ ਤੇ ਕੋਲੇ ਦੀ ਖਦਾਨਾਂ ਨੂੰ ਲੈ ਕੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਲੰਮੇ ਚਿਰ ਤੋਂ ਉਹਨੂੰ ਵੀ ਹਟਾ ਦੇਗੀ ਤੇ ਇਹਨਾਂ ਏਸ਼ੀਅਨ ਦੇਸ਼ਾਂ ਨੂੰ ਜਿਹੜੇ NSW ਦੇ ਖਣਿਜ ਨੇ ਉਹਨਾਂ ਤੱਕ ਅਪਰੋਚ ਕਰਨ ਦੇਗੀ। ਇਸ ਦਰਮਿਆਨ ਉਹਨਾਂ ਇਹ ਵੀ ਗੱਲ ਕੀਤੀ ਕਿ ਜਦੋਂ ਜਾਪਾਨ ਤੇ ਕੋਰੀਆ ਦੇ NSW ਦੇ ਲਈ ਟ੍ਰੇਡ ਐਨਵਾਏ ਦੇ ਤੌਰ ਤੇ ਕੰਮ ਕਰਦੇ ਸੀ ਤਾਂ ਇੱਕ CEO ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਅੱਗੇ ਵਧਣ ਦੀ ਭੁੱਖ ਦੀ ਕਮੀ ਹੈ। ਹਾਲਾਂਕਿ ਇਸ ਦਾ ਜਵਾਬ ਦਿੰਦਿਆਂ ਹੋਇਆਂ ਜਦੋਂ ਤਾਜ਼ੇ ਤਾਜ਼ੇ ਭਾਰਤ ਤੋਂ ਪਰਤੇ ਪ੍ਰੀਮੀਅਰ ਕ੍ਰਿਸ ਮਿੰਜ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਨਿਊਮੈਨ ਉੱਥੇ ਮੂੰਹ ਮਾਰਦੇ ਨੇ ਜਿੱਥੇ ਪੈਸਾ ਹੈ, ਪਰ ਹੁਣ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਪੋਲੀਟੀਕਲ ਪਾਰਟੀ ਦੇ ਪੋਲੀਟੀਕਲ ਲੀਡਰ ਬਣ ਚੁੱਕੇ ਨੇ। ਉਹਨਾਂ ਦੇ ਬਿਆਨਾਂ ਦੇ ਵਿੱਚ ਏਦਾਂ ਕੈਦਾਂ ਜੱਦਾਂ ਕੈਦਾਂ ਨਹੀਂ ਹੋਣਾ ਚਾਹੀਦਾ ਕਿ ਜੇ ਏਦਾਂ ਹੁੰਦਾ ਜੇ ਉਦਾਂ ਹੁੰਦਾ, ਤੇ ਨਾ ਹੀ ਇਸ ਕਿਸਮ ਦੇ ਬਿਆਨ ਦੇਣੇ ਚਾਹੀਦੇ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਤੇ ਤੱਥ ਨਹੀਂ ਹੈ। ਕ੍ਰਿਸ ਮਿੰਜ ਨੇ ਇਹ ਵੀ ਗੱਲ ਕਹੀ ਕਿ ਇਸ ਵਕਤ ਉਹ ਆਪਣੇ ਵਿਦੇਸ਼ ਦੌਰੇ ਤੋਂ ਸੰਤੁਸ਼ਟ ਹੋ ਕੇ ਆਏ ਨੇ ਤੇ ਉਹਨਾਂ ਦੀ ਕਿਤਾਬ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਔਰ ਉਹ NSW ਨੂੰ ਉਹ ਵਾਪਸ ਦੇਣਾ ਚਾਹੁੰਦੇ ਨੇ ਜੋ ਉਹ ਭਾਰਤ ਤੋਂ ਲੈ ਕੇ ਆਏ ਨੇ, ਬਲਕਿ ਉਹ ਆਪਣੇ ਅਗਲੇ ਵਿਦੇਸ਼ ਦੌਰੇ ਦੇ ਲਈ ਵੀ ਹੋਰ ਜ਼ਿਆਦਾ ਉਤਸ਼ਾਹਿਤ ਨੇ। ਵਿਦੇਸ਼ਾਂ ਤੋਂ ਜਾ ਕੇ NSW ਦੇ ਲਈ ਵਧੇਰੇ ਨਿਵੇਸ਼ ਲੈ ਕੇ ਆਉਣਾ, ਇਹੀ ਉਹਨਾਂ ਦਾ ਇੱਕ ਮਕਸਦ ਹੈ। ਇਸ ਦਰਮਿਆਨ ਪ੍ਰੀਮੀਅਰ ਕ੍ਰਿਸ ਮਿੰਜ ਦਾ ਇਹ ਦੌਰਾ ਫਰਵਰੀ ਮਹੀਨੇ ਦੇ ਵਿੱਚ ਹੋਣਾ ਸੀ, ਪਰ ਪਿਛਲੇ ਸਾਲ ਬੰਡਾਈ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੇ ਚੱਲਦਿਆਂ ਹੋਇਆਂ ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਇਸ ਦੌਰੇ ਨੂੰ ਰੱਦ ਕਰ ਦਿੱਤਾ ਸੀ ਔਰ ਪੋਸਟਪੋਨ ਕਰ ਦਿੱਤਾ ਸੀ। ਆਪਣੇ ਤਾਜ਼ਾ ਦੌਰੇ ਦੇ ਦਰਮਿਆਨ ਪ੍ਰੀਮੀਅਰ ਕ੍ਰਿਸ ਮਿੰਜ ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਆਏ ਨੇ, ਉੱਥੋਂ ਦੇ ਮੁੱਖ ਮੰਤਰੀਆਂ ਦੇ ਨਾਲ ਟੈਕਨੋਲੋਜੀ, ਐਜੂਕੇਸ਼ਨ, ਕ੍ਰਿਟੀਕਲ ਮਿਨਰਲ ਤੇ ਵਪਾਰ ਨੂੰ ਹੋਰ ਅੱਗੇ ਵਧਾਉਣ ਦੇ ਲਈ ਕਈ ਦਵੱਲੇ ਸਮਝੌਤੇ ਵੀ ਕਰਕੇ ਆਏ ਨੇ। ਇਸ ਦਰਮਿਆਨ ਉਹਨਾਂ ਨੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਣਿਜ ਪਦਾਰਥਾਂ ਦੀ ਐਕਸਟ੍ਰੈਕਸ਼ਨ ਹੈ ਯਾਨੀ ਖੁਦਾਈ ਹੈ, ਖਦਾਨਾਂ ਦਾ ਜਿਹੜਾ ਕੰਮ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ, ਹਾਲਾਂਕਿ ਕੋਈ ਸਮਝੌਤਾ ਹੋਇਆ ਨਹੀਂ ਦੱਸਿਆ ਗਿਆ। ਉੱਥੇ ਜਦੋਂ ਨਿਊ ਸਾਊਥ ਵੇਲਸ ਦੀ ਗੱਲ ਹੁੰਦੀ ਹੋਏ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਵੀ ਇੱਕ ਐਸੀ ਰਣਨੀਤੀ ਅਪਣਾਈ ਜਾ ਰਹੀ ਹੈ ਜਿਸ ਦੇ ਤਹਿਤ ਚਾਹੇ ਵਨ ਨੇਸ਼ਨ ਪਾਰਟੀ ਦੀਆਂ ਰਣਨੀਤੀਆਂ ਹੋਣ ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀਆਂ ਲੰਮੇ ਚਿਰ ਤੋਂ ਚੱਲਦੀਆਂ ਆ ਰਹੀਆਂ ਰਣਨੀਤੀਆਂ, ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਆਸਟ੍ਰੇਲੀਆ ਦੇ ਵਿੱਚ ਫੈਡਰਲ ਚੋਣਾਂ ਜਿੱਤ ਕੇ ਲਿਬਰਲ ਨੈਸ਼ਨਲ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਉਹ ਟਬੈਕੋ ਟੈਕਸ ਨੂੰ ਖਤਮ ਕਰ ਦੇਣਗੇ। ਅਸਲ ਦੇ ਵਿੱਚ ਟਬੈਕੋ ਟੈਕਸ ਦਾ ਮਸਲਾ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੀ ਚੱਕਿਆ ਗਿਆ ਸੀ, ਪਰ ਇਸ ਮਸਲੇ ਨੂੰ ਹੁਣ ਇੰਨਾ ਜ਼ਿਆਦਾ ਇਸ ਕਰਕੇ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਿਗਰਟਾਂ ਸਸਤੀਆਂ ਹੋ ਜਾਣਗੀਆਂ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕਾਲਾ ਬਾਜ਼ਾਰੀ ਦਾ ਜਿਹੜਾ ਬਾਜ਼ਾਰ ਹੈ ਉਹ ਖਤਮ ਹੋਏਗਾ, ਉਸ ਦੇ ਉੱਤੇ ਇੱਕ ਸੱਟ ਵੱਜੇਗੀ। ਐਂਗਸ ਟੇਲਰ ਦੀ ਤਰਫ ਤੋਂ ਗੱਲ ਕਹੀ ਗਈ ਹੈ ਕਿ ਇਸ ਦਰਮਿਆਨ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਐਕਸਾਈਜ਼ ਕੱਟ ਹੈ ਉਹ 80% ਤੱਕ ਉਹ ਘੱਟ ਕਰ ਦੇਣਗੇ ਜੇ ਉਹ ਫੈਡਰਲ ਸੱਤਾ ਦੇ ਉੱਤੇ ਕਾਬਜ਼ ਹੁੰਦੇ ਨੇ, ਯਾਨੀ ਕਿ ਇੱਕ 20 ਸਿਗਰਟਾਂ ਦੇ ਡੱਬੀ ਦੇ ਉੱਤੇ ਜਿਹੜਾ $30 ਦਾ ਐਕਸਾਈਜ਼ ਕੱਟ ਲੱਗਦਾ ਐਕਸਾਈਜ਼ ਲੱਗਦਾ ਸੀ ਉਹ ਘੱਟ ਕੇ $6 ਲੱਗ ਜਾਏਗਾ, ਯਾਨੀ ਕਿ 20 ਸਿਗਰਟਾਂ ਦੀ ਇੱਕ ਡੱਬੀ ਜਿਹੜੀ ਹੈ ਉਹ ਹੋਰ ਕਾਫੀ ਜ਼ਿਆਦਾ ਥੱਲੇ ਰੇਟ ਦੇ ਉੱਤੇ ਵਿਕੇਗੀ, ਯਾਨੀ ਉਸਦੀ ਅਸਲ ਕੀਮਤ ਦੇ ਉੱਤੇ ਮਹਿਜ਼ $6 ਵਾਧੂ ਐਕਸਾਈਜ਼ ਲੱਗੇਗਾ। ਹੁਣ ਇਸ ਦੇ ਨਾਲ ਐਂਗਸ ਟੇਲਰ ਦਾ ਕਹਿਣਾ ਹੈ ਕਿ ਸਾਲਾਨਾ $3 billion ਦੀ ਬਚਤ ਹੋ ਸਕੇਗੀ। ਇਹ ਕਿਵੇਂ ਹੋਏਗੀ ਬਚਤ ਜਦੋਂ ਐਕਸਾਈਜ਼ ਘੱਟ ਹੋ ਜਾਏਗਾ? ਐਂਗਸ ਟੇਲਰ ਦੀ ਯੋਜਨਾ ਇਹ ਹੈ ਕਿ ਇਸ ਦੇ ਨਾਲ ਕਾਲਾ ਬਾਜ਼ਾਰੀ ਨੂੰ ਸੱਟ ਵੱਜੇਗੀ, ਜਿਹੜੀਆਂ ਚੀਨ ਤੋਂ ਜਾਂ ਵਿਦੇਸ਼ਾਂ ਤੋਂ ਈ ਸਿਗਰਟ ਜਾਂ ਉਹ ਸਿਗਰਟਾਂ ਜਿਹੜੀਆਂ ਸਸਤੇ ਰੇਟ ਦੇ ਉੱਤੇ ਵਿਕਦੀਆਂ ਨੇ ਉਹ ਨਹੀਂ ਵਿਕਣਗੀਆਂ, ਉਹਨਾਂ ਦੇ ਬਾਜ਼ਾਰ ਨੂੰ ਠੱਲ ਪਏਗੀ। ਉਧਰ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ ਅੱਜ ਦੇ ਦਿਨ ਸਵੇਰ ਵੇਲੇ ABC ਰੇਡੀਓ ਦੇ ਉੱਤੇ ਗੱਲਬਾਤ ਕੀਤੀ ਗਈ ਜਦੋਂ ਇਹ ਪੁੱਛਿਆ ਗਿਆ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ਆਸਟ੍ਰੇਲੀਆ ਦਾ ਅੰਕੜਾ ਵਿਭਾਗ ਆਪਣੇ ਤਾਜ਼ਾ ਅੰਕੜਿਆਂ ਦੇ ਵਿੱਚ ਇਹ ਕਹਿ ਚੁੱਕਿਆ ਕਿ ਆਸਟ੍ਰੇਲੀਆ ਦੀ ਆਰਥਿਕ ਦਰ ਜਿਹੜੀ ਹੈ ਉਹ ਔਸਤ ਦੇ ਨਾਲੋਂ ਜ਼ਿਆਦਾ ਜਾਂ ਕਿਆਸ ਦੇ ਨਾਲੋਂ ਵਧੇਰੇ ਤੇਜ਼ੀ ਦੇ ਨਾਲ ਵਧੀ ਹੈ। 30 June ਤੱਕ ਆਸਟ੍ਰੇਲੀਆ ਦੀ ਜਿਹੜੀ ਆਰਥਿਕ ਵਿਕਾਸ ਦਰ ਹੈ 2.1% ਦੇ ਹਿਸਾਬ ਦੇ ਨਾਲ ਵਧੀ ਹੈ, ਪਰ ਪ੍ਰੋਡਕਟੀਵਿਟੀ ਥੱਲੇ ਗਈ ਹੈ। ਇਸ ਦਾ ਮਤਲਬ ਇਹ ਹੈ ਕਿ RBA ਆਪਣੇ ਫੈਸਲੇ ਦੇ ਵਿੱਚ ਇਸ ਵਾਰ ਜਿਹੜੀ ਸਤੰਬਰ ਮਹੀਨੇ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ 'ਚ ਵਿਆਜ ਦਰਾਂ ਵਧਾ ਦੇਗਾ। ਟ੍ਰੈਜਰ ਜਿਮ ਚਾਮਸ ਦਾ ਕਹਿਣਾ ਸੀ ਕਿ ਮੈਨੂੰ ਲੱਗਦਾ ਹੈ ਕਿ ਨੈਸ਼ਨਲ ਅਕਾਊਂਟ ਨੂੰ ਲੈ ਕੇ ਇਹ ਪੂਰੀ ਸਟੋਰੀ ਨਹੀਂ ਹੈ। ਅਸਲ ਦੇ ਵਿੱਚ RBA ਦੀ ਜਿਹੜੀਆਂ ਵਿਆਜ ਦਰਾਂ ਦਾ ਫੈਸਲਾ ਉਹ ਤਾਂ ਖੈਰ RBA ਨੇ ਲੈਣਾ, ਪਰ ਪ੍ਰੋਡਕਟੀਵਿਟੀ ਇਸ ਵਕਤ ਆਸਟ੍ਰੇਲੀਆ ਦੀ ਇਕੋਨਮੀ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਉਸ ਨੂੰ ਵਧਾਉਣ ਦਾ ਹੀ ਇੱਕ ਟੀਚਾ ਜਿਹੜੀ ਫੈਡਰਲ ਸਰਕਾਰ ਮਿੱਥੀ ਬੈਠੀ ਹੈ ਗੱਲ ਕੁੱਲ ਮਿਲਾ ਕੇ ਇਹ ਹੈ ਕਿ ਟ੍ਰੈਜਰ ਨੇ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ, ਜਿੱਥੋਂ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਐਕਸਾਈਜ਼ ਡਿਊਟੀ ਵਧੇਗੀ, ਮਾਫ਼ ਕਰਨਾ, ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਇੰਟਰਸਟ ਰੇਟਸ ਵਧਣਗੀਆਂ। ਉੱਥੇ ਆਸਟ੍ਰੇਲੀਆ ਨੇ $3 million ਦੀ ਇੱਕ ਹੋਰ ਮਦਦ ਜਿਹੜੀ ਉਹ ਨੇਪਾਲ ਤੇ ਤਿੱਬਤ ਦੇ ਹੜ੍ਹ ਪੀੜਤਾਂ ਨੂੰ ਦੇਣ ਦੇ ਲਈ ਐਲਾਨ ਕੀਤਾ ਹੈ। ਯਾਨੀ ਕਿ ਹੁਣ ਤੱਕ ਆਸਟ੍ਰੇਲੀਆ $11 million ਦੀ ਮਦਦ ਨੇਪਾਲ ਤੇ ਤਿੱਬਤ ਨੂੰ ਦੇਣਾ ਜਿਹੜਾ ਉਹ ਸਵੀਕਾਰ ਕਰ ਚੁੱਕਿਆ ਹੈ, ਬਲਕਿ ਇਸ ਦੇ ਵਿੱਚੋਂ ਕਾਫੀ ਹੱਦ ਤੱਕ ਮਦਦ ਜਿਹੜੀ ਉਹ ਦਿੱਤੀ ਵੀ ਜਾ ਚੁੱਕੀ ਹੈ। ਦੱਸ ਦਈਏ ਕਿ ਹੁਣ ਤੱਕ 38 ਆਸਟ੍ਰੇਲੀਅਨ ਜਿਹੜੇ ਨੇ ਉਹ ਨੇਪਾਲ ਤੇ ਤਿੱਬਤ ਦੇ ਨਾ ਹੜਾਂ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ। ਕੱਲ ਦੇ ਦਿਨ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਹਿਲਾਂ ਇਹ ਗਿਣਤੀ 43 ਆਸਟ੍ਰੇਲੀਅਨ ਦੀ ਸੀ, ਜਿਸ ਤੋਂ ਬਾਅਦ 5 ਆਸਟ੍ਰੇਲੀਅਨਸ ਨੂੰ ਭਾਲ ਲਿਆ ਗਿਆ, ਹਾਲਾਂਕਿ ਉਹ ਸੁਰੱਖਿਅਤ ਆਸਟ੍ਰੇਲੀਆ ਦੇ ਵਿੱਚ ਹਾਲੇ ਤੱਕ ਵਾਪਸ ਨਹੀਂ ਪਰਤੇ ਨੇ। ਔਰ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਜਿਹੜੇ ਨੇਪਾਲ ਦੇ ਵਿੱਚ ਇਹਨਾਂ ਹੜਾਂ ਦੇ ਅੰਦਰ ਲਾਪਤਾ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਵਕਤ ਕਾਫੀ ਜ਼ਿਆਦਾ 705 ਦੇ ਵਿੱਚ ਨੇ, ਔਰ ਆਸਟ੍ਰੇਲੀਆ ਸਰਕਾਰ ਦੇ ਵਿਦੇਸ਼ ਮਹਿਕਮੇ ਤੋਂ ਇਹ ਮੰਗ ਕਰ ਰਹੇ ਨੇ ਕਿ ਆਖਿਰਕਾਰ ਕਦੋਂ ਤੱਕ ਉਹਨਾਂ ਦਾ ਪਤਾ ਚੱਲ ਸਕੇਗਾ। ਪਰ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ RAF ਦਾ ਯਾਨੀ ਰਾਇਲ ਆਸਟ੍ਰੇਲੀਅਨ ਏਅਰਫੋਰਸ ਦਾ ਇੱਕ ਹੋਰ ਜਹਾਜ਼ ਮਨੁੱਖੀ ਮਦਦ ਲੈ ਕੇ ਨੇਪਾਲ ਪਹੁੰਚਦਾ ਹੈ। ਇਸ ਦਰਮਿਆਨ ਨੇਪਾਲ ਦੇ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਏਜੰਸੀ ਨੇ ਇਹ ਰਿਪੋਰਟ ਕੀਤਾ ਹੈ ਕਿ 1204 ਮੌਤਾਂ ਦੀ ਪੁਸ਼ਟੀ ਤੇ 4216 ਲੋਕਾਂ ਦੇ ਲਾਪਤਾ, ਜਿਸ ਦੇ ਵਿੱਚ 583 ਵਿਦੇਸ਼ੀ ਨਾਗਰਿਕ ਨੇ, ਉਹਨਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਕੂਲਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ NSW ਦੇ ਪ੍ਰਾਈਵੇਟ ਸਕੂਲਾਂ ਦੀ ਇੱਕ ਫੰਡਿੰਗ ਜਿਹੜੀ ਉਹ ਫੈਡਰਲ ਸਰਕਾਰ ਦੀ NSW ਨਹੀਂ ਬਲਕਿ ਆਸਟ੍ਰੇਲੀਆ ਭਰ ਦੇ ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਰੋਕੀ ਜਾ ਰਹੀ ਹੈ। ਸਿਡਨੀ ਦੇ ਇੱਕ ਸਕੂਲ ਜਿਹੜਾ ਕਿ ਬਰਵੁੱਡ ਦੇ ਵਿੱਚ ਪੈਂਦਾ ਪ੍ਰਾਈਵੇਟ ਸਕੂਲ MLC ਸਕੂਲ, ਉਸਦੀ ਫੰਡਿੰਗ ਦੇ ਵਿੱਚ ਤਾਂ ਘੱਟੋ ਘੱਟ $7 million ਦਾ ਕੱਟ ਲੱਗ ਰਿਹਾ। ਸਾਲ 2029 ਤੱਕ ਜਿਹੜੀ ਫੈਡਰਲ ਫੰਡਿੰਗ ਉਹਨਾਂ ਨੂੰ ਮਿਲਣੀ ਹੈ ਇੰਨਾ ਘੱਟ ਪੈਸਾ ਮਿਲੇਗਾ। ਉੱਧਰ ਸੈਂਟ ਐਗੋਸਟੀਨ ਕਾਲਜ ਨੂੰ $5.7 million ਘੱਟ ਦਿੱਤਾ ਜਾਣਾ ਹੈ ਜਾਂ ਇਸ ਦੇ ਵਿੱਚ ਕਟੌਤੀ ਜਿਹੜੀ ਉਹਨਾਂ ਦੀ ਕੁੱਲ ਫੰਡਿੰਗ 'ਚ ਕਰ ਲਈ ਗਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਨੇ ਦੇਸ਼ ਭਰ ਦੇ 1000 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੀ $800 million ਦੀ ਫੰਡਿੰਗ ਜਿਹੜੀ ਉਹ ਘੱਟ ਕੀਤੀ ਹੈ, ਰੋਕੀ ਹੈ, ਔਰ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਗਏ ਨੇ। ਸਿਰਫ NSW ਦੇ ਹੀ ਕੁਝ ਐਂਜਲੀਕਨ ਸਕੂਲਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਨਾਲ ਜਿਹੜੀ ਐਂਜਲੀਕਨ ਸਕੂਲ ਕਾਰਪੋਰੇਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ 18 ਸਕੂਲਾਂ ਦੀ $14 million ਦੀ ਫੰਡਿੰਗ ਜਿਹੜੀ ਹੈ ਰੋਕ ਦਿੱਤੀ ਗਈ ਹੈ ਜਾਂ ਘੱਟ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਸੈਂਟ ਲਿਊਕਸ ਗ੍ਰਾਮਰ, ਰਾਉਜ਼ਿਲ ਐਂਜਲੀਕਨ ਸਕੂਲ ਆਦਿ ਸ਼ਾਮਲ ਨੇ। ਕੈਥੋਲਿਕ ਸਕੂਲਸ NSW ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹ ਘੱਟੋ ਘੱਟ $120 million ਸਾਲ 2029 ਤੱਕ ਗਵਾ ਦੇਣਗੇ। ਇਸ ਦਾ ਮਤਲਬ ਇਹ ਵੀ ਹੈ ਕਿ ਇਹ ਜਿਹੜੇ ਪ੍ਰਾਈਵੇਟ ਸਕੂਲ ਨੇ ਇਹ ਫੀਸਾਂ ਦੇ ਵਿੱਚ ਵੀ ਇਜ਼ਾਫਾ ਕਰ ਰਹੇ ਨੇ, ਯਾਨੀ ਕਿ ਸਿੱਧਾ ਜਿਹੜਾ ਨੁਕਸਾਨ ਹੈ ਉਹ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਜੇਬ ਦੇ ਉੱਤੇ ਹੋਣ ਜਾ ਰਿਹਾ। ਮਾਪੇ ਪਹਿਲਾਂ ਹੀ ਜਿਹੜੇ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਣ ਦਾ ਇੱਕ ਵੱਡਾ ਖਰਚ ਚੁੱਕ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 5 ਤੋਂ 7% ਐਵਰੇਜ ਫੀਸਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਜਾਣਗੀਆਂ ਇਨਫਲੇਸ਼ਨ ਰੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਸਾਲ 2026 ਦੇ ਹੀ ਅੰਕੜਿਆਂ ਦੇ ਉੱਤੇ ਨਿਗਾਹ ਮਾਰੀਏ ਤੇ ਪ੍ਰਾਈਵੇਟ ਸੈਕੰਡਰੀ ਸਕੂਲ ਦੇ ਵਿੱਚ ਭੇਜਣ ਲੱਗੇ ਇੱਕ ਮਾਂ ਪਿਓ ਨੂੰ ਜਾਂ ਆਸਟ੍ਰੇਲੀਅਨ ਪਰਿਵਾਰ ਨੂੰ ਔਸਤਨ $11,000 ਆਪਣੇ ਪੱਲਿਓਂ ਖਰਚਣੇ ਪੈਂਦੇ ਨੇ। ਹਾਲਾਂਕਿ ਇਹ ਮਤਲਬ ਨਹੀਂ ਹੈ ਕਿ ਪ੍ਰਾਈਵੇਟ ਸਕੂਲ ਕੈਥੋਲਿਕ ਐਂਜਲੀਕਨ ਸਕੂਲ ਜਿਹੜੇ ਨੇ ਉਹ ਇੰਨੀ ਕੇ ਫੀਸ ਲੈਂਦੇ ਨੇ। ਕਈ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਤਾਂ $50,000-55,000 ਤੋਂ ਵੀ ਉੱਤੇ ਚਲੀਆਂ ਜਾਂਦੀਆਂ ਨੇ। ਇਸ ਦਰਮਿਆਨ ਆਸਟ੍ਰੇਲੀਆ ਦੇ ਸੈਕੰਡਰੀ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਉਸ ਦੇ ਵਿੱਚ 40% ਬੱਚੇ ਜਿਹੜੇ ਨੇ ਕੁੱਲ ਪੜ੍ਹਦੇ ਨੇ, ਯਾਨੀ ਕਿ ਬਾਕੀ ਦੇ 60% ਇੰਡੀਪੈਂਡੈਂਟ ਤੇ ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾਈ ਹਾਸਲ ਕਰਦੇ ਨੇ। ਉਧਰ ਸ਼ੈਡੋ ਐਜੂਕੇਸ਼ਨ ਮਿਨਿਸਟਰ ਜੁਲੀਅਨ ਲੀਜ਼ਰ ਨੇ ਕਿਹਾ ਕਿ ਗੈਰ ਸਰਕਾਰੀ ਸਕੂਲਾਂ ਦੀ ਇੰਨੀ ਜ਼ਿਆਦਾ ਫੰਡਿੰਗ ਜਿਹੜੀ ਹੈ ਕੱਟ ਕਰਨ ਦੇ ਨਾਲ ਇਹਦਾ ਬਰਡਨ ਸਿੱਧੇ ਸਿੱਧੇ ਮਾਪਿਆਂ ਦੇ ਉੱਤੇ ਆਏਗਾ। ਜਦਕਿ ਦੂਸਰੇ ਪਾਸੇ ਗ੍ਰੀਨਸ ਪਾਰਟੀ ਦੇ ਸੈਨੇਟਰ ਪੈਨੀ ਆਲਮਨ ਪੇਨ ਨੇ ਕਿਹਾ ਕਿ ਇਹ ਜਾਇਜ਼ ਨਹੀਂ ਹੈ ਕਿਉਂਕਿ ਪ੍ਰਾਈਵੇਟ ਸਕੂਲ ਪਹਿਲਾਂ ਹੀ ਖੁੱਲੇ ਗੱਫੇ ਜਿਹੜੇ ਨੇ ਉਹ ਫੈਡਰਲ ਫੰਡਿੰਗ ਦਾ ਇੰਜੋਏ ਕਰ ਰਹੇ ਨੇ ਔਰ ਉਹਨਾਂ ਦੇ ਆਪਣੇ ਖਾਤਿਆਂ ਦੇ ਵਿੱਚ ਤਾਂ ਲੱਖਾਂ ਡਾਲਰ ਪਏ ਨੇ। ਹੁਣ ਉਹ ਕਿੱਥੇ ਖਰਚਦੇ ਨੇ, ਉਹ ਇਸ ਪੈਸੇ ਨੂੰ ਕਲਾਸਰੂਮ ਸਪਲਾਈਜ਼ ਦੇ ਉੱਤੇ ਖਰਚਦੇ ਨੇ ਜਾਂ ਆਪਣੀਆਂ ਜੇਬਾਂ ਭਰਨ ਦੇ ਲਈ, ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ। ਬਲਕਿ ਇਸ ਫੰਡਿੰਗ ਦੇ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਣ ਲੱਗਿਆ। ਸਕੂਲਾਂ ਦੇ ਨਾਲ ਹੀ ਜੁੜੀਆਂ ਹੋਈਆਂ ਅਗਲੀਆਂ ਕੁਝ ਖਬਰਾਂ ਨੇ। ਅਗਲੀ ਖਬਰ NSW ਦੇ ਨਾਲ ਹੀ ਨਹੀਂ ਜੁੜੀ ਬਲਕਿ ਪੂਰੇ ਦੇਸ਼ ਦੀ ਇੱਕ ਤਸਵੀਰ ਵੀ ਬਿਆਨ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਅਧਿਆਪਕ ਜਿਹੜੇ ਨੇ ਉਹ ਇੱਕ ਤਿਹਾਈ ਲੈਸਨ ਜਿਹੜੇ ਨੇ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਪਾਉਂਦੇ ਔਰ ਉਸ ਦੀ ਵਜ੍ਹਾ ਕੀ ਹੈ? ਸਟੂਡੈਂਟ ਮਿਸਬਿਹੇਵੀਅਰ। ਕਲਾਸਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀ ਤਰਫ ਤੋਂ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਨੇ, ਮਾੜਾ ਵਿਵਹਾਰ ਕੀਤਾ ਜਾਂਦਾ, ਉਸ ਦੇ ਚੱਲਦੇ ਅਧਿਆਪਕਾਂ ਨੂੰ ਪੜ੍ਹਾਈ ਰੋਕਣੀ ਪੈ ਜਾਂਦੀ ਹੈ। ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਯਾਨੀ CIS ਦੀ ਤਰਫ ਤੋਂ ਆਸਟ੍ਰੇਲੀਆ ਦੇ ਪ੍ਰਾਇਮਰੀ ਤੇ ਸੈਕੰਡਰੀ ਟੀਚਰਸ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇੱਕ ਸਰਵੇਖਣ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਹਰ 30 ਮਿੰਟ ਦੇ ਵਿੱਚੋਂ ਹਰ 9 ਮਿੰਟ ਅਧਿਆਪਕਾਂ ਦੇ ਸਿਰਫ ਇਸ ਚੀਜ਼ ਦੇ ਲਈ ਵੇਸਟ ਹੋ ਜਾਂਦੇ ਨੇ ਕਿ ਉਹ ਬੈਡ ਬਿਹੇਵੀਅਰ ਨੂੰ ਕਿਸ ਤਰੀਕੇ ਦੇ ਨਾਲ ਰੋਕਣ। ਯਾਨੀ ਕਿ ਜੇਕਰ ਸਾਲ ਦੀ ਔਸਤ ਕੱਢ ਲਈ ਜਾਵੇ ਤਾਂ ਕੁੱਲ ਲਰਨਿੰਗ ਪੀਰੀਅਡ ਦੇ ਵਿੱਚੋਂ 12 ਹਫ਼ਤੇ ਸਿਰਫ ਇਸ ਗੱਲ ਦੇ ਉੱਤੇ ਹੀ ਵੇਸਟ ਹੋ ਜਾਂਦੇ ਨੇ ਕਿ ਉਹ ਕਲਾਸ ਦੇ ਵਿੱਚ ਬੈਠੇ ਬੱਚਿਆਂ ਨੂੰ ਅਨੁਸ਼ਾਸਨ ਦੇ ਵਿੱਚ ਕਿਵੇਂ ਲੈ ਕੇ ਆਣ। ਇਸ ਦਰਮਿਆਨ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਸਭ ਤੋਂ ਜ਼ਿਆਦਾ 57% ਜਿਹੜੇ ਅਧਿਆਪਕ ਨੇ ਉਹ ਇਸ ਕਰਕੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਬੱਚੇ ਟਾਕਿੰਗ ਆਊਟ ਆਫ ਟਰਨ ਯਾਨੀ ਆਪਣੀ ਬਾਰੀ ਆਉਣ ਤੋਂ ਬਗੈਰ ਹੀ ਬੋਲਣ ਲੱਗ ਪੈਂਦੇ ਨੇ। 45% ਬੱਚੇ ਕਾਲਿੰਗ ਆਊਟ ਕਰਦੇ ਨੇ, ਇੱਕ ਦੂਜੇ ਨੂੰ ਛੇੜਨ ਲੱਗ ਜਾਂਦੇ ਨੇ ਜਾਂ ਉੱਚੀ ਉੱਚੀ ਬੋਲਣ ਲੱਗ ਪੈਂਦੇ ਨੇ ਤੇ 26% ਬੱਚੇ ਕਲਾਸ ਦੇ ਵਿੱਚ ਲੇਟ ਆਉਣ ਕਰਕੇ ਆਪਣੀ ਪੜ੍ਹਾਈ ਦਾ ਨੁਕਸਾਨ ਝੱਲਦੇ ਨੇ। ਰਿਸਰਚ ਦੇ ਵਿੱਚ ਇਹ ਵੀ ਗੱਲ ਪਤਾ ਚੱਲੀ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਪ੍ਰਾਇਮਰੀ ਸਕੂਲਾਂ ਤੋਂ ਹੀ ਐਸੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਡੇਲੀ ਟੈਲੀਗ੍ਰਾਫ ਦੀ ਖਬਰ ਦੇ ਵਿੱਚ ਆਸਟ੍ਰੇਲੀਅਨ ਕ੍ਰਿਸਚੀਅਨ ਕਾਲਜ ਮਾਸਡਨ ਪਾਰਕ ਜਿਹੜਾ NSW 'ਚ ਪੈਂਦਾ ਹੈ, ਉੱਥੋਂ ਦੇ ਇੱਕ ਪ੍ਰਿੰਸੀਪਲ ਨੇ ਇਹ ਵੀ ਗੱਲ ਦੱਸੀ ਹੈ ਕਿ ਬਿਹੇਵੀਅਰਲ ਇਸ਼ੂਜ਼ ਸਕੂਲਾਂ ਨੂੰ ਹੇਠਲੀਆਂ ਜਮਾਤਾਂ ਤੋਂ ਹੀ ਹੱਲ ਕਰ ਲੈਣੇ ਚਾਹੀਦੇ ਨੇ। ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਜੇਕਰ ਬੱਚਿਆਂ ਦੇ ਵਿੱਚ ਅਨੁਸ਼ਾਸਨ ਡਿਸਿਪਲਿਨ ਸ਼ੁਰੂ ਤੋਂ ਹੀ ਬਣਾ ਕੇ ਰੱਖਿਆ ਜਾਵੇ ਤਾਂ ਉਹ ਵੱਡੀਆਂ ਕਲਾਸਾਂ ਦੇ ਵਿੱਚ ਜਾ ਕੇ ਇੱਕ ਡਿਸਿਪਲਿਨ ਦੇ ਵਿੱਚ ਹੀ ਰਹਿੰਦੇ ਨੇ। ਵੈਸੇ ਅਗਲੀ ਖਬਰ ਵੀ ਜਿਹੜੀ ਸਕੂਲ ਦੇ ਨਾਲ ਹੀ ਜੁੜੀ ਹੋਈ ਪਰ ਇਹ ਮੈਲਬਨ ਤੋਂ ਹੈ। ਮੈਲਬਨ ਦੇ ਇੱਕ ਐਲੀਟ ਇੱਕ ਮਹਿੰਗੇ ਪ੍ਰਾਈਵੇਟ ਸਕੂਲ ਦੇ ਵਿੱਚ 2 ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚੋਂ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹ ਪੀ ਪਲੇਟਰ ਹੋਣ ਦੇ ਕਾਰਨ ਚੱਲਦਿਆਂ ਹੋਇਆ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਬਿਠਾ ਕੇ ਓਵਰ ਸਪੀਡ ਕਰ ਰਹੇ ਸੀ, ਯਾਨੀ ਕਿ ਤੈਅਸ਼ੁਦਾ ਗਤੀ ਦੇ ਨਾਲੋਂ ਤੇਜ਼ ਗਤੀ ਦੇ ਉੱਤੇ ਗੱਡੀਆਂ ਭਜਾ ਰਹੇ ਸੀ। ਐਸੋਸੀਏਟਿਡ ਪਬਲਿਕ ਸਕੂਲਸ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਇਹ ਕਾਨੂੰਨ ਨੇ ਕਿ ਜਿਹੜੇ P1 ਲਾਇਸੈਂਸ ਹੋਲਡਰਸ ਨੇ ਉਹ 1 ਤੋਂ ਵਧੇਰੇ ਪੈਸੇਂਜਰਸ ਆਪਣੀ ਗੱਡੀ ਦੇ ਵਿੱਚ ਨਹੀਂ ਬਿਠਾ ਸਕਦੇ ਜਿਨ੍ਹਾਂ ਦੀ ਉਮਰ 16 ਤੋਂ 22 ਸਾਲ ਹੋਵੇ। ਹਾਂ, ਬਸ਼ਰਤੇ ਉਹ ਉਹਨਾਂ ਦੇ ਸਪਾਊਸ ਹੋ ਸਕਦੇ ਨੇ, ਡੋਮੈਸਟਿਕ ਪਾਰਟਨਰ ਹੋ ਸਕਦੇ ਨੇ, ਸਿਬਲਿੰਗ ਹੋ ਸਕਦੇ ਨੇ, ਸਟੈਪ ਸਿਬਲਿੰਗ ਹੋ ਸਕਦੇ ਨੇ, ਫਿਰ ਇਹ ਗਿਣਤੀ ਹੋ ਸਕਦੀ ਹੈ। ਪਰ ਇਹ ਜਿਹੜਾ ਕੈਰੀ ਬੈਪਟਿਸਟ ਗ੍ਰਾਮਰ ਸਕੂਲ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 2 18 ਸਾਲ ਦੇ ਲੱਗੇ ਜਿਹੜੇ ਕਿ P1 ਪਲੇਟਰ ਹੋਲਡਰ ਸੀ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿਉਂਕਿ ਉਹ ਆਪਣੀ ਸਪੋਰਟਸ ਕਾਰ ਦੇ ਵਿੱਚ 1 ਨਹੀਂ 2 ਨਹੀਂ 4 ਨਹੀਂ ਬਲਕਿ 6 6 ਬੱਚੇ ਤੁੰਨ ਕੇ ਇਸ ਗੱਡੀ ਨੂੰ ਤੇਜ਼ ਗਤੀ ਦੇ ਨਾਲ ਭਜਾ ਰਹੇ ਸੀ। ਇਸ ਦੇ ਲਈ ਸਕੂਲ ਨੇ ਹੁਣ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਜਿਹੜੇ ਐਲੀਟ ਸਕੂਲਾਂ ਦੇ ਵਿੱਚ ਪੜ੍ਹਦੇ ਅਮੀਰ ਜ਼ਾਦੇ ਨੇ ਉਹਨਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਿਸ ਤਰੀਕੇ ਦੇ ਨਾਲ ਲਾਇਸੈਂਸ ਹਾਸਲ ਕਰ ਲੈਂਦੇ ਨੇ। ਦੱਸ ਦਈਏ ਕਿ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਕਟੋਰੀਆ 'ਚ ਜਿਹੜੇ ਟੀਨੇਜਰ ਨੇ ਉਹ ਆਪਣੇ ਰੀਜਨਲ ਏਰੀਆਜ਼ ਦੇ ਵਿੱਚ ਰਹਿ ਰਹੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੋਂ ਲਾਇਸੈਂਸ ਜਿਹੜੇ ਉਹਨਾਂ ਦੇ ਐਡਰੈਸ ਦੇ ਉੱਤੇ ਹਾਸਲ ਕਰ ਲੈਂਦੇ ਨੇ ਤੇ ਇਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਹਾਈ ਸਪੀਡ ਗੱਡੀਆਂ ਜਿਹੜੀਆਂ ਉਹ ਭਜਾਈਆਂ ਜਾਂਦੀਆਂ ਨੇ। ਉੱਥੇ ਇੱਕ ਖਬਰ ਸ਼ਾਇਦ ਇਸ ਨੂੰ ਸੁਣ ਕੇ ਤੁਹਾਨੂੰ ਹਾਸਾ ਵੀ ਆਵੇ, ਔਰ ਇਹ ਵੀ ਹੋ ਸਕਦਾ ਹੈ ਕਿ ਸਰਕਾਰਾਂ ਦੀ ਫਜ਼ੂਲ ਖਰਚੀ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਡੇ ਕੰਨੀ ਪੈ ਜਾਵੇ। NSW ਦੇ ਵਿੱਚ ਸਿਡਨੀ ਦੀ ਸਭ ਤੋਂ ਵਿਅਸਤ ਸੜਕਾਂ ਦੇ ਵਿੱਚੋਂ ਇੱਕ ਅੰਡਰਪਾਸ ਬਣਾਇਆ ਗਿਆ ਸੀ, ਔਰ ਕਿਹਾ ਗਿਆ ਸੀਗਾ ਕਿ NSW ਦਾ ਇਹ ਪਹਿਲਾ ਕੁਆਲਾ ਅੰਡਰਪਾਸ ਹੈ। ਕੁਆਲਾ ਉਹ ਜਾਨਵਰ ਜਿਹੜਾ ਕਿ ਡਰ ਕੇ ਇੱਕ ਦਰਖਤ ਦੇ ਨਾਲ ਚੁੰਬੜ ਕੇ ਰਹਿੰਦਾ ਤੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੀ ਵੱਧ ਹਿੱਸਾ ਦਰਖਤ ਦੇ ਉੱਤੇ ਸੁੱਤਿਆਂ ਪਿਆਂ ਜਾਂ ਕਿਸੇ ਟਹਿਣੇ ਦੇ ਨਾਲ ਜੁੜ ਕੇ ਕੱਢ ਦਿੰਦਾ ਹੈ। ਅਜਿਹੇ ਦੇ ਵਿੱਚ 52 ਮੀਟਰ ਲੰਮਾ ਇੱਕ ਸੜਕ ਦੇ ਥੱਲਿਓਂ ਅੰਡਰਪਾਸ ਜਿਹੜਾ ਬਣਾਇਆ ਗਿਆ ਉਸਦੇ ਉੱਤੇ $12 million ਖਰਚ ਕੀਤੇ ਗਏ। ਗਲੈਨ ਲੋਰੇਨ ਇਹਨੂੰ ਕ੍ਰੋਸਿੰਗ ਕਿਹਾ ਗਿਆ, ਔਰ ਕਿਹਾ ਗਿਆ ਕਿ NSW ਦੀ ਇਹ ਪਹਿਲੀ ਡਿਜ਼ੀਜ਼ ਫ੍ਰੀ ਕੁਆਲਾ ਪਾਪੂਲੇਸ਼ਨ ਜਿਹੜੀ ਹੈ ਉਸਨੂੰ ਬਚਾਉਣ ਦੇ ਲਈ ਇਹ ਪਹਿਲਾ ਇੱਕ ਅੰਡਰਪਾਸ ਹੈ ਤਾਂ ਕਿ ਇੱਥੋਂ ਕੁਆਲਾ ਥੱਲਿਓਂ ਗੁਜ਼ਰ ਸਕਣਗੇ। ਹੁਣ ਇਸ ਸੜਕ ਦੇ ਉੱਪਰੋਂ ਤਾਂ ਰੋਜ਼ਾਨਾ 10,000 ਵਾਹਨ ਗੁਜ਼ਰਦੇ ਨੇ, ਪਰ ਪਿਛਲੇ 5 ਮਹੀਨਿਆਂ ਚ ਇੱਕ ਵੀ ਕੁਆਲਾ ਨਹੀਂ ਗੁਜ਼ਰ ਸਕਿਆ। ਹੁਣ ਕੁਆਲਾਸ ਨੂੰ ਬੇਚਾਰਿਆਂ ਨੂੰ ਕੀ ਪਤਾ ਕਿ ਇੱਥੋਂ ਸਰਕਾਰ ਨੇ ਇੱਕ ਅੰਡਰਪਾਸ ਬਣਾਇਆ ਤੇ ਉਹਨਾਂ ਨੇ ਇੱਥੋਂ ਗੁਜ਼ਰਨਾ। ਇੱਥੇ ਆਲੇ ਦੁਆਲੇ ਲੱਗੇ ਕੈਮਰਿਆਂ ਦੇ ਵਿੱਚ ਮਹਿਕਮੇ ਨੇ ਪਾਇਆ ਹੈ ਕਿ ਇੱਕ ਵੀ ਕੁਆਲਾ ਨੇ ਇਸ ਅੰਡਰਪਾਸ ਨੂੰ ਕ੍ਰੋਸ ਨਹੀਂ ਕੀਤਾ, ਔਰ ਕੁਆਲਾਸ ਦੇ ਨਾਲ ਜੁੜੇ ਹੋਏ ਜਿਹੜੇ ਐਨਵਾਇਰਮੈਂਟਲ ਰਿਸਰਚਰਸ ਨੇ ਕੋਲਿਨਸ ਵਾਲਟਰ, ਉਹਨਾਂ ਨੇ ਅਦਾਰੇ ABC ਨੂੰ ਦੱਸਿਆ ਕਿ ਇਸ ਕਿਸਮ ਦੇ ਅੰਡਰਪਾਸ ਅਕਸਰ ਸਫਲ ਨਹੀਂ ਰਹਿੰਦੇ। ਉਦਾਹਰਣ ਦੇ ਤੌਰ ਦੇ ਉੱਤੇ ਕੁਈਨਜ਼ਲੈਂਡ ਦੀ ਹੀ ਗੱਲ ਕਰ ਲਈਏ, 2022 ਦੇ ਵਿੱਚ ਯੂਨੀਵਰਸਿਟੀ ਆਫ ਸਦਰਨ ਕੁਈਨਜ਼ਲੈਂਡ ਨੇ ਪਾਇਆ ਸੀ ਕਿ ਟਵੁੰਬਾ ਬਾਈਪਾਸ ਦੇ ਥੱਲਿਓਂ 12 ਮਹੀਨਿਆਂ ਦੀ ਸਟੱਡੀ ਦੇ ਵਿੱਚ ਮਹਿਜ਼ ਇੱਕ ਕੁਆਲਾ ਨੇ ਉਹ ਰਾਹ ਕ੍ਰੋਸ ਕੀਤਾ ਸੀ। ਅਜਿਹੇ ਦੇ ਵਿੱਚ ਜਿਹੜਾ ਨਿਊ ਸਾਊਥ ਵੇਲਸ ਦੀ ਸਰਕਾਰ ਆ ਉਹ $12 million ਖਰਚ ਕੇ ਆਪਣੀ ਪਿੱਠ ਥਾਪੜ ਰਹੀ ਸੀ ਕਿ ਅਸੀਂ ਕੁਆਲਾਸ ਦੇ ਲੰਘਣ ਨੂੰ ਸੜਕ ਦੇ ਥੱਲਿਓਂ ਇੱਕ ਰਾਹਦਾਰੀ ਬਣਾ ਦਿੱਤੀ, ਪਰ ਕੁਆਲਾਸ ਨੂੰ ਦੱਸਿਆ ਕਿਸੇ ਨੇ ਨਹੀਂ। ਖੈਰ, ਉੱਥੇ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਚੰਗੀ ਖਬਰ ਇਹ ਹੈ ਕਿ ਪੁਲਿਸ ਦੀ ਤਰਫ ਤੋਂ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਕੈਮਰਿਆਂ ਦੇ ਜ਼ਰੀਏ ਜਿਹੜਾ ਸੀਟ ਬੈਲਟ ਨਾ ਲੱਗੇ ਹੋਣ ਦੇ ਚਲਾਨ ਕਈ ਲੋਕਾਂ ਨੂੰ ਭੇਜੇ ਗਏ ਸੀ ਉਹ ਹੁਣ ਸਰਕਾਰ ਦੀ ਤਰਫ ਤੋਂ ਵਾਪਸ ਲਏ ਜਾ ਰਹੇ ਨੇ। ਰੋਡ ਸੇਫਟੀ ਕਮਿਸ਼ਨਰ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਹ ਕੈਮਰਾਜ਼ ਇੰਟਰੋਡਿਊਸ ਕੀਤੇ ਸੀ। ਦੱਸਿਆ ਗਿਆ ਸੀ ਕਿ 81,412 ਸੀਟ ਬੈਲਟ ਨਾ ਪਹਿਨੇ ਦੇ ਹੋਣ ਵਾਲੇ ਜਿਹੜੇ ਇਨਫਰਿੰਜਮੈਂਟ ਨੋਟਿਸ ਨੇ ਉਹ ਲੋਕਾਂ ਨੂੰ ਭੇਜੇ ਗਏ ਨੇ, ਔਰ $550 ਦਾ ਫਾਈਨ ਸੀ, 4 ਡਿਮੈਰਿਟ ਪੁਆਇੰਟ ਸੀ ਇਸ ਵਿੱਚ ਜੁੜੇ ਹੋਏ। ਪਰ ਹੁਣ ਜ਼ਿਆਦਾਤਰ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਵਿੱਚ ਇਸ ਕਿਸਮ ਦੇ ਕੈਮਰੇ ਕੰਮ ਕਰਦੇ ਨੇ, ਪਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਜਿਹੜੇ AI ਦੇ ਨਾਲ ਜੁੜੇ ਹੋਏ ਇਨਫਰਿੰਜਮੈਂਟ ਨੋਟਿਸ ਨੇ ਇਹਨਾਂ ਦੇ ਵਿੱਚ ਕਈਆਂ ਦੇ ਅੰਦਰ ਕੁਝ ਕਮੀ ਪਾਈ ਗਈ ਹੈ, ਯਾਨੀ ਕਿ ਉਹਨਾਂ ਦੀ AI ਸਹੀ ਢੰਗ ਦੇ ਨਾਲ ਕੰਮ ਨਹੀਂ ਕਰਦੀ ਸੀ। ਇਸ ਕਰਕੇ ਹੁਣ ਸਰਕਾਰ ਦੀ ਤਰਫ ਤੋਂ ਇਹ ਵਿਚਾਰ ਕੀਤਾ ਜਾ ਰਿਹਾ ਕਿ ਇਹਨਾਂ ਚਲਾਨਾਂ ਨੂੰ ਮਾਫ਼ ਕੀਤਾ ਜਾਵੇ। ਫਿਲਹਾਲ ਇੱਕ ਚੰਗੀ ਖਬਰ ਦੀ ਜਾਂ ਰਾਹਤ ਵਾਲੀ ਖਬਰ ਕਹਿ ਸਕਦੇ ਹਾਂ, ਪਰ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਸ ਕਿਸਮ ਦੇ ਲਈ ਕੋਈ ਗਰਾਊਂਡ ਨਹੀਂ ਪਾਇਆ ਕਿ ਇਹਨਾਂ ਚਲਾਨਾਂ ਨੂੰ ਵਾਜਬ ਨਾ ਮੰਨਿਆ ਜਾਵੇ। ਉਧਰ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਹੁਣ ਸੂਬੇ ਦੇ ਵਿੱਚ ਬਚੀਆਂ 2 ਪ੍ਰਾਈਵੇਟ ਕੰਪਨੀਆਂ, ਇੱਕ ਭਾਰਤੀ ਫਰਮ ਹੈ ਇੱਕ ਚਾਈਨੀਜ਼ ਫਰਮ ਹੈ, ਦੋਹਾਂ ਨੂੰ ਕਹਿ ਰਹੀ ਹੈ ਕਿ ਜੱਫੀ ਪਾ ਲਓ, ਹੱਥ ਮਿਲਾ ਲਓ, ਇਕੱਠੇ ਆ ਜਾਓ, ਕਿਉਂਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੋਲੇ ਦੀ ਖਦਾਨਾਂ ਦਾ ਕੰਮ ਤਾਂ ਹੁਣ ਲਗਭਗ ਮੁਕੰਮਲ ਹੋ ਹੀ ਜਾਣਾ। 2030 ਤੱਕ ਦੀ ਡੈਡਲਾਈਨ ਦਿੱਤੀ ਹੋਈ ਹੈ। ਸਟੇਟ ਓਨਡ ਜਿੰਨੀਆਂ ਵੀ ਕੋਲ ਮਾਈਨਿੰਗ ਕੰਪਨੀਜ਼ ਨੇ ਉਹ ਤਾਂ ਬੰਦ ਕਰ ਦਿੱਤੀਆਂ ਗਈਆਂ ਨੇ, ਬਲਕਿ ਕੋਲ ਪਾਵਰ ਸਟੇਸ਼ਨਸ ਵੀ ਹੁਣ ਨਾ ਦੇ ਬਰਾਬਰ ਹੀ ਬਚਣਗੇ। ਪਰ ਭਾਰਤੀ ਕੰਪਨੀ ਜਿਹੜੀ ਗ੍ਰਿਫਿਨ ਕੋਲ ਹੈ, ਚਾਈਨੀਜ਼ ਓਨਰ ਵਾਲੀ ਕੰਪਨੀ ਪ੍ਰੀਮੀਅਰ ਕੋਲ, ਦੋਹਾਂ ਨੂੰ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਇਹ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਇੱਕ ਸਮਝੌਤਾ ਕਰ ਲੈਣ, ਉਹ ਆਪਸ ਦੇ ਵਿੱਚ ਰਲ ਕੇ ਚੱਲ ਲੈਣ ਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵੀ ਉਹਨਾਂ ਨੂੰ ਇਜਾਜ਼ਤ ਦੇ ਦੇਵੇਗੀ। ਦੱਸ ਦਈਏ ਕਿ ਅਪ੍ਰੈਲ ਮਹੀਨੇ ਦੇ ਵਿੱਚ ਪ੍ਰੀਮੀਅਰ ਕੋਲ ਜਿਹੜੀ ਕਿ ਖਸਤਾ ਹਾਲਤ ਦੇ ਵਿੱਚੋਂ ਗੁਜ਼ਰ ਰਹੀ ਹੈ, ਉਹਨਾਂ ਦੇ ਆਪਣੇ ਪਾਵਰ ਸਟੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਲਗਭਗ 100 ਦੇ ਕਰੀਬ ਕਾਮਿਆਂ ਨੂੰ, ਚਾਹੇ ਖਦਾਨਾਂ ਚ ਕੰਮ ਕਰਨ ਵਾਲੇ ਸੀ ਚਾਹੇ ਪਾਵਰ ਸਟੇਸ਼ਨ ਤੇ, ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਹਵਾਲਾ ਦਿੱਤਾ ਸੀ ਕਿ ਉਹ ਇੰਨਾ ਖਰਚਾ ਨਹੀਂ ਚੱਲ ਪਾ ਰਹੇ। ਉਧਰ ਗ੍ਰਿਫਿਨ ਕੋਲ ਦੀ ਤਾਂ ਇੱਕ ਪੂਰੀ ਦੀ ਪੂਰੀ ਕਹਾਣੀ ਹੈ ਜਿਹੜੀ ਭਾਰਤੀ ਓਨਰਸ ਵਾਲੀ ਹੈ। ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪਿਛਲੇ ਸਾਲ $1.5 billion ਦੀਆਂ ਦੇਣਦਾਰੀਆਂ ਇਹਨਾਂ ਦੀਆਂ ਆਸਟ੍ਰੇਲੀਆ ਦੇ ਵਿੱਚ ਪਈਆਂ ਸੀ, ਔਰ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਇਹਨਾਂ ਨੂੰ ਮਦਦ ਦੇ ਕੇ ਆਪਣੇ ਪੱਲਿਓਂ ਪੈਸੇ ਦੇ ਕੇ ਚੱਲਦਾ ਕਰ ਰਹੀ ਹੈ। ਵੈਸੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਹੁਣ ਤੱਕ ਪ੍ਰਾਈਵੇਟ ਮਾਈਨਿੰਗ ਕੰਪਨੀਆਂ ਨੂੰ $240 million ਸਰਕਾਰੀ ਖਜ਼ਾਨੇ ਚੋਂ ਦੇ ਚੁੱਕੀ ਹੈ ਕਿ ਤੁਸੀਂ ਕੰਮ ਚੱਲਦਾ ਰੱਖੋ, ਕਾਮਿਆਂ ਨੂੰ ਬੁਲਾਈ ਚੱਲੋ, ਜਿਵੇਂ ਤਿਵੇਂ ਕੰਮ ਖਿੱਚੋ ਤੇ ਇਹ ਬੰਦ ਨਾ ਕਰੋ। ਪਰ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਬੇਲ ਆਊਟ ਪੈਕੇਜ ਦੇਣੇ ਜਾਂ ਇਸ ਕਿਸਮ ਦੇ ਰਾਹਤ ਪੈਕੇਜ ਦੇਣ ਦੇ ਨਾਲ ਕੰਪਨੀਆਂ ਨਹੀਂ ਚੱਲਦੀਆਂ। ਹੁਣ ਇਸੇ ਕਰਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਹੋ ਜਾਵੇ ਤਾਂ ਉਹੀ ਬਿਹਤਰ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਕੋਵਿਡ ਦੇ ਟੀਕੇ ਜਿਹੜੇ ਹੁਣ ਤੱਕ ਮੁਫ਼ਤ ਲੱਗਦੇ ਸੀ ਉਹ ਹੁਣ ਮੁਫ਼ਤ ਨਹੀਂ ਲੱਗਣਗੇ। ਪਿਛਲੇ ਦਿਨਾਂ 'ਚ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਕੋਵਿਡ ਇੰਜੈਕਸ਼ਨ ਹੁਣ NIP ਯਾਨੀ ਨੈਸ਼ਨਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਲੱਗਿਆ ਕਰਨਗੇ। ਸੋ ਇਸ ਦੇ ਵਿੱਚ ਜਿਹੜੇ ਕੋਵਿਡ-19 ਦੇ ਟੀਕੇ ਮੁਫ਼ਤ ਲੱਗਦੇ ਸੀ ਉਹ ਸਿਰਫ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਲੱਗਣਗੇ, ਜਿਵੇਂ ਕਿ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੈ ਜਾਂ 65 ਤੋਂ 70 ਸਾਲ ਦੇ ਦਰਮਿਆਨ ਉਹਨਾਂ ਨੂੰ ਸਾਲ 'ਚ ਇੱਕ ਵਾਰ, 70 ਸਾਲ ਤੋਂ ਉੱਪਰ 6 ਮਹੀਨਿਆਂ 'ਚ ਇੱਕ ਵਾਰ, ਜਾਂ ਜਿਹੜੇ ਐਬੋਰੀਜਨਲ ਟੋਰਸਟੇਟ ਆਈਲੈਂਡਰ ਦੇ ਲੋਕ ਨੇ 50 ਸਾਲ ਤੋਂ ਉੱਪਰ ਤੱਕ ਦੇ ਉਹਨਾਂ ਨੂੰ, ਪਰ ਜਿਹੜੇ ਕਰੋਨਿਕ ਡਿਜ਼ੀਜ਼ ਦੇ ਨਾਲ ਜੂਝ ਰਹੇ ਸੀ, ਕਰੋਨਿਕ ਲੰਗ ਡਿਜ਼ੀਜ਼, ਕਰੋਨਿਕ ਕੰਡੀਸ਼ਨਸ ਕਿਸੇ ਕਿਸਮ ਦੀ ਵੀ, ਉਹਨਾਂ ਨੂੰ ਹੁਣ ਇਹ ਟੀਕੇ ਮੁਫ਼ਤ ਨਹੀਂ ਮਿਲਣਗੇ। NIP ਦੇ ਵਿੱਚ ਆਉਣ ਦਾ ਮਤਲਬ ਇਹ ਵੀ ਹੈ ਕਿ ਇਹ ਹੁਣ ਪ੍ਰਾਈਵੇਟਲੀ ਵਿਕਿਆ ਕਰਨਗੇ, ਪਰ ਫਾਰਮੇਸੀ ਗਿਲਡ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹੀ ਨਹੀਂ ਪਤਾ, ਕਿਉਂਕਿ ਹੁਣ ਤੱਕ ਤਾਂ ਕੋਵਿਡ ਦਾ ਟੀਕਾ ਮੁਫ਼ਤ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਸੀ। ਇਹ ਟੀਕਾ ਪ੍ਰਾਈਵੇਟਲੀ ਕਿੰਨੇ ਦਾ ਵੇਚਿਆ ਜਾਵੇ, ਕੋਈ $50 ਦਾ ਵੇਚਣ ਨੂੰ ਤਿਆਰ ਹੈ ਤੇ ਕੋਈ $80 ਤੱਕ ਦਾ ਵੀ ਵੇਚੇਗਾ, ਯਾਨੀ ਕਿ ਆਪਣੀ ਜੇਬ ਦੇ ਵਿੱਚੋਂ ਕਿੰਨਾ ਖਰਚ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਤੁਹਾਨੂੰ ਪਤਾ ਚੱਲੇਗਾ। ਤੁਰੰਤ ਜੇਕਰ ਇਹ ਟੀਕੇ ਨਾ ਲੈਣੇ ਹੋਣ ਤਾਂ ਨਾ ਹੀ ਲਿਓ, ਕੋਈ ਚੱਕਰ ਨਹੀਂ, ਐਡਾ ਹਲੇ ਕੋਈ ਕਾਹਲੀ ਵਾਲੀ ਤਾਂ ਕੋਈ ਗੱਲ ਹੈ ਨਹੀਂ, ਕਿਉਂਕਿ ਸਰਕਾਰ ਹਾਲੇ ਤੱਕ ਇਸ ਦੀਆਂ ਕੀਮਤਾਂ ਤੈਅ ਨਹੀਂ ਕਰ ਪਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਫਿਲਹਾਲ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
2: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। थोड़ा कोई हल करिए।
1: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
0: सोना चाहिदा,
2: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300151616, quicksignage.com.au।
0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।